ਆਕਾਸ਼ਵਾਣੀ ਐਫ ਐਮ ਰੇਨਬੋ ਤੇ ਹੁਣ ਪੇਸ਼ ਹੈ ਸਾਡੇ ਅੱਜ ਦੇ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਦਾ ਵੇਰਵਾ ਪਰਿਚੇ ਦੇ ਤਹਿਤ। ਹੁਣ ਤੋਂ ਕੁਝ ਕੁ ਪਲਾਂ ਬਾਅਦ 6:05 ਦੇ

ਭੇਜੇ ਹੋਏ ਵੌਇਸ ਮੈਸੇਜ ਯਾਨੀ ਆਡੀਓ ਮੈਸੇਜ ਦੇ ਜ਼ਰੀਏ ਬਣ ਸਕਦੇ ਹੋ ਪ੍ਰੋਗਰਾਮ ਦਾ ਹਿੱਸਾ। ਸਵੇਰੇ 10 ਵਜੇ ਐਫਐਮ ਨਿਊਜ਼ ਹੈਡਲਾਈਨਸ ਔਰ ਉਸ ਤੋਂ ਠੀਕ ਬਾਅਦ ਪ੍ਰੋਗਰਾਮ ਗੀਤ ਬਹਾਰ। 11 ਵਜੇ ਦੇ ਨਿਊਜ਼ ਹੈਡਲਾਈਨ ਸੁਣਨ ਤੋਂ ਬਾਅਦ ਇੰਜੋਏ ਕਰੋਗੇ ਪ੍ਰੋਗਰਾਮ ਪੰਜਾਬੀ ਤੜਕਾ, ਲਾਈਵ ਟੈਲੀਫੋਨ ਇਨ ਪ੍ਰੋਗਰਾਮ। ਦੁਪਹਿਰ 12 ਵਜੇ ਐਫਐਮ ਨਿਊਜ਼ ਹੈਡਲਾਈਨਸ ਔਰ ਉਸ ਤੋਂ ਠੀਕ ਬਾਅਦ ਤੁਹਾਡੇ ਪਿਆਰੇ ਘਰ ਨੂੰ, ਤੁਹਾਡੀ ਲਾਈਫ ਸਟਾਈਲ ਨੂੰ ਹੈਲਦੀ ਅਪਡੇਟਡ ਰੱਖਦਾ ਹੋਇਆ ਪ੍ਰੋਗਰਾਮ ਹੋਮ ਸਵੀਟ ਹੋਮ। ਦੁਪਹਿਰ 1 ਵਜੇ ਮਿਡ ਡੇ ਮੈਲੋਡੀਜ਼ ਔਰ ਇਸ ਪ੍ਰੋਗਰਾਮ ਦੇ ਦਰਮਿਆਨ 1:40 ਤੋਂ 1:50 ਤੱਕ ਪੰਜਾਬੀ ਖਬਰਾਂ। ਦੁਪਹਿਰ 2 ਵਜੇ ਦਿਲ ਅੱਜ ਸ਼ਾਇਰ ਹੈ। ਦੁਪਹਿਰ 3 ਵਜੇ ਲੈ ਚੱਲਾਂਗੇ ਤੁਹਾਨੂੰ ਐਫਐਮ ਰੇਨਬੋ ਦਿੱਲੀ ਕੇਂਦਰ। ਸਾਡਾ ਹਰ ਰੋਜ਼ ਖਾਸ ਪ੍ਰੋਗਰਾਮ ਸੁਣਦੇ ਹੋ ਦਿੱਲੀ ਕੇਂਦਰ ਤੋਂ ਰੇਡੀਓ ਡਾਕਟਰ। ਸ਼ਾਮ 4 ਵਜੇ ਐਫਐਮ ਰੇਨਬੋ ਜਲੰਧਰ ਕੇਂਦਰ ਤੋਂ ਪ੍ਰੋਗਰਾਮ ਹੈਲੋ ਜਲੰਧਰ। ਯੁਵਾ ਦੋਸਤ ਲੈ ਕੇ ਆਉਣਗੇ ਪ੍ਰੋਗਰਾਮ ਯੁਵਾਣੀ ਸ਼ਾਮ 5 ਵਜੇ। ਸ਼ਾਮ 6 ਵਜੇ ਸਾਡਾ ਖਾਸ ਦ ਈਵਨਿੰਗ ਸ਼ੋਅ ਲੈ ਕੇ ਹਾਜ਼ਰ ਹੋਵਾਂਗੇ ਲਵ ਯੂ ਜ਼ਿੰਦਗੀ। ਪ੍ਰੋਗਰਾਮ ਦਰਮਿਆਨ 6:20 ਤੋਂ 6:30 ਵਜੇ ਤੱਕ ਪ੍ਰਾਦੇਸ਼ਿਕ ਖਬਰਾਂ ਤੇ ਮੁੜ ਜਾਰੀ ਰਹੇਗਾ ਲਵ ਯੂ ਜ਼ਿੰਦਗੀ 7 ਵਜੇ ਤੱਕ। ਸ਼ਾਮ 7 ਵਜੇ ਤਾਜ਼ਾ ਖਬਰਾਂ ਤੋਂ ਜਾਣਕਾਰੀ ਲੈ ਪਾਉਂਗੇ ਐਫਐਮ ਨਿਊਜ਼ ਹੈਡਲਾਈਨਸ ਦੇ ਰਾਹੀਂ ਔਰ ਉਸ ਤੋਂ ਠੀਕ ਬਾਅਦ ਫਿਲਮੀ ਦੁਨੀਆ। 8 ਵਜੇ ਐਫਐਮ ਨਿਊਜ਼ ਹੈਡਲਾਈਨਸ ਔਰ ਉਸ ਤੋਂ ਠੀਕ ਬਾਅਦ ਪਬਲਿਕ ਮੰਚ। ਰਾਤ 1 ਵਾਰੀ ਫਿਰ ਤੋਂ 9 ਵਜੇ ਸੁਣੂਗੇ ਐਫਐਮ ਨਿਊਜ਼ ਹੈਡਲਾਈਨਸ ਔਰ ਉਸ ਤੋਂ ਬਾਅਦ ਪ੍ਰੋਗਰਾਮ ਦਿਲ ਚਾਹਤਾ ਹੈ। ਰਾਤ 10 ਵਜੇ ਸਜੇਗੀ ਗਜ਼ਲਾਂ ਦੀ ਮਹਿਫਿਲ ਸ਼ਾਮੇ ਗਜ਼ਲ 'ਚ ਔਰ ਰਾਤ 10:30 ਵਜੇ ਸਾਡੀ ਸਭਾ ਦਾ ਆਖਰੀ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਜਾਵਾਂਗੇ ਇੱਕ ਪਿਆਰ ਕਾ ਨਗਮਾ ਹੈ। ਇਹ ਸਨ ਸਾਡੇ ਅੱਜ ਦੇ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮ ਤੇ ਉਹਨਾਂ ਦਾ ਪ੍ਰਸਾਰਣ ਸਮਾਂ। ਤੇ ਆਓ ਹੁਣ ਸਮਾਂ ਹੋ ਗਿਆ ਹੈ ਭਗਤੀ ਸੰਗੀਤ ਦਾ ਪ੍ਰੋਗਰਾਮ ਵੰਦਨਾ।

ਪਰਮਾਤਮਾ ਦਾ ਨਾਮ ਸਾਡੇ ਮਨ ਨੂੰ, ਸਾਡੀ ਆਤਮਾ ਨੂੰ ਇਸ ਤਰੀਕੇ ਦੇ ਨਾਲ ਸ਼ਾਂਤੀ, ਚੈਨ, ਸਕੂਨ ਦਿੰਦਾ ਹੈ, ਜਿਵੇਂ ਤਪਦੀ ਹੋਈ ਧਰਤੀ 'ਤੇ, ਤਪਦੇ ਹੋਏ ਸੂਰਜ 'ਤੇ ਬਰਸਾਤ ਦੀ ਛਿੱਟ ਆਉਂਦੀ ਹੈ।

ਪਰਮਾਤਮਾ ਦਾ ਨਾਮ ਸਾਨੂੰ ਸ਼ਾਂਤੀ ਦਿੰਦਾ ਹੈ, ਸਕੂਨ ਦਿੰਦਾ ਹੈ, ਅਤੇ ਇਸ ਦੇ ਨਾਲ ਹੀ ਸਾਡੇ ਜਿੰਨੇ ਵੀ ਕੀਤੇ ਹੋਏ ਪਾਪ ਨੇ, ਜਾਣੇ ਅਣਜਾਣੇ 'ਚ ਸਾਡੇ ਜਿੰਨੇ ਵੀ ਅਵਗੁਣ ਹੁੰਦੇ ਨੇ, ਉਸ ਪਰਮਾਤਮਾ ਦੇ ਅੱਗੇ ਪ੍ਰਗਟ। ਪਰਮਾਤਮਾ ਉਹਨਾਂ ਸਾਰੇ ਹੀ ਪਾਪਾਂ ਨੂੰ ਖਿਮਾ ਕਰਨ ਦੀ ਜਾਂਚ ਵੀ ਰੱਖਦਾ ਹੈ ਅਤੇ ਸਾਨੂੰ ਮਾਫ਼ ਕਰਕੇ ਆਪਣੇ ਗਲੇ ਵੀ ਲਗਾਉਂਦਾ ਹੈ।

FM 102.7 ਮੈਗਾਹਰਟਸ ਦੇ ਨਾਲ ਨਾਲ ਹੁਣ ਅਸੀਂ 103.6 ਮੈਗਾਹਰਟਸ ਦੇ ਆਕਾਸ਼ਵਾਣੀ ਅੰਮ੍ਰਿਤਸਰ ਦੇ ਸਰੋਤਿਆਂ ਦਾ ਵੀ ਨਿੱਘਾ ਸਵਾਗਤ ਕਰਦੇ ਹਾਂ। ਤੁਸੀਂ ਸੁਣ ਰਹੇ ਹੋ FM ਰੇਨਬੋ ਜਲੰਧਰ 102.7 ਅਤੇ 103.6 ਮੈਗਾਹਰਟਸ ਦੇ।

ਮਾਂ ਸਾਡੀ ਝੋਲੀਆਂ ਵੀ ਭਰਦੀ ਹੈ, ਸਾਡੇ ਕਸ਼ਟ ਵੀ ਦੂਰ ਕਰਦੀ ਹੈ, ਅਤੇ ਜਿੱਥੇ ਉਸਦੇ ਬੱਚਿਆਂ ਨੂੰ ਜ਼ਰੂਰਤ ਹੁੰਦੀ ਹੈ ਜਿਸ ਵੀ ਚੀਜ਼ ਦੀ, ਮਾਂ ਉਸ ਰੂਪ ਦੇ ਵਿੱਚ ਆ ਕੇ ਆਪਣੇ ਬੱਚਿਆਂ ਦੀ ਮਦਦ ਵੀ ਜ਼ਰੂਰ ਕਰਦੀ ਹੈ।

ਸਾਨੂੰ ਪਰਮਾਤਮਾ ਤੋਂ ਇੱਕ ਹੀ ਅਰਦਾਸ ਕਰਨੀ ਚਾਹੀਦੀ ਹੈ ਕਿ ਅਸੀਂ ਕਦੇ ਵੀ ਮਨ ਨਾਲ, ਬਚਨ ਨਾਲ ਅਤੇ ਕਰਮ ਨਾਲ ਜਾਣੇ ਅਣਜਾਣੇ ਕਿਸੇ ਦਾ ਵੀ ਨਾ ਬੁਰਾ ਕਰੀਏ ਅਤੇ ਨਾ ਹੀ ਕਿਸੇ ਦਾ ਮਨ ਦੁਖਾਈਏ। ਬੇਸ਼ੱਕ ਉਹ ਪਰਮਾਤਮਾ ਸਾਡੀ ਨਜ਼ਰ ਦੇ ਸਾਹਮਣੇ ਨਹੀਂ ਹੈ, ਲੇਕਿਨ ਉਸ ਦੀ ਨਜ਼ਰ ਹਰ ਵੇਲੇ ਸਾਡੇ ਉੱਪਰ ਜ਼ਰੂਰ ਬਣੀ ਰਹਿੰਦੀ ਹੈ।

ਜ਼ਿੰਦਗੀ ਦੇ ਅਤੇ ਸਾਡੇ ਮਨ ਦੇ ਜਿੰਨੇ ਵੀ ਗਹਿਣ ਵਿਚਾਰ ਨੇ ਜੋ ਦੁੱਖਾਂ ਦੇ ਵਿੱਚ ਘਿਰੇ ਹੋਏ ਨੇ, ਪਰੇਸ਼ਾਨੀਆਂ ਦੇ ਵਿੱਚ ਜਦੋਂ ਅਸੀਂ ਹਰ ਪਾਸਿਓਂ ਆਪਣੇ ਆਪ ਨੂੰ ਬੱਝਿਆ ਮਹਿਸੂਸ ਕਰਦੇ ਹਾਂ, ਤਾਂ ਸਿਰਫ ਅਤੇ ਸਿਰਫ ਉਸ ਪਰਮਾਤਮਾ ਦਾ ਨਾਮ ਸਿਮਰਨ ਹੀ ਇੱਦਾਂ ਦੀ ਤਾਕਤ ਹੈ ਜੋ ਸਾਨੂੰ ਹਰ ਤਕਲੀਫ 'ਚੋਂ ਬਾਹਰ ਕੱਢ ਦਿੰਦਾ ਹੈ।

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਚੀਨੀ ਰਾਸ਼ਟਰਪਤੀ ਸ੍ਰੀ ਜਿਨਪਿੰਗ ਨੇ ਬੀਜਿੰਗ ਵਿਚ ਗੱਲਬਾਤ ਦੌਰਾਨ ਵਪਾਰ ਤਕਨਾਲੋਜੀ ਅਤੇ ਖੇਤਰੀ ਸੁਰੱਖਿਆ ਨੂੰ ਲੈ ਕੇ ਤਣਾਅ ਦੇ ਬਾਵਜੂਦ ਸਹਿਯੋਗ ਦੀ ਲੋੜ ਤੇ ਜ਼ੋਰ ਦਿੱਤਾ ਏ। ਪੰਜਾਬ ਸਰਕਾਰ ਨੇ ਸੂਬੇ ਚ ਕਿਤਾਬਾਂ ਦੇ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਲਈ ਮੈਚਿੰਗ ਗ੍ਰਾਂਟ ਦੇਣ ਦਾ ਪ੍ਰਬੰਧ ਕੀਤਾ ਹੈ। ਅਤੇ ਮੌਸਮ ਵਿਭਾਗ ਵੱਲੋਂ ਪੰਜਾਬ ਤੇ ਹਰਿਆਣਾ ਵਿਚ 16 ਤੋਂ 19 ਮਈ ਤੱਕ ਜ਼ਬਰਦਸਤ ਗਰਮੀ ਪੈਣ ਦਾ ਯੈਲੋ ਅਲਰਟ ਜਾਰੀ। ਇਸ ਸਨ ਸਾਡੇ ਹੁਣ ਤੱਕ ਦੇ FM ਨਿਊਜ਼ ਹੈਡਲਾਈਨਸ। ਅਗਲਾ ਪ੍ਰੋਗਰਾਮ ਬਸ ਹੁਣ ਤੋਂ ਕੁਝ ਕੁ ਪਲਾਂ ਦੇ ਇੰਤਜ਼ਾਰ ਤੇ।

ਗ੍ਰਾਂਟ ਦੇਣ ਦਾ ਪ੍ਰਬੰਧ ਕੀਤਾ ਹੈ। ਅਤੇ ਮੌਸਮ ਵਿਭਾਗ ਵੱਲੋਂ ਪੰਜਾਬ ਤੇ ਹਰਿਆਣਾ ਵਿੱਚ 16 ਤੋਂ 19 ਮਈ ਤੱਕ ਜ਼ਬਰਦਸਤ ਗਰਮੀ ਪੈਣ ਦਾ ਯੈਲੋ ਅਲਰਟ ਜਾਰੀ। ਇਹ ਸਨ ਸਾਡੇ ਹੁਣ ਤੱਕ ਦੇ ਐਫ ਐਮ ਨਿਊਜ਼ ਹੈਡਲਾਈਨਸ। ਅਗਲਾ ਪ੍ਰੋਗਰਾਮ ਬਸ ਹੁਣ ਤੋਂ ਕੁਝ ਕੁ ਪਲਾਂ ਦੇ ਇੰਤਜ਼ਾਰ ਦੇ।

ਵੀ ਖੁਸ਼ਨੁਮਾ ਜੀ ਸਵੇਰ ਹੈ ਨਾ, ਉਹਦਾ ਮਜ਼ਾ ਉਦੋਂ ਹੀ ਬਣਦਾ ਹੈ। ਕੀ ਕਹਿ ਰਹੇ ਹੋ, ਹੈ ਨਾ ਵੱਡੀ ਵਾਲੀ? ਯੈਸ, ਚਲੋ ਠੀਕ ਹੈ। ਅਤੇ ਫਿਰ ਪਿਆਰੀ ਜੀ ਸਵੇਰ ਅਤੇ ਪਿਆਰੀ ਜੀ ਫਰਾਈਡੇ ਮੋਰਨਿੰਗ ਤੋਂ ਇਲਾਵਾ ਜਿਹੜਾ ਅਸੀਂ ਅੱਜ ਦਾ ਸਫ਼ਰ ਸ਼ੁਰੂ ਕਰਨਾ ਹੈ ਗੁੱਡ ਮੋਰਨਿੰਗ ਜਲੰਧਰ ਦਾ, ਉਸ ਪਿਆਰੇ ਜਿਹੇ ਗੀਤ ਦੇ ਨਾਲ ਸ਼ੁਰੂ ਕਰਦੇ ਹਾਂ। ਬਹੁਤ ਹੀ ਮੈਲੋਡੀਅਸ ਜਿਹਾ ਟਰੈਕ, ਦਿਲ ਨੂੰ ਸਕੂਨ ਦੇਣ ਵਾਲਾ, ਆਰ ਜੇ ਪੂਜਾ ਟੋਹਾਨੀ ਦੇ ਨਾਲ ਗੁੱਡ ਮੋਰਨਿੰਗ ਜਲੰਧਰ।

ਦਿਲ ਦਾ ਬੱਚਾ ਹੋਣਾ ਬਹੁਤ ਜ਼ਰੂਰੀ ਹੈ, ਕਿਉਂਕਿ ਬਸ ਬੱਚੇ ਤਾਂ ਆਪਣੀ ਜ਼ਿੱਦ ਮਨਵਾਈ ਲੈਂਦੇ ਨੇ, ਔਰ ਮੈਨੂੰ ਲੱਗਦਾ ਕਿ ਆਪਣੇ ਦਿਲ ਦੀ ਅਗਰ ਕੋਈ ਜ਼ਿੱਦ ਹੈ, ਕੋਈ ਮਨ ਹੈ, ਤਾਂ ਫਿਰ ਮਤਲਬ ਕੋਈ ਗੱਲ ਹੈ ਮਨ 'ਚ, ਮਾਰਨਾ ਕਿਉਂ ਹੈ, ਮਨ ਲੈਣੀ ਚਾਹੀਦੀ ਹੈ ਨਾ ਮਨ ਮਾਰਨ ਦੀ ਬਜਾਏ। ਸੋ ਜਦੋਂ ਅਸੀਂ ਕਿਤਾਬਾਂ ਪੜ੍ਹਦੇ ਹਾਂ ਤਾਂ ਬੜੀਆਂ ਸਾਰੀਆਂ ਚੀਜ਼ਾਂ ਸਾਨੂੰ ਉਹਨਾਂ ਕਿਤਾਬਾਂ 'ਚੋਂ ਹੀ ਪਤਾ ਲੱਗਦੇ ਨੇ। ਇਸ ਵਜ੍ਹਾ ਕਰਕੇ ਕਹਿੰਦੇ ਨੇ ਕਿ ਪੜ੍ਹਨਾ ਜ਼ਰੂਰੀ ਹੈ ਔਰ ਪੜ੍ਹਨਾ ਬਹੁਤ ਜ਼ਰੂਰੀ ਹੈ। ਔਰ ਮੈਂ ਅਤੇ ਐਸੇ ਇੱਕ ਮੈਂ ਕਹਿ ਸਕਦੀ ਹਾਂ ਕਿ ਭਾਰਤੀ ਹਿੰਦੀ ਲੇਖਕ ਅਤੇ ਸੰਪਾਦਕ ਪੱਤਰਕਾਰ ਵੀ ਰਹੇ ਨੇ ਜੋ ਜਿਹਨਾਂ ਨੂੰ ਪੜ੍ਹਿਆ ਹੈ, ਔਰ ਉਹਨਾਂ ਦਾ ਨਾਮ ਜਦੋਂ ਆਉਂਦਾ ਹੈ ਤਾਂ ਮੈਨੂੰ ਆਪਣੀ ਗ੍ਰੈਜੂਏਸ਼ਨ ਦਾ ਟਾਈਮ ਯਾਦ ਆ ਜਾਂਦਾ ਹੈ, ਕਿਉਂਕਿ ਬਹੁਤ ਸਾਰੀਆਂ ਉਹਨਾਂ ਦੀਆਂ ਲਿਖੀਆਂ ਹੋਈਆਂ ਮੈਂ ਮਤਲਬ ਉਹਨਾਂ ਦੀਆਂ ਕਿਤਾਬਾਂ ਪੜ੍ਹੀਆਂ, ਕਿਉਂਕਿ ਕੁਝ ਸਬਜੈਕਟ ਇਲੈਕਟਿਵ ਹੁੰਦੇ ਨੇ ਅਤੇ ਕੁਝ ਜਨਰਲ ਹੁੰਦੇ ਨੇ। ਸੋ ਇਲੈਕਟਿਵ ਸਬਜੈਕਟ ਦੇ ਵਿੱਚ ਥੋੜ੍ਹਾ ਜਿਹਾ ਜ਼ਿਆਦਾ ਡਿਟੇਲ ਦੇ ਵਿੱਚ ਉਹਨਾਂ ਚੀਜ਼ਾਂ ਨੂੰ ਦੱਸਿਆ ਜਾਂਦਾ ਹੈ। ਸੋ ਇਲੈਕਟਿਵ ਹਿੰਦੀ ਪੜ੍ਹਦੇ ਹੋਏ ਜਦੋਂ ਗਦਯ ਦੀ ਜਾਣਕਾਰੀ ਪਤਾ ਚੱਲੀ ਕਿ ਪਹਿਲਾਂ ਪਤਾ ਹੀ ਨਹੀਂ ਸੀ ਹੁੰਦਾ ਕਿ ਕਿਸ ਕਿਸ ਤਰੀਕੇ ਦਾ ਸਾਹਿਤ ਹੁੰਦਾ ਹੈ, ਹਿੰਦੀ ਸਾਹਿਤ ਦੇ ਵਿੱਚ ਜਦੋਂ ਗਦਯ ਦੀ ਵਿਧਾ ਆਉਂਦੀ ਹੈ ਅਤੇ ਆਧੁਨਿਕ ਹਿੰਦੀ ਗਦਯ ਦੀ ਵਿਧਾ ਦੇ ਵਿੱਚ ਮਹਾਵੀਰ ਪ੍ਰਸਾਦ ਦਵਿਵੇਦੀ ਜੀ ਨੂੰ ਇਸਦਾ ਜਨਕ ਮੰਨਿਆ ਜਾਂਦਾ ਹੈ, ਔਰ ਅੱਜ ਦੇ ਦਿਨ ਉਹਨਾਂ ਦਾ ਜਨਮ ਹੋਇਆ ਸੀ, ਯਾਨੀ ਕਿ ਅੱਜ 15 ਮਈ ਹੈ। 15 ਮਈ 1864 ਦੇ ਆਸ ਪਾਸ ਉਹਨਾਂ ਦਾ ਜਨਮ ਮੰਨਿਆ ਜਾਂਦਾ ਹੈ, 1864। ਦੇਖੋ, ਔਰ ਕਵਿਤਾ ਦੇ ਵਿੱਚ ਜਿਹੜਾ ਆਧੁਨਿਕ ਹਿੰਦੀ ਭਾਸ਼ਾ ਹੈ ਜਿਸ ਦੇ ਵਿੱਚ ਅਸੀਂ ਹੁਣ ਅੱਜ ਕੱਲ੍ਹ ਮਤਲਬ ਜਿਸ ਭਾਸ਼ਾ ਦੇ ਵਿੱਚ ਪੜ੍ਹਦੇ ਹਾਂ ਆਧੁਨਿਕ ਹਿੰਦੀ ਕਵਿਤਾ, ਉਸ ਦੇ ਵਿੱਚ ਮਹਾਵੀਰ ਪ੍ਰਸਾਦ ਦਵਿਵੇਦੀ ਜੀ ਦੀ ਬਹੁਤ ਹੀ ਮਹੱਤਵਪੂਰਨ ਭੂਮਿਕਾ ਹੈ ਉਹਨਾਂ ਦੀ। ਉਹਨਾਂ ਨੇ ਧਰਮ ਅਤੇ ਪ੍ਰੇਮ ਇੱਦਾਂ ਦੇ ਪਰੰਪਰਿਕ ਵਿਸ਼ਿਆਂ ਤੋਂ ਅੱਗੇ ਵੱਧ ਕੇ ਵੱਖਰਾ ਸੋਚਿਆ ਅਤੇ ਲਿਖਿਆ। ਆਪਣੀ ਕਵਿਤਾਵਾਂ ਨੂੰ, ਆਪਣੀ ਲੇਖਨੀ ਨੂੰ ਉਹਨਾਂ ਨੇ ਥੋੜ੍ਹਾ ਹੋਰ ਜ਼ਿਆਦਾ ਵਿਸਤ੍ਰਿਤ ਕੀਤਾ, ਵਿਆਪਕ ਬਣਾਇਆ। ਇਸੇ ਵਜ੍ਹਾ ਕਰਕੇ ਹਿੰਦੀ ਦੇ ਮਹਾਨ ਸਾਹਿਤਕਾਰ, ਪੱਤਰਕਾਰ ਅਤੇ ਯੁੱਗ ਪ੍ਰਵਰਤਕ ਮੰਨੇ ਜਾਂਦੇ ਨੇ ਮਹਾਵੀਰ ਪ੍ਰਸਾਦ ਦਵਿਵੇਦੀ। ਹਿੰਦੀ ਸਾਹਿਤ ਦੇ ਵਿੱਚ ਉਹਨਾਂ ਦੀ ਜੋ ਉਹਨਾਂ ਨੇ ਅਵਿਸਮਰਣੀ ਸੇਵਾ ਕੀਤੀ ਹੈ, ਆਪਣੇ ਯੁੱਗ ਦੇ ਵਿੱਚ ਉਹਨਾਂ ਨੇ ਸਾਹਿਤਕ ਅਤੇ ਸੰਸਕ੍ਰਿਤਿਕ ਚੇਤਨਾ ਨੂੰ ਜਿਹੜੀ ਇੱਕ ਨਵੀਂ ਦਿਸ਼ਾ ਦਿੱਤੀ ਹੈ, ਇੱਕ ਨਵੀਂ ਸੋਚ, ਨਵੀਂ ਦ੍ਰਿਸ਼ਟੀ ਪ੍ਰਦਾਨ ਕੀਤੀ, ਉਹ ਤੇ ਹਿੰਦੀ ਸਾਹਿਤ ਨੂੰ ਪੜ੍ਹਨ ਵਾਲੇ ਜਾਣਦੇ ਨੇ। ਉਹਨਾਂ ਦਾ ਕਿੰਨਾ ਅਤੁਲਨੀ ਯੋਗਦਾਨ ਹੈ ਸਾਡੇ ਆਧੁਨਿਕ ਹਿੰਦੀ ਸਾਹਿਤ

ਸਾਹਿਤ ਦੇ ਵਿੱਚ। ਔਰ ਇਸੇ ਵਜ੍ਹਾ ਕਰਕੇ ਹਿੰਦੀ ਸਾਹਿਤ ਦੇ ਦੂਸਰੇ ਯੁੱਗ ਨੂੰ, ਕਿਉਂਕਿ ਹਿੰਦੀ ਸਾਹਿਤ ਦੇ ਅਲੱਗ ਅਲੱਗ ਯੁੱਗ ਡਿਵਾਈਡ ਕੀਤੇ ਗਏ ਨੇ। ਸੋ ਜਿਹੜਾ ਦੂਸਰਾ ਯੁੱਗ ਹੈ ਉਸਨੂੰ ਦ੍ਵਿਵੇਦੀ ਯੁੱਗ ਕਿਹਾ ਜਾਂਦਾ ਹੈ, ਜੋ ਕਿ 1900 ਤੋਂ ਲੈ ਕੇ 1920 ਤੱਕ ਮੰਨਿਆ ਜਾਂਦਾ ਹੈ। ਔਰ ਭਾਰਤੀ ਸੁਤੰਤਰਤਾ ਅੰਦੋਲਨ ਨੂੰ ਗਤੀ ਦੇਣ ਦੇ ਵਿੱਚ ਅਤੇ ਦਿਸ਼ਾ ਦੇਣ ਦੇ ਵਿੱਚ ਜੋ ਉਹਨਾਂ ਦਾ ਯੋਗਦਾਨ ਹੈ ਉਲੇਖਨੀ ਹੈ। ਉਹਨਾਂ ਨੂੰ ਜਾਣਨ ਵਾਲੇ, ਉਹਨਾਂ ਨੂੰ ਪੜ੍ਹਨ ਵਾਲੇ ਉਹਨਾਂ ਨੂੰ ਜਾਣ ਸਕਦੇ ਨੇ, ਉਹਨਾਂ ਦੀ ਸੋਚ ਨੂੰ ਸਮਝ ਸਕਦੇ ਨੇ। ਉੱਤਰ ਪ੍ਰਦੇਸ਼ ਦੇ ਰਾਏ ਬਰੇਲੀ ਦੇ ਦੌਲਤਪੁਰ ਦੇ ਵਿੱਚ ਉਹਨਾਂ ਦਾ ਜਨਮ ਹੋਇਆ ਸੀ। ਜ਼ਿਆਦਾ ਤਾਂ ਨਹੀਂ ਪੜ੍ਹੇ ਕਿਉਂਕਿ ਪਰਿਵਾਰ ਬਹੁਤ ਜ਼ਿਆਦਾ ਅਮੀਰ ਤਾਂ ਨਹੀਂ ਸੀ, ਲੇਕਿਨ ਰੇਲ ਵਿੱਚ ਨੌਕਰੀ ਕੀਤੀ ਔਰ ਨਾਲ ਦੀ ਨਾਲ ਇਹਨਾਂ ਨੇ ਕਿਤਾਬਾਂ ਪੜ੍ਹਨੀਆਂ ਔਰ ਖੁਦ ਲਿਖਣਾ ਸ਼ੁਰੂ ਕਰ ਦਿੱਤਾ। ਨੌਕਰੀ ਦੇ ਨਾਲ ਨਾਲ ਖੁਦ ਵੀ ਪੜ੍ਹਨ ਦੇ ਵਿੱਚ ਲੱਗੇ ਰਹੇ। ਮਰਾਠੀ, ਗੁਜਰਾਤੀ, ਸੰਸਕ੍ਰਿਤ ਇਹਨਾਂ ਭਾਸ਼ਾਵਾਂ ਦੇ ਵਿੱਚ ਉਹਨਾਂ ਨੇ ਬਹੁਤ ਚੰਗਾ ਆਪਣਾ ਗਿਆਨ ਹਾਸਲ ਕੀਤਾ। ਔਰ ਫਿਰ ਮਾਸਿਕ ਪੱਤ੍ਰਿਕਾ ਸਰਸਵਤੀ ਦੇ ਲਈ ਇਹਨਾਂ ਨੇ ਸੰਨ 1903 ਦੇ ਵਿੱਚ ਲਿਖਣਾ ਵੀ ਸ਼ੁਰੂ ਕੀਤਾ। ਜੇ ਆਪਾਂ ਕਹੀਏ ਕਿ ਹਿੰਦੀ ਦੇ ਪਹਿਲੇ ਲੇਖਕ ਸਹੀ ਤਰੀਕੇ ਦੇ ਨਾਲ, ਜਿਨ੍ਹਾਂ ਨੇ ਜਾਤੀ ਪਰੰਪਰਾ ਦਾ ਗਹਿਨ ਅਧਿਐਨ ਹੀ ਨਹੀਂ ਕੀਤਾ ਬਲਕਿ ਆਲੋਚਨਾ ਵੀ ਕੀਤੀ। ਆਲੋਚਨਾ ਦੀ ਦ੍ਰਿਸ਼ਟੀ ਤੋਂ ਬਹੁਤ ਕੁਛ ਅਨੇਕ ਵਿਧਾਵਾਂ ਦੇ ਵਿੱਚ ਉਹਨਾਂ ਨੇ ਲਿਖਿਆ, ਤਾਂ ਮਹਾਂਵੀਰ ਪ੍ਰਸਾਦ ਦ੍ਵਿਵੇਦੀ ਪਹਿਲੇ ਇੱਦਾਂ ਦੇ ਲੇਖਕ ਮੰਨੇ ਜਾਂਦੇ ਨੇ ਜਿਨ੍ਹਾਂ ਨੇ ਕਵਿਤਾ, ਕਹਾਣੀ, ਆਲੋਚਨਾ, ਬੁੱਕਸ ਕ੍ਰਿਟਿਕਸ ਯਾਨੀ ਕਿ ਪੁਸਤਕ ਸਮੀਕਸ਼ਾ, ਅਨੁਵਾਦ, ਜੀਵਨੀਆਂ ਬਹੁਤ ਅਲੱਗ ਅਲੱਗ ਵਿਧਾਵਾਂ ਦੇ ਵਿੱਚ ਇਹਨਾਂ ਨੇ ਲਿਖਿਆ। ਅਰਥ ਸ਼ਾਸਤਰ ਹੋ ਗਿਆ, ਵਿਗਿਆਨ ਹੋ ਗਿਆ, ਇਤਿਹਾਸ, ਇਹਨਾਂ ਨੇ ਇਹਨਾਂ ਸਾਰੇ ਵਿਸ਼ਿਆਂ ਦੇ ਵਿੱਚ ਲਿਖਿਆ। ਮਹਾਨ ਲੇਖਕ, ਸੰਪਾਦਕ, ਔਰ ਇਹਨਾਂ ਨੇ ਕੁਝ ਮਹਾਂਕਾਵਿ ਵੀ ਸੀ ਜਿਨ੍ਹਾਂ ਨੂੰ ਹਿੰਦੀ ਦੇ ਵਿੱਚ ਔਪਨਿਆਸਿਕ ਰੂਪਾਂਤਰਣ ਦੇ ਵਿੱਚ ਅਨੁਵਾਦ ਕੀਤਾ, ਜਿਵੇਂ ਕਾਲੀਦਾਸ ਕ੍ਰਿਤ ਰਘੁਵੰਸ਼, ਕੁਮਾਰ ਸੰਭਵ, ਮੇਘਦੂਤ, ਕਿਰਾਤਾਰ ਜੂਨੀਆ, ਇਹ ਸਾਰੇ ਮਹਾਂਕਾਵਿ ਜਿਨ੍ਹਾਂ ਦਾ ਇਹਨਾਂ ਨੇ ਔਪਨਿਆਸਿਕ ਰੂਪ ਦੇ ਵਿੱਚ ਰੂਪਾਂਤਰਣ ਕੀਤਾ ਹਿੰਦੀ ਦੇ ਵਿੱਚ। ਬਹੁਤ ਸਾਰੇ ਇਹਨਾਂ ਨੇ ਲੇਖਣੀਆਂ ਵੀ ਲਿਖੀਆਂ, ਅਗਰ ਕੁਝ ਦਾ ਨਾਮ ਮੈਂ ਲਊਂਗੀ ਸ਼ਾਇਦ ਤੁਸੀਂ ਜ਼ਰੂਰ ਸੁਣਿਆ ਹੋਏਗਾ। ਵਿਕਰਮਾਦੇਵ ਚਰਿਤ ਚਰਚਾ, ਨਾਟਯ ਸ਼ਾਸਤਰ, ਤਰੁਣੋਪਦੇਸ਼, ਕਾਲੀਦਾਸ ਕੀ ਨਿਰੰਕੁਸ਼ਤਾ, ਇਸ ਤੋਂ ਇਲਾਵਾ ਬਹੁਤ ਸਾਰੀਆਂ ਹੋਰ ਗੱਦਿਆਂ ਦੇ ਵਿੱਚ, ਪਦਿਆਂ ਦੇ ਵਿੱਚ ਇਹਨਾਂ ਨੇ ਰਾਈਟਿੰਗਸ ਲਿਖੀਆਂ। ਅਤੇ ਜਿਹੜੇ ਬੁੱਕਸ ਪੜ੍ਹਦੇ ਨੇ ਉਹ ਚੰਗੀ ਤਰ੍ਹਾਂ ਜਾਣਦੇ ਨੇ, ਜਦੋਂ ਇਹਨਾਂ ਦਾ ਨਾਮ ਆਉਂਦਾ ਹੈ ਉਹਨਾਂ ਦੇ ਲਈ ਦ੍ਵਿਵੇਦੀ ਜੀ ਕਿੰਨੀ ਅਹਿਮ ਭੂਮਿਕਾ ਨਿਭਾਉਂਦੇ ਨੇ। ਸੋ ਅੱਜ ਉਹਨਾਂ ਨੂੰ ਯਾਦ ਕਰ ਰਹੇ ਹਾਂ ਉਹਨਾਂ ਦੀ ਬਰਥ ਐਨੀਵਰਸਰੀ 'ਤੇ, ਕਿਉਂਕਿ ਖੜੀ ਬੋਲੀ ਦੇ ਵਿੱਚ ਕਵਿਤਾ ਦਾ ਵਿਕਾਸ ਦਾ ਕੰਮ ਉਹਨਾਂ ਨੇ ਹੀ ਕੀਤਾ। ਅਤੇ ਹੁਣ ਟਾਈਮ ਹੋ ਗਿਆ ਪ੍ਰੋਗਰਾਮ ਦੇ ਵਿੱਚ ਗੀਤ ਨੂੰ ਇੰਜੋਏ ਕਰਨ ਦਾ। ਸਟੇ ਟਿਊਨਡ ਐਂਡ ਕੀਪ ਲਿਸਨਿੰਗ, ਕੀਪ ਇੰਜੋਇੰਗ ਐਫ ਐਮ ਰੇਨਬੋ, ਆਰ ਜੇ ਪੂਜਾ ਟੋਹਾਨੀ ਦੇ ਨਾਲ।

0: ਫੋਲੋ ਕਰਨ ਦੀ ਗੱਲ ਕਹੀ ਸੀ, ਮੈਨੂੰ ਪਤਾ, ਆਈ ਐਡਮਿਟ, ਪਰ ਉਹ ਦਿਲ ਨੂੰ ਫੋਲੋ ਕਰਨਾ ਹੁੰਦੇ ਘਰ 'ਚ ਬਹਿ ਕੇ ਮਨ ਦੇ ਵਿੱਚ, ਮਤਲਬ ਆਪਣੀਆਂ ਛੋਟੀਆਂ ਛੋਟੀਆਂ ਚੀਜ਼ਾਂ ਦੇ ਲਈ। ਰੋਡ 'ਤੇ ਮਨ ਨੂੰ ਫੋਲੋ ਬਿਲਕੁਲ ਨਹੀਂ ਕਰਨਾ ਹੁੰਦਾ, ਉਦੋਂ ਨਹੀਂ ਇਹ ਗਾਣਾ ਗਾਣਾ ਹੁੰਦਾ ਕਿ ਦਿਲ ਤੋਂ ਬੱਚਾ ਹੈ ਜੀ। ਰੋਡ 'ਤੇ ਸਿਆਣੇ ਬਣਨਾ ਹੁੰਦਾ ਹੈ। ਜਿਹੜੀ ਸਾਹਮਣੇ ਲਾਈਟਸ ਸਾਨੂੰ ਨਜ਼ਰ ਆ ਰਹੀ ਹੁੰਦੀ ਨਾ, ਅਸੀਂ ਸਿਰਫ ਔਰ ਸਿਰਫ ਉਹਨਾਂ ਨੂੰ ਫੋਲੋ ਕਰਨਾ ਹੁੰਦਾ, ਦਿਲ ਨੂੰ ਫੋਲੋ ਨਹੀਂ ਕਰਨਾ। ਫਰਕ ਸਮਝ ਆਇਆ ਨਾ? ਹਾਂਜੀ, ਇਹੀ ਫਰਕ ਹੈ। ਰੋਡ 'ਤੇ ਟ੍ਰੈਫਿਕ ਲਾਈਟਸ ਐਂਡ ਟ੍ਰੈਫਿਕ ਸਿਗਨਲ ਬਣੇ ਹੋਏ ਨੇ ਫੋਲੋ ਕਰਨ ਨੂੰ, ਉਹਨਾਂ ਨੂੰ ਫੋਲੋ ਕਰੋ, ਇੱਕ ਦੂਸਰੇ ਨੂੰ ਫੋਲੋ ਨਹੀਂ ਕਰਨਾ, ਕਿਉਂਕਿ ਜਿੰਨੇ ਅਸੀਂ ਹਾਦਸੇ ਅਵੋਇਡ ਕਰਾਂਗੇ ਓਨਾ ਹੀ ਚੰਗਾ ਹੈ। ਕਾਹਨੂੰ ਇਨਵਾਈਟ ਕਰਨੇ ਅਸੀਂ ਬੈਠੇ ਬਿਠਾਏ ਹਾਦਸੇ? ਵੈਸੇ ਟੈਨਸ਼ਨ ਫਰੀ ਹੋ ਜਾਓ, ਕਿਉਂਕਿ ਸਾਡੇ ਸ਼ਹਿਰ ਦੇ ਵਿੱਚ ਮੈਂ ਦੇਖਿਆ ਕਿ ਜਿਹੜੇ ਵੈਸੇ ਕੈਮਰੇ ਲੱਗੇ ਹੋਏ ਸੀ ਨਾ ਨਾਮ ਦੇ ਲਈ, ਹੁਣ ਨਾਮ ਦੇ ਲਈ ਨਹੀਂ ਹੈ, ਹੁਣ ਕੰਮ ਕੇ ਲਈ ਹੈ, ਕੰਮ ਕਰਨ ਲੱਗ ਗਏ ਨੇ। ਇਸੇ ਵਜ੍ਹਾ ਕਰਕੇ ਸਵੇਰੇ ਸਾਰੇ ਬੰਦੇ ਬਣ ਕੇ ਨਾ ਲਾਈਟਸ ਦੇ ਅਕੋਰਡਿੰਗ ਖੜ੍ਹੇ ਹੁੰਦੇ ਨੇ, ਜ਼ੈਬਰਾ ਕ੍ਰੋਸਿੰਗ ਨੂੰ ਛੱਡ ਕੇ ਪਿੱਛੇ ਪਿੱਛੇ ਖੜ੍ਹੇ ਹੁੰਦੇ ਨੇ, ਕਿਉਂਕਿ ਹੁਣ ਜਿਹੜੀਆਂ ਟਿਕਟਸ ਹੈ, ਮਤਲਬ ਫੋਰਨ ਕੰਟਰੀਜ਼ ਦੇ ਵਿੱਚ ਟਿਕਟ ਮਿਲਦੀਆਂ ਨੇ, ਇੱਥੇ ਦੇ ਚਲਾਨ ਹੈ, ਬਾ ਇੱਜ਼ਤ ਘਰ ਪਹੁੰਚ ਜਾਂਦੇ ਨੇ। ਸ਼ੁਰੂਆਤ ਹੋ ਚੁੱਕੀ ਹੈ ਅਤੇ ਦੇਖਦੇ ਹਾਂ ਕਿ ਕਿੰਨਾ ਕੁ ਅਸਰ ਔਰ ਕਿੰਨਾ ਕੁ ਫਰਕ ਪੈਂਦਾ ਹੈ ਇਹਨਾਂ ਸਾਰੀਆਂ ਚੀਜ਼ਾਂ ਦਾ ਸਾਡੇ ਉੱਤੇ, ਕਿਉਂਕਿ ਜਦੋਂ ਇਹ ਅਸਰ ਸਾਡੀ ਜੇਬ 'ਤੇ ਪਏਗਾ ਤਾਂ ਉਦੋਂ ਤਾਂ ਫਿਰ ਸਾਡੇ 'ਤੇ ਵੀ ਪਏਗਾ। ਸੌਦਾ ਵੈਸੇ ਖਰਾਬ ਨਹੀਂ ਹੈ, ਕਿਉਂਕਿ ਜਿੰਨਾ ਲਾਈਟਸ ਨੂੰ ਫੋਲੋ ਕੀਤਾ ਜਾਊਗਾ ਓਨਾ ਮੈਨੂੰ ਲੱਗਦਾ ਕਿ ਅਸੀਂ ਬੰਦੇ ਬਣ ਕੇ ਰਵਾਂਗੇ, ਮੈਨੂੰ ਏਦਾਂ ਲੱਗਦਾ ਹੈ।
1: ਸਾਰੇ ਸੁਣੋ ਸੁਣੋ, ਸਟਾਰਟ ਹੋਣ ਲੱਗਾ, ਤੂੰ

ਸੌਦਾ ਖਰਾ ਹੀ ਹੁੰਦਾ ਜਦੋਂ ਅਸੀਂ ਆਪਣੇ ਪਰਿਵਾਰ ਦੇ ਨਾਲ ਰਹਿਣਾ ਚੁਣਦੇ ਹਾਂ। ਇਹ ਸੌਦਾ ਮਾਰਾ ਹੋ ਨਹੀਂ ਸਕਦਾ। ਵੈਸੇ ਅੱਜ ਹੈ ਜੀ ਅੰਤਰਰਾਸ਼ਟਰੀ ਪਰਿਵਾਰ ਦਿਵਸ, ਇੰਟਰਨੈਸ਼ਨਲ ਡੇ ਆਫ ਫੈਮਿਲੀਜ਼। ਤੁਸੀਂ ਕਹੋਗੇ ਇਹ ਕਿੱਦਾਂ ਦਾ ਦਿਨ ਲੱਭ ਕੇ ਲੈ ਕੇ ਆਈ ਹੈ? ਨਹੀਂ, ਮੈਂ ਲੱਭ ਕੇ ਨਹੀਂ ਲੈ ਕੇ, ਇਹ ਦਿਨ ਆਲਰੇਡੀ ਸੀ। ਮੈਂ ਸੋਚਿਆ ਤੁਹਾਨੂੰ ਦੱਸ ਦੇਵਾਂ। ਫਿਲਹਾਲ ਬੈਠੇ ਆਪਣੇ ਰੂਮ ਦੇ ਵਿੱਚ ਜਾਂ ਆਪਣੀ ਫੈਮਿਲੀ ਦੇ ਨਾਲ ਚਾਹ ਦੀਆਂ ਚੁਸਕੀਆਂ ਦਾ ਮਜ਼ਾ ਲੈ ਰਹੇ ਹੋ? ਕੀ ਕਿਹਾ, ਨਹੀਂ ਇਕੱਲੇ ਰਹਿੰਦੇ ਹੋ? ਓਹੋ, ਮੇਰੇ ਸਾਰੇ ਸੈਂਟੀਮੈਂਟਸ ਤੁਹਾਡੇ ਨਾਲ ਨੇ, ਇਮੋਸ਼ਨਲੀ ਸਪੋਰਟ ਵਾਲੇ। ਬਈ ਦੇਖੋ, ਜਿਹੜਾ ਮਜ਼ਾ, ਮੈਨੂੰ ਪਤਾ ਹੈ ਕਿ ਫਰੀਡਮ ਹਰ ਕਿਸੇ ਨੂੰ ਚੰਗੀ ਲੱਗਦੀ ਹੈ, ਲੇਕਿਨ ਇੱਕ ਟਾਈਮ 'ਤੇ ਅਸੀਂ ਬੋਰ ਹੋ ਜਾਂਦੇ ਹਾਂ। ਔਰ ਤੁਸੀਂ ਕਦੀ ਆਪਣੀ ਫੈਮਿਲੀ ਨੂੰ ਇੱਦਾਂ ਨਹੀਂ ਕਿ ਬਹੁਤ ਮਿਸ ਕੀਤਾ? ਇਹ ਉਹਨਾਂ ਨੂੰ ਪੁੱਛੋ ਜਿਹਨਾਂ ਨੇ ਹੁਣੇ ਵੱਡੀ ਜਿਹੀ ਹਾਂ ਕੀਤੀ ਹੈ। ਚਾਰ ਦਿਨ ਲਈ ਵੀ ਜਦੋਂ ਆਪਾਂ ਘਰੋਂ ਬਾਹਰ ਜਾਂਦੇ ਹਾਂ ਤਾਂ ਫਿਰ ਅਸੀਂ ਮਿਸ ਕਰਨ ਲੱਗਦੇ ਹਾਂ ਨਾ ਆਪਣੇ ਪੇਰੈਂਟਸ ਨੂੰ, ਆਪਣੀ ਫੈਮਿਲੀ ਨੂੰ, ਕਿਉਂਕਿ ਜਿਹੜੀ ਰੌਣਕ ਸਾਨੂੰ ਘਰ ਮਿਲਦੀ ਹੈ ਉਹ ਕਿਤੇ ਹੋਰ ਕਿੱਥੇ ਮਿਲਦੀ ਹੈ। ਸੋ ਅੱਜ ਅੰਤਰਰਾਸ਼ਟਰੀ ਪਰਿਵਾਰ ਦਿਵਸ ਹੈ, ਜੋ ਕਿ ਹਰ ਸਾਲ 15 ਮਈ ਨੂੰ ਦੁਨੀਆ ਭਰ ਦੇ ਵਿੱਚ ਮਨਾਇਆ ਜਾਂਦਾ ਹੈ, ਕਿਉਂਕਿ ਦੁਨੀਆ ਭਰ ਜਾਣਦੀ ਹੈ ਕਿ ਪਰਿਵਾਰ ਦਾ ਮਹੱਤਵ ਕੀ ਹੁੰਦਾ ਹੈ, ਕਿੰਨੀ ਇੰਪੋਰਟੈਂਸ ਹੁੰਦੀ ਹੈ ਜੀ ਪਰਿਵਾਰ ਦੀ ਔਰ ਪਰਿਵਾਰ ਦੇ ਨਾਲ ਰਹਿਣ ਦੀ। ਇਮੋਸ਼ਨਲ ਸਪੋਰਟ ਸਭ ਤੋਂ ਜ਼ਿਆਦਾ ਸਾਨੂੰ ਹੋਰ ਕੋਈ ਨਹੀਂ ਕਰ ਸਕਦਾ ਸਿਵਾਏ ਸਾਡੇ ਆਪਣੇ ਪਰਿਵਾਰ ਦੇ। ਔਰ ਫਾਈਨੈਂਸ਼ੀਅਲ ਸਪੋਰਟ ਵੀ ਮੈਨੂੰ ਲੱਗਦਾ ਸਿਰਫ ਪਰਿਵਾਰ ਹੀ ਕਰਦਾ ਹੈ ਜਦੋਂ ਜ਼ਰੂਰਤ ਪੈਂਦੀ ਹੈ। ਆਪਣੇ ਨਾਲ ਖੜੇ ਹੁੰਦੇ ਨੇ, ਕੋਈ ਹੋਰ ਥੋੜ੍ਹੇ ਨਾ ਹੁੰਦੇ ਆ। ਪਰਿਵਾਰ ਵੈਸੇ ਤਾਂ ਸਾਡੇ ਸਮਾਜ ਦੀ ਸਭ ਤੋਂ ਛੋਟੀ ਇਕਾਈ ਹੈ, ਹੈ ਨਾ? ਪੜ੍ਹਦੇ ਹੁੰਦੇ ਸੀ ਅਸੀਂ ਸੋਸ਼ੀਓਲੋਜੀ ਸਬਜੈਕਟ ਦੇ ਵਿੱਚ ਇਹ ਸਾਰੀਆਂ ਚੀਜ਼ਾਂ, ਪਰਿਵਾਰ ਸਮਾਜ ਕੀ ਸਭਸੇ ਛੋਟੀ ਇਕਾਈ ਹੈ, ਉਦੋਂ ਰੱਟੇ ਲਾਇਆ ਕਰਦੇ ਸੀ, ਪਰ ਇਹ ਅਸਲੀਅਤ ਹੈ। ਔਰ ਵੈਸੇ ਵੀ ਜਦੋਂ ਅਸੀਂ ਪੜ੍ਹਦੇ ਹਾਂ ਕਿ ਮੈਨ ਇਜ਼ ਅ ਸੋਸ਼ਲ ਐਨੀਮਲ, ਅਤੇ ਸੋਸ਼ਲ ਐਨੀਮਲ ਜਿਹੜਾ ਆ ਉਹ ਇਕੱਲਾ ਨਹੀਂ ਨਾ ਰਹਿ ਸਕਦਾ। ਇਸ ਦਿਨ ਦੀ ਸ਼ੁਰੂਆਤ 1993 ਦੇ ਵਿੱਚ ਸੰਯੁਕਤ ਰਾਸ਼ਟਰ ਵੱਲੋਂ ਕੀਤੀ ਗਈ ਸੀ, ਤਾਂ ਕਿ ਦੁਨੀਆ ਭਰ ਦੇ ਵਿੱਚ ਪਰਿਵਾਰ ਦੀ ਮਹੱਤਤਾ ਨੂੰ ਦੱਸਿਆ ਜਾ ਸਕੇ, ਸਮਾਜ ਨੂੰ ਸਮਝਾਇਆ ਜਾ ਸਕੇ ਕਿ ਪਰਿਵਾਰ ਬਹੁਤ ਜ਼ਰੂਰੀ ਹੈ ਇੱਕ ਇਨਸਾਨ ਦੀ ਓਵਰਆਲ ਡਿਵੈਲਪਮੈਂਟ ਲਈ, ਮਾਨਸਿਕ, ਸਰੀਰਕ, ਭਾਵਨਾਤਮਕ, ਹਰ ਤਰੀਕੇ ਦੇ ਵਿਕਾਸ ਦੇ ਵਿੱਚ ਇੱਕ ਪਰਿਵਾਰ ਹੀ ਸਭ ਤੋਂ ਮਹੱਤਵਪੂਰਨ ਮਹੱਤਤਾ ਵਾਲੀ ਭੂਮਿਕਾ ਨਿਭਾਉਂਦਾ ਹੈ। ਛੋਟੀ ਜਿਹੀ ਐਗਜ਼ਾਮਪਲ ਇਹ ਦੇਖੋ ਕਿ ਅੱਜ ਕੱਲ੍ਹ ਸਿੰਗਲ ਪੇਰੈਂਟਸ ਨੇ, ਮਦਰ ਵੀ ਜੋਬ ਕਰਦੀ ਹੈ, ਫਾਦਰ ਵੀ ਜੋਬ ਕਰਦਾ ਹੈ, ਔਰ ਇਹੀ ਟੈਨਸ਼ਨ ਹੁੰਦੀ ਹੈ ਕਿ ਅਸੀਂ ਆਪਣੇ ਬੱਚੇ ਨੂੰ ਸੰਭਾਲਣਾ ਕਿੱਦਾਂ ਹੈ। ਇਰੀਟੇਟਡ ਅਸੀਂ ਆਪਣੀ ਜੋਬ ਕਰਕੇ ਆਲਰੇਡੀ ਰਹਿੰਦੇ ਹਾਂ, ਪਤਾ ਨਹੀਂ ਚੱਲਦਾ ਹੁੰਦਾ ਕਿ ਘਰ ਦਾ ਪ੍ਰੈਸ਼ਰ ਸਾਂਭੀਏ ਕਿ ਕੰਮ ਦਾ ਪ੍ਰੈਸ਼ਰ ਸਾਂਭੀਏ, ਔਰ ਪ੍ਰੈਸ਼ਰ ਹੈ ਵੀ ਬਹੁਤ ਜ਼ਿਆਦਾ। ਬੱਚੇ 'ਤੇ ਅਸੀਂ ਆਪਣੀ ਫਰਸਟ੍ਰੇਸ਼ਨ ਕੱਢ ਦਿੰਦੇ ਹਾਂ, ਇੱਕ ਦੂਸਰੇ 'ਤੇ ਫਰਸਟ੍ਰੇਸ਼ਨ ਕੱਢ ਦਿੰਦੇ ਹਾਂ, ਪਰਵਰਿਸ਼ ਅਜੇ ਕਦੀ ਵੀ ਨਹੀਂ ਨਾ ਹੁੰਦੀ। ਅਤੇ ਜਦੋਂ ਦਾਦਾ ਦਾਦੀ, ਨਾਨਾ ਨਾਨੀ ਦੇ ਨਾਲ ਵੱਡੇ ਪਰਿਵਾਰ ਹੁੰਦੇ ਸੀ, ਪਤਾ ਹੀ ਨਹੀਂ ਸੀ ਲੱਗਦਾ ਬੱਚੇ ਕਦੋਂ ਪਲ ਜਾਂਦੇ ਸੀ, ਹੈ ਨਾ? ਐਗਰੀ ਕਰਦੇ ਹੋ? ਸੋ ਇੱਕ ਮਜ਼ਬੂਤ ਪਰਿਵਾਰ ਹੀ ਇੱਕ ਮਜ਼ਬੂਤ ਸਮਾਜ ਦੀ ਨੀਂਹ ਰੱਖਦਾ ਹੈ। ਪਰਿਵਾਰ ਵਿੱਚ ਬੱਚਿਆਂ ਨੂੰ ਪਹਿਲੀ ਸਿੱਖਿਆ ਮਿਲਦੀ ਹੈ, ਚਾਹੇ ਅਸੀਂ ਕਿਸੇ ਵੱਡਿਆਂ ਨੂੰ ਜਾਂ ਦੂਸਰਿਆਂ ਨੂੰ ਰਿਸਪੈਕਟ ਦੇਣ ਦੀ ਗੱਲ ਕਿਉਂ ਨਾ ਕਰੀਏ। ਅੱਜ ਕੱਲ੍ਹ ਦੇ ਬੱਚੇ ਦੇਖੇ ਕਿੰਨੇ ਬਦਤਮੀਜ਼ ਟਾਈਪ ਦੇ ਹੋ ਗਏ ਨੇ, ਛੋਟੇ ਛੋਟੇ ਬੱਚੇ ਇੰਨੇ ਕੁ ਜ਼ਿਆਦਾ ਐਡਵਾਂਸ ਨੇ, ਲੇਕਿਨ ਹਾਈਪਰ ਨੇ। ਲੇਕਿਨ ਪਹਿਲਾਂ ਵੱਡਾ ਪਰਿਵਾਰ ਹੁੰਦਾ ਸੀ, ਪਤਾ ਨਹੀਂ ਸੀ ਲੱਗਦਾ ਬੱਚਾ ਸਾਰੇ ਦਿਨ ਵਿੱਚ ਹੱਸਦਾ ਖੇਡਦਾ ਕਿੱਦਾਂ ਪਲ ਜਾਂਦਾ ਸੀ, ਅਤੇ ਹੁਣ ਬੱਚੇ ਦੇ ਕੋਲ ਜ਼ਿਆਦਾ ਐਕਟੀਵਿਟੀਜ਼ ਹੀ ਨਹੀਂ ਕਰਨ ਨੂੰ, ਕਿਉਂਕਿ ਘਰ ਦੇ ਵਿੱਚ ਉਹਨਾਂ ਨੂੰ ਕੋਈ ਮਿਲਦਾ ਹੀ ਨਹੀਂ ਹੈ, ਅਤੇ ਬੱਚਾ ਖਿਜਣ ਲੱਗਦਾ ਹੈ। ਇੱਕ ਦੂਸਰੇ ਦੇ ਨਾਲ ਸਹਿਯੋਗ ਦੀ ਆਦਤ, ਸ਼ੇਅਰਿੰਗ ਇਜ਼ ਕੇਅਰਿੰਗ ਅਸੀਂ ਅੱਜ ਕੱਲ੍ਹ ਪੜ੍ਹਦੇ ਹਾਂ, ਲੇਕਿਨ ਜਦੋਂ ਘਰ ਦੇ ਵਿੱਚ ਕੋਈ ਹੋਰ ਹੋਏਗਾ ਹੀ ਨਹੀਂ ਪੇਰੈਂਟਸ ਤੋਂ ਇਲਾਵਾ, ਤਾਂ ਬੱਚੇ ਨੂੰ ਸਾਈਕੋਲੋਜੀਕਲੀ ਸੋਚ ਕੇ ਦੇਖੋ ਕਿ ਅਸੀਂ ਸ਼ੇਅਰਿੰਗ ਇਜ਼ ਕੇਅਰਿੰਗ ਸਿਖਾਉਂਦੇ ਹਾਂ ਪੇਰੈਂਟਸ ਆਪਣੇ ਬੱਚਿਆਂ ਨੂੰ, ਲੇਕਿਨ ਘਰ ਦੇ ਵਿੱਚ ਨਾ ਤੀਸਰਾ ਨਾ ਚੌਥਾ ਕੋਈ ਇਨਸਾਨ ਹੀ ਨਹੀਂ ਹੈ, ਅਤੇ ਬੱਚੇ ਨੂੰ ਤਾਂ ਪਤਾ ਹੀ ਨਹੀਂ ਕਿ ਸ਼ੇਅਰ ਕਿੱਥੇ ਕਰਨਾ ਹੈ, ਕਿਹਦੇ ਨਾਲ ਕਰਨਾ। ਉਹਨੂੰ ਇਹ ਪਤਾ ਕਿ ਮੈਂ ਸਿਰਫ ਆਪਣੇ ਪੇਰੈਂਟਸ ਨੂੰ ਇਹ ਚੀਜ਼ ਦੇਣੀ ਹੈ, ਦੈਟਸ ਇਟ। ਲੇਕਿਨ ਹਰ ਬੰਦੇ ਦੀ ਆਪਣੀ ਸੋਚ ਹੁੰਦੀ ਹੈ। ਦਾਦਾ ਦਾਦੀ ਵੱਖਰੀਆਂ ਮੱਤਾਂ ਦਿੰਦੇ ਸੀ, ਨਾਨਾ ਨਾਨੀ ਵੱਖਰੀਆਂ ਚੀਜ਼ਾਂ ਸਮਝਾਉਂਦੇ ਸੀ, ਕੋਈ ਭੂਆ ਆ ਗਈ, ਮਾਸੀ ਆ ਗਈ, ਮਾਮੇ ਆ ਗਏ, ਹੈ ਨਾ? ਇੱਦਾਂ ਪਰਿਵਾਰ ਆਇਆ ਕਰਦੇ ਸੀ, ਮਿਲਿਆ ਕਰਦੇ ਸੀ, ਰਿਹਾ ਕਰਦੇ ਸੀ ਇੱਕ ਦੂਸਰੇ ਵਿੱਚ ਲੰਬਾ ਸਮਾਂ, ਬੜੀਆਂ ਸਾਰੀਆਂ ਚੀਜ਼ਾਂ ਸਾਂਝੀਆਂ ਹੁੰਦੀਆਂ ਸੀ, ਸਹਿਨਸ਼ੀਲਤਾ, ਪੇਸ਼ੈਂਸ ਆਉਂਦੀ ਸੀ। ਹਰ ਰਿਸ਼ਤੇ ਤੋਂ ਮਿਲਣ ਵਾਲੀ ਸਿੱਖਿਆ ਬੱਚੇ ਦੇ ਕਰੈਕਟਰ ਨੂੰ

ਬਣਾਉਂਦੀ ਹੈ। ਤਾਂ ਹੁਣ ਤੇਜ਼ੀ ਦੇ ਨਾਲ ਸਮਾਂ ਬਦਲ ਰਿਹਾ ਹੈ, ਪਰਿਵਾਰਕ ਢਾਂਚੇ 'ਚ ਬਹੁਤ ਜ਼ਿਆਦਾ ਬਦਲਾਵ ਆ ਚੁੱਕੇ ਨੇ। ਸਾਂਝੇ ਪਰਿਵਾਰਾਂ ਦੀ ਥਾਂ 'ਤੇ ਹੁਣ ਨਿਊਕਲੀਅਰ ਹੈ ਨਾ ਪਰਿਵਾਰ ਨੇ, ਯਾਨੀ ਕਿ ਜੁਆਇੰਟ ਫੈਮਿਲੀਜ਼ ਦੀ ਤਰ੍ਹਾਂ ਹੁਣ ਜਿਹੜਾ ਮਾਹੌਲ ਹੈ ਉੱਦਾਂ ਦਾ ਨਹੀਂ ਰਿਹਾ। ਹੁਣ ਸਿੰਗਲ ਪੇਰੈਂਟਸ ਨੇ ਜ਼ਿਆਦਾਤਰ ਜਾਂ ਫਿਰ ਇਕੱਲੇ ਇਕੱਲੇ ਰਹਿੰਦੇ ਨੇ। ਸੁੱਖ ਸੁਵਿਧਾਵਾਂ ਬਹੁਤ ਜ਼ਿਆਦਾ ਵੱਧ ਗਈਆਂ ਨੇ, ਲੇਕਿਨ ਪਰਿਵਾਰਕ ਸਹਿਯੋਗ ਅਤੇ ਮਿਲਣ ਜੁਲਣ ਦੇ ਵਿੱਚ ਬਿਲਕੁਲ ਭਾਰੀ ਗਿਰਾਵਟ ਆਈ ਹੈ ਔਰ ਇਹ ਪਰਸਨੈਲਿਟੀ 'ਤੇ ਡੂੰਘਾ ਅਸਰ ਕਰ ਰਹੀ ਹੈ। ਬੱਚੇ ਬਜ਼ੁਰਗਾਂ ਬਿਨਾਂ ਅਤੇ ਬਜ਼ੁਰਗ ਬੱਚਿਆਂ ਬਿਨਾਂ ਇਕੱਲਾਪਣ ਮਹਿਸੂਸ ਕਰਦੇ ਨੇ। ਇਸ ਲਈ ਅੰਤਰਰਾਸ਼ਟਰੀ ਪਰਿਵਾਰ ਦਿਵਸ ਦਾ ਮਕਸਦ ਹੀ ਇਹ ਹੈ ਕਿ ਅਸੀਂ ਆਪਣੇ ਪਰਿਵਾਰਕ ਸਮੱਸਿਆਵਾਂ ਨੂੰ, ਜੋ ਵੀ ਪਰਿਵਾਰ ਦੀਆਂ ਸਮੱਸਿਆਵਾਂ ਨੇ, ਚਾਹੇ ਗਰੀਬੀ ਹੈ, ਚਾਹੇ ਵਾਇਲੈਂਸ ਨੇ, ਜਾਂ ਫਿਰ ਟੈਨਸ਼ਨ ਹੈ, ਸਟ੍ਰੈਸ ਹੈ, ਲੜਾਈ ਹੈ, ਕੁਝ ਵੀ, ਉਹਨਾਂ ਦੀ ਅਣਦੇਖੀ ਨਾ ਕਰੀਏ। ਜ਼ਰੂਰੀ ਹੈ ਕਿ ਪਰਿਵਾਰ ਹੋਵੇ ਅਤੇ ਪਰਿਵਾਰ ਦੇ ਵਿੱਚ ਮਿਲ ਜੁਲ ਕੇ ਬਹਿ ਕੇ ਗੱਲ ਕਰਕੇ ਹਰ ਪ੍ਰੋਬਲਮ ਦਾ ਸੋਲਿਊਸ਼ਨ ਲੱਭਿਆ ਜਾ ਸਕੇ, ਕਿਉਂਕਿ ਪਰਿਵਾਰ 'ਚ ਰਹਿੰਦੇ ਇੱਕ ਬੰਦੇ ਦਾ ਦਿਮਾਗ ਆਪਣਾ ਹੈ, ਲੇਕਿਨ ਚਾਰ ਪਾਸੇ ਜਦੋਂ ਸਲਾਹ ਮਿਲਦੀ ਹੈ ਤੇ ਉਦੋਂ ਪਰੇਸ਼ਾਨੀਆਂ ਦੇ ਹੱਲ ਜ਼ਿਆਦਾ ਮਿਲਦੇ ਨੇ। ਭਾਵਨਾਤਮਕ ਸਹਾਰਾ ਸਿਰਫ ਪਰਿਵਾਰ ਵੱਲੋਂ ਹੀ ਮੁਮਕਿਨ ਹੈ, ਇਹਦਾ ਮੈਨੂੰ ਲੱਗਦਾ ਹੈ। ਗੱਲਾਂ ਬਾਤਾਂ ਹੋਣਗੀਆਂ ਔਰ 7:44 ਹੋ ਚੁੱਕੇ ਨੇ। ਅੱਜ ਦੇ ਖਾਸ ਮਹਿਮਾਨ 8 ਉਹਨਾਂ ਨੂੰ ਮੈਂ ਲੈ ਕੇ ਆਊਂਗੀ ਟੈਲੀਫੋਨ ਲਾਈਨ 'ਤੇ ਡਾਇਰੈਕਟ ਔਰ ਲਾਈਵ ਕਰਾਂਗੇ ਅਸੀਂ ਗੱਲਾਂ ਬਾਤਾਂ, ਔਰ ਅੱਜ ਦੇ ਖਾਸ ਮਹਿਮਾਨ ਦੇ ਨਾਲ ਇਸੇ ਵਿਸ਼ੇ 'ਤੇ ਅਸੀਂ ਗੱਲ ਕਰਾਂਗੇ ਇੰਟਰਨੈਸ਼ਨਲ ਡੇ ਆਫ ਫੈਮਿਲੀਜ਼ 'ਤੇ। ਔਰ ਅੱਜ ਦੇ ਖਾਸ ਮਹਿਮਾਨ ਨੇ ਪ੍ਰੋਫੈਸਰ ਕੁਮੂਲ ਐਬੀ। ਅਤੇ ਹੁਣ ਟਾਈਮ ਹੋ ਗਿਆ ਹੈ ਅੱਜ ਦੇ ਪ੍ਰੋਗਰਾਮ ਦੇ ਵਿੱਚ ਹੁਣ ਅਗਲੇ ਗੀਤ ਨੂੰ ਸੁਣਨ ਦਾ। ਸਟੇ ਟਿਊਨ ਐਂਡ ਕੀਪ ਲਿਸਨਿੰਗ, ਕੀਪ ਇੰਜੋਇੰਗ।

ਤੁਹਾਡਾ ਕੀ ਕਹਿਣਾ ਵੈਸੇ ਤੇ ਕਹਿ ਸਕਦੇ ਹੋ ਜੋ ਮਨ ਹੈਗਾ ਤੁਹਾਡਾ ਨੰਬਰ ਤੇ ਮੈਂ ਬਾਅਦ ਵਿੱਚ ਸ਼ੇਅਰ ਕਰੂੰਗੀ ਅੱਜ ਚਲੋ ਕਰ ਹੀ ਦਿੰਦੇ ਹਾਂ 9855-10-10-27 ਤੇ ਨਾਲ ਦੀ ਨਾਲ ਤੁਸੀਂ ਮੈਨੂੰ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ ਲੇਕਿਨ ਤੁਹਾਡੇ ਵਿਚਾਰ ਜਿਹੜੇ ਮੈਂ ਪੜੂੰਗੀ ਜਾਂ ਸੁਣੂੰਗੀ ਉਹ ਹੈ ਜੀ ਠੀਕ ਹੈ 9:02 ਤੋਂ ਬਾਅਦ ਫਿਲਹਾਲ ਆ ਜਿਹੜੀ ਕੌਫੀ ਰੱਖੀ ਹੋਈ ਨਾ ਅੱਗੇ ਇਹ ਚਾਹ ਰੱਖੀ ਹੋਈ ਹੈ ਠੰਡੀ ਹੋ ਸਕਦੀ ਹੈ ਪਰ ਸਾਡੀ ਵਾਈਬ ਹਮੇਸ਼ਾ ਗਰਮ ਰਹਿੰਦੀ ਹੈ ਤੇ ਠੀਕ ਹੈ ਜਲਦੀ ਨਾਲ ਕਰੋ ਸਮਾਲ ਕਿਉਂਕਿ ਅੱਜ ਜੀ ਫਰਾਈਡੇ ਅਗਰ ਆਲਰੇਡੀ ਘੁੰਮਣ ਨਿਕਲੇ ਹੋ ਤਾਂ ਚੰਗੀ ਗੱਲ ਹੈ ਲੇਕਿਨ ਅਗਰ ਮੇਰੇ ਵਾਂਗੂ ਜਾਣ ਦਾ ਸਿਰਫ ਪਲੈਨ ਹੀ ਹੈ ਨਾ ਡਰਾਫਟ ਹੀ ਬਣਾਇਆ ਹੋਇਆ ਸੈਟਰਡੇ ਆ ਰਿਹਾ ਸੰਡੇ ਵੀ ਆ ਰਿਹਾ ਅੱਜ ਘਰ ਜਾ ਕੇ ਬੈਗਸ ਪੈਕ ਕਰ ਲਓ ਚੱਲਾਂਗੇ ਫਿਰ ਘੁੰਮਣ ਆਪਣਾ ਆਪਣਾ ਤੁਸੀਂ ਆਪਣਾ ਘੁੰਮਿਓ ਮੈਂ ਆਪਣਾ ਘੁੰਮੂੰਗੀ ਕਿਉਂਕਿ ਮੰਡੇ ਬਲੂਜ਼ ਕੈਂਸਲ ਹੋ ਚੁੱਕੇ ਨੇ ਮੈਂ ਸ਼ੁਰੂਆਤ ਮੰਡੇ ਤੋਂ ਜ਼ਰੂਰ ਕੀਤੀ ਸੀ ਲੇਕਿਨ ਦੇਖੋ ਸਮਾਪਨ ਕਰ ਰਹੀ ਹਾਂ ਇਸ ਵੀਕ ਦਾ ਪਿਆਰੇ ਜਿਹੇ ਫਰਾਈਡੇ ਵਾਲੇ ਸ਼ੋਅ ਦੇ ਨਾਲ ਕਿਉਂਕਿ ਮੰਡੇ ਬਲੂਜ਼ ਕੈਂਸਲ ਹੋ ਕੇ ਫਰਾਈਡੇ ਹੈਪੀਨੈਸ ਦੇ ਵਾਈਬਸ ਇੱਥੇ ਨੇ ਕਿਉਂਕਿ ਐਫਐਮ ਰੇਨਬੋ ਤੁਹਾਡੇ ਨਾਲ ਹੈ ਔਰ ਫਿਲਹਾਲ ਮੈਨੂੰ ਇੱਕ ਹੋਰ ਗੱਲ ਯਾਦ ਆ ਰਹੀ ਹੈ ਜਿਹੜੀ ਬੜੀ ਜ਼ਰੂਰੀ ਮੈਂ ਤੁਹਾਨੂੰ ਦੱਸਣੀ ਸੀ ਕਹਿੰਦੇ ਕਿ ਅਗਰ ਕੁਛ ਕਰਨਾ ਹੋਵੇ ਤਾਂ ਬੰਦਾ ਕਰ ਹੀ ਲੈਂਦਾ ਹੈ ਬਹਾਨੇ ਬਣਾਉਣ ਵਾਲੇ ਬਹਾਨੇ ਬਣਾਉਂਦੇ ਨੇ ਕਰਨ ਵਾਲੇ ਕਰ ਜਾਂਦੇ ਨੇ ਫਰਕ ਇੱਕ ਹੋਰ ਐਗਜ਼ਾਮਪਲ ਆ ਰਹੀ ਹੈ ਮੇਰੇ ਦਿਮਾਗ ਦੇ ਵਿੱਚ ਉਹ ਇਹ ਹੈ ਕਿ ਸ਼ਾਹਕੋਟ ਦੀ ਹੀ ਇੱਕ ਗੱਲ ਹੈ ਜੀ ਨੇੜੇ ਆਪਣੇ ਜ਼ਿਆਦਾ ਦੂਰ ਨਹੀਂ ਆਪਾਂ ਜਾਣਾ ਗਾਂਧੀ ਚੌਂਕ ਦੇ ਲਾਗੇ ਛਾਗੇ ਇੱਕ ਬੜੀ ਮਤਲਬ ਇੰਸਪੀਰੇਸ਼ਨਲ ਸਟੋਰੀ ਦੱਸਦੀ ਆ ਤੁਹਾਨੂੰ ਜਿਸਨੇ ਪੂਰੇ ਇਲਾਕੇ ਵਿੱਚ ਨਾ ਬਹੁਤ ਹੀ ਪੋਜ਼ਿਟਿਵਿਟੀ ਔਰ ਮੈਨੂੰ ਲੱਗਦਾ ਕਿ ਐਂਥੂਜ਼ੀਆਜ਼ਮ ਜਿਹਾ ਭਰ ਦਿੱਤਾ ਹੈ ਕਿਹੜੀ ਹੈ ਬਈ ਦੇਖੋ ਜਿਹਨਾਂ ਨੂੰ ਮੌਕਾ ਮਿਲਦਾ ਪੜ੍ਹਨ ਦਾ ਉਹ ਤਾਂ ਪੜ੍ਹਦੇ ਨਹੀਂ ਹੈ ਲੇਕਿਨ ਅਗਰ ਇਰਾਦੇ ਮਜ਼ਬੂਤ ਹੋਣ ਕੁਛ ਵੀ ਕਰਨ ਦੇ ਚਾਹੇ ਪੜ੍ਹਨ ਦੇ ਜਾਂ ਕੁਛ ਕਰਨ ਦੇ ਤਾਂ ਕੋਈ ਵੀ ਜਿਹੜੀ ਰੁਕਾਵਟ ਹੈ ਤੁਹਾਨੂੰ ਰੋਕ ਨਹੀਂ ਸਕਦੀ ਹੁਣ ਗੱਲ ਇੱਦਾਂ ਹੈ ਕਿ ਲਗਭਗ 45 ਸਾਲ ਦੀ ਸੰਦੀਪ ਕੌਰ ਨੇ ਆਪਣੇ ਬੇਟੇ ਜਸ਼ਨਦੀਪ ਸਿੰਘ ਦੇ ਨਾਲ ਹੀ ਹਾਂਜੀ ਇਕੱਠਿਆਂ ਨੇ 12th ਦੇ ਐਗਜ਼ਾਮ ਕਲੀਅਰ ਕੀਤੇ 12ਵੀਂ ਪਾਸ ਕਰ ਲਈ ਇਕੱਠਿਆਂ ਨੇ ਮਦਰ ਐਂਡ ਸਨ ਨੇ ਔਰ ਇਹ ਸੋਚੋ ਕਿ ਰੋਟੀ ਵੇਲਦੇ ਹੋਏ ਉਹਨਾਂ ਨੇ ਕਿਤਾਬਾਂ ਪੜ੍ਹੀਆਂ 24 ਸਾਲ ਬਾਅਦ ਇੱਕ ਮਾਂ ਨੇ ਆਪਣੇ ਬੇਟੇ ਦੇ ਨਾਲ 12ਵੀਂ ਪਾਸ ਕੀਤੀ ਕਹਿੰਦੇ ਨੇ ਕਿ ਰਸੋਈ ਦੇ ਵਿੱਚ ਵੀ ਮੰਮੀ ਕਿਤਾਬ ਖੁੱਲ੍ਹੀ ਰੱਖਦੇ ਹੁੰਦੇ ਸੀ ਔਰ ਪੜ੍ਹਦੇ ਰਹਿੰਦੇ ਸੀ ਬੇਟਾ ਸਕੂਲ ਪੜ੍ਹਦਾ ਸੀ ਟਿਊਸ਼ਨ ਜਾ ਕੇ ਪੜ੍ਹਦਾ ਸੀ ਮਦਰ ਘਰ ਪੜ੍ਹਦੇ ਸੀ ਉਹਨਾਂ ਨੇ ਸਾਰੀਆਂ ਚੀਜ਼ਾਂ ਨੂੰ ਸਾਰੀਆਂ ਗੱਲਾਂ ਨੂੰ ਔਰ ਸਮਾਜ ਵਿੱਚ ਜੋ ਵੀ ਗੱਲਾਂ ਹੋ ਰਹੀਆਂ ਨੇ ਉਹਨਾਂ ਨੂੰ ਪਰੇ ਕਰਕੇ ਇੱਕ ਵਾਰੀ ਦਰਕਿਨਾਰ ਕਰਕੇ ਦਿਮਾਗ ਦੇ ਬਿਲਕੁਲ ਦੂਸਰੇ ਕੋਨੇ ਤੇ ਪਾਸੇ ਤੇ ਲਗਾ ਕੇ ਸਿਰਫ ਆਪਣੇ ਦਿਲ ਦੀ ਸੁਣੀ ਔਰ ਉਹਨਾਂ ਨੇ ਓਪਨ ਸਕੂਲ ਦੇ ਵਿੱਚ ਦਾਖਲਾ ਲਿਆ 24 ਸਾਲ ਦੇ ਲੰਬੇ ਅੰਤਰਾਲ ਤੋਂ ਬਾਅਦ ਉਹਨਾਂ ਨੇ ਦੁਬਾਰਾ ਪੜ੍ਹਾਈ ਸ਼ੁਰੂ ਕੀਤੀ ਔਰ ਬਸ ਮਦਰ ਐਂਡ ਉਹਨਾਂ ਦਾ ਬੇਟਾ ਸਨ ਇਕੱਠੇ ਬੈਠੇ ਐਗਜ਼ਾਮ ਦਿੱਤਾ ਔਰ ਦੋਨੋਂ ਪਾਸ ਹੋ ਗਏ ਸੋਚ ਕੇ ਦੇਖੋ ਉਸ ਮਨ ਦੇ ਅੰਦਰ ਕਿੰਨੀ ਖੁਸ਼ੀ ਹੋਈ ਹੋਏਗੀ ਉਸ ਬੇਟੇ ਨੂੰ ਵੀ ਔਰ ਉਸ ਮਦਰ ਨੂੰ ਵੀ ਬਾਕੀ ਸੋਚੋ ਥੋੜ੍ਹਾ ਜਿਹਾ ਇਸ ਬਾਰੇ ਕਿਹੜੀਆਂ ਗੱਲਾਂ ਤੁਸੀਂ ਕਰ ਸਕਦੇ ਹੋ ਤਾਂ ਸਿਰਫ ਗੋਲ ਗੋਲ ਹੀ ਘੁਮਾਈ ਜਾ ਰਹੇ ਹੋ ਆਪਣੇ ਆਪ ਨੂੰ ਅਤੇ ਬਾਕੀਆਂ ਨੂੰ ਵੀ ਕਰਕੇ ਪਾਸੇ ਕਰੋ ਨਾ ਅਗਰ ਕੁਝ ਹੈ ਇਰਾਦਾ ਕੰਸਿਸਟੈਂਟ ਐਫਰਟਸ ਜ਼ਰੂਰੀ ਨੇ ਹਰ ਚੀਜ਼ ਲਈ ਔਰ ਇਹੀ ਇੱਕ ਬੇਸਿਕ ਇਨਗਰੀਡੀਅੰਟ ਹੈ ਅਗਰ ਜ਼ਿੰਦਗੀ 'ਚ ਕੋਈ ਗੋਲ ਅਚੀਵ ਕਰਨਾ ਹੈ ਕੋਈ ਸੁਪਨਾ ਪੂਰਾ ਕਰਨਾ ਚਾਹੁੰਦੇ ਹੋ ਜਾਂ ਆਪਣੇ ਆਪ ਦੇ ਵਿੱਚ ਵੀ ਕੋਈ ਬਦਲਾਵ ਲੈ ਕੇ ਆਉਣਾ ਚਾਹੁੰਦੇ ਤਾਂ ਕੰਸਿਸਟੈਂਟ ਐਫਰਟਸ ਫੋਰ ਦੈਟ ਥਿੰਗ ਇਜ਼ ਮਸਟ ਆਰਜੇ ਪੂਜਾ ਟੋਹਾਨੀ ਔਰ ਫਿਲਹਾਲ ਮੇਰੀਆਂ ਗੱਲਾਂ ਸੁਣ ਰਹੇ ਤੁਸੀਂ ਐਫਐਮ ਰੇਨਬੋ ਤੇ ਔਰ 102.7 ਦੇ ਨਾਲ 103.6 ਦੇ ਜ਼ਰੀਏ ਸਰਹੱਦ ਪਾਰ ਦੇ ਪਿਆਰੇ ਪਿਆਰੇ ਦੋਸਤ ਵੀ ਮੈਨੂੰ ਸੁਣ ਰਹੇ ਨੇ ਲੇਕਿਨ ਉਹਨਾਂ ਨੂੰ ਕਿਵੇਂ ਭੁੱਲ ਜਾਵਾਂ ਜੋ ਨਿਊਜ਼ ਆਉਣੀ ਹੈ ਯਾਰ ਦੇ ਜ਼ਰੀਏ ਸੁਣ ਰਹੇ ਨੇ ਮੈਨੂੰ ਬਿਲਕੁਲ ਲਾਈਵ ਕਿਉਂਕਿ ਲਾਈਵ ਹੈ ਤਾਂ ਲਾਈਫ ਹੈ ਔਰ ਐਫਐਮ ਰੇਨਬੋ ਮੇਰਾ ਫਿਲਹਾਲ ਦਿਲ ਸੇ ਦਿਲ ਤੱਕ ਹੈ ਇੰਜੋਏ ਦ ਟਰੈਕ

ਮੇਰੀਆਂ ਗੱਲਾਂ ਦੇ ਵਿੱਚ ਤਾਂ ਉਹਦਾ ਸੀ ਕਿ ਤੁਸੀਂ ਸਾਰਾ ਕੁਝ ਭੁੱਲ ਜਾਂਦੇ ਹੋ, ਪਰ ਇੱਦਾਂ ਚੱਲਣਾ ਨਹੀਂ ਨਾ ਹੁੰਦਾ ਕੰਮ। ਅੱਛਾ ਦੱਸੋ, ਮੈਂ ਕਦੀ ਤੁਹਾਨੂੰ ਇਹਦਾ ਕਿ ਬਹੁਤ ਜ਼ਿਆਦਾ ਇਨਫੋਰਮੇਸ਼ਨ ਦੇ ਕੇ ਚਲੀ ਗਈ ਹੋਵਾਂ ਔਰ ਬਾਅਦ ਵਿੱਚ ਜਦੋਂ ਸ਼ੋਅ ਖਤਮ ਹੋਇਆ ਤੁਸੀਂ ਸੋਚੋ ਕਿ ਆਹ ਦੱਸਿਆ ਸੀ, ਆਹ ਦੱਸਿਆ ਸੀ, 10 ਗੱਲਾਂ ਦੱਸ ਕੇ ਗਈ ਸੀ, ਕਿਹੜੀਆਂ ਦੱਸੀਆਂ ਸੀ, ਇੱਦਾਂ ਕੀਤਾ ਮੈਂ ਕਦੀ ਨਹੀਂ ਨਾ। ਹਮੇਸ਼ਾ ਕਹਿੰਦੀ ਹੈ ਕਿ ਇਨਫੋਰਮੇਸ਼ਨ ਦੇ ਨਾਲ ਐਂਟਰਟੇਨਮੈਂਟ ਅਤੇ ਗੱਲਾਂ ਬਾਤਾਂ ਦੀ ਡੋਜ਼ ਦਿੰਦੀ ਹੈ ਜੀ ਤੁਹਾਡੀ ਦੋਸਤ ਪੂਜਾ ਟੋਹਾਨੀ। ਉਸਦਾ ਰੀਜ਼ਨ ਹੈ, ਇੱਕ ਮੈਂ ਦੱਸ ਰਹੀ ਹਾਂ, ਕਾਲੇ ਬੜੇ ਪੈ ਜਾਂਦੇ ਇੱਕ ਤਾਂ ਮੈਂ ਦੱਸਦੀ ਪਈ ਹਾਂ, ਰੁਕੋ। ਇਹਨੂੰ ਕਹਿੰਦੇ ਨੇ ਜਦੋਂ ਮੈਂ ਇੱਕ ਵਾਰੀ ਤੁਹਾਨੂੰ ਦੱਸ ਨਹੀਂ 15-20 ਚੀਜ਼ਾਂ ਇਨਫੋਰਮੇਸ਼ਨ ਦੀ ਦੱਸ ਕੇ ਹੈਵੀ ਡੋਜ਼ ਸਵੇਰੇ ਦੇ ਕੇ ਚਲੀ ਜਾਵਾਂ, ਅਤੇ ਤੁਸੀਂ ਮੈਨੂੰ ਦੂਜੀ ਵਾਰੀ ਸੁਣੋਗੇ, ਤੁਸੀਂ ਕਹੋਗੇ ਲੈ ਸਵੇਰੇ ਉੱਠਦੇ ਇੰਨੀ ਜ਼ਿਆਦਾ ਲੈਕਚਰ ਦੇ ਕੇ ਚਲੀ ਜਾਂਦੀ ਹੈ, ਇਹਨਾਂ ਲੈਕਚਰ 'ਤੇ ਅਸੀਂ ਪੈਸੇ ਦੇ ਕੇ ਕਾਲਜ ਨਹੀਂ ਸੁਣਦੇ ਜਿੰਨੀ ਪੂਜਾ ਟੋਹਾਨੀ ਦੇ ਕੇ ਚਲੀ ਜਾਂਦੀ ਹੈ। ਆਰਜੇ ਹੈ ਕਿ ਲੈਕਚਰਰ ਹੈ, ਆਰਜੇ ਹੈ ਕਿ ਟੀਚਰ ਹੈ, ਆਰਜੇ ਹੈ ਕਿ ਪ੍ਰੋਫੈਸਰ ਹੈ, ਆਰਜੇ ਹੀ ਹਾਂ। ਔਰ ਇਹਦੇ ਪਿੱਛੇ ਲੌਜਿਕ ਮੇਰਾ ਇਹ ਹੈ, ਮੇਰਾ ਨਹੀਂ ਹੈ, ਮਤਲਬ ਸਾਈਕੋਲੋਜੀਕਲੀ ਐਕਸਪਰਟਸ ਇਹ ਕਹਿੰਦੇ ਨੇ, ਇਹਨੂੰ ਕਹਿੰਦੇ ਨੇ ਸੂਚਨਾ ਵਿਸਫੋਟ। ਮੈਂ ਕਦੇ ਵੀ ਵਿਸਫੋਟ ਕਰਕੇ ਨਹੀਂ ਜਾਂਦੀ ਕਿ ਤੁਹਾਨੂੰ 10 ਚੀਜ਼ਾਂ ਇਕੱਠੀਆਂ ਦੱਸ ਕੇ ਚੱਲ ਜਾਵਾਂ, ਕਿਉਂਕਿ ਡਿਜੀਟਲ ਟੈਕਨੀਕ ਹੈ, ਇੰਟਰਨੈਟ ਹੈ, ਸੋਸ਼ਲ ਮੀਡੀਆ 'ਤੇ 24/7 ਜਿਹੜਾ ਸਕਰੋਲ ਕਰਦੇ ਰਹਿੰਦੇ ਹੋ, ਇੰਨਾ ਜ਼ਿਆਦਾ ਕੁਛ ਨਾ ਪੜ੍ਹਦੇ ਰਹਿੰਦੇ ਹੋ, ਕੁਛ ਨਾ ਕੁਛ ਅਸੀਂ ਦੇਖਦੇ ਰਹਿੰਦੇ ਹਾਂ ਔਰ ਕੋਈ ਨਾ ਕੋਈ ਇਨਫੋਰਮੇਸ਼ਨ ਸਾਨੂੰ ਮਿਲਦੀ ਹੀ ਰਹਿੰਦੀ ਹੈ, ਲੇਕਿਨ ਇਸ ਦੇ ਨਾਲ ਜਿਹੜਾ ਸਾਡਾ ਬ੍ਰੇਨ ਦਾ DNA ਹੈ, ਮਤਲਬ ਜਿਹੜੀ ਸੰਰਚਨਾ ਹੈਗੀ ਹੈ ਨਾ, ਉਹ ਡਿਸਟਰਬ ਹੋ ਜਾਂਦੀ ਹੈ ਬਹੁਤ ਜ਼ਿਆਦਾ। ਇਸੇ ਕਰਕੇ ਵਿੱਚ ਬ੍ਰੇਕ ਜ਼ਰੂਰੀ ਹੁੰਦਾ ਹੈ, ਐਂਟਰਟੇਨਮੈਂਟ ਜ਼ਰੂਰੀ ਹੁੰਦਾ ਹੈ, ਤਾਂ ਹੀ ਤੁਹਾਨੂੰ ਵਿੱਚ ਵਿੱਚ ਗਾਣੇ ਸੁਣਾਉਂਦੀ ਹਾਂ ਗੱਲ ਦੱਸ ਕੇ। ਵੈਸੇ ਇਹ ਜਿਹੜਾ ਇੰਨਾ ਜ਼ਿਆਦਾ ਅਸੀਂ ਅੱਜ ਕੱਲ੍ਹ ਇਨਫੋਰਮੇਸ਼ਨ ਲੈਣ ਦੇ ਚੱਕਰ ਦੇ ਵਿੱਚ ਸਾਰੀਆਂ ਚੀਜ਼ਾਂ ਉਲਟ ਪੁਲਟ ਕਰ ਦਿੰਦੇ ਹਾਂ, ਕਿਉਂਕਿ ਕੁਛ ਇਨਫੋਰਮੇਸ਼ਨ ਇੱਥੋਂ ਮਿਲੀ, ਅੱਧੀ ਇੱਧਰੋਂ ਮਿਲੀ, ਅੱਧੀ ਉੱਧਰੋਂ ਮਿਲੀ, ਉਹਦੇ ਵਿੱਚ ਅਥੈਂਟਿਸਿਟੀ ਹੁੰਦੀ ਨਹੀਂ ਹੈ। ਇੱਕ ਇਨਫੋਰਮੇਸ਼ਨ ਦੇ 10 ਪਾਰਟ ਹੁੰਦੇ ਨੇ, 10 ਅਲੱਗ ਅਲੱਗ ਰੀਲਸ ਦੇ ਜ਼ਰੀਏ। ਇਹਦੇ ਨਾਲੋਂ ਮੈਂ ਜਿਹੜੀ ਗੱਲ ਦੱਸ ਕੇ ਜਾਂਦੀ ਹਾਂ ਸ਼ਾਰਟ ਦੇ ਵਿੱਚ ਦੱਸ ਕੇ ਜਾਂਦੀ ਹਾਂ, ਲੇਕਿਨ ਸਹੀ ਦੱਸ ਕੇ ਜਾਂਦੀ ਹਾਂ। ਸੋ ਮੇਰੀਆਂ ਗੱਲਾਂ ਨੂੰ ਧਿਆਨ ਦੇ ਨਾਲ ਸੁਣਿਆ ਕਰੋ, ਮੰਨਿਆ ਵੀ ਕਰੋ। ਬਾਕੀ ਗਰਮੀ ਬਹੁਤ ਹੋਣ ਵਾਲੀ ਹੈ, ਆਪਣਾ ਧਿਆਨ ਰੱਖੋ। ਔਰ ਤੇਜ਼ੀ ਦੇ ਨਾਲ ਜਿਹੜਾ ਬਦਲ ਰਿਹਾ ਮਾਹੌਲ, ਚਾਹੇ ਖਬਰਾਂ ਦਾ ਹੈ ਅਤੇ ਚਾਹੇ ਮੌਸਮ ਦਾ ਹੈ, ਆਪਣਾ ਰੱਖੋ ਖਿਆਲ ਅਤੇ ਜ਼ਿਆਦਾ ਸਕਰੋਲਿੰਗ ਨਾ ਕਰਿਆ ਕਰੋ, ਕਿਉਂਕਿ ਇਹਨੇ ਇਨਸਾਨ ਦੇ ਪੇਸ਼ੈਂਸ ਨੂੰ ਬਹੁਤ ਘੱਟ ਕੀਤਾ ਹੈ। ਜਟਿਲ ਵਿਸ਼ਿਆਂ 'ਤੇ ਬਹੁਤ ਜ਼ਿਆਦਾ, ਮਤਲਬ ਜਿਹੜੇ ਬਹੁਤ ਹੀ ਕੰਪਲੈਕਸ ਜਿਹੇ ਟੋਪਿਕਸ ਨੇ, ਇਹਨਾਂ 'ਤੇ ਕੋਸ਼ਿਸ਼ ਤਾਂ ਇਹ ਕੀਤੀ ਜਾਂਦੀ ਕਿ ਆਸਾਨ ਜਿਹੀਆਂ ਰੀਲ ਦੇ ਜ਼ਰੀਏ ਸਾਨੂੰ ਇਨਫੋਰਮੇਸ਼ਨ ਦਿੱਤੀ ਜਾਵੇ, ਲੇਕਿਨ ਸਾਡਾ ਦਿਮਾਗ ਵੀ ਤਾਂ ਆਖਿਰ ਦਿਮਾਗ ਹੀ ਹੈ, ਮਸ਼ੀਨ ਥੋੜ੍ਹੀ ਹੈ, ਉਹਨੂੰ ਪ੍ਰੋਸੈਸ ਕਰਨ ਦਾ ਟਾਈਮ ਵੀ ਤਾਂ ਚਾਹੀਦਾ ਹੈ। ਬਸ ਹੁਣ ਰਿਲੈਕਸ ਕਰੋ, ਟੈਨਸ਼ਨ ਬਿਲਕੁਲ ਨਾ ਰਹੋ, ਕਿਉਂਕਿ ਹੁਣ ਕੁਛ ਨਹੀਂ ਕਰਨਾ ਆਪਾਂ, ਬਸ ਗਾਣਾ ਸੁਣਨਾ ਹੈ। ਹਾਂਜੀ, ਗੱਲਾਂ ਹੋ ਗਈਆਂ, ਗਾਣਾ ਸੁਣਦੇ ਹਾਂ, ਔਰ ਗਾਣਾ ਸੁਣਨ ਤੋਂ ਬਾਅਦ ਜਲਦੀ ਦੇ ਨਾਲ ਵਾਪਸ ਆਉਣਾ ਹੈ, ਕਿਉਂਕਿ ਫਿਰ ਗੱਲਾਂ ਕਰਾਂਗੇ, ਮੇਰੀਆਂ ਨਹੀਂ ਤੁਹਾਡੀਆਂ ਨਹੀਂ, ਫੈਮਿਲੀ ਦੀਆਂ ਗੱਲਾਂ ਕਰਾਂਗੇ ਸਾਡੇ ਐਕਸਪਰਟ ਦੇ ਨਾਲ। ਲੇਕਿਨ ਪਹਿਲਾਂ ਮਿਊਜ਼ੀਕਲ ਬ੍ਰੇਕ, ਸਟੇ ਟਿਊਨ ਓਨ ਦੀ ਔਨ FM ਰੇਨਬੋ, ਦਿਲ ਸੇ ਦਿਲ ਤੱਕ ਹੈ ਜੀ ਪੂਜਾ ਟੋਹਾਨੀ ਤੁਹਾਡੇ ਨਾਲ, ਇੰਜੋਏ ਦ ਟਰੈਕ।

ਕਰੋ ਜੀ, ਚਾਰ ਗੱਲਾਂ ਕਰੋ, ਦੋ ਗੱਲਾਂ ਕਰੋ, ਗੱਲ ਹੀ ਨਾ ਕਰੋ ਭਾਵਾਂ. ਕਈ ਕਰਦੇ ਨੇ ਗੱਲ ਹੀ ਨਹੀਂ ਕਰਦੇ. ਮਰਜ਼ੀ ਆ ਬਈ, ਫੋਨ ਚੱਕੋਗੇ ਤੇ ਗੱਲ ਕਰੋਗੇ, ਕੋਈ ਗੱਲ ਨਹੀਂ. ਮੈਨੂੰ ਪਤਾ ਕਿ ਸਵੇਰੇ ਅੱਖ ਖੋਲਣੀ ਬਹੁਤ ਔਖੀ ਹੈ. ਮੈਨੂੰ ਪਤਾ ਮੈਂ ਆਪਣੀ ਅੱਖ ਕਿੱਦਾਂ ਉਂਗਲੀਆਂ ਵਾੜ ਵਾੜ ਕੇ ਨਾ ਅੱਖਾਂ ਦੇ ਵਿੱਚ ਖੋਲਦੀ ਹੁੰਦੀ ਹਾਂ ਸਵੇਰੇ ਜਦੋਂ ਮੈਂ ਉੱਠਣਾ ਹੁੰਦਾ. ਤੁਸੀਂ ਇੱਦਾਂ ਕੀਤਾ ਕਦੀ? ਇੱਦਾਂ ਬਿਲਕੁਲ ਨਹੀਂ ਕਰਨਾ. ਮੈਂ ਐਡਵਾਈਜ਼ ਕਰ ਹੀ ਨਹੀਂ ਰਹੀ. ਜ਼ਰੂਰੀ ਥੋੜ੍ਹੀ ਹੈ ਜੋ ਮੈਂ ਕਰਦੀ ਤੁਸੀਂ ਵੀ ਉਹੀ ਕਰਨਾ. ਇਹ ਕੰਮ ਬਿਲਕੁਲ ਨਹੀਂ ਕਰਨਾ ਹੁੰਦਾ. ਮੈਂ ਤਾਂ ਸਾਰੇ ਪੁੱਠੇ ਕੰਮ ਕਰਦੀ, ਤੁਸੀਂ ਕਾਹਨੂੰ ਕਰਨੇ? ਆਪਣੇ ਪਰਸਨਲ ਐਕਸਪੀਰੀਅੰਸ ਇਹ ਤਾਂ ਤੁਹਾਨੂੰ ਅਕਲ ਦੇ ਕੇ ਜਾਣੀ ਹੈ ਕਿ ਮੈਂ ਦੇਖੋ ਕਿੰਨੇ ਖਰਾਬ ਕੰਮ ਕਰਦੀ ਹਾਂ. ਤੁਸੀਂ ਨਾ ਕਰਿਆ ਕਰੋ, ਆਪਣੀ ਅੱਖਾਂ ਨੂੰ ਚੰਗੀ ਤਰ੍ਹਾਂ ਖੋਲਿਆ ਕਰੋ. ਅੱਖਾਂ ਬਹੁਤ ਪਿਆਰੀਆਂ ਨੇ ਔਰ ਜ਼ਰੂਰੀ ਨੇ ਬਈ. ਪਰ ਮੈਨੂੰ ਪਤਾ ਹੈ ਕਿ ਜਦੋਂ ਅੱਖ ਲੱਗ ਜਾਂਦੀ ਹੈ ਕਿਸੇ ਦੇ ਨਾਲ ਹੀ, ਆਪਣੀ ਅੱਖ ਪਰਸਨਲੀ ਲੱਗਦੀ ਹੈ ਆਪਣੇ ਆਪ ਨਾਲ ਹੀ, ਸੌਂ ਕੇ ਮਤਲਬ, ਉਹ ਨਹੀਂ ਖੁੱਲਦੀ. ਚਾਹੇ ਬੰਦਾ ਪ੍ਰੋਮਿਸ ਦੇ ਦੇਵੇ, ਚਾਹੇ ਬੰਦਾ ਜ਼ੁਬਾਨ ਦੇ ਦੇਵੇ, ਅੱਖ ਖੋਲ੍ਹਣੀ ਔਖੀ ਹੁੰਦੀ ਹੈ ਬਈ. ਚਲੋ ਮੈਂ ਹੀ ਤੁਹਾਨੂੰ ਦੱਸਦੀ ਹਾਂ ਅੱਜ

ਪਰਿਵਾਰ ਕਿਵੇਂ ਜ਼ਰੂਰੀ ਹੁੰਦਾ। ਦੇਖੋ ਪਰਿਵਾਰ, ਹੁਣ ਮੰਨ ਲਓ ਕਿ ਮੈਂ ਇਕੱਲੀ ਰਹਿੰਦੀ ਹਾਂ ਔਰ ਮੈਂ ਉੱਠਣਾ ਸਵੇਰੇ, ਕਿਸੇ ਨੂੰ ਮੈਂ ਕਿਆ ਹੋਇਆ ਕਿ ਮੈਂ ਇੰਨੇ ਟਾਈਮ 'ਤੇ ਪਹੁੰਚ ਜਾਊਂਗੀ, ਜਾਂ ਤੁਸੀਂ ਮੈਨੂੰ ਫੋਨ ਕਰ ਲਈਓ, ਮੈਂ ਤੁਹਾਡਾ ਮੀਟਿੰਗ ਅਟੈਂਡ ਕਰ ਲਊਂਗੀ, ਪਰ ਮੈਂ ਤਾਂ ਸੁੱਤੀ ਰਹਿ ਗਈ, ਮੈਂ ਤਾਂ ਉੱਠੀ ਹੀ ਨਹੀਂ, ਮੇਰੀ ਅੱਖ ਹੀ ਨਹੀਂ ਖੁੱਲ੍ਹੀ ਕਿਉਂਕਿ ਅੱਖ ਲੱਗ ਗਈ ਸੀ। ਫਿਰ ਆਉਂਦੇ ਦੇ ਟਾਈਮ 'ਤੇ ਕੀ ਹੋਏਗਾ, ਜੇ ਇਕੱਲੀ ਹਾਂ ਤਾਂ ਫਿਰ ਕੁਛ ਵੀ ਨਹੀਂ ਹੋਏਗਾ, ਫਿਰ ਕਰਦੇ ਰਹੀਓ ਫੋਨ, ਫਿਰ ਨਹੀਂ ਮੈਂ ਚੱਕਦੀ। ਲੇਕਿਨ ਅਗਰ ਮੈਂ ਪਰਿਵਾਰ ਦੇ ਨਾਲ ਰਹਿ ਰਹੀ ਹਾਂ ਅਤੇ ਮੈਂ ਤਾਂ ਆਪਣੀ ਮੰਮੀ ਨੂੰ ਕਹਿ ਕੇ ਸੌਂਗੀ, ਮੰਮੀ ਮੈਨੂੰ ਇੰਨੇ ਵਜੇ ਉਠਾ ਦਈਓ, ਮੇਰੀ ਇੰਪੋਰਟੈਂਟ ਮੀਟਿੰਗ ਹੈ ਜਾਂ ਮੈਂ ਔਫਿਸ ਜਾਣਾ ਹੈ, ਮਜ਼ਾ ਲੈ ਮੇਰੀ ਮੰਮੀ ਮੈਨੂੰ ਸੌਣ ਦੇਵੇ। ਤੁਹਾਡੇ ਨਾਲ ਹੁੰਦਾ ਇੱਦਾਂ? ਹੁੰਦਾ ਹੋਏਗਾ ਜ਼ਰੂਰ, ਤੁਹਾਨੂੰ ਪ੍ਰੋਪਰ ਚਕਚੋੜ ਕੇ ਖੜ੍ਹੇ ਕਰ ਦਿੱਤਾ ਜਾਂਦਾ ਹੋਏਗਾ। ਨਹੀਂ, ਮੇਰੀ ਮੰਮੀ ਇੱਦਾਂ ਤਾਂ ਨਹੀਂ ਕਰਦੀ, ਲੇਕਿਨ ਉਹਦਾ ਮੈਂ ਦੱਸ ਰਹੀ ਕਿ ਪਰਿਵਾਰ ਦੀ ਮਹੱਤਤਾ ਕਿੰਨੀ ਜ਼ਰੂਰੀ ਹੈ। ਗੱਲ ਪਰਿਵਾਰ ਦੀ ਹੋ ਰਹੀ, ਇੰਟਰਨੈਸ਼ਨਲ ਡੇ ਆਫ ਫੈਮਲੀਜ਼ ਸੈਲੀਬ੍ਰੇਟ ਕਰ ਰਹੇ ਹਾਂ, ਅੰਤਰਰਾਸ਼ਟਰੀ ਪਰਿਵਾਰ ਦਿਵਸ। ਸੋ ਇੱਦਾਂ ਮੈਂ ਦੱਸ ਰਹੀ ਹਾਂ ਕਿ ਕਈ ਵਾਰੀ ਜਦੋਂ ਜ਼ਰੂਰੀ ਹੁੰਦਾ ਹੈ ਕੋਈ ਕੰਮ ਅਤੇ ਅਸੀਂ ਉਹ ਕੰਮ ਕਰ ਨਹੀਂ ਪਾਉਂਦੇ ਕਿਸੇ ਮਜਬੂਰੀ ਕਰਕੇ ਜਾਂ ਭੁੱਲ ਜਾਂਦੇ ਹਾਂ, ਅਤੇ ਪਰਿਵਾਰ ਉਦੋਂ ਸਾਡਾ

ਖੜੇ ਕਰ ਦਿੱਤਾ ਜਾਂਦਾ ਹੋਏਗਾ। ਨਹੀਂ ਮੇਰੀ ਮੰਮੀ ਏਦਾਂ ਤਾਂ ਨਹੀਂ ਕਰਦੀ, ਲੇਕਿਨ ਉਹਦੇ ਮੈਂ ਦੱਸ ਰਹੀ ਕਿ ਪਰਿਵਾਰ ਦੀ ਮਹੱਤਤਾ ਕਿੰਨੀ ਜ਼ਰੂਰੀ ਹੈ। ਗੱਲ ਪਰਿਵਾਰ ਦੀ ਹੋ ਰਹੀ, ਇੰਟਰਨੈਸ਼ਨਲ ਡੇ ਆਫ ਫੈਮਲੀਜ਼ ਸੈਲੀਬ੍ਰੇਟ ਕਰ ਰਹੇ ਹਾਂ, ਅੰਤਰਰਾਸ਼ਟਰੀ ਪਰਿਵਾਰ ਦਿਵਸ। ਸੋ ਇੱਦਾਂ ਮੈਂ ਦੱਸ ਰਹੀ ਹਾਂ ਕਿ ਕਈ ਵਾਰੀ ਜਦੋਂ ਜ਼ਰੂਰੀ ਹੁੰਦਾ ਹੈ ਕੋਈ ਕੰਮ ਅਤੇ ਅਸੀਂ ਉਹ ਕੰਮ ਕਰ ਨਹੀਂ ਪਾਉਂਦੇ ਕਿਸੇ ਮਜਬੂਰੀ ਕਰਕੇ ਜਾਂ ਭੁੱਲ ਜਾਂਦੇ ਹਾਂ, ਅਤੇ ਪਰਿਵਾਰ ਉਦੋਂ ਸਾਡਾ ਸਾਥ ਦਿੰਦਾ ਹੈ, ਸਾਨੂੰ ਦੱਸਦਾ ਹੈ ਕਿ ਅਸੀਂ ਜਾਣਾ ਵੀ ਹੈ ਕਿਤੇ, ਉੱਠਣਾ ਵੀ ਹੈ, ਗੱਲ ਵੀ ਕਰਨੀ ਹੈ। ਚਲੋ ਅਤੇ ਜੇ ਹੁਣ ਅਸੀਂ ਗੱਲ ਕਹੀਏ ਚਾਹੇ ਸਕੂਲ ਦੀ, ਕਾਲਜਿਸ ਦੀ ਜਾਂ ਫਿਰ ਅਲੱਗ ਅਲੱਗ ਸੰਸਥਾਵਾਂ ਦੀ, ਅਤੇ ਇਹਨਾਂ ਸਾਰੇ ਪਾਸੇ ਵੱਡੀਆਂ ਵੱਡੀਆਂ ਗੱਲਾਂ ਤਾਂ ਕੀਤੀਆਂ ਜਾਂਦੀਆਂ ਨੇ ਕਿ ਪਰਿਵਾਰ ਕਿੱਦਾਂ ਜ਼ਰੂਰੀ ਹੈ, ਇਹ ਜ਼ਰੂਰੀ ਹੈ, ਉਹ ਜ਼ਰੂਰੀ ਹੈ, ਲੇਕਿਨ ਪਰਸਨਲੀ ਮੈਨੂੰ ਲੱਗਦਾ ਕਿ ਪ੍ਰੈਕਟੀਕਲੀ ਆਪਣੇ ਆਪ 'ਤੇ ਐਪਲੀਕੇਬਲ ਹੁੰਦੀਆਂ ਨਹੀਂ ਚੀਜ਼ਾਂ, ਸਾਰੇ ਰਹਿ ਕੇ ਇਕੱਲੇ ਹੀ ਖੁਸ਼ ਆ। ਲੇਕਿਨ ਫਿਰ ਉਹੀ ਹੈ ਨਾ, ਪੇਸ਼ੈਂਸ ਘੱਟ ਜਾਂਦਾ, ਅਸੀਂ ਚੀਜ਼ਾਂ ਸ਼ੇਅਰ ਨਹੀਂ ਕਰਦੇ, ਅਤੇ ਬਸ ਫਿਰ ਹੌਲੀ ਹੌਲੀ ਸਾਈਕੋਲੋਜੀਕਲੀ ਅਸਰ ਡੂੰਘਾ ਹੋ ਜਾਂਦਾ ਹੈ, ਰਿਸ਼ਤੇ ਮਜ਼ਬੂਤ ਹੋਣ ਦੀ ਬਜਾਏ ਕੱਚੇ ਹੋ ਜਾਂਦੇ ਨੇ, ਅਤੇ ਹੌਲੀ ਹੌਲੀ ਇਹ ਜਿਹੜਾ ਅੱਜ ਕੱਲ੍ਹ ਦਾ ਸਮਾਂ ਹੈ ਡਿਜੀਟਲ ਦਾ, ਡਿਜੀਟਲ ਦੁਨੀਆ ਦੇ ਵਿੱਚ ਜਿੱਥੇ ਲੋਕ ਮੋਬਾਈਲ ਇੰਟਰਨੈੱਟ ਦੇ ਵਿੱਚ ਵਿਅਸਤ ਰਹਿੰਦੇ ਨੇ, ਉੱਥੇ ਪਰਿਵਾਰ ਛੋਟੇ ਤਾਂ ਆਲਰੇਡੀ ਨੇ, ਰਿਸ਼ਤੇ ਵੀ ਕਮਜ਼ੋਰ ਹੋ ਗਏ ਨੇ, ਅਤੇ ਜਿੱਥੇ ਅਸੀਂ ਆਪਣੇ ਆਪ ਦੇ ਲਈ ਨਹੀਂ ਕੁਛ ਕਰਨਾ ਚਾਹੁੰਦੇ, ਅਤੇ ਪਰਿਵਾਰ ਦੇ ਲਈ ਮਾਂ ਬਾਪ ਦੇ ਨਾਲ ਕਿੱਥੇ ਖੜ੍ਹੇ ਹੋਵਾਂਗੇ, ਕਿੱਥੇ ਉਹਨਾਂ ਦੀ ਟੇਕ ਕੇਅਰ ਕਰਾਂਗੇ, ਕਿੱਥੇ ਉਹਨਾਂ ਦਾ ਖਿਆਲ ਰੱਖਾਂਗੇ, ਹੈ ਨਾ। ਜ਼ਰੂਰੀ ਹੈ ਪਰਿਵਾਰ। ਸੋ ਅੰਤਰਰਾਸ਼ਟਰੀ ਪਰਿਵਾਰ ਦਿਵਸ ਸਾਨੂੰ ਇਹ ਸਿਖਾਉਂਦਾ ਹੈ ਕਿ ਪਰਿਵਾਰ ਸਿਰਫ ਔਰ ਸਿਰਫ ਰਿਸ਼ਤਿਆਂ ਦਾ ਨਾਮ ਨਹੀਂ ਹੈ, ਸਗੋਂ ਇਹ ਇੱਕ ਅਹਿਸਾਸ ਹੈ ਜੋ ਸਾਨੂੰ ਸੁਰੱਖਿਆ ਦਿੰਦਾ ਹੈ, ਪਿਆਰ ਤਾਂ ਦਿੰਦਾ ਹੀ ਹੈ ਲੇਕਿਨ ਖੁਸ਼ੀ ਦਿੰਦਾ ਹੈ, ਇੱਕ ਸਪੋਰਟ ਇੱਦਾਂ ਦਾ ਦਿੰਦਾ ਹੈ ਕਿ ਦੁਨੀਆ ਦੇ ਵਿੱਚ ਹੋਰ ਕੋਈ ਚੀਜ਼ ਉਸ ਸਪੋਰਟ ਨੂੰ ਸਬਸਟੀਟਿਊਟ ਨਹੀਂ ਕਰ ਸਕਦੀ, ਉਹਦਾ ਕੋਈ ਬਦਲ ਨਹੀਂ ਹੈ। ਇਹ ਸਾਨੂੰ ਸਹੀ ਅਤੇ ਗਲਤ ਦੀ ਪਛਾਣ ਕਰਵਾਉਣੀ ਦੱਸਦਾ ਹੈ, ਸਾਨੂੰ ਇੱਕ ਚੰਗਾ ਇਨਸਾਨ ਬਣਨ ਦੇ ਲਈ ਪ੍ਰੇਰਿਤ ਕਰਦਾ ਹੈ ਜਦੋਂ ਅਸੀਂ ਪਰਿਵਾਰ 'ਚ ਰਹਿੰਦੇ ਹਾਂ। ਅਤੇ ਆਖਿਰ ਦੇ ਵਿੱਚ ਜੇ ਅਸੀਂ ਕਹੀਏ ਕਿ ਪਰਿਵਾਰ ਸਾਡੀ ਜ਼ਿੰਦਗੀ ਦਾ, ਸਾਡੇ ਜੀਵਨ ਦਾ ਸਭ ਤੋਂ ਮਹੱਤਵਪੂਰਨ, ਸਭ ਤੋਂ ਜ਼ਰੂਰੀ ਹਿੱਸਾ ਹੈ, ਕਿਉਂਕਿ ਪਰਿਵਾਰ ਤੋਂ ਬਿਨਾਂ ਹੋਰ ਕੋਈ ਕੇਅਰ ਨਹੀਂ ਕਰਦਾ। ਪਰ ਮੈਂ ਤੁਹਾਡੀ ਕੇਅਰ ਕਰਦੀ ਹਾਂ, ਔਰ ਤੁਹਾਡੀ ਕੇਅਰ ਦੇ ਲਈ ਜ਼ਰੂਰੀ ਹੈ ਕਿ ਗੱਲਾਂ ਦੇ ਨਾਲ ਐਂਟਰਟੇਨਮੈਂਟ ਵੀ ਜ਼ਰੂਰੀ ਹੈ। ਸੋ ਜਲਦੀ ਦੇ ਨਾਲ ਆਪਣੀ ਫੋਨ ਦੇ ਵਿੱਚ ਰੇਡੀਓ ਸੁਣ ਰਹੇ ਹੋ, ਠੀਕ ਹੈ ਠੀਕ ਹੈ ਠੀਕ ਹੈ, ਹੌਲੀ ਨਾ ਹੋਣ ਦੇ ਇਹਦੀ ਵੋਲਿਊਮ, ਕਿਉਂਕਿ ਅਗਲਾ ਗਾਣਾ ਆ ਰਿਹਾ ਹੈ ਵਧੀਆ ਜਿਹਾ। ਸੋ ਇੰਜੋਏ ਦ ਟ੍ਰੈਕ ਐਂਡ ਕੀਪ ਦ ਵੋਲਿਊਮ ਅਪ। ਪੂਜਾ ਟੋਹਾਨੀ ਦੇ ਨਾਲ ਗੁੱਡ ਮਾਰਨਿੰਗ ਜਲੰਧਰ।

0: ਕਹਾਣੀ ਸਿੰਘਾ
1: ਵੈਰੀ ਬੈਡ ਕਿਸੇ ਦੀ ਨਾ ਕੇਅਰ ਕਰਨੀ ਇੰਨੀ ਗਲਤ ਗੱਲ ਹੈ ਨਾ ਇੰਨੀ ਗਲਤ ਗੱਲ ਹੈ ਕਿ ਬਹੁਤ ਜ਼ਿਆਦਾ ਗਲਤ ਗੱਲ ਹੈ ਬਾਕੀ ਕਿੰਨੀ ਹੈ ਇਹ ਤੁਸੀਂ ਹੁਣ ਆਪੇ ਹੀ ਤੋਲ ਮੋਲ ਕੇ ਹਿਸਾਬ ਲਾ ਲਓ ਕਿ ਮੈਂ ਵੀ ਇਨ ਸ਼ੋਰਟ ਦੱਸ ਹੀ ਦਿੱਤਾ ਇਨ ਸ਼ੋਰਟ ਦੱਸ ਕੇ ਮੈਂ ਜਾਣੀ ਹੁੰਦੀ ਹਾਂ ਔਰ ਨਵੀਂ ਇਨਫੋਰਮੇਸ਼ਨ ਲੈ ਕੇ ਆਉਣੀ ਹੁੰਦੀ ਔਰ ਨਵੀਂ ਇਨਫੋਰਮੇਸ਼ਨ ਮੇਰੇ ਕੋਲ ਆ ਚੁੱਕੀ ਹੈ ਬਹੁਤ ਵਧੀਆ ਵਾਲੀ ਰੈਡੀਓ ਹੁਣ ਮੈਂ ਤੁਹਾਨੂੰ ਦੱਸਦੀ ਹਾਂ ਕੇਅਰ ਕਰਨੀ ਕੀ ਹੁੰਦੀ ਹੈ ਔਰ ਕੇਅਰ ਜ਼ਰੂਰੀ ਥੋੜ੍ਹੀ ਮੁੰਡੇ ਕਰਦੇ ਹੋ ਕੁੜੀਆਂ ਜ਼ਿਆਦਾ ਕੇਅਰ ਕਰਦੀਆਂ ਹੁੰਦੀਆਂ ਇਮੋਸ਼ਨਲੀ ਵੀ ਐਂਡ ਹੁਣ ਤੇ ਫਿਜ਼ੀਕਲੀ ਵੀ ਕਿਉਂਕਿ ਜਿਹੜੀ ਹੁਣ ਇਨਫੋਰਮੇਸ਼ਨ ਮੈਂ ਤੁਹਾਨੂੰ ਦੱਸਣ ਜਾ ਰਹੀ ਨਾ ਤੁਸੀਂ ਬਹੁਤ ਹੈਰਾਨ ਹੋਵੋਗੇ ਔਰ ਮੈਨੂੰ ਪਤਾ ਕਿ ਜ਼ਿਆਦਾਤਰ ਲੋਕਾਂ ਨੂੰ ਪਤਾ ਹੀ ਨਹੀਂ ਹੋਏਗਾ ਇਸੇ ਵਜ੍ਹਾ ਕਰਕੇ ਤੁਹਾਨੂੰ ਦੱਸਣ ਜਾ ਰਹੀ ਹਾਂ ਕਿ ਕੁੜੀਆਂ ਫਿਜ਼ੀਕਲੀ ਇਮੋਸ਼ਨਲੀ ਇੰਨੀ ਵਧੀਆ ਕੇਅਰ ਕਰ ਰਹੀਆਂ ਨੇ ਕਿ ਹੁਣ ਸਾਡੇ ਆਨਰੇਬਲ ਪ੍ਰਾਈਮ ਮਿਨਿਸਟਰ ਦੀ ਪਰਸਨਲ ਪ੍ਰੋਟੈਕਸ਼ਨ ਦੇ ਲਈ ਵੀ ਫਸਟ ਜਿਸਨੂੰ ਆਪਾਂ ਕਹਿ ਸਕਦੇ ਕਿ ਪਹਿਲੀ ਮਹਿਲਾ SPG ਆਫਿਸਰ ਫਸਟ ਵੁਮੈਨ ਬਣ ਗਈ ਨੇ ਜਿਹੜੀ ਕਿ ਪਹਿਲੀ ਇੰਡੀਆ ਦੀ ਫਸਟ ਵੁਮੈਨ ਹੈ ਜੋ ਕਿ SPG ਆਫਿਸਰ ਨੇ ਹੁਣ SPG ਆਫਿਸਰ ਦੱਸ ਦਿੰਦੀ ਹੈ ਕਿ ਸਪੈਸ਼ਲ ਪ੍ਰੋਟੈਕਸ਼ਨ ਗਰੁੱਪ ਜਿਸਨੂੰ SPG ਕਿਹਾ ਜਾਂਦਾ ਹੈ ਜੋ ਕਿ ਇੱਕ ਇਲੀਟ ਕਲਾਸ ਦੀ ਸਿਕਿਉਰਿਟੀ ਫੋਰਸ ਹੁੰਦੀ ਹੈ ਜੋ ਕਿ ਗਾਰਡ ਕਰਦੇ ਹੈ ਪ੍ਰਾਈਮ ਮਿਨਿਸਟਰ ਨੂੰ ਭਾਰਤ ਦੇ ਵਿੱਚ ਔਰ ਇਹ ਜਿਹੜੇ ਆਫਿਸਰ ਨੇ ਸਾਡੇ ਮਾਣਯੋਗ ਪ੍ਰਧਾਨ ਮੰਤਰੀ ਜੀ ਦੀ ਪ੍ਰੋਟੈਕਸ਼ਨ ਦੇ ਵਿੱਚ ਇਹਨਾਂ ਦਾ ਨਾਮ ਹੈ ਇੰਸਪੈਕਟਰ ਅਦਾਸੋ ਕਪੇਸਾ ਇੰਸਪੈਕਟਰ ਅਦਾਸੋ ਕਪੇਸਾ ਜੋ ਕਿ ਮਣੀਪੁਰ ਦੇ ਇੱਕ ਕਬਾਇਲੀ ਇਲਾਕਿਆਂ ਦੇ ਵਿੱਚ ਮਤਲਬ ਹੈਗੇ ਨੇ ਕਾਈਬੀ ਪਿੰਡ ਬੇਸਿਕਲੀ ਉੱਥੋਂ ਨੇ ਪਹਿਲਾਂ ਇਹਨਾਂ ਨੇ SSB ਜੁਆਇਨ ਕੀਤਾ ਸੀ ਇਹਦੇ ਵਿੱਚ ਆਪਣੇ ਸਰਵਿਸਿਸ ਦੇ ਚੁੱਕੇ ਸੀ ਔਰ ਉਸ ਤੋਂ ਬਾਅਦ ਇਹਨਾਂ ਦੀ ਸਰਵਿਸ ਇੰਨੀ ਵਧੀਆ ਸੀ ਕਿ ਇਹਨਾਂ ਨੂੰ ਚੂਜ਼ ਕੀਤਾ ਗਿਆ ਸਪੈਸ਼ਲ ਕਮਾਂਡੋਜ਼ ਦੇ ਵਿੱਚ ਤਾਂ ਕਿ ਉਹ ਪ੍ਰਾਈਮ ਮਿਨਿਸਟਰ ਜੀ ਦੀ ਪ੍ਰੋਟੈਕਸ਼ਨ ਕਰ ਸਕਣ ਅਤੇ ਮੈਨੂੰ ਉਹ ਦੱਸੋ ਲੋਕ ਕੌਣ ਨੇ ਜੋ ਕਿ ਕਹਿੰਦੇ ਨੇ ਕੁੜੀਆਂ ਘੱਟ ਨੇ ਆਹ ਨਹੀਂ ਕਰ ਸਕਦੀਆਂ ਅਤੇ ਉਹ ਨਹੀਂ ਕਰ ਸਕਦੀਆਂ ਐਨੀਥਿੰਗ ਕੁਛ ਵੀ ਕਿਉਂਕਿ ਮਣੀਪੁਰ ਦੇ ਇੱਕ ਟ੍ਰਾਈਬਲ ਏਰੀਆ ਤੋਂ ਆਉਂਦੇ ਹੋਏ ਮਾਓ ਨਾਗਾ ਟ੍ਰਾਈਬਲ ਏਰੀਆ ਦੀ ਕੁੜੀ ਅਗਰ ਸਾਡੇ ਪ੍ਰਾਈਮ ਮਿਨਿਸਟਰ ਜੀ ਦੀ ਪ੍ਰੋਟੈਕਸ਼ਨ ਕਰ ਸਕਦੇ ਨੇ SPG ਆਫਿਸਰ ਬਣ ਸਕਦੇ ਨੇ ਅਤੇ ਕੁੜੀਆਂ ਹੋਰ ਕੀ ਨਹੀਂ ਕਰ ਸਕਦੀਆਂ ਜਸਟ ਇਮੈਜਿਨ ਸੋਚੋ ਆਪਣੇ ਦਿਮਾਗ ਨੂੰ ਥੋੜ੍ਹਾ ਜਿਹਾ ਦੌੜਾਓ ਤੁਹਾਡੇ ਦਿਮਾਗ ਦੀ ਫੀਡ ਦੇ ਕੇ ਜਾ ਰਹੀ ਹਾਂ ਕਿਉਂਕਿ ਛੋਟੀ ਸੋਚ ਦਾ ਕੋਈ ਸਬਸਟੀਟਿਊਟ ਨਹੀਂ ਹੁੰਦਾ ਲੇਕਿਨ ਅਗਰ ਆਪਣੀ ਸੋਚ ਨੂੰ ਅਸੀਂ ਵੱਡਾ ਕਰਾਂਗੇ ਤਾਂ ਉਦੋਂ ਅਸੀਂ ਬਹੁਤ ਸਾਰੀ ਇੱਦਾਂ ਦੀਆਂ ਐਗਜ਼ਾਮਪਲ ਦੇਖ ਸਕਦੇ ਹਾਂ ਜੋ ਸਾਬਿਤ ਕਰਦੀਆਂ ਨੇ ਕਿ ਕੁੜੀਆਂ ਘੱਟ ਨਹੀਂ ਬਲਕਿ ਹਰ ਮਾਮਲੇ 'ਚ ਮੁੰਡਿਆਂ ਤੋਂ ਅੱਗੇ ਨੇ ਬਸ ਮੌਕਾ ਮਿਲਣ ਦੀ ਦੇਰ ਹੈ ਔਰ ਉਹਨਾਂ ਦੇ ਮੌਕੇ ਨੂੰ ਉਹ ਚੰਗੀ ਤਰ੍ਹਾਂ ਪੂਰਾ ਕਰਨਾ ਜਾਣਦੀਆਂ ਨੇ ਕਿਉਂਕਿ ਕੁਦਰਤ ਨੇ ਉਹਨਾਂ ਨੂੰ ਇਮੋਸ਼ਨਲੀ ਐਂਡ ਫਿਜ਼ੀਕਲੀ ਬਹੁਤ ਬਿਯੋਂਡ ਦਾ ਇਮੈਜੀਨੇਸ਼ਨ ਸਟਰੋਂਗ ਬਣਾਇਆ ਹੈ

ਗੱਲ ਤੇ ਸੱਚ ਹੈ, ਬੇਤਾਬੀ ਤੇ ਬਹੁਤ ਆਉਂਦੀ ਹੈ ਕਿਉਂਕਿ ਦੂਸਰੇ ਪਾਸੇ ਗਰਮੀ ਹੈ, ਪਹਿਲੇ ਪਾਸੇ ਗਾਣਾ ਆ, ਔਰ ਗਾਣੇ ਤੋਂ ਬਾਅਦ ਦੂਸਰੇ ਪਾਸੇ ਫਿਰ ਗਰਮੀ ਹੈ। ਮਤਲਬ ਇੱਦਾਂ ਦਾ ਲੂਪ ਚੱਲ ਰਿਹਾ ਨਾ, ਤੇ ਮੈਨੂੰ ਤਾਂ ਸਮਝ ਹੀ ਨਹੀਂ ਆਉਂਦੀ ਬੇਤਾਬੀ ਗਰਮੀ ਦੀ ਦੇ ਵਿੱਚ ਦੁਖੀ ਹੋਵਾਂ ਜਾਂ ਗਾਣੇ ਦੇ ਵਿੱਚ ਇੰਜੋਏ ਕਰਾਂ, ਕੀ ਕੀਤਾ ਜਾਵੇ ਤੁਸੀਂ ਦੱਸੋ। ਸਾਰੇ ਆਈਡੀਆਜ਼ ਆਲਵੇਜ਼ ਵੈਲਕਮ ਕਰਦੀ ਹਾਂ ਮੈਂ, ਲੇਕਿਨ ਫਿਲਹਾਲ ਜਿਹੜਾ ਪਾਰਾ ਡਿੱਗਿਆ ਹੋਇਆ ਸੀ ਨਾ, ਇਹ ਛੱਤ 'ਤੇ ਤੀਸਰੇ ਫਲੋਰ 'ਤੇ ਚੜ੍ਹ ਗਿਆ, ਔਰ ਚੜ੍ਹ ਕੇ ਇਸਨੇ ਤਾਂਡਵ ਮਚਾਉਣ ਦਾ ਪੂਰਾ ਪਲਾਨ ਬਣਾਇਆ ਹੋਇਆ। ਕਿਉਂਕਿ ਜਿੱਥੇ ਹੁਣ ਪਾਰਾ ਆਪਾਂ ਥੋੜ੍ਹੇ ਕੁ ਦਿਨ ਹੈ ਨਾ, ਥੋੜ੍ਹਾ ਅੱਛਾ ਅੱਛਾ ਇੰਜੋਏ ਕੀਤਾ, ਵਿੱਚ ਵਿੱਚ ਠੰਡੀਆਂ ਹਵਾਵਾਂ ਸੀ, ਬਾਰਿਸ਼ ਵੀ ਹੋ ਰਹੀ ਸੀ, ਹਵਾ ਵੀ ਚੱਲ ਰਹੀ ਸੀ ਠੰਡੀ ਠੰਡੀ ਜੀ, ਹੈ ਨਾ, ਕਿੰਨਾ ਚੰਗਾ ਲੱਗਦਾ ਸੀ। ਲੇਕਿਨ ਹੁਣ ਅਗਲੇ 5 ਦਿਨ ਤੱਕ ਜਿਹੜਾ ਪਾਰਾ ਆ 43 ਡਿਗਰੀ ਤੱਕ ਪਹੁੰਚ ਰਿਹਾ ਹੈ, ਵਾਪਸ ਬੈਕ ਟੂ ਦਾ ਬੇਸਿਕ ਉਸਦਾ ਪੂਰਾ ਮਨ ਹੈ। ਕੱਲ੍ਹ ਜਿਹੜਾ ਤੂਫਾਨ ਆਇਆ ਸੀ ਰਾਤੀ, ਦੇਖਿਆ ਕਿੰਨਾ ਉਮੜ ਘੁੰਮੜ ਕਰਕੇ ਆਇਆ ਸੀ, ਸਾਰੀਆਂ ਚੀਜ਼ਾਂ ਤਹਿਸ ਨਹਿਸ ਹੋ ਰਹੀਆਂ ਸੀ, ਇੱਦਾਂ ਦੀ ਫੀਲਿੰਗ ਆ ਰਹੀ ਸੀ ਮੈਨੂੰ ਘਰ ਦੇ ਵਿੱਚ ਬੈਠੀ ਹੋਈ ਨੂੰ, ਇੰਨਾ ਰੌਲਾ ਸੀਗਾ ਨਾ। ਪਰ

0: ਮੌਸਮ ਜਿੱਦਾਂ ਦਾ ਰੌਲੇ ਅਨੁਸਾਰ ਠੰਡਾ ਹੋਇਆ ਨਹੀਂ। ਮੌਸਮ ਦਾ ਆਪਣਾ ਮਿਜਾਜ਼ ਹੈ, ਉਸਦਾ ਆਪਣਾ ਮੂਡ ਹੈ, ਕਿਸੇ ਦੀ ਨਹੀਂ ਸੁਣਦਾ ਉਹ। ਇਸੇ ਕਰਕੇ ਤੁਸੀਂ ਮੇਰੀ ਸੁਣੋ। ਗਰਮੀ ਅਗਲੇ ਕੁਛ ਦਿਨ ਹੋਰ ਵਧੇਗੀ ਅਤੇ ਇੱਦਾਂ ਦੀ ਵਰਦੀ ਹੋਈ ਗਰਮੀ 'ਚ ਆਪਣਾ ਖਿਆਲ ਰੱਖਣਾ ਹੈ। ਦੋ ਤਿੰਨ ਆਸਾਨ ਜਿਹੇ ਤਰੀਕੇ ਤੁਹਾਨੂੰ ਦੱਸ ਦਿੰਦੀ ਹਾਂ ਕਰਨਾ ਕੀ ਹੈ। ਨਹੀਂ, ਆਪਾਂ ਸੋਸ਼ਲ ਮੀਡੀਆ ਦੀ ਗੱਲ ਨਹੀਂ ਕਰਦੇ, ਅਸੀਂ ਵਾਪਸ ਬੈਕ ਟੂ ਦਾ ਬੇਸਿਕ ਜਾ ਕੇ ਆਯੁਰਵੈਦਿਕ ਨੁਸਖਿਆਂ ਦੀ ਗੱਲ ਕਰ ਲੈਂਦੇ ਹਾਂ। ਖਸ ਆਸਾਨੀ ਦੇ ਨਾਲ ਤੁਹਾਨੂੰ ਮਿਲ ਜਾਏਗੀ ਮਾਰਕੀਟ ਦੇ ਵਿੱਚ ਜਾ ਕੇ ਪਤਾ ਕਰੂੰਗੇ ਤੇ, ਠੀਕ ਹੈ। ਹੁਣ ਇੱਦਾਂ ਦੀ ਜਿਹੜੀ ਚਿਲ ਚਲਾਂ ਦੀ ਗਰਮੀ ਹੈ, ਲੂ ਵੀ ਬਹੁਤ ਚੱਲੇਗੀ, ਅਤੇ ਕਰਨਾ ਕੀ ਹੈ, ਖਸ ਦਾ ਪਾਣੀ ਤੁਸੀਂ ਮਿੱਟੀ ਵਾਲੇ ਕਿਸੇ ਭਾਂਡੇ ਦੇ ਵਿੱਚ ਭਿਗੋ ਦੇਣਾ। ਉਸਨੂੰ ਕਰਨਾ ਕੀ, ਸਭ ਤੋਂ ਪਹਿਲਾਂ ਤਾਂ ਮਿੱਟੀ ਦਾ ਜਿਹੜਾ ਭਾਂਡਾ ਅਗਰ ਨਵਾਂ ਲੈ ਕੇ ਆਓ ਤਾਂ ਚੰਗੀ ਤਰ੍ਹਾਂ ਧੋ ਲਓ, ਸਰਫ ਦੇ ਨਾਲ ਬਿਲਕੁਲ ਨਹੀਂ ਧੋਈਦਾ ਹੁੰਦਾ, ਨਮਕ ਪਾ ਕੇ ਫਿਰ ਉਸਨੂੰ ਸਾਫ਼ ਕਰਨਾ ਹੁੰਦਾ, ਦੈਟਸ ਇਟ। ਅੱਛੀ ਤਰ੍ਹਾਂ ਧੋ ਕੇ ਫਿਰ ਉਸਦੇ ਵਿੱਚ ਰਾਤ ਨੂੰ ਪਾਣੀ, ਜਿਹੜਾ ਪਾਣੀ ਪੀਣ ਵਾਲਾ, ਉਹ ਪਾ ਕੇ ਜਿਹੜੀ ਖਸ ਦੀ ਜੜ ਲੈ ਕੇ ਆਏ ਹੋਏਗੇ ਤੁਸੀਂ, ਉਸ ਪਾਣੀ ਦੇ ਵਿੱਚ ਪਾ ਦੇਣੀ ਹੈ, ਰਾਤ ਨੂੰ ਭਿਗੋ ਦੇਣਾ, ਔਰ ਸਵੇਰੇ ਉਸ ਜਿਹੜਾ ਮਤਲਬ ਖਸ ਦਾ ਗੁੱਛਾ ਹੈ, ਬਸ ਉਹਦੇ ਵਿੱਚ ਪਾ ਕੇ ਪਾਣੀ ਪਾ ਦਿਓ, ਸਵੇਰੇ ਉਹੀ ਪਾਣੀ ਪੀਓ। ਇਸਦੀ ਜਿਹੜੀ ਤਾਸੀਰ ਹੁੰਦੀ ਹੈ ਖਸ ਦੀ ਜੜ ਦੀ, ਬਹੁਤ ਜ਼ਿਆਦਾ ਠੰਡੀ ਹੁੰਦੀ ਹੈ, ਯਾਨੀ ਕਿ ਲੂ ਲੱਗਣ ਵਾਲੇ ਮਾਮਲੇ ਦੇ ਵਿੱਚ ਸਾਨੂੰ ਬਚਾਉਂਦੀ ਹੈ। ਔਰ ਸਭ ਤੋਂ ਵੱਡੀ ਗੱਲ, ਐਂਟੀਪਾਇਰੇਟਿਕ ਗੁਣ ਹੁੰਦੇ ਨੇ, ਜਿਹੜਾ ਕਿ ਸਾਡੀ ਬੋਡੀ ਦਾ ਟੈਂਪਰੇਚਰ ਅੰਦਰੋਂ ਹਾਈ ਹੋ ਜਾਂਦਾ ਉਸਨੂੰ ਡਾਊਨ ਕਰਨ ਦੇ ਵਿੱਚ ਮਦਦ ਕਰਦੀ ਹੈ, ਯਾਨੀ ਕਿ ਸਾਡੀ ਬੋਡੀ ਦਾ ਜਿਹੜਾ ਕੋਰ ਟੈਂਪਰੇਚਰ ਹੈ ਪ੍ਰਕਿਰਤਿਕ ਰੂਪ ਦੇ ਨਾਲ ਉਸਨੂੰ ਸਟੇਬਲ ਕਰਦੀ ਹੈ। ਇਹ ਖਸ ਦੀ ਜੜ ਜ਼ਰੂਰ ਲੈ ਕੇ ਆਓ। ਦੂਸਰਾ, ਗੂੰਦ ਕਤੀਰਾ ਦੱਸਿਆ ਸੀ, ਉਹ ਜ਼ਰੂਰ ਤੁਸੀਂ ਇਹਨਾਂ ਸਾਰੀਆਂ ਹੀ ਗਰਮੀਆਂ ਦੇ ਵਿੱਚ ਇਸਤੇਮਾਲ ਕਰੋ, ਲੇਕਿਨ ਬਹੁਤ ਜ਼ਿਆਦਾ ਨਹੀਂ, ਸਿਰਫ 1-2 ਟੀਸਪੂਨ, ਕੜਛੀਆਂ ਨਹੀਂ ਭਰ ਕੇ ਆਪਾਂ ਪੀਣਾ। ਗੁਲਕੰਦ ਸਰੀਰ ਨੂੰ ਠੰਡਾ ਰੱਖਦਾ, ਅਗਰ ਘਰ ਦੇ ਵਿੱਚ ਬਣਾਉਣਾ ਆਉਂਦਾ ਤਾਂ ਬਹੁਤ ਚੰਗੀ ਗੱਲ ਹੈ, ਨਹੀਂ ਤਾਂ ਫਿਰ ਮਾਰਕੀਟ ਤੋਂ ਲੈ ਕੇ ਆਓ, ਔਰ ਗੁਲਕੰਦ ਨੂੰ ਜ਼ਰੂਰ ਬਣਾਓ। ਗੁਲਕੰਦ ਦੇ ਨਾਲ ਦੁੱਧ ਰਾਤ ਨੂੰ ਸੌਣ ਤੋਂ ਪਹਿਲਾਂ, ਯਾਨੀ ਕਿ ਠੰਡਾ ਦੁੱਧ, ਥੋੜ੍ਹਾ ਕੱਚੀ ਲੱਸੀ ਟਾਈਪ ਬਣਾ ਕੇ ਉਸਨੂੰ ਰੋਜ਼ ਰਾਤ ਨੂੰ ਪੀਓ, ਤਾਂ ਵੀ ਤੁਹਾਡੀ ਬੋਡੀ ਨੂੰ ਜਿਹੜਾ ਆ ਅੰਦਰੋਂ ਹੀਟ ਤੋਂ ਨਿਜਾਤ ਮਿਲੇਗੀ, ਕਿਉਂਕਿ ਗੁਲਾਬ ਦੀਆਂ ਪੰਖੜੀਆਂ ਦੇ ਵਿੱਚ ਐਂਟੀ ਆਕਸੀਡੈਂਟ ਭਰਪੂਰ ਮਾਤਰਾ ਦੇ ਵਿੱਚ ਹੁੰਦੇ ਨੇ, ਜਿਹੜੇ ਕਿ ਸਾਡੇ ਪੇਟ ਦਾ ਪੀਐਚ ਲੈਵਲ ਉਸਨੂੰ ਬੈਲੈਂਸ ਬਣਾ ਕੇ ਰੱਖਦੇ ਨੇ। ਐਸੀਡਿਟੀ, ਬਲੋਟਿੰਗ ਜਿਹੜੀ ਹੁੰਦੀ ਹੈ ਹਾਈ ਹੀਟ ਦੇ ਨਾਲ, ਔਰ ਗਰਮੀ ਜਿਹੜੀ ਅੰਦਰ ਵੱਧਦੀ ਹੈ ਉਸਨੂੰ ਸ਼ਾਂਤ ਕਰਦੀ ਹੈ, ਔਰ ਜਿਹੜੀ ਸਾਨੂੰ ਘਬਰਾਹਟ ਬੇਚੈਨੀ ਰਹਿੰਦੀ ਹੈ ਗਰਮੀ ਦੇ ਨਾਲ, ਉਸਨੂੰ ਠੀਕ ਕਰਦੀ ਹੈ ਗੁਲਕੰਦ। ਇਸ ਕਰਕੇ ਇਹਨਾਂ ਨੁਸਖਿਆਂ ਨੂੰ ਜ਼ਰੂਰ ਅਪਣਾਓ, ਔਰ ਮੈਨੂੰ ਮਨ ਦੇ ਵਿੱਚ ਥੈਂਕ ਯੂ ਕਹਿ ਦਿਓ। ਬਾਕੀ ਨੰਬਰ ਤਾਂ ਤੁਹਾਡੇ ਕੋਲ ਹੈਗਾ, ਤੁਸੀਂ 9855101027 'ਤੇ ਜਦੋਂ ਦਿਲ ਕੀਤਾ ਡ੍ਰੌਪ ਕਰ ਸਕਦੇ ਹੋ ਫੀਡਬੈਕ ਵਾਲਾ ਔਰ ਥੈਂਕ ਯੂ ਵਾਲਾ ਮੈਸੇਜ। ਆਈ ਆਲਵੇਜ਼ ਵੈਲਕਮ ਫੀਡਬੈਕਸ। ਪੂਜਾ ਚੌਹਾਨੀ ਦੇ ਨਾਲ ਫਿਲਹਾਲ ਪ੍ਰੋਗਰਾਮ ਇੰਜੋਏ ਕਰ ਰਹੇ ਸੀ ਗੁੱਡ ਮਾਰਨਿੰਗ ਜਲੰਧਰ ਫਰਾਈਡੇ ਵਾਲਾ ਸਪੈਸ਼ਲ ਵਾਲਾ ਸ਼ੋਅ। ਟਰਾਈ ਕੀਤੀ ਤੁਹਾਨੂੰ ਅੱਛੀ ਅੱਛੀ ਔਰ ਹਲਕੀ ਫੁਲਕੀ ਵਧੀਆ ਵਾਲੀ ਲੇਕਿਨ ਅੱਛੀ ਇਨਫੋਰਮੇਸ਼ਨ ਦੇਵਾਂ ਵਧੀਆ ਗਾਣਿਆਂ ਦੇ ਨਾਲ, ਕਿਉਂਕਿ ਅੱਗੇ ਆਪਾਂ ਵੀਕਐਂਡ ਵੀ ਤਾਂ ਇੰਜੋਏ ਕਰਨਾ ਹੈ, ਔਰ ਵੀਕਐਂਡ ਇੰਜੋਏ ਕਰਵਾਉਣ ਤੋਂ ਪਹਿਲਾਂ ਫੁੱਲ ਔਨ ਮਾਰਨਿੰਗ ਸ਼ੋਅ ਇੰਜੋਏ ਕਰਵਾਉਂਗੀ, ਕਿਉਂਕਿ ਅੱਜ ਤੁਹਾਡਾ ਅਤੇ ਮੇਰਾ ਸਾਥ ਹਜੇ 10 ਵਜੇ ਤੱਕ ਹੈ। ਸਿਰਫ ਗੁੱਡ ਮਾਰਨਿੰਗ ਜਲੰਧਰ ਵਾਇੰਡ ਅਪ ਕਰ ਰਹੀ ਹਾਂ, ਲੇਕਿਨ ਵਾਇੰਡ ਅਪ ਕਰਨ ਤੋਂ ਪਹਿਲਾਂ ਇੱਕ ਗਾਣਾ ਤਾਂ ਸੁਣਨਾ ਬਣਦਾ ਹੈ ਨਾ, ਆਈ ਨਾ ਵੱਡੀ ਵਾਲੀ ਯੈਸ। ਅਤੇ ਚਲੋ ਠੀਕ ਹੈ, ਜੇ ਪੁਰਾਣੇ ਨੁਸਖਿਆਂ ਨੂੰ ਯਾਦ ਕੀਤਾ ਤਾਂ ਥੋੜ੍ਹਾ ਜਿਹਾ ਪੁਰਾਣੇ ਸਟਾਈਲ ਦਾ ਗਾਣਾ ਵੀ ਤੁਹਾਡੇ ਲਈ ਪਲੇ ਕਰਦੀ ਹਾਂ। ਸਟੇ ਟਿਊਨਡ ਐਫਐਮ ਰੇਨਬੋ ਤੇ ਪੂਜਾ ਤੁਹਾਨੀ ਦੇ ਨਾਲ।
1: नमस्ते बहनों और भाइयों, बड़े ही कम शब्दों में आपको सुनाना चाहता हूँ उस साल का लोकप्रिय गीत ये, ये, ये,
2: ये।
1: सलाम ले जाता हुआ उड़न खटोला और बीन बजाती हुई

Musically yours and only yours ਤੇ ਤੁਹਾਡੇ ਲਈ ਲੈ ਕੇ ਆ ਗਏ ਆ ਜੀ ਨਿਊਜ਼ ਹੈਡਲਾਈਨਸ ਦਾ ਅਗਲਾ ਪ੍ਰੋਗਰਾਮ। ਸੋ ਜੀ ਨਮਸਕਾਰ, ਸਤਿ ਸ਼੍ਰੀ ਅਕਾਲ ਐਂਡ ਵੈਰੀ ਵੈਰੀ ਵੈਰੀ ਹੈਪੀ ਵਾਲੀ ਫਰਾਈਡੇ ਮਾਰਨਿੰਗ। ਵੈਸੇ ਤੇ ਜਿਨ੍ਹਾਂ ਨੇ ਸਵੇਰ ਦਾ ਟਿਊਨ ਕੀਤਾ ਹੋਇਆ ਹੈ ਜੀ ਆਪਣਾ ਰੇਡੀਓ ਸੈੱਟ, ਉਹਨਾਂ ਨੂੰ ਤਾਂ ਪਤਾ ਹੀ ਹੈ ਕਿ ਕੌਣ ਆ ਸਵੇਰ ਦੀਆਂ ਗੱਲਾਂ ਲੱਗੀ ਹੋਈ ਕਰਨ ਕੁੜੀ। ਲੇਕਿਨ ਜਿਨ੍ਹਾਂ ਨੇ ਹੁਣੀ ਹੁਣੀ ਆਪਣਾ ਰੇਡੀਓ ਸੈੱਟ ਔਨ ਕੀਤਾ ਹੈ, ਦੱਸ ਦਿੰਦੀ ਹਾਂ ਜੀ ਬੰਦੀ ਹੈ

ਜਲੰਧਰ ਤੋਂ ਤੁਹਾਡੇ ਨਾਲ ਗੱਲਾਂ ਕਰ ਰਹੀ ਆਰ ਜੇ ਪੂਜਾ ਟੋਹਾਨੀ। ਸੋ ਵੈਲਕਮ ਬੈਕ ਵਾਂਸ ਅਗੇਨ। 9:03 ਪੂਰੇ 33 ਸੈਕਿੰਡ ਹੋ ਚੁੱਕੇ ਨੇ ਔਰ ਇਹ ਜਿਹੜਾ ਸਮਾਂ ਦੱਸ ਰਿਹਾ ਹੈ, ਹਾਂਜੀ ਕੀ ਦੱਸਦਾ ਪਿਆ? ਨਹੀਂ ਦੱਸੋ ਦੱਸੋ ਤੁਸੀਂ ਦੱਸੋ। ਹਾਂਜੀ ਸਹੀ, ਬਿਲਕੁਲ ਸਹੀ ਕਿਹਾ, ਸਹੀ ਜਵਾਬ ਦਿੱਤਾ ਤੁਸੀਂ। ਇਹ ਜਿਹੜਾ ਟਾਈਮ ਹੈ ਉਹ ਇਹ ਕਹਿ ਰਿਹਾ ਹੈ ਕਿ ਤੁਹਾਡੇ ਫੇਵਰੇਟ ਵਾਲੇ ਰੇਡੀਓ ਸ਼ੋਅ ਦਾ ਟਾਈਮ ਹੋ ਗਿਆ ਹੈ। ਸੋ ਟਾਈਮ ਹੋ ਗਿਆ ਹੈ ਜੀ ਦਿਲ ਆਪਣਾ ਪੰਜਾਬੀ ਦਾ, ਜਿਸ ਦੇ ਵਿੱਚ ਤੁਸੀਂ ਵੀ ਮੇਰੇ ਨਾਲ ਕਰ ਸਕਦੇ ਹੋ ਥੋੜ੍ਹੀ ਜਿਹੀਆਂ ਇਨਡਾਇਰੈਕਟ ਟਾਈਪ ਗੱਲਾਂ। ਇਨਡਾਇਰੈਕਟ ਇੱਦਾਂ ਕਿ ਗੱਲਾਂ ਤਾਂ ਕਰਾਂਗੇ ਲੇਕਿਨ ਗੱਲ ਹੋਏਗੀ ਜੀ ਆਪਣੀ ਮੈਸੇਜ ਦੇ ਜ਼ਰੀਏ, ਲੇਕਿਨ ਉਹ ਮੈਸੇਜ ਹੋਏਗਾ ਵੋਇਸ ਮੈਸੇਜ। ਹਾਂਜੀ ਇੱਛਾ ਹੈ ਤੁਹਾਡੀ ਵੋਇਸ ਮੈਸੇਜ ਭੇਜਣਾ ਹੈ ਜਾਂ ਟੈਕਸਟ ਮੈਸੇਜ ਭੇਜਣਾ ਹੈ, ਲੇਕਿਨ ਅਗਰ ਤੁਸੀਂ ਆਪਣਾ ਵੋਇਸ ਮੈਸੇਜ ਯਾਨੀ ਕਿ ਆਡੀਓ ਮੈਸੇਜ ਭੇਜਣਾ ਚਾਹੁੰਦੇ ਹੋ ਤਾਂ ਮੋਸਟ ਵੈਲਕਮ ਹੈ ਜੀ। ਨੰਬਰ ਹੈ 9855 1010027 'ਤੇ। ਹਾਂਜੀ ਯਾਨੀ ਕਿ 9855 1010027 'ਤੇ।

ਤਾਂ ਵੋਇਸ ਮੈਸੇਜ, ਹਾਂਜੀ ਇੱਛਾ ਹੈ ਤੁਹਾਡੀ ਵੋਇਸ ਮੈਸੇਜ ਭੇਜਣਾ ਹੈ ਜਾਂ ਟੈਕਸਟ ਮੈਸੇਜ ਭੇਜਣਾ ਹੈ, ਲੇਕਿਨ ਅਗਰ ਤੁਸੀਂ ਆਪਣਾ ਵੋਇਸ ਮੈਸੇਜ ਯਾਨੀ ਕਿ ਆਡੀਓ ਮੈਸੇਜ ਭੇਜਣਾ ਚਾਹੁੰਦੇ ਹੋ ਤਾਂ ਮੋਸਟ ਵੈਲਕਮ ਹੈ ਜੀ। ਨੰਬਰ ਹੈ 9855 101027 ਤੇ, ਹਾਂਜੀ ਯਾਨੀ ਕਿ 9855 101027 ਤੇ ਤੁਸੀਂ ਭੇਜ ਸਕਦੇ ਹੋ ਇਸ ਨੰਬਰ 'ਤੇ, ਯਾਨੀ ਕਿ ਸਾਡੇ ਅਫੀਸ਼ੀਅਲ ਐਫ ਐਮ ਰੇਨਬੋ ਦੇ ਵਟਸਐਪ ਨੰਬਰ 'ਤੇ ਆਪਣਾ ਸ਼ੋਰਟ ਜਿਹਾ ਪਿਆਰਾ ਜਿਹਾ ਰਿਕਾਰਡ ਕੀਤਾ ਹੋਇਆ ਆਡੀਓ ਮੈਸੇਜ। ਬਾਕੀ ਬਹੁਤ ਜ਼ਿਆਦਾ ਸਾਰੇ ਲੰਬੇ ਮੈਸੇਜ ਹੋਣਗੇ ਤਾਂ ਦਿੱਕਤ ਆ ਜਾਂਦੀ ਹੈ, ਲੇਕਿਨ ਇਨ ਸ਼ਾਰਟ ਅਗਰ ਆਪਣੀ ਗੱਲ ਮੇਰੇ ਨਾਲ ਸ਼ੇਅਰ ਕਰਨਾ ਚਾਹੋ ਤਾਂ ਆਲਵੇਜ਼ ਮੋਸਟ ਵੈਲਕਮ ਹੀ ਕਰਦੀ ਹਾਂ ਨਾ ਤੁਹਾਡਾ। ਹਾਂਜੀ ਅਤੇ ਜਲਦੀ ਨਾ ਆਪਣਾ ਫੋਨ ਚੱਕੋ ਔਰ ਮੈਨੂੰ ਭੇਜ ਦਿਓ ਆਪਣੇ ਵੋਇਸ ਮੈਸੇਜ। ਦੇਖਦੇ ਹਾਂ ਕਿ ਜਿੰਨੀ ਜਲਦੀ ਜਲਦੀ ਵੋਇਸ ਮੈਸੇਜ ਆਉਣਗੇ ਉਨੀ ਜਲਦੀ ਮੈਂ ਸ਼ੇਅਰ ਕਰੂੰਗੀ, ਔਰ ਫਿਰ ਕੀ ਹੋਏਗਾ, ਹੋਣਾ ਤਾਂ ਕੁਛ ਨਹੀਂ ਹੈ, ਬਸ 9:55 ਤੱਕ ਹੀ ਤੁਹਾਡੇ ਮੈਸੇਜ ਸ਼ਾਮਿਲ ਕਰ ਪਾਊਂਗੀ, ਉਹ ਤੋਂ ਬਾਅਦ ਸ਼ਾਮਿਲ ਹੋਣੇ ਨਹੀਂ ਹੈ ਪ੍ਰੋਗਰਾਮ ਕਿਉਂਕਿ ਟਾਈਮ ਅਪ ਹੋ ਜਾਏਗਾ। ਅਤੇ ਅਗਰ ਨਹੀਂ ਚਾਹੁੰਦੇ ਹੋ ਕਿ ਟਾਈਮ ਅਪ ਹੋਵੇ ਤਾਂ ਟਾਈਮ ਰਹਿੰਦੇ ਰਹਿੰਦੇ ਜਲਦੀ ਦੇ ਨਾਲ ਆਪਣੇ ਮੈਸੇਜ ਭੇਜ ਦਿਓ। ਅਗਰ ਵੋਇਸ ਮੈਸੇਜ ਨਹੀਂ ਭੇਜਣਾ ਤਾਂ ਆਡੀਓ ਮੈਸੇਜ। ਔਰ ਗੱਲ ਅੱਜ ਆਪਾਂ ਕਰਾਂਗੇ ਜਿਹੜਾ ਮੈਂ ਤੁਹਾਨੂੰ ਦਿਨ ਦੱਸਿਆ ਸੀ ਕਿ ਅੱਜ ਹੈ ਇੰਟਰਨੈਸ਼ਨਲ ਡੇ ਆਫ ਫੈਮਿਲੀਜ਼, ਅੰਤਰਰਾਸ਼ਟਰੀ ਪਰਿਵਾਰ ਦਿਵਸ। ਅਤੇ ਚਲੋ ਫਿਰ ਅੱਜ ਗੱਲ ਕਰਦੇ ਹਾਂ ਪਰਿਵਾਰ ਦੀ। ਮੇਰੇ ਹਿਸਾਬ ਦੇ ਨਾਲ ਤਾਂ ਪਰਿਵਾਰ ਜੀ ਬਹੁਤ ਜ਼ਰੂਰੀ ਹੈ। ਪਰਿਵਾਰ ਦੇ ਵਿੱਚ ਅਸੀਂ ਰਵਾਂਗੇ ਤਾਂ ਸਾਨੂੰ ਬੜੀਆਂ ਸਾਰੀਆਂ ਚੀਜ਼ਾਂ ਸਿੱਖਣ ਨੂੰ ਮਿਲਦੀਆਂ ਨੇ। ਤੁਹਾਨੂੰ ਕੀ ਲੱਗਦਾ, ਸ਼ੇਅਰ ਕਰੋ, ਜੁਆਇੰਟ ਫੈਮਿਲੀ ਚੰਗੀ ਹੈ ਜਾਂ ਫਿਰ ਨਿਊਕਲੀਅਰ ਫੈਮਿਲੀ, ਮਤਲਬ ਜਿਹੜੇ ਸਾਂਝੇ ਪਰਿਵਾਰ ਹੈਗੇ ਨੇ ਉਹ ਠੀਕ ਹੈ, ਜਾਂ ਜਿਹੜੇ ਅੱਜ ਕੱਲ੍ਹ ਨਵਾਂ ਚੱਲਣ ਚੱਲਿਆ ਕਿ ਇਕੱਲੇ ਇਕੱਲੇ ਜਿਹੜੇ ਰਹਿੰਦੇ ਆ ਉਹੀ ਠੀਕ ਹੈ। ਔਰ ਅਗਰ ਤੁਸੀਂ ਉਹਨਾਂ ਦੇ ਵਿੱਚੋਂ ਇੱਕ ਹੋ ਜੋ ਇਸ ਕਿਸੇ ਮਜਬੂਰੀ ਕਰਕੇ ਇਸ ਸਿਚੁਏਸ਼ਨ ਦੇ ਵਿੱਚ ਹੈਗੇ ਹੋ ਤਾਂ ਤੁਹਾਡੀ ਰਾਏ ਕੀ ਹੈ, ਇੱਦਾਂ ਹੀ ਠੀਕ ਹੈ ਜਾਂ ਫਿਰ ਜੁਆਇੰਟ ਫੈਮਿਲੀ ਨੂੰ ਮਿਸ ਕਰਦੇ ਹੋ? ਮੈਨੂੰ ਪਤਾ ਹਰ ਚੀਜ਼ ਦੇ ਪ੍ਰੋਜ਼ ਕੌਨਸ ਹੁੰਦੇ ਨੇ, ਲੇਕਿਨ ਆਪਾਂ ਜ਼ਿਆਦਾਤਰ ਵਧੀਆ ਵਧੀਆ ਗੱਲਾਂ ਕਰਨੀਆਂ ਨੇ ਨਾ, ਯਾਨੀ ਕਿ ਅਸੀਂ ਫਾਇਦੇ ਵਾਲੀਆਂ ਗੱਲਾਂ 'ਚ ਡਿਸਕਸ ਕਰਦੇ ਹਾਂ, ਇਕੱਲੇ ਰਹਿਣ ਦੀਆਂ ਵੀ ਅਤੇ ਜੁਆਇੰਟ ਫੈਮਿਲੀ ਦੀਆਂ ਵੀ। ਔਰ ਇਹ ਗੱਲ ਵੀ ਆਪਾਂ ਜ਼ਰੂਰ ਕਰਨੀ ਹੈ ਕਿ ਇਹ ਫਰਕ ਸੋਚ 'ਤੇ ਅਤੇ ਪਰਿਵੇਸ਼ 'ਤੇ ਅਤੇ ਜ਼ਿੰਦਗੀਆਂ 'ਤੇ ਕਿਵੇਂ ਪੈ ਰਿਹਾ ਹੈ। ਔਰ ਪਤਾ ਹੀ ਹੈ ਜ਼ਿਆਦਾਤਰ ਤਾਂ ਥੋੜ੍ਹਾ ਬੁਰਾ ਅਸਰ ਹੀ ਪੈ ਰਿਹਾ, ਸਿਕਿਉਰਿਟੀ ਬੰਦੇ ਦੀ ਬਹੁਤ ਘੱਟ ਜਾਂਦੀ ਹੈ, ਬੱਚਿਆਂ ਦੀ ਬਹੁਤ ਘੱਟ ਜਾਂਦੀ ਹੈ, ਔਰ ਇਹਦਾ ਚੰਗਾ ਅਸਰ ਤਾਂ ਹੋ ਨਹੀਂ ਨਾ ਸਕਦਾ। ਜਦੋਂ ਇੱਦਾਂ ਦਾ ਕੁਝ ਹੁੰਦਾ ਹੈ ਸਮਾਜ ਦੇ ਵਿੱਚ, ਤਾਂ ਝੱਟ ਬੰਦਾ ਸੋਚਦਾ ਕਿ ਇਹੀ ਜੇ ਬੱਚਾ ਆਪਣੇ ਪਰਿਵਾਰ ਦੇ ਵਿੱਚ ਰਹਿੰਦਾ ਹੋਵੇ, ਦਾਦਾ ਦਾਦੀ ਹੋਣ, ਹੈ ਨਾ, ਹੋਰ ਵੀ ਹੋਵੇ ਪਰਿਵਾਰ ਦੇ ਵਿੱਚ ਮੈਂਬਰ, ਤਾਂ ਬੱਚਾ ਸੇਫ ਹੈ, ਹੈ ਨਾ। ਔਰਤ ਘਰ ਬੈਠੀ ਇਕੱਲੀ ਨਹੀਂ, ਸੇਫ ਹੈ ਪਰਿਵਾਰ ਦੇ ਵਿੱਚ, ਆਉਂਦੀਆਂ ਨੇ ਨਾ ਇਹ ਗੱਲਾਂ। ਸੋ ਮੈਨੂੰ ਲੱਗਦਾ ਕਿ ਸਮਾਂ ਉਹੀ ਆ ਗਿਆ ਬੈਕ ਟੂ ਦਾ ਬੇਸਿਕ ਜਾਣ ਦਾ। ਲੇਕਿਨ ਫਿਲਹਾਲ ਮੇਰੀਆਂ ਇਹਨਾਂ ਗੱਲਾਂ ਦੇ ਨਾਲ ਤੁਸੀਂ ਕਿੰਨਾ ਕੁ ਐਗਰੀ ਕਰਦੇ ਹੋ, ਰਿਕਾਰਡ ਕਰੋ ਮੈਸੇਜ ਅਤੇ ਪੂਜਾ ਤੁਹਾਨੀ ਯਾਨੀ ਕਿ ਮੇਰੇ ਨਾਲ ਸ਼ੇਅਰ ਕਰ ਦਿਓ। ਜਦ ਤੱਕ ਤੁਹਾਨੂੰ ਇੱਦਾਂ ਕਰਦੀ ਹਾਂ ਗਾਣਾ ਸੁਣਾ ਦਿੰਦੀ ਹਾਂ। ਗਾਣਾ ਕਿਹੜਾ ਸੁਣੋਗੇ ਦੱਸੋ, ਵੈਸੇ ਦੱਸੀ ਜਾਓ ਮੈਨੂੰ ਕਿਹੜਾ ਪਤਾ ਚੱਲ ਰਿਹਾ, ਮੈਂ ਤਾਂ ਆਪਣੀ ਮਰਜ਼ੀ ਦਾ ਗਾਣਾ ਸੁਣਾਉਂਦੀ ਹਾਂ, ਪਰ ਇੰਨੀ ਗੱਲ ਹੈ ਕਿ ਗਾਣਾ ਜਿਹੜਾ ਸੁਣਾਉਂਗੀ ਤੁਹਾਨੂੰ ਗਾਣਾ ਪਸੰਦ ਜ਼ਰੂਰ ਆਏਗਾ। ਕਰੀਏ ਫਿਰ ਟਰਾਈ, ਚਲੋ ਮੈਂ ਗੈਸ ਕਰਦੀ ਹਾਂ ਅਤੇ ਤੁਸੀਂ ਇੱਦਾਂ ਕਰਿਓ, ਗੈਸ ਕਰਦੇ ਕਰਦੇ ਜਿਹੜਾ ਮੈਂ ਪਲੇ ਕਰੂੰਗੀ ਤੁਸੀਂ ਮੈਨੂੰ ਫੀਡਬੈਕ ਦੇ ਵਿੱਚ ਦੱਸਿਓ ਗਾਣਾ ਚੰਗਾ ਲੱਗਾ ਸੀ ਕਿ ਨਹੀਂ ਲੱਗਾ ਸੀ। ਠੀਕ ਹੈ, ਚਲੋ ਆ ਰਿਹਾ ਹੈ ਫਸਟ ਟਰੈਕ, ਦਿਲ ਆਪਣਾ ਪੰਜਾਬੀ ਵਿੱਚ ਆਰ ਜੇ ਪੂਜਾ ਟੋਹਾਣੀ ਮਾਈਕ ਦੇ ਇਸ ਪਾਰ ਬੈਠੀ ਹੋਈ ਹੈ ਜੀ। ਫਰਾਈਡੇ ਪੋਜ਼ਿਟਿਵਿਟੀ ਐਨਰਜੀ ਦੀ ਡੋਜ਼ ਤੁਹਾਨੂੰ ਦੇ ਰਹੀ ਹੈ, ਐਫ ਐਮ ਰੇਨਬੋ ਟਿਊਨ ਕੀਤਾ ਹੋਇਆ 102.7 ਅਤੇ 103.6 ਅਤੇ, ਔਰ ਨਾਲ ਦੀ ਨਾਲ ਨਿਊਜ਼ ਔਨ ਏ ਆਰ ਐਪ 'ਤੇ ਜਿੰਨੇ ਵੀ ਲਿਸਨਰ ਸੁਣ ਰਹੇ ਨੇ ਦਿਲ ਤੋਂ ਬਿਗ ਵਾਲਾ ਫਰਾਈਡੇ ਵਾਲਾ ਹੈਪੀ ਵਾਲਾ ਥੈਂਕ ਯੂ ਹੈ ਜੀ।

0: ਜਿੱਥੇ ਸਾਰੇ ਆਪਣੇ ਹੁੰਦੇ ਨੇ ਅਤੇ ਆਪਣਾ ਜਦੋਂ ਕੋਈ ਹੁੰਦਾ ਹੈ ਉਹਦੇ ਨਾਲ ਪਰਿਵਾਰ ਬਣਦਾ ਹੈ। ਚਲੋ ਜੀ, ਪ੍ਰੋਗਰਾਮ ਦੇ ਵਿੱਚ ਅਗਲਾ ਮੈਸੇਜ ਆਇਆ ਹੈ ਜੀ ਸਾਡੇ ਕੋਲ, ਲਿਖ ਰਹੇ ਨੇ ਲੰਬੀ ਚੌੜੀ ਕਵਿਤਾ ਅਤੇ ਮੱਛਰ ਵੀ ਆ ਗਿਆ ਹੈ ਜੀ ਸਾਡੇ ਕੋਲ, ਕਹਿੰਦਾ ਕਿ ਮੈਨੂੰ ਵੀ ਆਪਣੇ ਪਰਿਵਾਰ 'ਚ ਸ਼ਾਮਿਲ ਕਰ ਲਓ। ਇਹ ਤਾਂ ਪਰਮਾਨੈਂਟ ਮੈਂਬਰ ਹੈ, ਐਵੇਂ ਵਿਚਾਰਾ ਇਹਨੂੰ ਲੱਗਾ ਕਿ ਮੈਂ ਇਹਨੂੰ ਇਗਨੋਰ ਕਰ ਦਿੱਤਾ। ਇਗਨੋਰ ਨਹੀਂ ਮੈਂ ਕਰਦੀ ਹੁੰਦੀ, ਜਿਹੜਾ ਬੰਦਾ ਪਰਿਵਾਰ 'ਚ ਆ ਗਿਆ ਉਹ ਪਰਿਵਾਰ 'ਚ ਆ ਗਿਆ ਫਿਰ। ਚਲੋ ਚੱਲਦੇ ਹਾਂ ਜੀ, ਭੁਪਿੰਦਰ ਸਿੰਘ ਚੀਚਾ ਹੋਰਾਂ ਨੇ ਸਾਨੂੰ ਅੰਮ੍ਰਿਤਸਰ ਤੋਂ ਭੇਜੀ ਹੈ ਜੀ ਕਵਿਤਾ। ਨਮਸਕਾਰ, ਇਹਨਾਂ ਨੇ ਲਿਖਿਆ ਹੈ ਜੀ ਸਾਨੂੰ, ਨਮਸਕਾਰ ਜੀ, ਔਰ ਨਹੀਂ ਜੀ, ਅੱਗੇ ਨਿਕਲ ਗਈ ਹੈ ਕਵਿਤਾ ਡੈਡੀਕੇਟਿਡ ਟੂ ਐਵਰੀ ਮਦਰ। ਨਹੀਂ ਜੀ, ਗਲਤ ਮੈਸੇਜ ਆਪਾਂ ਖੋਲ੍ਹ ਲਿਆ, ਆਪਣੇ ਕੋਲ ਮੈਸੇਜ ਆਇਆ ਹੈ ਇਕਬਾਲ ਸਿੰਘ ਚੌਹਾਨ ਹੋਰਾਂ ਦਾ ਅੰਮ੍ਰਿਤਸਰ ਤੋਂ। ਕਹਿੰਦੇ ਸਾਨੂੰ ਸਾਡੀ ਗੱਲ ਦਾ ਜਵਾਬ ਦੇ ਜਾਵੀ, ਮਹਿੰਗੇ ਅਹਿਸਾਸਾਂ ਦੇ ਹਿਸਾਬ ਦੇ ਜਾਈ, ਕਿਹਦੀ ਪੀਤੀ ਹੈ, ਕਿਹਦੀ ਪੱਤੀ ਪੱਤੀ ਕੁਰਬਾਨ ਹੋ ਗਈ, ਸਾਨੂੰ ਉਹੀ ਸਹਿਕ ਦਾ ਗੁਲਾਬ ਦੇ ਜਾਈ, ਕਿ ਮਹਿਕਾਂ ਮੁੜ ਆਉਣੀਆਂ ਵੇ ਮਾਲੀਆ, ਜੜ੍ਹਾਂ ਨੂੰ ਪਾਣੀ ਪਾ ਲਵੇਂ ਕਿਧਰੇ। ਸਮਝਦੀ ਹਾਂ, ਕੋਈ ਨਹੀਂ, ਮੈਂ ਗਾਣਾ ਲਾ ਕੇ ਇਸ ਇਹਦਾ ਰਾਈਮਿੰਗ ਕਰਕੇ ਆਉਂਦੀ ਹਾਂ, ਮੈਂ ਇੱਦਾਂ ਕਰਦੀ ਹਾਂ। ਫਿਲਹਾਲ ਇਕਬਾਲ ਸਿੰਘ ਜੀ, ਥੈਂਕ ਯੂ ਤੁਹਾਡਾ ਮੈਸੇਜ ਕਰਨ ਦੇ ਲਈ। ਅਤੇ ਵਕਤ ਇਹਦੇ 'ਤੇ ਸਾਨੂੰ ਦਿਨੇਸ਼ ਮੋਦੀ ਲੈਕਚਰਰ ਫਿਜ਼ਿਕਸ ਦੇ ਨੇ ਜੋ ਲੁਧਿਆਣਾ ਤੋਂ ਮੈਸੇਜ ਕਰ ਰਹੇ ਨੇ ਕਿ ਵਕਤ ਕਿਸੇ ਲਈ ਨਹੀਂ ਰੁਕਦਾ, ਇਹ ਚੁੱਪਚਾਪ ਲੰਘ ਜਾਂਦਾ ਹੈ, ਜੋ ਅੱਜ ਹੈ ਉਹ ਕੱਲ੍ਹ ਸਿਰਫ ਯਾਦਾਂ ਬਣ ਜਾਂਦਾ ਹੈ। ਵਕਤ ਦੀ ਕਦਰ ਕਰ ਬੰਦਿਆ, ਇਹ ਮੁੜ ਕੇ ਨਹੀਂ ਆਉਂਦਾ, ਹੱਸਦੇ ਪਲਾਂ ਨੂੰ ਸੰਭਾਲ ਲੈ, ਇਹੀ ਅਸਲੀ ਖਜ਼ਾਨਾ ਬੰਦਿਆ। ਅੱਗੇ ਲਿਖ ਰਹੇ ਨੇ, ਸਫ਼ਰ ਦੌਰਾਨ ਗੱਡੀ ਜਾਂ ਬੱਸ ਚਲਾਉਂਦੇ ਸਮੇਂ ਸ਼ਰਾਬ ਪੀ ਕੇ ਡਰਾਈਵਿੰਗ ਕਰਨਾ ਅਤੇ ਮੋਬਾਈਲ ਦਾ ਇਸਤੇਮਾਲ ਕਰਨਾ ਦੋਵੇਂ ਹੀ ਜ਼ਿੰਦਗੀ ਲਈ ਬਹੁਤ ਖਤਰਨਾਕ ਨੇ। ਜ਼ਰਾ ਜੀ ਲਾਪਰਵਾਹੀ ਸਾਰੀ ਉਮਰ ਦਾ ਦੁੱਖ ਬਣ ਸਕਦੀ ਹੈ, ਸੜਕ 'ਤੇ ਧਿਆਨ ਹੀ ਸਭ ਤੋਂ ਵੱਡੀ ਸੁਰੱਖਿਆ ਹੈ। ਇੱਕ ਪਲ ਦੀ ਗਲਤੀ ਕਈ ਜ਼ਿੰਦਗੀਆਂ ਨੂੰ ਖਤਰੇ ਵਿੱਚ ਪਾ ਸਕਦੀ ਹੈ, ਮੋਬਾਈਲ ਨੂੰ ਸਾਈਡ 'ਤੇ ਰੱਖੋ ਅਤੇ ਧਿਆਨ ਸਿਰਫ ਸੜਕ 'ਤੇ ਰੱਖੋ, ਸੁਰੱਖਿਅਤ ਡਰਾਈਵਿੰਗ ਹੀ ਅਸਲੀ ਹੀਰੋ ਬਣਨ ਦੀ ਹੈ ਨਿਸ਼ਾਨੀ। ਦਿਨੇਸ਼ ਮੋਦੀ ਹੋਰਾਂ ਨੇ ਸਾਨੂੰ ਇਹ ਭੇਜਿਆ ਹੈ ਮੈਸੇਜ ਲੁਧਿਆਣਾ ਤੋਂ। ਚਲੋ ਇਸ ਦੇ ਨਾਲ ਹੀ ਅਗਲਾ ਵੌਇਸ ਮੈਸੇਜ ਵੀ ਸੁਣ ਲੈਂਦੇ ਹਾਂ ਜੀ।
1: ਪੂਜਾ ਟਹਾਣੀ ਜੀ,
0: ਹਾਂਜੀ,
1: ਨਮਸਕਾਰ।
0: ਨਮਸਕਾਰ ਜੀ, ਸਵਾਗਤ ਪ੍ਰੋਗਰਾਮ।
1: ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਨਮਸਕਾਰ, ਸਤਿ ਸ੍ਰੀ ਅਕਾਲ
0: ਜੀ।
1: ਜਤਿੰਦਰ ਭਾਸਕਰ ਬੋਲ ਰਿਹਾ ਪਾਇਲ ਤੋਂ
0: ਜੀ।
1: ਅੱਜ ਸਵੇਰ ਤੋਂ ਰੌਣਕਾਂ ਮਿੱਠੀ ਆਵਾਜ਼ ਦੀ ਮਾਲਕ ਪੂਜਾ ਟਹਾਣੀ ਜੀ ਨੇ ਲਾਈਆਂ ਹੋਈਆਂ।
0: ਸ਼ੁਕਰੀਆ ਜੀ, ਸ਼ੁਕਰੀਆ।
1: ਬਹੁਤ ਹੀ ਆਨੰਦ ਆ ਰਿਹਾ ਪ੍ਰੋਗਰਾਮ ਸੁਣਨ ਦਾ
0: ਜੀ।
1: ਸੋ ਅੱਜ ਇਹਨਾਂ ਨੇ ਪਰਿਵਾਰ ਬਾਰੇ ਗੱਲ ਕੀਤੀ ਹੈ, ਤਾਂ ਉਹਦੇ ਲਈ ਮੈਂ ਦੋ ਚਾਰ ਲਾਈਨਾਂ ਪੇਸ਼ ਕਰ ਰਿਹਾ
0: ਜੀ। ਜੀ ਜੀ ਜ਼ਰੂਰ,
1: ਉਮੀਦ ਹੈ ਵੀ ਤੁਹਾਨੂੰ ਪਸੰਦ ਆਣਗੀਆਂ।
0: ਹਾਂਜੀ।
1: ਕਿ ਵਿਹੜੇ ਵਿੱਚ ਰੁੱਖ ਸਨ, ਸਾਂਝੇ ਦੁੱਖ ਸੁੱਖ ਸਨ, ਬੂਹਾ ਖੁੱਲਾ ਰਹਿੰਦਾ ਸੀ, ਰਾਹੀ ਵੀ ਆ ਬਹਿੰਦਾ ਸੀ,
0: ਸਹੀ ਗੱਲ ਹੈ।
1: ਰਿਸ਼ਤੇ ਨਿਭਾਉਂਦੇ ਸਾਂ, ਰੁੱਸਦੇ ਮਨਾਉਂਦੇ ਸਾਂ, ਪੈਸਾ ਭਾਵੇਂ ਘੱਟ ਸੀ, ਮੱਥੇ ਤੇ ਨਾ ਵੱਟ
0: ਸੀ,
1: ਕੰਧਾਂ ਕੌਲੇ ਕੱਚੇ ਸਨ, ਸਾਖ ਸਾਰੇ ਸੱਚੇ ਸਨ, ਸ਼ਾਇਦ ਹੀ ਕੁੱਝ ਪਾਇਆ ਹੈ ਪਰ ਬਹੁਤ ਕੁੱਝ ਗਵਾਇਆ ਹੈ, ਕਿਉਂਕਿ ਸਾਡੇ ਸਾਂਝੇ ਪਰਿਵਾਰਾਂ ਦੇ ਵਿੱਚ।
0: ਬੰਦ ਹੋ ਗਿਆ, ਦੁਬਾਰਾ ਸੁਣ ਲੈਂਦੇ ਹਾਂ ਜੀ, ਜਾਂ ਫਿਰ ਇੰਨਾ ਹੀ ਸੀ।
1: ਵੱਟ ਸੀ ਪਰ ਬਹੁਤ ਕੁੱਝ ਗਵਾਇਆ ਹੈ, ਕਿਉਂਕਿ ਸਾਡੇ ਸਾਂਝੇ ਪਰਿਵਾਰਾਂ ਦੇ ਵਿੱਚ।
0: ਇੰਨਾ ਹੀ ਹੈ ਜੀ ਇਹਨਾਂ ਦੀ ਵਿੱਚ, ਲੱਗਦਾ ਕਿ ਜਿਹੜੀ ਵੋਇਸ ਮੈਸੇਜ ਉਹ ਬ੍ਰੇਕ ਹੋ ਗਿਆ ਹੈ, ਇੰਨਾ ਹੀ ਸਾਡੇ ਤੱਕ ਪਹੁੰਚਿਆ। ਅਤੇ ਇਹ ਅਗਲਾ ਜਿਹੜਾ ਵੋਇਸ ਮੈਸੇਜ ਹੈ ਉਹ ਆਇਆ ਹੈ ਜੀ ਸਾਨੂੰ, ਜਗਪਾਲ ਸਿੰਘ ਪਾਲ ਲੌਂਗੋਵਾਲ ਸੰਗਰੂਰ ਤੋਂ ਜੀ।
2: ਹਾਂਜੀ, ਐਫ ਐਮ ਰੈਂਬੋ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ, ਯਾਨੀ ਕਿ ਜਗਪਾਲ ਸਿੰਘ ਪਾਲ, ਜ਼ਿਲ੍ਹਾ ਸੰਗਰੂਰ, ਪਿੰਡ ਲੌਂਗੋਵਾਲ, ਬਹੁਤ ਬਹੁਤ ਸ਼ੁਕਰੀਆ ਆਪ ਜੀ ਦਾ।
0: ਸਵਾਗਤ ਹੈ ਜੀ।
2: ਪਹਿਲੀ ਵਾਰੀ ਇਹ ਕਵਿਤਾ ਆਪ ਜੀ ਦੇ ਚਰਨਾਂ ਚ ਰੱਖਣ ਜਾ ਰਹੇ ਹਾਂ
0: ਜੀ। ਜੀ ਜੀ,
2: ਖਾਸ ਰਸਤੇ ਕਵਿਤਾ
0: ਜੀ।
2: ਤੁਸੀਂ ਲਾਰੀਆਂ ਤੇ ਬੱਸਾਂ ਦਾ ਸਫ਼ਰ ਤੇ ਬੜਾ ਕੀਤਾ ਹੋਣਾ
0: ਜੀ,
2: ਤੇ ਕਿਉਂ ਨਾ ਅੱਜ ਫਿਰ ਇੱਕ ਮੇਰੇ ਨਾਲ ਵੀ ਇਹ ਸਫ਼ਰ ਤੇ ਚੱਲੋ।
0: ਚਲੋ,
2: ਉਮੀਦ ਕਰਾਂਗਾ ਤੁਹਾਨੂੰ ਚੰਗੀ ਲੱਗੇਗੀ।
0: ਚਲੋ ਚੱਲਦੇ ਹਾਂ ਜੀ ਸਫ਼ਰ ਤੇ,
2: ਜਿੱਥੇ ਹਾਸਾ ਹੈ ਉੱਥੇ ਹੱਸ ਵੀ ਪੈਣਾ।
0: ਠੀਕ ਹੈ ਜੀ।
2: ਸ਼ਹਿਰ ਬਠਿੰਡੇ ਜਾਣਾ ਸੀ ਮੈਂ ਪਹਿਲੀ ਲਾਰੀ ਫੜ ਕੇ।
0: ਅੱਛਾ ਜੀ।
2: ਸਹੁਰੇ ਘਰ ਦੇ ਚਾਅ ਨੇ

0: ਮੈਨੂੰ ਠਾਇਆ ਤੜਕੇ ਤੜਕੇ। ਭਾਈ ਸਾਹਿਬ ਦੇ ਬੋਲਦੇ ਸਾਰ ਹੀ ਮੈਂ ਗੁਸਲਖਾਨੇ ਜਾ ਵੜਿਆ
1: ਜੀ।
0: ਉਹ ਠੰਡ ਵਿੱਚ ਠੰਡੇ ਪਾਣੀ ਦਾ ਮੱਗਾ ਸਿਰ ਦੇ ਉੱਤੇ ਧਰਿਆ। ਵਹੁਟੀ ਮੇਰੀ ਉਡੀਕੇ ਮੈਨੂੰ ਠੰਡ ਪੁਰਾਣਾ ਲੱਗੀ। ਬੱਚੇ ਮੇਰੇ ਸਾਂਭੇ ਬੇਗਮ ਨਾਲੇ ਫਿਰਦੀ ਮੈਨੂੰ ਦੱਬੀ। ਸੁੰਗੜ ਕੇ ਵਾਂਗ ਚਹਾਰਾ ਜਾਪਾ
1: ਜੀ
0: ਉੱਤੋਂ ਬੂਥਾ ਕਾਲਾ ਆ ਕੇ ਲੈ ਜਾ ਸੁਣੋ ਏ ਜੀਜੇ ਕਹਿੰਦਾ ਮੇਰਾ ਸਾਲਾ। ਫਰਲੇ ਵਾਲੀ ਪੱਗ ਮੈਂ ਬੰਨ ਕੇ ਪਿੰਡ ਦੇ ਬੰਨੇ ਖੜਿਆ ਰੋਡਵੇਜ ਦੀ ਲਾਰੀ ਦੇ ਵਿੱਚ ਫਿਰ ਮੈਂ ਭਾਈ ਚੜਿਆ। ਭੂੰਗਾ ਵਾਲੀ ਟਰਾਲੀ ਵਾਂਗੂ ਲੱਪ ਲੱਪ ਕਰਦੀ ਆਵੇ ਚਿੱਟੇ ਮੇਰੇ ਕੁੜਤੇ ਉੱਤੇ ਭਰ ਭਰ ਰੇਤਾ ਪਾਵੇ। ਲਓ ਜੀ ਔਖਾ ਸੌਖਾ ਮੈਂ ਸੀ ਪਿਛਲੀ ਤਾਕੀ ਮੈਂ ਸੀ ਜ਼ੋਰ ਦਿਖਾਇਆ। ਔਖਾ ਸੌਖਾ ਪਿਛਲੀ ਤਾਕੀ ਮੈਂ ਸੀ ਜ਼ੋਰ ਦਿਖਾਇਆ ਇੱਕ ਥਾਂ ਡਿੱਗ ਕੇ ਖੜ ਜਾ ਡੰਗਰਾ ਬੋਲਿਆ ਸੀ ਇੱਕ ਤਾਇਆ। ਚੁੱਪ ਕਰਕੇ ਮੈਂ ਥਾਈ ਖੜ ਗਿਆ ਫਿਰ ਪੋਲਾ ਜਾ ਮੈਂ ਹੋ ਕੇ। ਬੱਸ ਚ ਬੰਦੇ ਏਦਾਂ ਲਾਏ ਜੋ ਪੰਡ ਚ ਕੱਪੜੇ ਧੋ ਕੇ। ਕੰਡਕਟਰ ਵੀ ਸੀ ਬੜਾ ਸਕੀਮੀ ਲੱਗਿਆ ਭੱਠੇ ਵਾਲਾ ਉਹ ਬੱਸ ਚ ਬੰਦੇ ਏਦਾਂ ਲਾਏ ਜਿਉਂ ਇੱਟਾਂ ਤੇ ਗਾਰਾ। ਸੱਜੇ ਪਾਸੇ ਮੇਰੇ ਕੋਲੇ ਇੱਕ ਸੀ ਅਮਲੀ ਖਲੋਤਾ ਉਹਦੇ ਲਾਗੇ ਮੈਂ ਇੰਜ ਲੱਗਾ ਜਿਉਂ ਕਿੱਕਰ ਨਾਲ ਖੋਤਾ। ਉੱਪਰ ਵੱਲ ਜਦ ਬਾਂਹ ਸੀ ਕੀਤੀ ਜ਼ੁਲਮ ਮੇਰੇ ਤੇ ਕਰਿਆ ਕਾਸ਼ੋ ਦੀ ਚੋਂ ਵਗਦੀਆਂ ਲਾਟਾਂ ਜੋ ਛੱਪੜ ਡੱਡੂ ਵੜਿਆ। ਉਹ ਇੱਤਰ ਵਿੱਤਰ ਸਭ ਫੇਲ ਕਰ ਛੱਡੇ ਇੱਤਰ ਵਿੱਤਰ ਸਭ ਫੇਲ ਕਰ ਛੱਡੇ ਉਹਦੇ ਅੱਗੇ ਯਾਰਾ। ਬੜਾ ਕਸੂਤਾ ਫਸਿਆ ਸੀ ਮੈਂ ਨਾ ਭੱਜਣ ਦਾ ਚਾਰਾ ਆ ਫੌਗ ਫੂਕ ਤਾਂ ਹੁਣ ਜੇ ਚੱਲੇ ਹੁਣ ਜੇ ਚੱਲੇ ਉਹ ਤਾਂ ਖੁਸ਼ਬੂਆਂ ਦਾ ਦਾਤਾ ਉਹ ਕੋਈ ਤਾਂ ਜਾਨ ਬਚਾ ਲੋ ਮੇਰੀ ਕਿਸ ਜਨ ਕੋਲ ਖੜਾਤਾ। ਔਖੇ ਸੌਖੇ ਅਮਲੀ ਕੋਲੋਂ ਮੈਂ ਸੀ ਵਕਤ ਟਪਾਇਆ ਵੀਹਾਂ ਦੀ ਸੀ ਟਿਕਟ ਕਟਾ ਲਈ ਬਾਕੀ ਗੀਜੇ ਪਾਇਆ
1: ਜੀ।
0: ਖੜ ਖੜ ਕਰਦੀਆਂ ਖਿੜਕੀਆਂ ਸਾਰੀਆਂ ਝੂਟੇ ਖਾਂਦੀ ਜਾਵੇ ਹਿੱਲੀਆਂ ਟੁੱਟੀਆਂ ਸੀਟਾਂ ਪਈਆਂ ਬਹੁਤਾ ਰੌਲਾ ਪਾਵੇ। ਲਓ ਜੀ ਲੌਂਗੋਵਾਲ ਤੋਂ ਬੜਬੁਰ ਵਿੱਚ ਦੀ ਵਾਇਆ ਹਰੀਗੜ੍ਹ ਧਨੌਲਾ ਵਿੱਚ ਬਰਨਾਲੇ ਡਰਾਈਵਰ ਸਾਹਿਬ ਨੇ ਬੱਸ ਸਟੈਂਡ ਨੂੰ ਧਾਵਾ ਬੋਲਾ। ਦਸ ਪੰਦਰਾਂ ਸੀ ਉੱਤਰੇ ਥੱਲੇ ਤੀਹ ਪੱਚੀ ਸੀ ਚੜ ਗਏ ਧੱਕਾ ਮੁੱਕੀ ਕਰਕੇ ਲਾਰੀ ਵਿੱਚ ਵਿਚਾਲੇ ਕਰਕੇ। ਸੀਟ ਲੈਣ ਲਈ ਯਾਰੋ ਮੈਂ ਵੀ ਸੀ ਬਹਾਨਾ ਲਾਇਆ ਢਿੱਡ ਚ ਮੇਰੇ ਪੀੜ ਹੈ ਯਾਰਾ ਉਹ ਲਾਲੇ ਨੂੰ ਸਮਝਾਇਆ। ਸੀਟ ਉਹ ਮੈਨੂੰ ਕਿਵੇਂ ਨਾ ਦਿੰਦਾ ਚੰਗਾ ਹੋ ਗਿਆ ਸਰ ਗਿਆ ਖੜਾ ਖੜਾ ਕਿਤੇ ਮਰਨਾ ਜਾਮਾ ਬੂਥੀ ਦੇਖ ਕੇ ਡਰ ਗਿਆ। ਇੰਨੇ ਚਿਰ ਨੂੰ ਇੱਕ ਸੀ ਬੀਬੀ ਇੰਨੇ ਚਿਰ ਨੂੰ ਇੱਕ ਸੀ ਬੀਬੀ ਤਪਾ ਮੰਡੀ ਤੋਂ ਚੜ ਗਈ
1: ਹਾਂਜੀ
0: ਤੁੰਨੀ ਹੋਈ ਬਸ ਸੀ ਸਾਰੀ ਪਤਾ ਨਹੀਂ ਕਿੰਜ ਪੜ ਗਈ ਸ਼ਾਕ ਸ਼ਾਹ ਤੋਂ ਦੇਵੀ ਜਾਪੀ ਸ਼ਾਕ ਸ਼ਾਹ ਤੋਂ ਦੇਵੀ ਜਾਪੀ ਮੁੜਕਾ ਆਇਆ ਪਾਲੀ ਉਹ ਗੌਰੀ ਨਾ ਤੁਸੀਂ ਸਮਝੇ ਉਹਨੂੰ ਉਹ ਤਾਂ ਸੀਗੀ ਕਾਲੀ ਹੋਰ ਕਿਸੇ ਨੂੰ ਕੁਝ ਨਾ ਬੋਲੀ ਬਸ ਮੈਨੂੰ ਕਹਿੰਦੀ ਆ ਕੇ ਖੜੀ ਔਰਤ ਤੈਨੂੰ ਸ਼ਰਮ ਨੀ ਆਉਂਦੀ ਦੇਖ ਕੇ ਨਿਗਾਹ ਘੁਮਾ ਕੇ ਸੀਟ ਕੋ ਆਪਣੀ ਸਾਡਾ ਮੋਟੋ ਮੈਂ ਵੀ ਦਿੱਤੇ ਪੈਸੇ ਕੀ ਹਾਲ ਹੈ ਸੋਹਣਿਓ ਤੁਹਾਡਾ ਕਹਿਤਾ ਸੀ ਮੈਂ ਵੈਸੇ ਇੰਨੀ ਹੀ ਗੱਲ ਕਹਿਣੀ ਸੀ ਬਸ ਬਸ ਇੰਨੀ ਗੱਲ ਹੀ ਕਹਿਣੀ ਸੀ ਇੰਨੀ ਹੀ ਗੱਲ ਕਹਿਣੀ ਸੀ ਬਸ ਬੱਸ ਚ ਪੈ ਗਿਆ ਭਰਤੂ ਉਹ 5 ਕਿਲੋ ਦਾ ਹੱਥ ਸੀ ਉਹਦਾ ਅੱਗੇ ਬੋਲਾਂ ਦਾ ਸਰਚੂ ਫੜ ਕਲਾਮਾਂ ਉੱਪਰ ਚੱਕਿਆ ਛੱਤ ਨਾਲ ਲਾਇਆ ਪਾਲੀ ਪਹਿਲਾਂ ਸੀ ਜੋ ਭਰਿਆ ਜਾਪੇ ਫਿਰ ਉਹ ਕਰਤਾ
1: ਖਾਲੀ
0: ਖਾਲੀ ਪਹਿਲੀ ਗੰਗਾ ਦੇ ਵਿੱਚ ਸਾਰੇ ਹੱਥ ਸੀ ਲੱਗੇ ਧੋਵਣ ਉਹ ਇੰਨੀ ਖੁੱਟੋ ਇਹ ਖਾ ਕੇ ਦੱਸੋ ਕੌਣ ਨਾ ਲੱਗੇ ਰੋਵਣ ਵਾਹ ਮੇਰੇ ਸੋਹਣੇ ਸਾਈ ਐਵੇਂ ਕੁੱਟ ਪਵਾਤੀ ਵਾਂਗ ਕਸਾਈਆਂ ਬੱਕਰੇ ਵਾਂਗੂ ਢੂਹੀ ਮੇਰੀ ਕਸਾਤੀ ਤਪੇ ਤੋਂ ਲੈ ਕੇ ਭੁੱਚੋ ਮੰਡੀ ਤੱਕ ਸੀ ਕੁੱਟ ਪਵਾਈ ਉੱਤਰ ਕੇ ਮੈਨੂੰ ਕਹਿੰਦੀ ਮੋਟੋ ਸਾਡੇ ਤੀਖਾ ਸਰ ਅਜੇ ਭਾਈ ਕੁੱਟ ਕੁੱਟ ਕੇ ਮੇਰੇ ਮੋਛੇ ਪਾਤੇ।

0: ਉਤਰਿਆ ਲਾਰੀਓ ਥੱਲੇ ਬਠਿੰਡੇ ਤੱਕ ਜਾਂਦੇ ਜਾਂਦੇ ਦੇ ਹੱਡ ਹੋ ਗਏ ਕੱਲੇ ਕੱਲੇ ਅੱਗੇ ਤੋਂ ਭਾਈ ਮੈਂ ਨੀ ਚੜਦਾ ਨਾ
1: ਦੁਬਾਰਾ ਵੀ ਚਾਂਸ ਲੈਣਾ ਹੈ ਤੇ ਨਹੀਂ, ਪਰ ਮੈਨੂੰ ਇਹ ਨੀ ਸਮਝ ਆਈ ਧੱਕਾ ਮੁੱਕੀ ਤੱਕ ਤੇ ਠੀਕ ਸੀ ਕੰਮ, ਤੁਹਾਨੂੰ ਕੰਪਲੀਮੈਂਟ ਦੇਣ ਨੂੰ ਕਿਹਨੇ ਕਿਹਾ ਸੀ? ਇਹ ਤੇ ਫਿਰ ਜਿਹੜਾ ਰਿਵਾਰਡ ਹੈ ਤੇ ਬੈਕ ਗਿਫਟ ਹੈ ਇਹ ਤੇ ਬਣਦਾ ਸੀ। ਚਲੋ ਬਹੁਤ ਮਜ਼ਾ ਆਇਆ ਜੀ ਤੁਹਾਡੀ ਕਵਿਤਾ ਸੁਣ ਕੇ, ਜਾਂ ਇਹ ਜਿਹੜਾ ਪੀਸ ਆਫ ਜੋਕ ਸੀਗਾ, ਥੈਂਕ ਯੂ ਸੋ ਮਚ, ਬਹੁਤ ਅੱਛੀ ਮਜ਼ਾਕੀਆ ਕਵਿਤਾ ਸਾਡੇ ਨਾਲ ਸਾਂਝੀ ਕੀਤੀ, ਥੈਂਕ ਯੂ ਸੋ ਮਚ ਜੀ। ਔਰ ਇਸ ਦੇ ਨਾਲ ਹੀ ਅਗਲਾ ਵੋਇਸ ਮੈਸੇਜ ਸੁਣ ਲੈਂਦੇ ਹਾਂ।
2: ਹੈਲੋ ਦਿਲ ਆਪਣਾ ਪੰਜਾਬੀ, ਪੂਜਾ ਟੁਹਾਨੀ ਮੈਡਮ ਜੀ, ਵੈਰੀ ਗੁੱਡ ਮਾਰਨਿੰਗ,
1: ਵੈਰੀ ਗੁੱਡ ਮਾਰਨਿੰਗ,
2: ਹੈਪੀ ਨਾਈਸ ਡੇ ਮੈਡਮ ਜੀ,
1: ਥੈਂਕ ਯੂ ਜੀ,
2: ਦੋਸਤਾਂ ਨੂੰ ਪਿਆਰ ਭਰੀ ਨਮਸਕਾਰ
1: ਜੀ, ਨਮਸਕਾਰ,
2: ਸਤਿ ਸ੍ਰੀ ਅਕਾਲ ਮੈਡਮ ਜੀ, ਮਹਾਵੀਰ ਪ੍ਰਸ਼ਾਦ ਤ੍ਰਿਵੇਦੀ ਜੀ ਦੇ ਜਨਮ ਦਿਹਾੜੇ ਤੇ ਤੁਸੀਂ ਸਾਨੂੰ ਸਾਹਿਤਯ ਹਿੰਦੀ ਦੇ ਬਾਰੇ ਵਿੱਚ ਬੜੀ ਵਧੀਆ ਜਾਣਕਾਰੀਆਂ ਦਿੱਤੀਆਂ ਮੈਡਮ ਜੀ,
1: ਥੈਂਕ ਯੂ ਜੀ,
2: ਇੰਟਰਨੈਸ਼ਨਲ ਡੇ ਆਫ ਦੀ ਫੈਮਿਲੀ ਹੈ,
1: ਹਾਂਜੀ,
2: ਸੰਯੁਕਤ ਪਰਿਵਾਰ ਜਿਹੜਾ ਸਾਡਾ ਪਰਿਵਾਰ ਇਕੱਠਾ ਹੋ ਕੇ ਰਹਿੰਦੇ ਹਨ, ਉਹਦੇ ਵਿੱਚ ਬੱਚਿਆਂ ਨੂੰ ਪਰਵਰਿਸ਼ ਦੇ ਨਾਲ ਨਾਲ ਅੱਛੀਆਂ ਗੱਲਾਂ ਦਾ ਪਤਾ ਲੱਗਦਾ ਹੈ ਮੈਡਮ ਜੀ,
1: ਤੇ
2: ਨਾਲ ਸੰਯੁਕਤ ਪਰਿਵਾਰ ਦੇ ਬੜੇ ਫਾਇਦੇ ਹਨ, ਜਿਹੜਾ ਦੁੱਖ ਸੁੱਖ ਹੈ ਉਹ ਰਲ ਮਿਲ ਕੇ ਵੰਡਿਆ ਜਾਂਦਾ ਹੈ,
1: ਨਾ
2: ਦੁੱਖ ਵੱਡਾ ਲੱਗਦਾ ਹੈ ਤੇ ਨਾ ਹੀ ਸੁੱਖ ਵੱਡਾ ਲੱਗਦਾ ਹੈ, ਸੁੱਖ ਵੀ ਰਲ ਕੇ ਕੱਟਿਆ ਜਾਂਦਾ ਹੈ ਤੇ ਦੁੱਖ ਵੀ ਮੈਡਮ ਜੀ, ਇਹਦੇ ਵਿੱਚ ਜਦੋਂ ਵੀ ਕੋਈ ਗੱਲ ਦਾ ਨਿਬੇੜਾ ਨਾ ਹੋਵੇ ਤਾਂ ਮੈਡਮ ਅਸੀਂ ਸਾਰੇ ਪਰਿਵਾਰ ਦੇ ਜੀ ਇਕੱਠੇ ਬੈਠ ਕੇ ਉਸ ਗੱਲ ਦਾ ਹੱਲ ਅਸੀਂ ਘਰ ਦੇ ਵਿੱਚ ਬੈਠ ਕੇ ਹੀ ਕੱਢਦੇ ਹਾਂ, ਤੇ ਤਾਈਆਂ ਚਾਚੀਆਂ ਮਾਮੀਆਂ ਮਾਸੀਆਂ ਭੂਆ ਦਾ ਪਤਾ ਵੀ ਬੱਚਿਆਂ ਨੂੰ ਤਾਂ ਹੀ ਲੱਗਦਾ ਹੈ ਜੇ ਅਸੀਂ ਇੱਕ ਸੰਯੁਕਤ ਪਰਿਵਾਰ ਦੇ ਵਿੱਚ ਰਹਿੰਦੇ ਹਾਂ, ਸਾਡੇ ਪਰਿਵਾਰ ਦੇ ਵਿੱਚ ਰਿਸ਼ਤਿਆਂ ਦੇ ਬਾਰੇ ਬੱਚਿਆਂ ਨੂੰ ਅਸੀਂ ਹੀ ਸਮਝਾਉਣਾ ਹੈ, ਆਉਣ ਵਾਲੀ ਪੀੜ੍ਹੀ ਨੂੰ ਵੀ ਅਸੀਂ ਹੀ ਸਮਝਾਉਣਾ ਹੈ ਕਿ ਰਿਸ਼ਤੇ ਕੀ ਹੁੰਦੇ ਨੇ, ਇਹਨਾਂ ਦਾ ਕੀ ਮਹੱਤਵ ਹੈ, ਇਹਨਾਂ ਦਾ ਨਿੱਘਾ ਪ੍ਰੇਮ ਕੀ ਹੁੰਦਾ ਹੈ, ਜਿਹੜੀਆਂ ਪੰਜਾਬ ਦੀਆਂ ਮਾਵਾਂ ਹਨ ਇਹ ਬੱਚਿਆਂ ਨੂੰ ਬੜਾ ਨਿੱਘਾ ਪ੍ਰੇਮ ਕਰਦੀਆਂ ਹਨ ਮੈਡਮ ਜੀ, ਤੇ ਬਾਕੀ ਸਾਰੀਆਂ ਗੱਲਾਂ ਦੇ ਨਾਲ ਤੁਸੀਂ ਸਾਨੂੰ ਅੱਜ ਬੜੀਆਂ ਵਧੀਆ ਜਾਣਕਾਰੀਆਂ ਦਿੱਤੀਆਂ,
1: ਜਿਸ ਤਰ੍ਹਾਂ
2: ਕਿ 12ਵੀਂ ਪਾਸ ਕੀਤੀ ਸ਼ਾਹਕੋਟ ਦੇ ਸ਼ਾਹਕੋਟ ਦੀ ਲੇਡੀਜ਼ ਨੇ ਆਪਣੇ ਬੇਟੇ ਦੇ ਨਾਲ ਨਾਲ, ਬੜੀ ਖੁਸ਼ੀ ਹੋਈ ਮੈਡਮ ਜੀ, ਆਪਣੇ ਆਪ ਨੂੰ ਕਦੀ ਵੀ ਛੋਟਾ ਨਹੀਂ ਸਮਝਣਾ ਚਾਹੀਦਾ, ਹਰ ਬੁਲੰਦੀ ਤੇ ਵੱਡਾ ਰਹਿਣਾ ਚਾਹੀਦਾ ਹੈ ਮੈਡਮ ਜੀ, ਤੇ ਗਰਮੀਆਂ ਦੇ ਵਿੱਚ ਤੁਸੀਂ ਸਾਨੂੰ ਖਸਖਸ ਦੀ ਜੜ ਦੇ ਪਾਣੀ ਦੇ ਵੀ ਬੜੇ ਨੁਕਸੇ ਦੱਸੇ ਮੈਡਮ ਜੀ,
1: ਤੇ
2: ਨਾਲ ਸਾਨੂੰ ਗੂੰਦ ਕਤੀਰੇ ਬਾਰੇ ਔਰ ਗੁਲਾਕੰਦ ਬਾਰੇ ਵੀ ਸਾਨੂੰ ਸਾਰੀ ਜਾਣਕਾਰੀ ਦਿੱਤੀ, ਮੈਂ ਤੁਹਾਡਾ ਪ੍ਰੋਗਰਾਮ ਬੜੇ ਚਾਅ ਦੇ ਨਾਲ ਸੁਣਿਆ, ਟਾਈਮ ਥੋੜਾ ਹੈ, ਨਹੀਂ ਤਾਂ ਮੈਂ ਤੁਹਾਨੂੰ ਬਹੁਤ ਸਾਰੀਆਂ ਜਾਣਕਾਰੀਆਂ ਦੇਣੀਆਂ ਸੀ, ਮੈਂ ਤੁਹਾਡੀ ਆਪਣੀ ਕਿਰਨ ਨਰੂਲਾ, ਗ੍ਰੀਨ ਪਾਰਕ, ਕਪੂਰਥਲਾ।
1: ਜੀ ਬਹੁਤ ਬਹੁਤ ਸ਼ੁਕਰੀਆ ਕਿਰਨ ਜੀ, ਤੁਸੀਂ ਬਹੁਤ ਸੋਹਣੇ ਤਰੀਕੇ ਦੇ ਨਾਲ ਸਾਨੂੰ ਵਧੀਆ ਤਰੀਕੇ ਦੇ ਨਾਲ ਦੱਸ ਦਿੱਤਾ ਕਿ ਕਿੱਦਾਂ ਤੁਹਾਨੂੰ ਪਰਿਵਾਰ ਦੀ ਮਹੱਤਤਾ ਪਤਾ ਚੱਲੀ ਔਰ ਕਿਵੇਂ ਤੁਸੀਂ ਪਿਛਲੀ ਵਾਰ ਜਿਹੜਾ ਮੈਨੂੰ ਤੰਦੂਰ ਦੇ ਵਿੱਚ ਰੋਟੀਆਂ ਲਾਉਣ ਵਾਲੀ ਵੀਡੀਓ ਭੇਜੀ ਸੀ, ਮੈਂ ਪੁੱਛਦੀ ਰਹਿ ਗਈ ਸੀ ਕਿੱਥੋਂ ਕਿੱਥੋਂ ਕਿੱਥੋਂ ਆਈ ਇਹ ਵੀਡੀਓ, ਪਰ ਬਾਅਦ ਵਿੱਚ ਜਦੋਂ ਪਤਾ ਚੱਲਿਆ ਤਾਂ ਲੱਗ ਗਿਆ ਸੀ ਪਤਾ, ਬੜੇ ਮਿਹਨਤੀ ਹੋ ਜੀ ਤੁਸੀਂ ਔਰ ਇਸੇ ਵਜ੍ਹਾ ਕਰਕੇ ਤੁਹਾਨੂੰ 12th ਪਾਸ ਕਰਨ ਵਾਲੀ ਲੇਡੀ ਦੀ ਐਗਜ਼ਾਮਪਲ ਵੀ ਬਹੁਤ ਚੰਗੀ ਲੱਗੀ, ਸਾਨੂੰ ਚੰਗਾ ਲੱਗਾ ਕਿ ਤੁਸੀਂ ਪ੍ਰੋਗਰਾਮ ਬੜੇ ਧਿਆਨ ਦੇ ਨਾਲ ਸੁਣਿਆ। ਜਲਦੀ ਦੇ ਨਾਲ ਸੁਣ ਲੈਂਦੇ ਜੀ ਅਗਲਾ ਵੀ ਵੌਇਸ ਮੈਸੇਜ, ਔਰ
3: ਕਿਸੇ ਦੀ ਕੋਈ ਸਹਾਇਤਾ ਕਰ ਸਕਦੇ ਹੋਈਏ ਤਾਂ ਸਾਨੂੰ ਜ਼ਰੂਰ ਕਰਨੀ ਚਾਹੀਦੀ ਹੈ, ਕਿਉਂਕਿ ਇਹ ਸਾਡਾ ਫਰਜ਼ ਹੈ, ਸਾਨੂੰ ਇੱਕ ਦੂਜੇ ਦੀ ਸਹਾਇਤਾ ਲਈ ਬਣਾਇਆ ਗਿਆ ਹੈ, ਜੇ ਅਸੀਂ ਇੱਕ ਦੂਜੇ ਦੀ ਸਹਾਇਤਾ ਨਹੀਂ ਕਰਾਂਗੇ
1: ਜੀ
3: ਤਾਂ ਹੋਰ ਕੌਣ ਕਰੇਗਾ?
1: ਬਿਲਕੁਲ ਸਹੀ ਹੈ,
3: ਪਸ਼ੂ ਪੰਛੀ ਤਾਂ ਸਾਡੀ ਸਹਾਇਤਾ ਲਈ ਆਉਣਗੇ ਨਹੀਂ,
1: ਬਿਲਕੁਲ ਜੀ,
3: ਸਾਨੂੰ ਆਪ ਹੀ ਇੱਕ ਦੂਜੇ ਦੀ ਸਹਾਇਤਾ ਕਰਨੀ ਚਾਹੀਦੀ ਹੈ
1: ਜੀ।
3: ਸਿਖਰ ਦੁਪਹਿਰੇ ਨੰਗੀ ਪੈਰੀ ਫੁੱਲ ਵੇਚ ਰਿਹਾ ਸੀ
1: ਜੀ,
3: ਲੋਕ ਤੋਲ ਮੋਲ ਕਰ ਰਹੇ ਸੀ, ਇੱਕ ਸੱਜਣ ਨੇ ਉਸਦੇ ਪੈਰ ਦੇਖੇ ਤਾਂ ਬਹੁਤ ਦੁਖੀ ਹੋਇਆ
1: ਜੀ,
3: ਉਹ ਭੱਜ ਕੇ ਨਜ਼ਦੀਕੀ ਇੱਕ ਦੁਕਾਨ ਤੋਂ ਜੋੜੀ ਬੂਟਿਆਂ ਦੀ ਲੈ ਕੇ ਆਇਆ ਤੇ ਕਹਿਣ ਲੱਗਾ, ਲੈ ਪੁੱਤਰ ਬੂਟ ਪਾ ਲੈ। ਮੁੰਡੇ ਨੇ ਫਟਾਫਟ ਬੂਟ ਪਾਏ ਤੇ ਬੜਾ ਖੁਸ਼ ਹੋਇਆ ਤੇ ਬੰਦੇ ਦਾ ਹੱਥ ਫੜ ਕੇ ਪੁੱਛਣ ਲੱਗਾ, ਤੁਸੀਂ ਰੱਬ ਹੋ? ਬੰਦਾ ਘਬਰਾ ਕੇ ਕੰਨਾਂ ਨੂੰ ਹੱਥ ਲਾ ਕੇ ਬੋਲਿਆ, ਨਹੀਂ ਨਹੀਂ ਬੇਟਾ। ਮੁੰਡਾ ਫੇਰ ਕਹਿਣ ਲੱਗਾ, ਫਿਰ ਤੁਸੀਂ ਰੱਬ ਦੇ ਦੋਸਤ ਹੋ? ਕਿਉਂਕਿ ਮੈਂ ਕੱਲ ਰਾਤ

0: ਹੀ ਅਰਦਾਸ ਕੀਤੀ ਸੀ ਕਿ ਬਾਬਾ ਜੀ ਪੈਰ ਬਹੁਤ ਸੜਦੇ ਹਨ, ਬੂਟ ਲੈ ਦਿਓ। ਉਸ ਬੰਦੇ ਦੀਆਂ ਅੱਖਾਂ ਦੇ ਵਿੱਚ ਪਾਣੀ ਭਰ ਆਇਆ ਤੇ ਉਹ ਮੁਸਕਰਾਉਂਦਾ ਹੋਇਆ ਪਾਸੇ ਨੂੰ ਚਲਾ ਗਿਆ ਤੇ ਅੱਜ ਉਹ ਜਾਣ ਗਿਆ ਸੀ ਕਿ ਰੱਬ ਦਾ ਦੋਸਤ ਬਣਨਾ ਜ਼ਿਆਦਾ ਔਖਾ ਨਹੀਂ। ਸੋ ਦਿਲ ਆਪਣਾ ਪੰਜਾਬੀ ਦੇ ਸਾਰੇ ਸਰੋਤਿਆਂ ਨੂੰ ਤੇ ਪੂਜਾ ਟੋਹਾਣੀ ਜੀ ਤੁਹਾਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।
1: ਸ਼ੁਕਰੀਆ ਜੀ, ਸ਼ੁਕਰੀਆ।
0: ਕੰਦੋਲਾ ਨੇੜੇ ਆਦਮਪੁਰ, ਕੁਲਵਿੰਦਰ ਟੇਲਰ, ਧੰਨਵਾਦ ਜੀ।
1: ਤੁਸੀਂ ਕੰਦੋਲਾ ਤੋਂ ਮੈਨੂੰ ਇੱਕ ਸਿੰਗਰ, ਇੱਕ ਰਾਈਟਰ ਸੀ, ਗਾਣੇ ਲਿਖਦੇ ਹੁੰਦੇ, ਉਹਨਾਂ ਦੀ ਵੀ ਯਾਦ ਆ ਗਏ। ਪਰ ਤੁਸੀਂ ਗੱਲ ਬਹੁਤ ਸੋਹਣੀ ਅਤੇ ਸਿਆਣੀ ਕਹੀ ਹੈ, ਥੈਂਕ ਯੂ ਜੀ ਪ੍ਰੋਗਰਾਮ 'ਚ ਸ਼ਾਮਿਲ ਹੋਣ ਦੇ ਲਈ। ਅਤੇ ਹੁਣ ਪ੍ਰੋਗਰਾਮ ਦੇ ਵਿੱਚ ਟਾਈਮ ਹੋ ਗਿਆ ਹੈ ਜੀ ਇੱਕ ਛੋਟੀ ਜਿਹੀ ਕਮਰਸ਼ੀਅਲ ਜਾਂ ਇੱਕ ਨਿੱਕੀ ਜਿਹੀ ਬ੍ਰੇਕ ਦਾ, ਅਤੇ ਤੁਸੀਂ ਇੱਦਾਂ ਕਰੋ, ਜਾਣਾ ਕਿਤੇ ਨਹੀਂ ਹੈ, ਛੋਟੀ ਜਿਹੀ ਬ੍ਰੇਕ, ਵਾਪਸ ਆਉਂਦੇ ਹਾਂ ਅਤੇ ਵਾਪਸ ਕਰਦੇ ਹਾਂ ਗੱਲਾਂ ਬਾਤਾਂ ਦਾ ਸਿਲਸਿਲਾ ਜਾਰੀ, ਅਤੇ ਜਾਣਾ ਕਿਤੇ ਨਹੀਂ ਹੈ ਤੁਸੀਂ।

0: मुक्त भारत अभियान।
1: निक्षय मित्र तो हम सबका साथ निभाते, टीबी रोगी व परिजन को पोषण, जांच, इलाज और आजीविका संबंधी सहायता पहुंचाते। जब मिल जाएगा सबको अपना निक्षय मित्र तैयार, तब पक्की हो जाएगी हमारी जीत और टीबी की हार।
2: निक्षय मित्र, इस अभियान ने एक बड़े चैलेंज से निपटने में टीबी के मरीजों की बहुत मदद की है। आपको जानकर हैरानी होगी, हमारे देश में 10-12 साल के बच्चे भी निक्षय मित्र बनकर टीबी के खिलाफ लड़ाई को आगे बढ़ा रहे हैं।
0: जन-जन का रखे ध्यान, टीबी मुक्त भारत अभियान।
1: अधिक जानकारी के लिए नजदीकी आयुष्मान आरोग्य मंदिर जाएं। स्वास्थ्य एवं परिवार कल्याण मंत्रालय द्वारा जनहित में जारी।
3: बहुत बहुत स्वागत है जी तुम्हारा तो प्रोग्राम दे विच, और जल्दी दे नाल अगला वॉइस मैसेज सुनते हैं। कित्थों आया है?
4: ਧੜਕਦੇ ਦਿਲਾਂ ਨੂੰ ਤੇ ਸੁਣਦੇ ਕੰਨਾਂ ਨੂੰ, ਵਿਕਟੋਰੀਆ ਗਾਰਡਨ ਜਲੰਧਰ ਤੋਂ, ਨਿਮਾਣਾ ਜਿਹਾ ਸਰੋਤਾ ਉਹਦੇ ਚੰਦਰ, ਈਸ਼ਵਰ ਦਾ ਸ਼ੁਕਰਾਨਾ ਕਰਦੇ ਹੋਏ ਸ਼ੁੱਕਰਵਾਰ ਦੀ ਰਾਮ ਰਾਮ, ਸਤਿ ਸ੍ਰੀ ਅਕਾਲ ਤੇ ਅਦਾਬ ਆਖਦਾ ਹੈ, ਸਵੀਕਾਰ ਕਰਿਆ ਜੀ,
3: ਸਵੀਕਾਰ ਕਰਦੇ ਜੀ।
4: ਰੇਡੀਓ ਰੇਨਬੋ FM ਦੇ ਮੋਰਚੇ ਤੇ ਸਾਡੀ ਧੀ ਰਾਣੀ ਪੂਜਾ ਟੋਹਾਨੀ ਨੇ ਮੋਰਚਾ ਸੰਭਾਲਿਆ, ਮਿੱਠੀ ਤੇ ਕੋਮਲ ਆਵਾਜ਼ ਨੇ ਕੰਨਾਂ 'ਚ ਰਸ ਘੋਲਿਆ, ਤੇ ਵੰਦਨਾ ਪ੍ਰੋਗਰਾਮ ਵਿੱਚ ਭਜਨ ਤੇ ਸ਼ਬਦਾਂ ਦੇ ਨਾਲ ਨਾਲ ਸੱਚ ਦੀ ਰਾਹ ਤੇ ਚੱਲਣ ਵਾਲੀਆਂ ਸੱਚੀਆਂ ਗੱਲਾਂ ਦੱਸੀਆਂ। ਦੋ ਦਿਨ ਰੇਡੀਓ ਰੇਨਬੋ ਤੋਂ ਦੂਰ ਰਹਿਣ ਤੋਂ ਬਾਅਦ ਰਾਤੀ ਘਰ ਆਇਆ, ਮੇਰਠ ਸ਼ਹਿਰ ਵਿੱਚ ਗਿਆ ਸੀ। ਮੇਰਠ ਸ਼ਹਿਰ UP ਦਾ ਇੱਕ ਪ੍ਰਮੁੱਖ ਸ਼ਹਿਰ ਹੈ। ਜਲੰਧਰ ਤੋਂ ਸਹਾਰਨਪੁਰ ਵੱਲੋਂ ਦਿੱਲੀ ਜਾਈਏ ਤੇ ਮੇਰਠ ਸ਼ਹਿਰ ਆਉਂਦਾ ਹੈ। ਮੇਰਠ ਵਿੱਚ ਖੇਡਾਂ ਤੇ ਸਮਾਨ ਤੇ ਸਰਜੀਕਲ ਦੇ ਸਮਾਨ ਦੀ ਬੜੀ ਵੱਡੀ ਮੰਡੀ ਹੈ। ਸਾਰੇ ਧਰਮਾਂ ਦੇ ਲੋਕ ਬੜੇ ਮਿਲ ਜੁਲ ਕੇ ਰਹਿੰਦੇ ਨੇ। ਮੇਰਠ ਵਿੱਚ ਖਾਣ ਵਾਲੀਆਂ ਚੀਜ਼ਾਂ ਜਿਵੇਂ ਕੱਚਕ, ਰਿਓੜੀ, ਚਾਟ ਤੇ ਬਿਰਿਆਨੀ ਬੜੀ ਮਸ਼ਹੂਰ ਹੈਗੀ। ਅੱਜ ਗੱਲ ਕਰਾਂਗਾ, ਜ਼ਿੰਦਗੀ ਵਿੱਚ ਸਿਰਫ ਇੱਕ ਕੰਮ ਕਰਨਾ ਚਾਹੀਦਾ ਹੈ, ਖੁਸ਼ ਰਹਿਣ ਦੀ ਕੋਸ਼ਿਸ਼। ਜੇ ਅਸੀਂ ਹਮੇਸ਼ਾ ਨਾ ਖੁਸ਼ ਰਹਿੰਦੇ ਹਾਂ ਤੇ ਅਸੀਂ ਬੜੇ ਬੇਹੂਦਾ ਇਨਸਾਨ ਹੈਗੇ ਹਾਂ। ਅਸੀਂ ਚੰਗੇ ਪਿਓ ਨਹੀਂ ਬਣ ਸਕਦੇ, ਚੰਗੇ ਪਤੀ ਨਹੀਂ ਬਣ ਸਕਦੇ, ਚੰਗੇ ਦੋਸਤ ਨਹੀਂ ਬਣ ਸਕਦੇ, ਚੰਗੇ ਕੁਲੀਗ ਵੀ ਨਹੀਂ ਬਣ ਸਕਦੇ। ਇਨਸਾਨ ਦੀ ਫਿਤਰਤ ਹੈ ਕਿ ਉਹ ਚਾਹੁੰਦਾ ਹੈ ਕਿ ਮੈਨੂੰ ਪਸੰਦ ਕੀਤਾ ਜਾਏ, ਲੋਕ ਕਹਿਣ ਕਿ ਮੈਂ ਵਧੀਆ ਵਾਂ। ਇਹ ਖੁਆਇਸ਼ ਪੂਰੀ ਕਰਨ ਵਾਸਤੇ ਕੁਝ ਚੀਜ਼ਾਂ ਛੱਡਣੀਆਂ ਪੈਣੀਆਂ ਨੇ। ਜੇ ਸਾਡੇ ਵਿੱਚ ਮਗਰੂਰ ਹੈ ਤੇ ਸਾਨੂੰ ਕੌਣ ਪਸੰਦ ਕਰੇਗਾ? ਜੇ ਸਾਡੀ ਧੌਣ ਵਿੱਚ ਸਰੀਆ ਹੈ ਤੇ ਅਸੀਂ ਦੂਸਰਿਆਂ ਨੂੰ ਨੀਵਾਂ ਵਿਖਾਉਣ ਦੀ ਕੋਸ਼ਿਸ਼ ਕਰਦੇ ਰਹਿੰਦੇ ਹਾਂ ਤੇ ਸਾਨੂੰ ਕੌਣ ਪਸੰਦ ਕਰੇਗਾ? ਯਕੀਨ ਮੰਨਿਆ ਜੇ, ਖੁਸ਼ ਹੋਣ ਵਿੱਚ ਇੱਕ ਧੇਲਾ ਵੀ ਨਹੀਂ ਜੇ ਖਰਚ ਆਉਂਦਾ। ਹੱਸ ਬੋਲ ਕੇ ਗੱਲ ਕਰਨ ਨਾਲ ਜੇਬ ਦੇ ਵਿੱਚੋਂ ਇੱਕ ਪੈਸਾ ਵੀ ਨਹੀਂ ਜਾਂਦਾ, ਤੇ ਫਿਰ ਅਸੀਂ ਕਿਉਂ ਇਹ ਵਾਲਾ ਕੰਮ ਨਹੀਂ ਕਰਦੇ? ਆਓ ਅਸੀਂ ਇੱਕ ਹਫ਼ਤਾ ਖੁਸ਼ ਰਹਿ ਕੇ ਮੁਸਕਰਾਉਂਦਿਆਂ ਹੋਇਆਂ ਮਨਾ ਕੇ ਵੇਖੀਏ। ਬਸ ਅੱਜ ਤੋਂ ਹੀ ਇਹ ਵਚਨ ਲੈ ਕੇ ਸੌਣ ਦੀ ਆਦਤ ਪਾ ਲਈਏ ਕਿ ਸਵੇਰੇ ਉੱਠਾਂਗਾ, ਉੱਠ ਕੇ ਤੇ ਸਾਰਿਆਂ ਨਾਲ ਹੱਸ ਕੇ ਗੱਲ ਕਰਨੀ ਹੈ, ਤੇ ਫਿਰ ਵੇਖੋ ਖੁਸ਼ੀਆਂ ਹੀ ਖੁਸ਼ੀਆਂ। ਰੱਬ ਰਾਖਾ, ਰੱਬ ਰਾਖਾ, ਰੱਬ ਰਾਖਾ।
3: ਬਹੁਤ ਵਧੀਆ, ਤੁਸੀਂ ਸਾਡੇ ਨਾਲ ਗੱਲਾਂ ਸਾਂਝੀਆਂ ਕਰਕੇ ਗਏ। ਮੈਂ ਤੇ ਉਡੀਕ ਰਹੀ ਸੀ ਸ਼ਾਇਦ ਕੋਈ ਬਿਰਿਆਨੀ ਤੇ ਕੁਛ ਵਧੀਆ ਜਿਹਾ ਟੇਸਟੀ ਜਿਹਾ ਆਇਆ ਹੋਊਗਾ ਮੇਰੇ ਖਾਣ ਲਈ ਵੀ। ਮੇਰਠ ਤੋਂ ਤੁਸੀਂ ਆਏ ਹੋ ਤੇ ਦੋ ਦਿਨ ਦੂਰ ਰਹਿ ਕੇ ਆਏ ਹੋ, ਪਰ ਚਲੋ ਕੋਈ ਗੱਲ ਨਹੀਂ, ਯਾਦਾਂ ਹੀ ਸੀ ਮੇਰਠ ਦੀਆਂ, ਤੁਹਾਡੇ ਗੱਲਾਂ ਤੋਂ ਸਫ਼ਰ ਕਰ ਲਵਾਂਗੇ ਜੀ ਅਗਲੀ ਵਾਰ ਮੇਰਠ ਦਾ। ਚਲੋ ਥੈਂਕ ਯੂ ਜੀ ਉਦੇ ਜੀ, ਬਹੁਤ ਪਿਆਰਾ ਜਿਹਾ ਮੈਸੇਜ ਸਾਡੇ ਨਾਲ ਸਾਂਝਾ ਕਰਨ ਲਈ। ਚੱਲਦੇ ਹਾਂ ਅਗਲੇ ਵੋਇਸ ਮੈਸੇਜ 'ਤੇ।

0: ਸਤਿ ਸ਼੍ਰੀ ਅਕਾਲ ਪੂਜਾ ਟੋਹਾਨੀ ਜੀ
1: ਜੀ ਸਤਿ ਸ਼੍ਰੀ ਅਕਾਲ ਸਵਾਗਤ
0: ਮੈਂ ਪਿੰਡ ਮੋਰ ਜਨ ਸਿੱਖਾਂ ਜ਼ਿਲ੍ਹਾ ਹਨੂਮਾਨਗੜ੍ਹ ਰਾਜਸਥਾਨ ਤੋਂ ਬੋਲਦਾ
1: ਹਾਂਜੀ
0: ਜਿਵੇਂ ਕਿ ਬਰਸਾਤ ਫਸਲ ਉਗਾਉਣੇ ਕੇ ਲਈ ਬਰਸਾਤ ਕਾ ਆਉਣਾ ਜ਼ਰੂਰੀ ਹੈ ਐਫ ਐਮ ਰੈਂਬੋ ਦੇ ਵਿੱਚ ਪੂਜਾ ਕੋ ਵੀ ਆਉਣਾ ਪੜੇਗਾ ਇਹ ਵੀ ਉਨਕੀ ਇੱਕ ਮਜ਼ਬੂਰੀ ਹੈ
1: ਜ਼ਰੂਰੀ ਹੈ
0: ਬਲਵਿੰਦਰ ਕੋ ਵੀ ਆਦਤ ਬਣ ਗਈ ਹੈ ਪੂਜਾ ਕੀ ਆਵਾਜ਼ ਸੁਣਨੇ ਕੀ
1: ਜੀ
0: ਇਹ ਵੀ ਬਹੁਤ ਜ਼ਰੂਰੀ ਹੈ
1: ਜੀ
0: ਧੰਨਵਾਦ ਸਤਿ ਸ਼੍ਰੀ ਅਕਾਲ
1: ਜੀ ਸ਼ੁਕਰੀਆ ਜੀ ਵੈਸੇ ਬਲਵਿੰਦਰ ਸਰਾ ਜੀ ਤੁਹਾਡੇ ਇਸ ਅਟੈਂਪਟ ਦੇ ਲਈ ਨਾ ਜਿਹੜਾ ਤੁਸੀਂ ਔਨਲਾਈਨ ਮਤਲਬ ਨਾਲ ਦੀ ਨਾਲ ਫਟਾਫਟ ਸ਼ਾਇਰੀ ਕਰਨ ਦੀ ਕੋਸ਼ਿਸ਼ ਕੀਤੀ ਹੈ ਦੇਖੋ ਤੁਹਾਡੀ ਮਿਹਨਤ ਮੇਰੇ ਤੱਕ ਪਹੁੰਚ ਗਈ ਹੈ ਔਰ ਤੁਹਾਡਾ ਉਹ ਟਰਾਈ ਕਰਨ ਦੇ ਲਈ ਨਾ ਇੱਕ ਜਜ਼ਬੇ ਦੇ ਲਈ ਕਲੈਪਿੰਗ ਹੈ ਜੀ ਗੁੱਡ ਅਤੇ ਇੱਦਾਂ ਹੀ ਕਹਿੰਦੇ ਕਿ ਟਰਾਈ ਕਰਦੇ ਰਹਿਣਾ ਚਾਹੀਦਾ ਕੁਝ ਨਵੀਆਂ ਨਵੀਆਂ ਚੀਜ਼ਾਂ ਬੜੀਆਂ ਚੀਜ਼ਾਂ ਅਸੀਂ ਜ਼ਿੰਦਗੀ ਦੇ ਵਿੱਚ ਇੱਦਾਂ ਹੀ ਸਿੱਖਦੇ ਹਾਂ ਔਰ ਫਿਰ ਹੌਲੀ ਹੌਲੀ ਵਧੀਆ ਕਰਦੇ ਹਾਂ ਅਤੇ ਹਰ ਵਾਰ ਕੋਈ ਵੀ ਚੀਜ਼ ਜਦੋਂ ਪਹਿਲੀ ਵਾਰ ਟਰਾਈ ਕਰੋ ਨਵੀਂ ਹੁੰਦੀ ਹੈ ਅਤੇ ਹੌਲੀ ਹੌਲੀ ਫਿਰ ਅਸੀਂ ਉਸ ਵਿੱਚ ਐਕਸਪਰਟ ਹੋ ਜਾਂਦੇ ਹਾਂ ਸੋ ਵੈਲਕਮ ਬੈਕ ਵੰਸ ਅਗੇਨ ਅਤੇ ਪਿੱਪਲ ਦੀ ਛਾਂ ਨਾਲੋਂ ਕਹਿੰਦੇ ਆ ਕਿ ਗੂੜੀ ਮਾਂ ਦੀ ਛਾਂ ਹੁੰਦੀ ਰੱਬ ਵੀ ਆਪਣੀ ਥਾਂ ਠੀਕ ਹੈ ਪਰ ਮਾਂ ਤਾਂ ਆਖਿਰ ਮਾਂ ਹੁੰਦੀ ਰਾਇਮਾ ਪਿਆਲਾ ਹੁਸ਼ਿਆਰਪੁਰ ਤੋਂ ਮੈਸੇਜ ਕਰ ਰਹੇ ਨੇ ਜੀ ਇਹ ਸਾਨੂੰ ਅੱਗੇ ਭੁਪਿੰਦਰ ਸਿੰਘ ਪਿੰਡ ਚੀਚਾ ਅੰਮ੍ਰਿਤਸਰ ਤੋਂ ਸਾਨੂੰ ਭੇਜ ਰਹੇ ਨੇ ਇੱਕ ਮੈਸੇਜ ਲਿਖ ਕੇ ਕਿ ਪਰਿਵਾਰ ਦਾ ਮਤਲਬ ਇੱਕ ਦੂਜੇ ਪ੍ਰਤੀ ਵਫ਼ਾਦਾਰ ਨਹੀਂ ਕੋਈ ਗੱਲ ਕੱਢਣੀ ਘਰੋਂ ਬਾਹਰ ਯਾਨੀ ਘਰ ਦੀ ਸਮੱਸਿਆ ਘਰੇ ਹੀ ਨਿਬੇੜ ਨਹੀਂ ਕਿਸੇ ਕੋਲ ਕੋਈ ਗੱਲ ਛੇੜਨੀ ਚਲੋ ਇੱਦਾਂ ਇਹਨਾਂ ਨੇ ਕੁਛ ਲਿਖਿਆ ਹੈ ਜੀ ਜੋ ਲਿਖਿਆ ਸੀ ਆਪਾਂ ਪੜ੍ਹ ਦਿੱਤਾ ਅੱਗੇ ਲਿਖ ਰਹੇ ਨੇ ਕਿ ਮੇਰਾ ਪਰਿਵਾਰ ਮੇਰਾ ਸੰਸਾਰ ਇਹਨਾਂ ਨਾਲ ਮੇਰਾ ਘਰ ਬਾਰ ਇਹ ਮੇਰੇ ਲਈ ਕਰਦੇ ਕਾਰ ਮੈਂ ਵੀ ਇਹਨਾਂ ਪ੍ਰਤੀ ਵਫ਼ਾਦਾਰ ਦੇਵਾਂ ਇਹਨਾਂ ਲਈ ਜ਼ਿੰਦਵਾਰ ਮੈਂ ਇਹਨਾਂ ਨਾਲ ਮੈਨੂੰ ਇਹਨਾਂ ਨਾਲ ਹੈ ਪਿਆਰ ਭਾਵੇਂ ਮੈਂ ਕੋਈ ਵੀ ਕਰਾਂ ਤਕਰਾਰ ਫਿਰ ਵੀ ਮੇਰਾ ਕਰਦੇ ਇਹ ਸਤਿਕਾਰ ਕਰ ਲੈਂਦੇ ਮੇਰੀ ਹਰ ਗੱਲ ਸਵੀਕਾਰ ਜੋ ਵੀ ਹੁੰਦੀ ਸਾਡੇ ਵਿਚਕਾਰ ਜੇਕਰ ਮੈਂ ਕਿਤੇ ਹੋਵਾਂ ਬਿਮਾਰ ਤਾਂ ਉਸੇ ਵੇਲੇ ਮੇਰੀ ਲੈਂਦੇ ਸਾਰ ਮੈਂ ਵੀ ਇਹਨਾਂ ਦਾ ਰੱਖਾਂ ਖਿਆਲ ਬਣ ਜਾਵਾਂ ਇਹਨਾਂ ਦੀ ਢਾਲ ਬਾਕੀ ਪਰਿਵਾਰ ਸਮਾਜ ਦੀ ਮੁੱਢਲੀ ਇਕਾਈ ਪੂਜਾ ਟੋਹਾਨੀ ਨੇ ਇਹ ਸਵੇਰੇ ਗੱਲ ਬਿਤਾਈ ਇੱਕ ਦੂਜੇ ਦੇ ਹੋਈਏ ਸਹਾਈ ਤਾਂ ਹੀ ਭੁਪਿੰਦਰ ਸਿੰਘ ਹੁੰਦੀ ਭਲਾਈ ਪਰਿਵਾਰ ਬਿਨਾਂ ਜੀਵਨ ਹੈ ਰੁੱਖਾ ਜਿਵੇਂ ਹੁੰਦਾ ਕੋਈ ਪਾਣੀ ਬਿਨਾਂ ਬੂਟਾ ਸੁੱਕਾ ਨਹੀਂ ਲੱਗਦਾ ਫਿਰ ਦਿਲ ਮੇਰਾ ਉੱਕਾ ਮੁੱਕਦੀ ਗੱਲ ਭੁਪਿੰਦਰ ਸਿੰਘ ਕਹਿ ਚੁੱਕਾ ਵੈਸੇ ਭੁਪਿੰਦਰ ਜੀ ਤੁਹਾਡੇ ਲਈ ਨਾ ਪਰਸਨਲ ਕਲੈਪਸ ਮੈਂ ਤਾਂ ਕਰਕੇ ਕਰ ਰਹੀ ਹਾਂ ਕਿਉਂਕਿ ਜਿਹੜਾ ਵੀ ਟੋਪਿਕ ਹੁੰਦਾ ਨਾ ਤੁਸੀਂ ਫਟਾਫਟ ਬਹੁਤ ਲੰਬੀ ਚੌੜੀ ਕਵਿਤਾ ਉਸੇ ਵੇਲੇ ਲਿਖ ਲੈਂਦੇ ਹੋ ਬਹੁਤ ਸੋਹਣਾ ਲਿਖਦੇ ਹੋ ਗੱਲ ਤਾਂ ਵਾਕਈ ਮੰਨਣ ਵਾਲੀ ਹੈ ਬਹੁਤ ਅੱਛੇ ਲਿਖਾ ਰਹੀ ਹੋ ਅਤੇ ਅੱਜ ਦੀ ਇਹ ਜਿਹੜੇ ਪਰਿਵਾਰ 'ਤੇ ਤੁਸੀਂ ਲਿਖੀ ਹੈ ਜੀ ਕਵਿਤਾ ਬਹੁਤ ਸੋਹਣੀ ਹੈ ਭੁਪਿੰਦਰ ਜੀ ਚਲੋ ਚੱਲਦੇ ਹਾਂ ਜੀ ਹੁਣ ਪ੍ਰੋਗਰਾਮ ਦੇ ਵਿੱਚ ਅਗਲੇ ਵੌਇਸ ਮੈਸੇਜ ਦੇ ਵੱਲ
2: ਦਿਲ ਆਪਣਾ ਪੰਜਾਬੀ
1: ਹਾਂਜੀ
2: ਦਿਲ ਆਪਣਾ ਪੰਜਾਬੀ ਪ੍ਰੋਗਰਾਮ ਪੇਸ਼ ਕਰ ਰਹੀ ਧੀ ਰਾਣੀ ਪੂਜਾ ਟਹਾਣੀ ਨੂੰ ਦੋਨੋਂ ਹੱਥ ਜੋੜ ਕੇ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਇਕਬਾਲ ਸਿੰਘ ਮੇਨ ਬਾਜ਼ਾਰ ਹਟੋਰ ਤਹਿਸੀਲ ਜਗਰਾਉਂ ਜ਼ਿਲ੍ਹਾ ਲੁਧਿਆਣਾ ਵੱਲੋਂ ਸੰਜੀਵਨੀ ਬੂਟੀ ਡਾਕਟਰ ਸਰੀਰ ਦੇ ਮਿਸਤਰੀ ਹੋ ਸਕਦੇ ਆ ਪਰ ਰੂਹਾਂ ਦਾ ਇਲਾਜ ਤਾਂ ਲਹੂ ਦੀ ਸਾਂਝ ਤੇ ਪਰਿਵਾਰ ਦੇ ਪਿਆਰ ਵਿੱਚ ਹੀ ਹੁੰਦਾ ਹੈ
1: ਬਿਲਕੁਲ ਜੀ
2: ਜਦੋਂ ਹੀ ਆਪਣਿਆਂ ਦੀ ਲੋੜ ਮਹਿਸੂਸ ਹੁੰਦੀ ਹੈ ਬੰਦਾ ਮੌਤ ਨਾਲ ਵੀ ਲੜ ਪੈਂਦਾ ਹੈ
1: ਜੀ ਬਿਲਕੁਲ
2: ਦਵਾਈ ਬਿਮਾਰੀ ਘੱਟ ਸਕਦੀ ਹੈ ਪਰ ਇਕੱਲਾਪਣ ਨਹੀਂ ਬਜ਼ੁਰਗਾਂ ਨੂੰ ਕਦੇ ਦਵਾਈਆਂ ਤੋਂ ਵੱਧ ਬੱਚਿਆਂ ਦੇ ਵਕਤ ਪਿਆਰ ਤੇ ਸਾਥ ਦੀ ਲੋੜ ਹੁੰਦੀ ਹੈ
1: ਜੀ ਬਿਲਕੁਲ
2: ਇਹੀ ਉਹ ਸੰਜੀਵਨੀ ਬੂਟੀ ਹੁੰਦੀ ਹੈ ਜੋ ਮਰਦੇ ਬੰਦੇ 'ਚ ਵੀ ਸਾਹ ਫੂਕ ਦਿੰਦੀ ਹੈ ਤੇ ਸੰਜੀਵਨੀ ਬੂਟੀ ਦਾ ਦੂਜਾ ਰੂਪ 102. ਐਫ ਐਮ ਰੇਨਬੋ ਆਕਾਸ਼ਵਾਣੀ ਜਲੰਧਰ ਤੇ ਆਰ ਜੇ ਧੀ ਰਾਣੀ ਪੂਜਾ ਟਹਾਣੀ ਬਦਲ ਗਈ ਏ ਦੁਨੀਆਂ ਵੀਰੋ ਹੁਣ ਨਾ ਉਹ ਸੰਸਾਰ ਰਿਹਾ ਨਾ ਰਹੇ ਉਹ ਰਿਸ਼ਤੇ ਨਾਤੇ ਨਾ ਪਹਿਲਾਂ ਵਾਲਾ ਪਿਆਰ ਰਿਹਾ
1: ਜੀ
2: ਪੈ ਗਈ ਫਿੱਕ ਦਿਲਾਂ ਵਿੱਚ ਪੈ ਗਈ ਫਿੱਕ ਦਿਲਾਂ 'ਚ ਨਾ ਸੱਚਾ ਕੋਈ ਦਿਲਦਾਰ ਰਿਹਾ ਨਾ ਛੋਟਿਆਂ ਨੂੰ ਕੋਈ ਗੱਲ ਨਾ ਲਾਵੇ ਨਾ ਵੱਡਿਆਂ ਦਾ ਸਤਿਕਾਰ ਰਿਹਾ ਘਰ ਘਰ ਦੇ ਵਿੱਚ ਪੈ ਗਈਆਂ ਵੰਡੀਆਂ ਨਾ ਇਕੱਠਾ ਕੋਈ ਪਰਿਵਾਰ ਰਿਹਾ ਨਾ ਰਹੀਆਂ ਉਹ ਖਾਦ ਖੁਰਾਕਾਂ ਨਾ ਜ਼ਿੰਦਗੀ ਤੇ ਇਤਵਾਰ ਰਿਹਾ ਅੱਜ ਕੱਲ ਪੈਸੇ ਦੀ ਖਾਤਰ ਭਾਈ ਨੂੰ ਭਾਈ ਮਾਰ ਰਿਹਾ ਕੀ ਬਣੂਗਾ ਹਠੂਰ ਵਾਲਿਆ ਹਰ ਇੱਕ ਬੰਦਾ ਇਹੀ ਗੱਲ ਵਿਚਾਰ ਰਿਹਾ ਹਰ ਇੱਕ ਬੰਦਾ ਇਹੀ ਗੱਲ ਵਿਚਾਰ ਰਿਹਾ ਇਕੱਠੇ ਰਹੀਏ ਇਕੱਠੇ ਖਾਈਏ ਇਕੱਠੇ ਨੇ ਕੰਮ ਕਾਰ ਇੱਕ ਦੂਜੇ ਦੀ ਸੁੱਖ ਦੁੱਖ ਦੇ ਵਿੱਚ ਲੈਂਦੇ ਰਹੀਏ ਸਾਰ ਹਠੂਰ ਕਰੇ ਅਰਦਾਸਾਂ ਰੱਬ ਨੂੰ ਹਠੂਰ ਕਰੇ ਅਰਦਾਸਾਂ ਰੱਬ ਨੂੰ ਸਾਡੇ ਵੱਸਦੇ ਰਹਿਣ ਪਰਿਵਾਰ ਸਾਡੇ

0: ਵਰਤਦੇ ਰਹਿਣ ਪਰਿਵਾਰ। ਇੱਕ ਵਾਰ ਤੋਂ ਫਿਰ 102.7 ਦੇ ਸਰੋਤੇ FM ਰੇਨਬੋ ਤੇ ਧੀ ਰਾਣੀ ਪੂਜਾ ਟਿਹਾਣੀ ਨੂੰ ਇਕਬਾਲ ਸਿੰਘ ਹਠੂਰ ਵੱਲੋਂ ਬਹੁਤ ਹੀ ਪਿਆਰ ਭਰੀ ਸਤਿਕਾਰ ਭਰੀ ਸਤਿ ਸ੍ਰੀ ਅਕਾਲ।
1: ਸ਼ੁਕਰੀਆ ਜੀ ਇਕਬਾਲ ਸਿੰਘ ਜੀ, ਬਹੁਤ ਸੋਹਣੇ ਤਰੀਕੇ ਦੇ ਨਾਲ ਤੁਸੀਂ ਦੱਸ ਦਿੱਤਾ ਕਿ ਪਰਿਵਾਰ ਕਿੱਦਾਂ ਜ਼ਰੂਰੀ ਹੈ। ਗੱਲ ਤਾਂ ਬਿਲਕੁਲ ਸਹੀ ਹੈ ਜੀ, ਅਤੇ ਇੱਕ ਆ ਜਿਹੜਾ ਤੁਸੀਂ ਲਿਖ ਕੇ ਔਰ ਆਪਣੇ ਵੱਖਰੇ ਜਿਹੇ ਅੰਦਾਜ਼ ਦੇ ਨਾਲ ਆਉਂਦੇ ਹੋ, ਇਹਦੇ ਮਤਲਬ ਵੱਖਰੀ ਪਹਿਚਾਣ ਪਤਾ ਚੱਲ ਜਾਂਦੀ ਹੈ ਕਿ ਹਾਂਜੀ ਜ਼ਿੰਦਗੀ ਦਾ ਐਕਸਪੀਰੀਅੰਸ ਵੀ ਹੈ ਅਤੇ ਵੈਸੇ ਪਿਆਰ, ਮੋਹ, ਸਤਿਕਾਰ, ਲਾਡ ਸਭ ਕੁਝ ਹੀ ਤੁਸੀਂ ਦੇ ਕੇ ਜਾਂਦੇ ਹੋ। ਚਲੋ ਜੀ, ਚੱਲਦੇ ਹਾਂ ਅਗਲੇ ਵੋਇਸ ਮੈਸੇਜ ਦੇ ਵੱਲ।
2: ਜਿਸ ਤਰ੍ਹਾਂ ਖਾਣ ਪੀਣ ਦੀ ਗੱਲ ਚੱਲਦੀ ਹੈ ਵੀ ਜ਼ਿਆਦਾ ਖਾਧਾ ਜਾਂਦਾ, ਬਿਲਕੁਲ ਜੀ ਬਿਲਕੁਲ। ਜਦੋਂ ਪਕਵਾਨ ਅੱਛਾ ਬਣਿਆ ਹੋਵੇ ਤਾਂ ਬਾਤਾਂ ਕਿਆ ਨੇ। ਜਿਸ ਤਰ੍ਹਾਂ ਮੇਰੀ ਫੇਵਰੇਟ ਖੀਰ ਠੰਡੀ ਮਿੱਠੀ, ਤੇ ਫਿਰ ਰੋਟੀ ਤਾਂ ਸਾਡੀ ਦੇਈਦੀ ਆ, ਫਿਰ ਖੀਰ ਦਾ ਡੋਂਗਾ ਹੀ ਭਰ ਕੇ ਖਾ ਲਈਦਾ, ਫਿਰ ਕੁਛ ਨੀ ਅੱਛਾ ਲੱਗਦਾ ਬਿਲਕੁਲ। ਜਦੋਂ ਚੀਜ਼ਾਂ ਵੀ ਅੱਛੀਆਂ ਲੱਗਦੀਆਂ ਹੋਣ ਤਾਂ ਫਿਰ ਪੇਟ ਭਰ ਜਾਂਦਾ, ਫਿਰ ਬੰਦਾ ਕਹਿੰਦਾ ਓਹੋ ਖਾ ਕੇ ਪਛਤਾਇਆ ਤੇ ਨਾ ਕੇ ਨਾ ਪਛਤਾਇਆ। ਬਿਲਕੁਲ ਜੀ ਬਿਲਕੁਲ ਸਹੀ ਗੱਲ ਆ। ਮੁਹੰਮਦ ਅਨਵਰ ਅੰਸਾਰੀ ਮੰਡੀ ਅਹਿੰਦਗੜ੍ਹ ਤੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
1: ਜੀ ਸ਼ੁਕਰੀਆ ਬਹੁਤ ਬਹੁਤ ਪ੍ਰੋਗਰਾਮ 'ਚ ਸ਼ਾਮਿਲ ਹੋਣ ਦੇ ਲਈ। ਔਰ ਅਗਲਾ ਵੋਇਸ ਮੈਸੇਜ ਵੀ ਆਪਾਂ ਜਲਦੀ ਦੇ ਨਾਲ ਸੁਣ ਲੈਂਦੇ ਕਿਉਂਕਿ ਟਾਈਮ ਹੈ ਕਿੱਥੇ ਜੀ। ਔਰ ਲਓ ਜੀ,
3: ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਪੂਜਾ ਮੈਮ, ਤੁਹਾਨੂੰ ਤੇ ਸਾਡੇ ਤਮਾਮ ਦਿਲ ਆਪਣਾ ਪੰਜਾਬੀ ਦੇ ਸਰੋਤਿਆਂ ਨੂੰ
1: ਸਤਿ ਸ੍ਰੀ ਅਕਾਲ, ਨਮਸਕਾਰ ਜੀ, ਸਵਾਗਤ।
3: ਮੈਂ ਤੁਹਾਡਾ ਗੁੱਡ ਮਾਰਨਿੰਗ ਜਲੰਧਰ ਪ੍ਰੋਗਰਾਮ ਸੁਣਿਆ, ਪ੍ਰੋਗਰਾਮ ਬਹੁਤ ਵਧੀਆ, ਬਹੁਤ ਸੋਹਣੀਆਂ ਜਾਣਕਾਰੀਆਂ ਦੇ ਨਾਲ ਭਰਪੂਰ।
1: ਥੈਂਕ ਯੂ ਜੀ।
3: ਨਾਲ ਦੀ ਨਾਲ ਪ੍ਰੋਗਰਾਮ ਦੇ ਵਿੱਚ ਜੋ ਤੁਸੀਂ ਗੀਤ ਸੰਗੀਤ ਸੁਣਵਾਇਆ ਉਹ ਵੀ ਬਹੁਤ ਵਧੀਆ, ਬਹੁਤ ਚੰਗਾ ਲੱਗਿਆ।
1: ਥੈਂਕ ਯੂ ਜੀ।
3: ਅੱਜ ਇੰਟਰਨੈਸ਼ਨਲ ਡੇ ਆਫ ਫੈਮਿਲੀਜ਼ ਵੀ ਆ ਜਿਹਦੇ ਬਾਰੇ ਤੁਸੀਂ ਪ੍ਰੋਗਰਾਮ ਦੇ ਵਿੱਚ ਗੱਲ ਕਰ ਰਹੇ ਹੋ, ਸੰਯੁਕਤ ਪਰਿਵਾਰਾਂ ਦੀ ਗੱਲ ਕਰ ਰਹੇ ਹੋ।
1: ਜੀ ਜੀ ਜੀ ਜੀ।
3: ਅੱਜ ਕੱਲ ਦੇਖੀਏ ਤਾਂ ਜਿਹੜੇ ਸੰਯੁਕਤ ਪਰਿਵਾਰ ਨੇ ਉਹ ਤਾਂ ਬਹੁਤ ਘੱਟ ਦੇਖਣ ਨੂੰ ਮਿਲਦੇ ਆ, ਛੋਟੇ ਛੋਟੇ ਪਰਿਵਾਰ ਨੇ। ਤੇ ਜੋ ਮੇਰੇ ਖਿਆਲ ਨਾਲ ਸੰਯੁਕਤ ਪਰਿਵਾਰਾਂ ਦਾ ਮਜ਼ਾ ਇਕੱਠੇ ਰਹਿਣ ਦਾ ਉਹ ਛੋਟੀਆਂ ਛੋਟੇ ਪਰਿਵਾਰਾਂ ਦੇ ਵਿੱਚ ਨਹੀਂ, ਕਿਉਂਕਿ ਇੱਕ ਛੋਟੇ ਬੱਚੇ ਲਈ ਤਾਂ ਸੰਯੁਕਤ ਪਰਿਵਾਰ ਮੈਂ ਕਹਿੰਦਾ ਵੀ ਜੇ ਇੱਕ ਛੋਟੇ ਬੱਚੇ ਨੂੰ ਮਿਲ ਜੇ ਤਾਂ ਉਹਦੇ ਨਾਲ ਦੀ ਰੀਸ
1: ਕੋਈ,
3: ਛੋਟੇ ਬੱਚੇ ਨੂੰ ਸੰਯੁਕਤ ਪਰਿਵਾਰ ਮਿਲਦਾ।
1: ਜੀ ਜੀ,
3: ਕਿਉਂਕਿ ਛੋਟੇ ਬੱਚੇ ਦਾ ਜਿਹੜਾ ਵਾਧਾ ਵਿਕਾਸ ਆ, ਜੇ ਫੈਮਿਲੀ ਦੇ ਵਿੱਚ ਜ਼ਿਆਦਾ ਮੈਂਬਰ ਹੁੰਦੇ ਆ ਤਾਂ ਵਧੀਆ ਹੁੰਦਾ, ਕਿਉਂਕਿ ਕੋਈ ਨਾ ਕੋਈ ਉਹਨੂੰ ਖੇਡ ਲਾਈ ਰੱਖਦਾ, ਤੇ ਜਿਵੇਂ ਜਿਵੇਂ ਬੱਚਾ ਵੱਡਾ ਹੁੰਦਾ ਤਾਂ ਉਹ ਸਾਰਿਆਂ ਤੋਂ ਹੀ, ਸਾਰੇ ਪਰਿਵਾਰ ਦੇ ਮੈਂਬਰਾਂ ਤੋਂ ਹੀ ਕੁੱਝ ਨਾ ਕੁੱਝ ਸਿੱਖਦਾ ਰਹਿੰਦਾ।
1: ਤੇ
3: ਜੇ ਆਪਾਂ ਫੋਰਨ ਕੰਟਰੀ ਦੀ ਗੱਲ ਕਰੀਏ, ਜਿੱਦਾਂ ਆਪਣੇ ਪੰਜਾਬੀ ਵੀ ਬਹੁਤ ਰੁਝਾਨ ਪਿਛਲੇ ਸਾਲਾਂ ਦੇ ਦੌਰਾਨ, ਬੜੇ ਪਰਿਵਾਰ ਨੇ ਜਿਹੜੇ ਕਿ ਫੋਰਨ ਦੇ ਵਿੱਚ ਨੇ, ਜਿੱਦਾਂ ਕਿ ਪਹਿਲਾਂ ਸਟੂਡੈਂਟ ਤੌਰ ਤੇ ਬੱਚਾ ਜਾਂਦਾ ਤੇ ਉੱਥੇ ਹੀ ਚਲੋ ਮੈਰਿਜ ਤੋਂ ਬਾਅਦ ਸੈੱਟ ਹੁੰਦੇ ਆ, ਤੇ ਫਿਰ ਉੱਥੇ ਪਰਿਵਾਰ ਦੇ ਵਿੱਚ ਦੋ ਜੀ ਹੁੰਦੇ ਨੇ,
1: ਤੇ
3: ਫਿਰ ਜਦੋਂ ਤੀਜਾ ਜੀ ਉੱਥੇ ਆਉਂਦਾ ਪਰਿਵਾਰ ਦੇ ਵਿੱਚ ਬੱਚੇ ਦਾ ਜਨਮ ਹੁੰਦਾ ਤਾਂ ਫਿਰ ਉਹਨਾਂ ਲਈ ਬੜੇ ਕੰਪਲੀਕੇਸ਼ਨ ਹੁੰਦੀਆਂ, ਬੜੀਆਂ ਉਹਨਾਂ ਨੂੰ ਸਮੱਸਿਆਵਾਂ ਵੀ ਆਉਂਦੀਆਂ। ਤੇ ਫਿਰ ਕੀ ਹੁੰਦਾ ਕਿ ਜਿਹੜੇ ਇੱਧਰ ਉਹਨਾਂ ਦੇ ਮਾਪੇ ਹੁੰਦੇ ਨੇ ਉਹਨਾਂ ਨੂੰ ਬੁਲਾਇਆ ਜਾਂਦਾ ਬੱਚਾ ਸਾਂਭਣ ਦੇ ਲਈ, ਕਿਉਂਕਿ ਵੈਸੇ ਉਹਨਾਂ ਕੋਲੇ ਇੰਨਾ ਟਾਈਮ ਨੀ ਹੁੰਦਾ ਮੇਰੇ ਖਿਆਲ ਨਾਲ, ਕੰਮਾਂ ਤੋਂ ਇੰਨੀ ਵਿਹਲ ਨੀ ਹੁੰਦੀ, ਕਿਉਂਕਿ ਕੰਮ ਦੇ ਬਿਨਾ, ਕੰਮ ਕੀਤੇ ਬਿਨਾ ਬਾਹਰਲੇ ਦੇਸ਼ਾਂ ਦੇ ਵਿੱਚ ਸਰਵਾਈਵ ਕਰਨਾ ਬੜਾ ਮੁਸ਼ਕਿਲ ਹੈ
1: ਜੀ ਬਿਲਕੁਲ।
3: ਤੇ ਫਿਰ ਉਸ ਟਾਈਮ ਤੇ ਪੇਰੈਂਟਸ ਦੀ ਯਾਦ ਆਉਂਦੀ ਆ, ਤੇ ਫਿਰ ਇਧਰੋਂ ਦਾਦਾ ਦਾਦੀ ਬੱਚਿਆਂ ਦੇ ਨਾਨਾ ਨਾਨੀ ਜਾ ਕੇ ਉੱਥੇ ਬੱਚਿਆਂ ਨੂੰ ਸਾਂਭਦੇ ਆ
1: ਜੀ ਬਿਲਕੁਲ।
3: ਤੇ ਚਲੋ ਕਿਸੇ ਬਹਾਨੇ ਸਹੀ ਉੱਥੇ ਪਹੁੰਚਦੇ ਆ ਤੇ ਬੱਚੇ ਨੂੰ ਆਪਣਾ ਪਿਆਰ ਦੇ ਪਾਉਂਦੇ ਆ
1: ਜੀ।
3: ਤੇ ਬਾਕੀ ਪਰਿਵਾਰ ਦੇ ਵਿੱਚ ਸਾਨੂੰ ਸਾਰਿਆਂ ਦਾ ਧਿਆਨ ਰੱਖਣਾ ਚਾਹੀਦਾ, ਸਾਰਿਆਂ ਦੀ ਖੁਸ਼ੀ ਦਾ ਧਿਆਨ ਰੱਖਣਾ ਚਾਹੀਦਾ, ਤੇ ਹਰ ਇੱਕ ਨੂੰ ਐਪਰੀਸ਼ੀਏਟ ਵੀ ਕਰਨਾ ਚਾਹੀਦਾ। ਜਿੱਦਾਂ ਕਿ ਤੁਹਾਡੀ ਵਾਈਫ ਆ ਉਹ ਵਧੀਆ ਖਾਣਾ ਬਣਾ ਰਹੀ ਆ ਤੁਹਾਡੇ ਲਈ, ਤੁਹਾਡਾ ਧਿਆਨ ਰੱਖ ਰਹੀ ਆ, ਤੁਹਾਡੀ ਮੰਮੀ ਆ ਉਹ ਤੁਹਾਡਾ ਧਿਆਨ ਰੱਖ ਰਹੇ ਆ, ਤਾਂ ਉਹਨਾਂ ਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਜੋ ਉਹ ਸਾਡੇ ਲਈ ਕਰ ਰਹੇ ਆ। ਇੱਕ ਹਸਬੈਂਡ ਦਾ ਵਾਈਫ ਆ, ਹਸਬੈਂਡ ਦਾ ਮਤਲਬ ਹੈਗਾ ਇੱਕ

0: ਵੀ ਉਹ ਆਪਣੀ ਵਾਈਫ ਨੂੰ ਖੁਸ਼ ਰੱਖੇ,
1: ਜੀ
0: ਉਹਨੂੰ ਐਪਰੀਸ਼ੀਏਟ ਕਰੇ ਜੋ ਉਹ ਕਰ ਰਹੀ ਆ। ਇੱਕ ਫਾਦਰ ਦਾ ਫਰਜ਼ ਆ ਕਿ ਉਹ ਆਪਣੇ ਬੱਚਿਆਂ ਨੂੰ ਐਪਰੀਸ਼ੀਏਟ ਕਰੇ ਚੰਗੇ ਕੰਮਾਂ ਦੇ ਲਈ, ਨਾ ਕਿ ਹਰ ਕੰਮ ਦੇ ਵਿੱਚ ਹਰ ਗੱਲ ਦੇ ਵਿੱਚ ਕੋਈ ਨਾ ਕੋਈ ਨੁਕਸ ਲੱਭੋ ਲੱਭੀਏ।
1: ਯੈਸ
0: ਤੇ
1: ਬਿਲਕੁਲ
0: ਸਾਰਿਆਂ ਨੂੰ ਇਹਨਾਂ ਗੱਲਾਂ ਦਾ ਧਿਆਨ ਜ਼ਰੂਰ ਰੱਖਣਾ ਚਾਹੀਦਾ। ਸਮਾਂ ਅੱਜ ਵੀ ਜ਼ਿਆਦਾ ਹੋ ਗਿਆ, ਬਹੁਤ ਬਹੁਤ ਧੰਨਵਾਦ।
1: ਜੀ, ਪਰ ਮੈਸੇਜ ਤਾਂ ਬੜਾ ਵਧੀਆ ਤੁਸੀਂ ਕੀਤਾ, ਤੁਸੀਂ ਸਿਆਣੀਆਂ ਗੱਲਾਂ ਕਰਕੇ ਗਏ ਹੋ। ਗੱਲ ਬਿਲਕੁਲ ਸਹੀ ਹੈ ਜੀ, ਬੜਾ ਖੁਸ਼ਕਿਸਮਤ ਹੁੰਦਾ ਉਹ ਬੱਚਾ ਜਿਸ ਨੂੰ ਸਾਂਝੇ ਪਰਿਵਾਰ ਦੇ ਵਿੱਚ ਹੈ ਨਾ ਰਹਿਣ ਦਾ ਮੌਕਾ ਮਿਲਦਾ ਹੈ। ਬੜੀਆਂ ਚੀਜ਼ਾਂ ਫਿਰ ਉਸ ਬੱਚੇ ਦੇ ਜਿਹੜੀ ਪਰਵਰਿਸ਼ ਹੈ ਉਸਦੀ ਸੋਚ ਵੱਖਰੀ ਹੁੰਦੀ ਹੈ ਬਾਕੀਆਂ ਨਾਲੋਂ, ਇਹ ਤਾਂ ਸਾਫ ਜ਼ਾਹਰ ਜਿਹੀ ਗੱਲ ਹੈ। ਜਲਦੀ ਦੇ ਨਾਲ ਸੁਣਦੇ ਹਾਂ ਅਗਲਾ ਵੌਇਸ ਮੈਸੇਜ।
2: ਨਮਸਕਾਰ ਪੂਜਾ ਟੋਹਾਨੀ ਜੀ।
1: ਜੀ ਨਮਸਕਾਰ।
2: ਪੰਜਾਬੀ ਪ੍ਰੋਗਰਾਮ ਸੁਣਨ ਵਾਲੇ ਸਾਰੇ ਸ਼ਰੋਤਾ ਨੂੰ ਨਮਸਕਾਰ
1: ਜੀ।
2: ਮੈਂ ਯਸ਼ਪਾਲ ਸ਼ਰਮਾ, ਜੰਮੂ ਕਸ਼ਮੀਰ ਤਹਿਸੀਲ ਖੜਾਵੱਲੀ, ਪਿੰਡ ਸਾਡਾ ਸਿਉਣੀ
1: ਜੀ।
2: ਮਹਾਰਾਜ ਜੀ, ਤੁਸੀਂ ਗੱਲ ਕੀਤੀ ਪਰਿਵਾਰ ਦੀ। ਦੇਖੋ ਜੀ, ਪਰਿਵਾਰ ਵਿੱਚ ਇਕੱਠੇ ਰਹਿਣਾ ਤਾਂ ਬਹੁਤ ਹੀ ਵਧੀਆ ਹੁੰਦਾ, ਪਰ ਅੱਜ ਕੱਲ੍ਹ ਅਕਸਰ ਅਸੀਂ ਦੇਖਿਆ ਕਿ ਅਗਰ ਚਾਰ ਭਰਾ ਵੀ ਹੋਣਗੇ ਤਾਂ ਅਲੱਗ ਅਲੱਗ ਹੀ ਰਹਿੰਦੇ ਨੇ
1: ਜੀ।
2: ਇਕੱਠਿਆਂ ਦਾ ਬੈਨੀਫਿਟ ਜੀ ਬਹੁਤ ਹੁੰਦਾ ਹੈ। ਅਗਰ ਅਸੀਂ ਪਰਿਵਾਰ ਵਿੱਚ ਇਕੱਠੇ ਰਹਿੰਦੇ ਹਾਂ ਉਹਦੇ ਬਹੁਤ ਫਾਇਦੇ ਹੁੰਦੇ ਸਾਨੂੰ
1: ਜੀ।
2: ਜੇ ਅਸੀਂ ਇਕੱਲੇ ਇਕੱਲੇ ਰਹਾਂਗੇ ਤੇ ਅਸੀਂ ਹਰ ਜਗ੍ਹਾ ਇਕੱਲੇ ਇਕੱਲੇ ਵਰਤਣਾ ਪੈਂਦਾ, ਔਰ ਸਾਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ। ਅਗਰ ਅਸੀਂ ਕਿਤੇ ਜ਼ਰੂਰੀ ਕੰਮ 'ਤੇ ਵੀ ਜਾਣਾ ਹੋਵੇ, ਜੇ ਅਸੀਂ ਹੋਈਏ ਇਕੱਲੇ, ਫਿਰ ਤਾਲਾ ਮਾਰ ਕੇ ਹੀ ਘਰੋਂ ਜੱਕਰ ਬਾਹਰ ਜਾਣਾ ਪੈਂਦਾ
1: ਜੀ।
2: ਬਹੁਤ ਬਹੁਤ ਧੰਨਵਾਦ ਜੀ।
1: ਜੀ, ਇਹਨਾਂ ਨੇ ਗੱਲ ਬਿਲਕੁਲ ਸਹੀ ਕਹੀ ਹੈ ਕਿ ਜੇ ਇਕੱਠੇ ਰਹਿੰਦੇ ਹਾਂ ਤਾਂ ਬਸ ਉਹਦਾ ਆਪਣਾ ਅਲੱਗ ਇੱਕ ਸੁਰੱਖਿਆ ਦੀ ਭਾਵਨਾ ਹੁੰਦੀ ਹੈ ਪਰਿਵਾਰ ਦੇ ਵਿੱਚ, ਅਤੇ ਇਕੱਲਿਆਂ ਦੇ ਵਿੱਚ ਉਹ ਚੀਜ਼ ਵਾਕਈ ਨਹੀਂ ਹੁੰਦੀ। ਤਾਲਾ ਮਾਰ ਕੇ ਜਾਣਾ ਪੈਂਦਾ। ਝੂਠੇ ਲੋਕਾਂ ਦੇ ਨਾਲ ਕਦੇ ਬਹਿਸ ਨਾ ਕਰੋ, ਉਹਨਾਂ ਤੋਂ ਤੁਸੀਂ ਕਦੇ ਜਿੱਤ ਨਹੀਂ ਸਕਦੇ ਕਿਉਂਕਿ ਇਹ ਕਲਯੁੱਗ ਹੈ ਅਤੇ ਇੱਥੇ ਸੱਚ ਇਕੱਲਾ ਚੱਲਦਾ ਅਤੇ ਝੂਠ ਪੂਰਾ ਝੁੰਡ ਲੈ ਕੇ ਫੇਰ ਚੱਲਦਾ ਹੈ। ਗੱਲ ਬਿਲਕੁਲ ਸਹੀ ਕਹੀ ਹੈ। ਔਰ ਰਿਸਪੈਕਟਡ ਮੈਡਮ ਪੂਜਾ ਜੀ, ਯੂ ਆਰ ਮੋਸਟ ਵੈਲਕਮ। ਤੁਹਾਡੀ ਕੋਇਲ ਵਰਗੀ ਆਵਾਜ਼ ਨੂੰ ਸਲਿਊਟ ਹੈ ਜੀ। ਇੱਕ ਗਲਾਸ ਅਨਾਰ ਦਾ ਜੂਸ ਓਨਲੀ ਫੋਰ ਮਿਸ ਪੂਜਾ, SBS ਨਗਰ ਮਹਿਰਮਪੁਰ ਤੋਂ ਤਰਲੋਚਨ ਨਿੱਕੀ ਹੋਰਾਂ ਨੇ ਇਹ ਮੈਸੇਜ ਕੀਤਾ ਹੈ ਜੀ। ਬਹੁਤ ਬਹੁਤ ਸ਼ੁਕਰੀਆ। ਚਲੋ ਜੀ, ਹੁਣ ਤਾਂ ਹੋ ਗਿਆ ਜੋ ਹੋਣਾ, ਆਪਾਂ ਅਨਾਰ ਦਾ ਜੂਸ ਘਰ ਜਾ ਕੇ ਪੀਵਾਂਗੇ। ਬਟ ਥੈਂਕ ਯੂ ਸੋ ਮੱਚ, ਅਤੇ ਥੈਂਕ ਯੂ ਜੀ ਮੈਸੇਜ ਭੇਜਣ ਦੇ ਲਈ। ਔਰ ਅਗਲਾ ਮੈਸੇਜ ਆਇਆ ਹੈ, ਚਲਦੇ ਪੈਰਾਂ ਦੀ ਜਿਹੜੀ ਜੋੜੀ ਹੁੰਦੀ ਹੈ ਉਸਦੇ ਨਾਲ ਜੀਵਨ ਨੂੰ ਸਵੀਕਾਰ ਕਰੋ, ਅਤੇ ਅੱਗੇ ਵਾਲੇ ਪੈਰ ਦਾ ਕੋਈ ਅਭਿਮਾਨ ਨਹੀਂ ਹੁੰਦਾ ਅਤੇ ਪਿੱਛੇ ਵਾਲੇ ਪੈਰ 'ਚ ਕੋਈ ਸ਼ਰਮ ਨਹੀਂ ਹੁੰਦੀ। ਯਾਨੀ ਕਿ ਦੋਨਾਂ ਦੀ ਆਪਣੀ ਆਪਣੀ ਪਰਿਸਥਿਤੀ ਹੈ ਅਤੇ ਉਹ ਕਦੇ ਵੀ ਸੇਮ ਨਹੀਂ ਰਹਿੰਦੀ, ਬਦਲ ਜਾਂਦੀ ਹੈ। ਗੱਲ ਬਿਲਕੁਲ ਸਹੀ ਹੈ। ਰਾਮ ਸਰੂਪ ਅਰੋੜਾ ਹੋਰਾਂ ਨੇ ਚੌਂਕ ਚੇਲੇ ਸੁਲਤਾਨਪੁਰ ਲੋਧੀ ਤੋਂ ਸਾਨੂੰ ਇਹ ਮੈਸੇਜ ਕੀਤਾ ਹੈ, ਔਰ ਇਸ ਦੇ ਨਾਲ ਹੀ ਅਗਲਾ ਵੌਇਸ ਮੈਸੇਜ ਵੀ ਪਹੁੰਚ ਚੁੱਕਾ ਹੈ। ਲਓ ਜੀ ਸੁਣਦੇ ਹਾਂ।
3: ਮੁਖਤਲਫ ਅੰਦਾਜ਼ ਮਕਬੂਲ ਆਵਾਜ਼ ਦੇ ਮਾਲਕ ਮੈਡਮ ਪੂਜਾ ਟੋਹਾਨੀ ਜੀ,
1: ਜੀ
3: ਨਮਸਕਾਰ।
1: ਨਮਸਕਾਰ ਜੀ।
3: ਮੈਂ ਰਾਮ ਸਰੂਪ ਅਰੋੜਾ, ਚੌਂਕ ਚੇਲੇ ਸੁਲਤਾਨਪੁਰ ਲੋਧੀ ਤੋਂ ਮੁਖਾਤਬ ਹਾਂ ਜੀ।
1: ਜੀ,
3: ਪਹਿਲੀ ਵਾਰ ਇਸ ਪ੍ਰੋਗਰਾਮ 'ਚ ਆਪਣੀ ਹਾਜ਼ਰੀ ਲਵਾ ਰਿਹਾ।
1: ਜੀ ਜੀ ਜੀ, ਬਹੁਤ ਸਵਾਗਤ।
3: ਕਿ ਮੇਰੀ ਹਾਜ਼ਰੀ ਨੂੰ ਕਬੂਲ ਕੀਤਾ ਜਾਏਗਾ। ਤੁਮਸੇ ਬਾਤ ਕਰਨੇ ਕੀ ਤਮੰਨਾ ਕਬ ਸੇ ਮੇਰੇ ਦਿਲ ਮੇ ਥੀ,
1: ਜੀ
3: ਲੇਕਿਨ ਮੇਰੀ ਹਸਰਤ ਤੇਰੀ ਫੁਰਸਤ ਕੀ ਤਲਬਗਾਰ ਰਹੀ।
1: ਵਾਹ ਵਾਹ।
3: ਔਰ ਕੁਛ ਇਸ ਕਦਰ ਦੀਏ ਹੈ, ਹਸਰਤ ਏ ਦੀਦਾਰ ਨੇ ਦੋਖੇ, ਵੋ ਸਾਹਮਣੇ ਬੈਠੇ ਹੈ ਯਕੀਨ ਹਮਕੋ ਨਹੀਂ ਹੈ।
1: ਵਾਹ,
3: ਬਹੁਤ ਹੀ ਖੂਬਸੂਰਤ ਪ੍ਰੇਮਣਮ ਤੁਸੀਂ ਪੇਸ਼ ਕਰਦੇ ਹੋ।
1: ਥੈਂਕ ਯੂ।
3: ਹਰਫਨ ਮੌਲਾਓ, ਜਿਸ ਸੀਟ ਤੇ ਤੁਸੀਂ ਬੈਠ ਜਾਂਦੇ ਹੋ ਆਪਣੀ ਕਲਾ ਦੇ ਜ਼ੋਹਰ ਦਿਖਾਉਂਦੇ ਹੋ।
1: ਥੈਂਕ ਯੂ ਜੀ।
3: ਤੁਹਾਡਾ ਪ੍ਰੋਗਰਾਮ ਸੁਣ ਕੇ ਲਿਸਨਰ ਸਰੋਵਰ ਹੋ ਜਾਂਦੇ ਨੇ, ਔਰ ਕੋਈ ਵੀ ਦਿਨ ਐਸਾ ਨਹੀਂ ਜਾਂਦਾ ਜਿਸ ਦਿਨ ਤੁਹਾਡੇ ਪ੍ਰੋਗਰਾਮ ਤੋਂ ਅਸੀਂ ਦੂਰ ਰਹੀਏ। ਜਿਸ ਦਿਨ ਤੁਸੀਂ ਪ੍ਰੋਗਰਾਮ ਚੋਂ ਆ ਜਾਂਦੇ ਹੋ ਤੇ ਅਸੀਂ ਰੀਡਾਇਲਿੰਗ ਹੋਵੇ ਜਾਂ ਪ੍ਰੋਗਰਾਮ ਸੁਣਨੀ ਹੋਵੇ, ਜਿਸ ਤਰ੍ਹਾਂ ਦਾ ਪ੍ਰੋਗਰਾਮ ਵੀ ਹੋਵੇ, ਅਸੀਂ ਆਪਣੀ ਹਾਜ਼ਰੀ ਜ਼ਰੂਰ ਲਵਾਉਂਦੇ ਹਾਂ।
1: ਥੈਂਕ ਯੂ ਜੀ।
3: ਲਿਖਤੀ ਮੈਸੇਜ ਮੈਂ ਅਕਸਰ ਭੇਜਦਾ ਰਹਿੰਦਾ ਵਾਂ,
1: ਜੀ ਜੀ ਜੀ,
3: ਪਰ ਅੱਜ ਪਹਿਲੀ ਵਾਰ ਮੈਨੂੰ ਮੌਕਾ ਮਿਲਿਆ ਕਿ ਵਾਇਸ ਮੈਸੇਜ ਭੇਜਾਂ। ਮੇਰੀ ਸ਼ੁਰੂਆਤ ਹੈ, ਮਤਲਬ ਉਮੀਦ ਕਰਦਾ ਕਿ ਮੇਰਾ ਛੋਟਾ ਜਿਹਾ ਮੈਸੇਜ ਤੁਹਾਨੂੰ ਪਸੰਦ ਆਏਗਾ। ਖੁਸ਼ ਰਹੋ, ਆਬਾਦ ਰਹੋ, ਇਸ ਤਰ੍ਹਾਂ ਪ੍ਰੋਗਰਾਮ ਪੇਸ਼ ਕਰਦੇ ਰਹੋ, ਖੁਸ਼ੀਆਂ ਮਾਣਦੇ ਰਹੋ। ਈਸ਼ਵਰ ਤੁਹਾਨੂੰ ਲੰਬੀ ਉਮਰ ਬਖਸ਼ੇ। ਨਮਸਕਾਰ ਸਭ ਨੂੰ।
1: ਰਾਮ ਸਰੂਪ ਜੀ, ਬਹੁਤ ਚੰਗਾ ਲੱਗਾ, ਤੁਸੀਂ ਅੱਜ ਸ਼ੁਰੂਆਤ ਕਰ ਹੀ ਦਿੱਤੀ। ਮੈਂ ਤਾਂ ਤੁਹਾਨੂੰ ਪਹਿਲੇ ਕਿਹਾ ਸੀ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਕਿ ਸ਼ੁੱਕਰ ਹੈ ਕਿ ਸ਼ੁੱਕਰਵਾਰ ਹੈ, ਔਰ ਲਓ ਜੀ ਅੱਜ ਤੁਹਾਡੀ ਸ਼ੁਰੂਆਤ ਹੋ ਗਈ ਹੈ ਵੋਇਸ ਮੈਸੇਜ ਦੀ। ਬਈ ਦੇਖੋ, ਅਲੱਗ ਅਲੱਗ ਤਰੀਕੇ ਦੇ ਨਾਲ ਆਪਣੀ ਉਪਸਥਿਤੀ ਦਰਜ ਕਰਵਾਉਣੀ ਚਾਹੀਦੀ ਹੈ। ਯਾਨੀ ਕਿ ਜਿਨ੍ਹਾਂ ਦੀ ਕਦੀ ਕਾਲ ਨਹੀਂ ਲੱਗੀ ਅਤੇ ਉਹਨਾਂ ਦੇ ਲਈ ਵੋਇਸ ਮੈਸੇਜ ਹੈਗੇ ਆ, ਔਰ ਅਗਰ ਜਿਨ੍ਹਾਂ ਦੀ ਕਾਲ ਲੱਗ ਜਾਂਦੀ ਹੈ ਉਹ ਮੈਸੇਜ ਵੀ ਕਰਦੇ, ਮਤਲਬ ਰੁਕ ਰੁਕ ਕੇ ਸਾਰਾ ਕੁਝ ਟਰਾਈ ਕਰਨਾ ਚਾਹੀਦਾ ਤਾਂ ਕਿ ਜਿਨ੍ਹਾਂ ਦੀ ਕਾਲ ਨਹੀਂ ਲੱਗੀ ਉਹਨਾਂ ਨੂੰ ਵੀ ਮੌਕਾ ਮਿਲ ਜੇ ਅਤੇ ਵੋਇਸ ਮੈਸੇਜ ਦੇ ਜ਼ਰੀਏ ਕਾਲ ਵਾਲੇ ਆ ਜਾਣ, ਫਿਰ ਕਦੀ ਟੈਕਸਟ ਮੈਸੇਜ ਕਰ ਦੇਣ, ਸਾਰਾ ਕੁਝ ਰਲ ਮਿਲ ਕੇ ਚੱਲਦਾ ਹੈ।

0: ਗੁੱਡ ਮਾਰਨਿੰਗ ਸਿਸਟਰ, ਲਿਖ ਰਹੇ ਨੇ ਗੁਰਬਿੰਦਰ ਜੌੜਾ, ਪਰਮਜੀਤ ਜੌੜਾ, ਡਾਕਟਰ ਰਜਨੀਤ ਜੌੜਾ ਤਰਨ ਤਾਰਨ ਸਾਹਿਬ ਤੋਂ। ਇਹਨਾਂ ਨੇ ਲਿਖਿਆ ਕਿ ਮੰਜੇ 'ਤੇ ਬਹਿੰਦੇ ਸੀ, ਕੋਲ ਕੋਲ ਬਹਿੰਦੇ ਸੀ ਅਤੇ ਸੋਫੇ ਬੈੱਡ ਆ ਗਏ, ਦੂਰੀਆਂ ਵਧਾ ਗਏ, ਛੱਤਾਂ 'ਤੇ ਨਾ ਸੌਂਦੇ ਹੁਣ, ਬਾਤਾਂ ਵੀ ਨਾ ਪਾਉਂਦੇ ਹੁਣ, ਵਿਹੜੇ ਵਿੱਚ ਰੁੱਖ ਹੁਣ ਸਾਂਝੇ ਸੁੱਖ ਦੁੱਖ ਸਨ, ਬੂਹਾ ਖੁੱਲ੍ਹਾ ਰਹਿੰਦਾ ਸੀ, ਰਾਹੀ ਵੀ ਆ ਬਹਿੰਦਾ ਸੀ, ਕਾਂ ਵੀ ਕੁਰਲਾਉਂਦੇ ਸੀ ਅਤੇ ਪਰਾਹੁਣੇ ਵੀ ਆਉਂਦੇ ਸੀ, ਸਾਈਕਲ ਹੀ ਕੋਲ ਸੀ ਤਾਂ ਵੀ ਮੇਲ ਜੋਲ ਸੀ, ਰਿਸ਼ਤੇ ਨਿਭਾਉਂਦੇ ਸਾਂ, ਰੁੱਸਦੇ ਮਨਾਉਂਦੇ ਸਾਂ, ਪੈਸਾ ਭਾਵੇਂ ਘੱਟ ਸੀ ਪਰ ਮੱਥੇ 'ਤੇ ਨਾ ਵੱਟ ਸੀ, ਕੰਧਾਂ ਕੋਲੇ ਕੱਚੇ ਸਨ, ਸਾਕ ਸਾਰੇ ਸੱਚੇ ਸਨ, ਸ਼ਾਇਦ ਕੁਝ ਪਾਇਆ ਹੈ ਤਾਂ ਬਹੁਤਾ ਤਾਂ ਗੁਆਇਆ ਹੈ, ਸ਼ਾਇਦ ਕੁਝ ਪਾਇਆ ਹੈ ਤਾਂ ਬਹੁਤਾ ਤਾਂ ਗੁਆਇਆ ਹੀ ਹੈ। ਗੱਲ ਬਿਲਕੁਲ ਸਹੀ ਕਹੀ ਹੈ ਜੀ ਪਰਿਵਾਰ ਦੀ। ਇਹਨਾਂ ਨੇ ਇੱਕ ਬੜੀ ਸੋਹਣੀ ਫੋਟੋ ਵੀ ਭੇਜੀ ਹੈ ਸਾਨੂੰ, ਇਹ ਭੇਜੀ ਹੈ ਵਰਲਡ ਫੈਮਿਲੀ ਡੇ 'ਤੇ ਘਰ ਪਰਿਵਾਰ ਦੀ ਮਹੱਤਤਾ ਬਾਰੇ, ਪੰਜਾਬ ਦੇ ਨਾਮਵਰ ਸਾਹਿਤਕਾਰ ਪ੍ਰਿੰਸੀਪਲ ਤੇਜਾ ਸਿੰਘ ਜੀ ਦੇ ਅਨਮੋਲ ਵਿਚਾਰ। ਮਨਜੀਤ ਸਿੰਘ ਬੱਦਣ, ਪਿੰਡ ਬੱਦੋਵਾਲ ਲੁਧਿਆਣਾ ਤੋਂ, ਬੜੀ ਸੋਹਣੀ ਫੋਟੋ ਦੇ ਨਾਲ, ਮਤਲਬ ਸਾਂਝੇ ਪਰਿਵਾਰ ਦੀ ਫੋਟੋ ਨਾ, ਮੈਨੂੰ ਤਾਂ ਉਹਦੇ ਵਿੱਚ ਛਾਬੇ 'ਚ ਰੋਟੀਆਂ ਪਈਆਂ ਦਿਸ ਰਹੀਆਂ ਨੇ ਅਤੇ ਜਿਹੜਾ ਲੱਸੀ ਦਾ ਗਲਾਸ ਨਜ਼ਰ ਆ ਰਿਹਾ ਅਤੇ ਮੈਨੂੰ ਭੁੱਖ ਵੀ ਲੱਗੀ ਹੋਈ ਹੈ ਅਤੇ ਲੱਸੀ ਪੀਣ ਨੂੰ ਵੀ ਜੀ ਕਰਦਾ ਨਾ ਗਰਮੀ ਦੇ ਵਿੱਚ, ਠੰਡੀ ਠੰਡੀ ਚਾਟੀ ਦੀ ਲੱਸੀ ਸ਼ਹਿਰਾਂ 'ਚ ਕਿੱਥੇ ਲੱਭਦੀ ਹੈ। ਅੱਛਾ, ਮੈਂ ਵੀ ਨਾ ਗੱਲਾਂ 'ਚ ਭੁੱਲ ਜਾਂਦੀ ਹਾਂ। ਚਲੋ ਆਪਾਂ ਪੜ੍ਹਦੇ ਹਾਂ ਜੀ ਮੈਸੇਜ, ਲਿਖ ਰਹੇ ਨੇ ਮਨਜੀਤ ਸਿੰਘ ਬੱਦਣ ਜੀ, ਕੇਵਲ ਇੱਟਾਂ ਗਾਰੇ ਨਾਲ ਬਣੇ ਮਕਾਨ ਨੂੰ ਘਰ ਨਹੀਂ ਕਿਹਾ ਜਾਂਦਾ, ਘਰ ਇੱਟਾਂ ਜਾਂ ਵੱਟਿਆਂ ਦੇ ਬਣੇ ਕੋਠੇ ਨੂੰ ਨਹੀਂ ਕਹਿੰਦੇ ਘਰ ਤੋਂ ਭਾਵ ਉਹ ਥਾਂ ਜਿੱਥੇ ਮਨੁੱਖ ਦੇ ਪਿਆਰ ਦੀਆਂ ਸਧਰਾਂ ਪਲਦੀਆਂ ਨੇ, ਜਿਵੇਂ ਬਾਲਪਨ ਵਿੱਚ ਮਾਂ ਭੈਣ ਅਤੇ ਭਰਾ ਕੋਲੋਂ ਲਾਡ ਲਿਆ ਹੁੰਦਾ ਹੈ, ਜਿੱਥੇ ਜਵਾਨੀ 'ਚ ਸਾਰੇ ਜਹਾਨ ਨੂੰ ਗਾਹ ਕੇ ਲਤਾੜ ਕੇ ਖੱਟੀ ਕਮਾਈ ਕਰਕੇ ਮੁੜ ਆਉਣ ਨੂੰ ਜੀ ਕਰਦਾ, ਜਿੱਥੇ ਬੁਢੇਪੇ ਵਿੱਚ ਬਹਿ ਕੇ ਸਾਰੇ ਜੀਵਨ ਦੇ ਝਮੇਲਿਆਂ ਤੋਂ ਮਿਲੀ ਵੇਲ ਨੂੰ ਆਰਾਮ ਨਾਲ ਕੱਟਣ ਨੂੰ ਇਉਂ ਸਵਾਦ ਆਉਂਦਾ ਜਿਵੇਂ ਬਚਪਨ 'ਚ ਮਾਂ ਦੀ ਝੋਲੀ ਵਿੱਚ ਆਉਂਦਾ ਸੀ। ਪ੍ਰਿੰਸੀਪਲ ਤੇਜਾ ਸਿੰਘ ਹੋਰਾਂ ਨੇ ਬਹੁਤ ਸੋਹਣਾ ਮੈਸੇਜ ਨਾਲ ਸਾਂਝਾ ਕੀਤਾ। ਜਲਦੀ ਦੇ ਨਾਲ ਇੱਕ ਹੋਰ ਵੌਇਸ ਮੈਸੇਜ ਸੁਣਦੇ ਆ ਜੀ।
1: ਆਵਾਜ਼ ਦੀ ਦੁਨੀਆ ਦੇ ਦੋਸਤੋ
0: ਜੀ,
1: ਪਿਆਰ ਭਰੀ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ, ਨਮਸਕਾਰ।
1: ਮੈਂ ਸਤਨਾਮ ਸਿੰਘ ਰਖਰਾ, ਬਾਗਾ ਪੁਰਾਣਾ ਤੋਂ ਜੀ।
0: ਜੀ ਸਵਾਗਤ ਹੈ ਜੀ, ਬਹੁਤ ਬਹੁਤ।
1: ਪਿਆਰੀ ਬੇਟੀ ਪੂਜਾ ਜੀ,
0: ਹਾਂਜੀ,
1: ਤੁਹਾਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ
0: ਜੀ।
1: ਹੋਰ ਠੀਕ ਠਾਕ ਹੋ ਬੇਟੀ?
0: ਜੀ ਜੀ ਜੀ
1: ਜੀ। ਅੱਜ ਤੁਸੀਂ ਗੱਲਬਾਤ ਕੀਤੀ ਹੈ ਜੁਆਇੰਟ ਫੈਮਿਲੀ ਬਾਰੇ ਤੇ ਉਸ ਬਾਰੇ ਕੁਛ ਗੱਲਾਂ ਮੈਂ ਵੀ ਤੁਹਾਡੇ ਨਾਲ ਸਾਂਝੀਆਂ ਕਰਨੀ ਚਾਹੁੰਦਾ।
0: ਹਾਂਜੀ,
1: ਕਿਉਂਕਿ ਮੈਂ ਵੀ ਇੱਕ ਜੁਆਇੰਟ ਪਰਿਵਾਰ ਦੇ ਵਿੱਚੋਂ ਸੀ। ਸਾਡੇ ਜਿਹੜੇ ਤਾਏ ਚਾਚੇ ਸੀ ਸਾਰੇ ਇਕੱਠੇ ਰਹਿੰਦੇ ਹੁੰਦੇ ਸੀ, ਪਰ ਜੁਆਇੰਟ ਫੈਮਿਲੀ ਦਾ ਫਾਇਦਾ ਇਹ ਸੀ ਬਈ ਜਿਵੇਂ ਘਰ ਦੇ ਵਿੱਚ ਵੱਡੇ ਸਾਡੇ ਤਾਇਆ ਜੀ ਸੀ, ਸਾਡੇ ਸਾਰੇ ਹੀ ਪਰਿਵਾਰਾਂ ਨੂੰ ਉਹਨਾਂ ਨਾਲ ਡਰ ਡੁੱਕ ਰਹਿੰਦਾ ਸੀ
0: ਜੀ।
1: ਕੋਈ ਗੱਲਬਾਤ ਹੋ ਗਈ ਜੇ ਉੱਥੋਂ ਤਾਇਆ ਜੀ ਆ ਗਏ ਤਾਂ ਝਿੜਕਾਂ ਮਿਲਣਗੀਆਂ।
0: ਹਾਂਜੀ,
1: ਤੇ ਪਰ ਅੱਜ ਹੁਣ ਰੂਲ ਹੀ ਬਦਲ ਗਏ ਹੈ। ਅੱਜ ਕੱਲ੍ਹ ਜੁਆਇੰਟ ਫੈਮਿਲੀ ਨਹੀਂ, ਸ਼ੋਰਟ ਫੈਮਿਲੀ ਆ ਗਈ ਹੈ
0: ਜੀ।
1: ਉਹਦੇ ਵਿੱਚੋਂ ਆਂਟੀ ਅੰਕਲ ਹੀ ਬਣ ਗਏ ਹੈਗੇ, ਤਾਏ ਚਾਚਿਆਂ ਨੂੰ ਤਾਂ ਲੋਕ ਭੁੱਲ ਹੀ ਗਏ ਹੈ। ਉਹ ਤਾਂ ਬਸ ਮੋਬਾਈਲਾਂ ਨੇ ਜ਼ਿੰਦਗੀ ਜਿਹੜੀ ਉਹ ਸੀਮਤ ਕਰਕੇ ਰੱਖ ਲਈ ਆਪਦੇ ਵਿੱਚ ਸਮੇਟ ਕੇ
0: ਜੀ।
1: ਕਿਸੇ ਨੂੰ ਤਾਏ ਚਾਚੇ ਦਾ ਕੋਈ ਫਿਕਰ ਨਹੀਂ, ਨਾ ਕੋਈ ਡਰ ਹੈ। ਅੱਜ ਕੱਲ੍ਹ ਫੈਮਿਲੀਆਂ ਦਾ ਆਹ ਹੀ ਹਾਲ ਚੱਲਦਾ ਹੈਗਾ। ਦਿਲ ਆਪਣਾ ਪੰਜਾਬੀ, ਮੈਂ ਸਤਨਾਮ ਸਿੰਘ ਰੱਖਰਾ, ਬਾਘਾ ਪੁਰਾਣਾ ਤੋਂ ਜੀ। ਸਤਿ ਸ੍ਰੀ ਅਕਾਲ ਦੋਸਤੋ, ਸਤਿ ਸ੍ਰੀ ਅਕਾਲ ਪਿਆਰੀ ਬੇਟੀ ਪੂਜਾ ਟਵਾਨੀ ਜੀ।
0: ਜੀ ਥੈਂਕ ਯੂ ਜੀ। ਤੇ ਇਹ ਜਿਹੜੇ ਤੁਸੀਂ ਸਾਂਝੇ ਪਰਿਵਾਰ ਦੀਆਂ ਗੱਲਾਂ ਕੀਤੀਆਂ, ਵਾਕਈ ਮਜ਼ਾ ਆ ਗਿਆ। ਬਈ ਬੰਦੇ ਤੇ ਕੋਈ ਵਾਰੀ ਗੁੱਲਾ ਗੁੱਲਾ ਖਰਾਬ ਹੋ ਜਾਂਦਾ, ਪਰ ਕੋਈ ਗੱਲ ਨੀ, ਖਰਾਬੀ ਦਾ ਕੋਈ ਆਪਾਂ ਕੰਮ ਨਹੀਂ ਤੇ ਰੱਖਣਾ। ਅੱਗੇ ਲਿਖ ਰਹੇ ਨੇ ਜੀ ਸਾਨੂੰ ਵਿਨੋਦ ਸੰਧੂ ਜਾਡਲਾ ਟਾਊਨ ਤੋਂ, ਸਤਿਕਾਰਯੋਗ ਮੈਡਮ ਪੂਜਾ ਟੋਹਾਨੀ ਜੀ, ਨਮਸਕਾਰ, ਸਲਿਊਟ ਹੈ ਆਪ ਜੀ ਨੂੰ, ਨਮਸਕਾਰ। ਪਰਮਾਤਮਾ ਤੁਹਾਡੀ ਉਮਰ ਲੋਕ ਗੀਤ ਲੰਬੀ ਜਿੰਨੀ ਲੰਬੀ ਕਰੇ। ਹਾਂ, ਇੰਨੀ ਬੁੱਢੇ ਹੋ ਕੇ ਸੋਚਿਆ ਹੈ ਤੁਰਨਾ ਕਿੱਦਾਂ, ਬਟ ਥੈਂਕ ਯੂ ਸੋ ਮਚ, ਬਹੁਤ ਬਹੁਤ ਸ਼ੁਕਰੀਆ ਜੀ ਦਿਲੋਂ ਦੁਆਵਾਂ ਦੇਣ ਦੇ ਲਈ ਅਤੇ ਬਹੁਤ ਜ਼ਿਆਦਾ ਪਿਆਰ ਦੇਣ ਦੇ ਲਈ, ਥੈਂਕ ਯੂ ਸੋ ਮਚ। ਜਲਦੀ ਦੇ ਨਾਲ ਸੁਣਦੇ ਹਾਂ ਜੀ ਅਗਲਾ ਵੌਇਸ ਮੈਸੇਜ।
2: ਮੈਡਮ ਜੀ, ਦਿਲ ਆਪਣਾ ਪੰਜਾਬੀ, ਅੱਜ ਸਾਰਿਆਂ ਨੂੰ ਸੰਗਰਾਂਦ ਮਹਾਰਾਜ ਦੀ, ਸੰਗਰਾਂਦ ਦੇ ਰਾਜੀ ਸਾਰਿਆਂ ਨੂੰ, ਭੈਣਾਂ ਭਰਾਵਾਂ ਨੂੰ, ਵੱਡਿਆਂ ਨੂੰ, ਛੋਟਿਆਂ ਨੂੰ ਸੰਗਰਾਂਦ ਦੀ ਲੱਖ ਲੱਖ ਵਧਾਈ ਹੋਵੇ
0: ਜੀ। ਜੀ ਜੀ,
2: ਗੁਰੂ ਗ੍ਰੰਥ ਸਾਹਿਬ ਸਭ 'ਤੇ ਮਿਹਰ ਕਰੇ ਜੀ, ਹੋਰ ਠੀਕ ਠਾਕ ਜੀ। ਅਤੇ ਇੱਕ ਗੱਲ ਕਹਿਣਾ ਚਾਹੁੰਦਾ ਜੀ, ਪਰਿਵਾਰ ਆ ਜੀ ਜਿੱਥੇ ਇਕੱਠੇ ਆ ਉੱਥੇ ਸਭ ਕੁਝ ਅਬਰ ਕਰਕੇ ਜੀ, ਜਿੱਥੇ ਇਕੱਲੇ ਇਕੱਲੇ ਉੱਥੇ ਪ੍ਰਭ ਨਹੀਂ ਹੁੰਦਾ ਜੀ। ਕਿਉਂਕਿ ਪਹਿਲੇ ਜ਼ਮਾਨੇ 'ਚ ਅਸੀਂ ਦੇਖਿਆ ਵੀ, ਥੋੜ੍ਹਾ ਜਿਹਾ ਸੁਣਿਆ ਵੀ ਆ, ਜਿੱਥੇ 10 ਪਰਿਵਾਰ ਇਕੱਠੇ ਰੋਟੀ ਖਾਂਦੇ ਸੀਗੇ ਉੱਥੇ ਸਿਹਤ ਸੰਤੋਖ ਬਹੁਤ ਜ਼ਿਆਦਾ ਸੀਗਾ ਜੀ, ਸੱਤਿਆ ਸੰਤੋਖ ਬਹੁਤ ਸੀਗਾ ਜੀ। ਕਿਉਂਕਿ ਇੱਕ ਦੂਜੇ ਦਾ ਕਹਿਣਾ ਮੰਨਦੇ ਸੀਗੇ, ਵੱਡਿਆਂ ਦਾ ਆਦਰ ਕਰਦੇ ਸੀ, ਛੋਟਿਆਂ ਨੂੰ ਪਿਆਰ ਕਰਦੇ ਸੀ ਜੀ। ਅਤੇ ਅੱਜ ਕੱਲ੍ਹ ਦਾ ਜੋ ਮਾਹੌਲ ਹੈ ਜੀ, ਅੱਜ ਕੱਲ੍ਹ ਆਪਣੇ ਪੁੱਤ ਮਾਂ ਪਿਓ ਨੂੰ ਸਾਂਭਦੇ, ਕਿਉਂਕਿ ਇੰਨਾ ਫਰਕ ਦਿਲਾਂ 'ਚ ਪੈ ਚੁੱਕਾ ਜੀ, ਅਤੇ ਪਿਆ ਕਿਉਂ ਜੀ ਇਹ ਗੰਦੀ ਸੋਚ ਕਰਕੇ ਜੀ, ਕਿਉਂਕਿ ਅੱਜ ਕੱਲ੍ਹ ਕਿਸੇ ਦਾ ਪਿਆਰ ਹੈ ਨਹੀਂ ਕਿਸੇ ਜੀ
0: ਜੀ। ਅਤੇ ਸਮਾਂ ਬਹੁਤ ਥੋੜ੍ਹਾ ਰਹਿ ਗਿਆ, ਇਸ ਕਰਕੇ ਇਹਨਾਂ ਦਾ ਪੂਰਾ ਮੈਸੇਜ ਤਾਂ ਆਪਾਂ ਨਹੀਂ ਸੁਣ ਸਕਦੇ, ਲੇਕਿਨ ਇੰਦਰਵੀਰ ਅਰੋੜਾ ਹੋਰਾਂ ਨੇ ਸਾਨੂੰ ਸੁਲਤਾਨਪੁਰ ਲੋਧੀ ਤੋਂ ਵੀ ਮੈਸੇਜ ਕੀਤਾ ਹੈ, ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ। ਇੱਕ ਬਾਪ ਦੇ ਸੀ ਦੋ ਪੁੱਤਰ ਪਿਆਰੇ, ਇੱਕੋ ਛੱਤ ਹੇਠ ਸੀ ਸੁਪਨੇ ਸਾਰੇ, ਫਿਰ ਵੱਖ ਵੱਖ ਘਰ ਬਣ ਗਏ ਯਾਰ, ਰਿਸ਼ਤੇ ਵਿੱਚ ਆ ਗਿਆ ਦੂਰ ਦਾ ਪਿਆਰ। ਦਿਨੇਸ਼ ਮੋਦੀ ਹੋਰਾਂ ਨੇ ਆਪਣੀ ਇਹ ਲਿਖੀ

ਵਿਹੜਾ ਹੋ ਚੁੱਕਿਆ ਜੀ ਐਫਐਮ ਨਿਊਜ਼ ਹੈਡਲਾਈਨਸ ਦਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸੰਯੁਕਤ ਅਰਬ ਅਮੀਰਾਤ, ਯੂਏਈ, ਨੀਦਰਲੈਂਡ, ਸਵੀਡਨ, ਨਾਰਵੇ ਅਤੇ ਇਟਲੀ ਦੇ 6 ਦਿਨਾਂ ਦੌਰੇ ਲਈ ਰਵਾਨਾ ਹੋਣਗੇ। ਤੇਲ ਕੰਪਨੀਆਂ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ 3 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਹੈ। ਸਰਕਾਰ ਨੇ ਐਡਵਾਂਸ ਆਥੋਰਾਈਜੇਸ਼ਨ ਸਕੀਮ ਤਹਿਤ ਸੋਨੇ ਦੀ ਦਰਾਮਦ 'ਤੇ 100 ਕਿਲੋਗ੍ਰਾਮ ਦੀ ਸੀਮਾ ਤੈਅ ਕੀਤੀ ਹੈ। ਕੇਂਦਰੀ ਜਾਂਚ ਬਿਊਰੋ CBI ਨੇ ਕਥਿਤ ਨੀਟ UG 2026 ਪ੍ਰੀਖਿਆ ਪੇਪਰ ਲੀਕ ਮਾਮਲੇ ਵਿੱਚ 2 ਹੋਰ ਮੁਲਾਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਕਾਂਗਰਸ ਦੇ VD ਸਤੀਸ਼ਨ ਸੋਮਵਾਰ ਨੂੰ ਕੇਰਲਮ ਦੇ ਨਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਉੱਤਰ ਪ੍ਰਦੇਸ਼ ਵਿੱਚ ਪਿਛਲੇ 36 ਘੰਟਿਆਂ ਵਿੱਚ ਮੀਂਹ, ਤੂਫਾਨ ਅਤੇ ਅਸਮਾਨੀ ਬਿਜਲੀ ਡਿੱਗਣ ਕਾਰਨ 111 ਲੋਕਾਂ ਦੀ ਮੌਤ ਅਤੇ 200 ਜ਼ਖਮੀ ਹੋਣ ਦੀ ਖਬਰ ਹੈ। ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਨੇ ਕਿਹਾ ਹੈ ਕਿ ਖੇਤੀਬਾੜੀ ਮੰਤਰਾਲੇ ਨੇ ਦੇਸ਼ ਭਰ ਦੇ ਪਿੰਡਾਂ ਵਿੱਚ ਕਿਸਾਨਾਂ ਨੂੰ ਖਾਦਾਂ ਦੀ ਸੰਤੁਲਿਤ ਵਰਤੋਂ ਬਾਰੇ ਜਾਗਰੂਕ ਕਰਨ ਲਈ ਇੱਕ ਮੁਹਿੰਮ ਸ਼ੁਰੂ ਕੀਤੀ ਹੈ। ਮੌਸਮ ਵਿਭਾਗ ਵਿੱਚ ਵੱਲੋਂ ਪੰਜਾਬ ਅਤੇ ਹਰਿਆਣਾ ਵਿੱਚ 16 ਤੋਂ 19 ਮਈ ਤੱਕ ਜ਼ਬਰਦਸਤ ਗਰਮੀ ਪੈਣ ਅਤੇ ਯੈਲੋ ਅਲਰਟ ਜਾਰੀ ਹੋ ਗਿਆ ਹੈ। ਭਾਰਤ ਦੀ ਯੂਸੂ ਖਿਡਾਰਨ ਅਪਰਨਾ ਦਹੀਆ ਨੇ ਮਕਾਓ ਵਿੱਚ ਹੋਏ 11ਵੇਂ ਸਾਂਡਾ ਵਿਸ਼ਵ ਕੱਪ ਵਿੱਚ ਸੋਨੇ ਦਾ ਤਗਮਾ ਜਿੱਤਿਆ ਹੈ। ਅਤੇ ਉੱਧਰ IPL ਕ੍ਰਿਕਟ ਵਿੱਚ ਬੀਤੀ ਰਾਤ ਧਰਮਸ਼ਾਲਾ ਵਿਖੇ ਖੇਡੇ ਗਏ ਮੈਚ ਵਿੱਚ ਮੁੰਬਈ ਇੰਡੀਅਨਜ਼ ਨੇ ਪੰਜਾਬ ਕਿੰਗਜ਼ ਨੂੰ 6 ਵਿਕਟਾਂ ਨਾਲ ਹਰਾਇਆ। ਇਹ ਸਨ ਹੁਣ ਤੱਕ ਦੀਆਂ ਫਮ ਨਿਊਜ਼ ਹੈਡਲਾਈਨਜ਼।

102.7 मेगाहर्ट्ज प्रोग्राम चल रहा है जी गीत बहार और गीत बहार दे विच हिंदी फिल्मां गीतां दी बहार तां लगी जानी है। अभिजीत भट्टाचार्य की आवाज़ दे विच तुसीं ये ट्रैक इंजॉय किया है जी चलते चलते और इदां ही असीं किते चलते चलते किधरे चले जाने हैं तो कभी कभी गवाच भी जाने हैं लेकिन तुहानूं असीं गवाचण नहीं देना। ਤੁਹਾਨੂੰ ਫਿਰ ਤੋਂ ਖਿੱਚ ਲਿਆ ਹੈਗੀ ਇਹ ਤਰੰਗਾਂ ਇਹ ਟਿਊਨ ਜਿਹਨੂੰ ਐਫ ਐਮ ਰੇਨਬੋ ਕਹਿੰਦੇ ਨੇ। ਹਾਂਜੀ ਹਾਂਜੀ ਬਿਲਕੁਲ ਜੀ ਸਟੂਡੀਓ ਦੀ ਘੜੀ 'ਤੇ 10:13 ਅਤੇ 33 ਸੈਕਿੰਡ ਹੋ ਚੁੱਕੇ ਨੇ। ਇੱਕ ਉਹ ਬਿਹਤਰੀਨ ਸਿੰਗਰ ਜਿਹਦਾ ਨਾਮ ਹੈ ਜੀ ਜਸਪਿੰਦਰ ਨਰੂਲਾ, ਭਾਰਤ ਦੀ ਮਸ਼ਹੂਰ ਪੰਜਾਬੀ ਅਤੇ ਬਾਲੀਵੁੱਡ ਪਲੇਬੈਕ ਸਿੰਗਰ ਹਨ। ਐਂਡ ਜੀ ਜਸਪਿੰਦਰ ਨਰੂਲਾ ਦੀ ਆਵਾਜ਼ ਜਿਹੜੀ ਹੈ ਨਾ ਪੰਜਾਬੀ ਫੋਕ ਅਤੇ ਕਲਾਸੀਕਲ ਮਿਊਜ਼ਿਕ ਦਾ ਬਹੁਤ ਹੀ ਸੋਹਣਾ ਸੁਮੇਲ ਹੈ, ਮਤਲਬ ਦੋਨਾਂ ਦਾ ਮਿਲਾਪ ਹੈ। ਇਹਨਾਂ ਦੀ ਆਵਾਜ਼ ਦੇ ਵਿੱਚ ਇੰਨੀ ਐਨਰਜੀ ਹੈ, ਇੰਨਾ ਇਮੋਸ਼ਨ ਹੈਗਾ, ਇਮੋਸ਼ਨਲ ਸੌਂਗਸ ਇਹ ਗੁਣਗੁਣਾਉਂਦੇ ਨੇ ਔਰ 90s ਤੋਂ ਲੈ ਕੇ ਹੁਣ ਤੱਕ ਇਹਨਾਂ ਦੇ ਬਹੁਤ ਸਾਰੇ ਸੁਪਰ ਡੁਪਰ ਹਿੱਟ ਜਿਹੜੇ ਗੀਤ ਨੇ ਉਹ ਗੁਣਗੁਣਾਏ ਨੇ, ਸਾਡੇ ਸਭਨਾਂ ਦੀ ਝੋਲੀ ਪਾਏ ਨੇ ਅਤੇ ਅਸੀਂ ਉਹਨਾਂ ਸਾਰੇ ਗੀਤਾਂ ਨੂੰ ਬਹੁਤ ਸਾਰਾ ਪਿਆਰ ਦਿੱਤਾ ਹੈ। ਅਤੇ ਅਗਲਾ ਟਰੈਕ ਹੈ ਜੀ ਬਿਲਕੁਲ ਜੀ ਅਲਕਾ ਯਾਗਨਿਕ, ਸੋਨੂ ਨਿਗਮ ਅਤੇ ਇੱਕ ਬਹੁਤ ਹੀ ਪਿਆਰੀ ਜੀ ਸੋਹਣੀ ਜੀ ਸਿੰਗਰ ਧੜਕਾਵਾਜ਼ ਦੀ ਮਲਿਕਾ ਜਸਪਿੰਦਰ ਨਰੂਲਾ।

ਵੈਲ ਫਰੈਂਡਸ, ਮੇਰਾ ਯਾਰ ਦਿਲਦਾਰ ਬੜਾ ਸੋਹਣਾ, ਬਿਲਕੁਲ ਜੀ ਆਪਣਾ ਦੋਸਤ ਮਾਹੀ, ਸਭ ਨੂੰ ਸੋਹਣਾ ਲੱਗਦਾ, ਸਭ ਨੂੰ ਬਹੁਤ ਪਿਆਰਾ ਲੱਗਦਾ। ਇਸੇ ਤਰ੍ਹਾਂ ਜਿਸ ਤਰ੍ਹਾਂ ਤੁਹਾਨੂੰ ਤੁਹਾਡਾ ਪਿਆਰਾ ਯਾਨੀ ਕਿ ਐਫ ਐਮ ਰੇਨਬੋ ਸਭ ਤੋਂ ਸੋਹਣਾ ਔਰ ਸਭ ਤੋਂ ਫੇਵਰੇਟ ਵਾਲਾ ਲੱਗਦਾ ਜੀ। ਬਿਲਕੁਲ 102.7 ਮੈਗਾਹਰਟਜ਼ ਦੀ ਪ੍ਰੋਗਰਾਮ ਚੱਲ ਰਿਹਾ ਜੀ ਗੀਤ ਬਹਾਰ। ਜਸਪਿੰਦਰ ਨਰੂਲਾ ਦੀ ਸੋਹਣੀ ਆਵਾਜ਼ ਦੇ ਵਿੱਚ ਅਸੀਂ ਟਰੈਕ ਇੰਜੋਏ ਕੀਤਾ ਜੀ, ਮੇਰਾ ਯਾਰ ਦਿਲਦਾਰ ਬੜਾ ਸੋਹਣਾ।

ਪੁਰਾਣੇ ਸਿੰਗਰ ਦੀ ਜੇ ਮੈਂ ਗੱਲ ਕਰਾਂ, ਅਲਕਾ ਯਾਗਨਿਕ, ਸੋਨੂ ਨਿਗਮ, ਜਸਪਿੰਦਰ ਨਰੂਲਾ, ਅਭਿਜੀਤ ਭੱਟਾਚਾਰਿਆ ਅਤੇ ਇੱਦਾਂ ਦੇ ਬਹੁਤ ਹੋਰ ਮਸ਼ਹੂਰ ਫੇਵਰੇਟ ਵਾਲੇ ਸਾਡੇ ਸਿੰਗਰਸ ਨੇ, ਜਿਨ੍ਹਾਂ ਦੇ ਗੀਤ ਅਸੀਂ ਜਦੋਂ ਵੀ ਸੁਣਦੇ ਹਾਂ ਮਨ ਖੁਸ਼ ਹੁੰਦਾ ਹੈ। ਔਰ ਉਹ ਮਿਊਜ਼ਿਕ ਦੇਣ ਵਾਲੀ ਜਿਹੜੀ ਬੀਟ ਹੈਗੀ ਹੈ ਨਾ, ਉਹ ਸਾਨੂੰ ਕਿਤੇ ਨਾ ਕਿਤੇ ਉਸ ਰਸਤੇ ਅਤੇ ਉਸ ਯਾਦਾਂ ਦੇ ਵਿੱਚ ਲੈ ਹੀ ਜਾਂਦੀ ਹੈ। ਮਤਲਬ ਕਿਤੇ ਨਾ ਕਿਤੇ ਸ਼ੋਰ ਸ਼ਰਾਬਾ ਹੋਵੇ ਅਤੇ ਕਿਤੇ ਨਾ ਕਿਤੇ ਤੁਹਾਨੂੰ ਥਕਾਵਟ ਤੋਂ ਦੂਰ ਰੱਖਣ ਲਈ ਕੁਝ ਇੱਦਾਂ ਦੇ ਗੀਤ ਜਿਹੜੀ ਤੁਹਾਡੀ ਰੂਹ ਨੂੰ ਸਕੂਨ ਦੇ ਜਾਣ। ਸੋ ਜੀ, ਅਗਲਾ ਗੀਤ ਹੈ ਅਭਿਜੀਤ ਭੱਟਾਚਾਰਿਆ ਦੀ ਆਵਾਜ਼ ਦੇ ਵਿੱਚ, ਆਓ ਸੁਣਦੇ ਹਾਂ ਜੀ।

ਮੰਗ ਕੀਤੀ ਜਾਂਦੀ ਹੈ। ਉਮੀਦਵਾਰ ਨੇ ਅੰਗਰੇਜ਼ੀ ਵਿਸ਼ੇ ਨਾਲ ਗ੍ਰੈਜੂਏਸ਼ਨ ਕੀਤੀ ਹੋਵੇ ਤੇ ਪੰਜਾਬੀ ਭਾਸ਼ਾ ਤੇ ਕੰਪਿਊਟਰ 'ਚ ਮੁਹਾਰਤ ਹੋਵੇ। ਉਮੀਦਵਾਰ ਦੀ ਉਮਰ 20 ਮਈ 2026 ਤੱਕ 21 ਸਾਲ ਤੋਂ 50 ਸਾਲ ਵਿਚਕਾਰ ਹੋਣੀ ਚਾਹੀਦੀ ਹੈ। ਤਰਜੀਹੀ ਤੌਰ ਤੇ ਉਮੀਦਵਾਰ ਜਲੰਧਰ ਜਾਂ ਇਸ ਦੇ ਨੇੜਲੇ ਇਲਾਕਿਆਂ ਦਾ ਵਸਨੀਕ ਹੋਵੇ। ਚਾਹਵਾਨ ਉਮੀਦਵਾਰ ਵਿਦਿਅਕ ਯੋਗਤਾ ਦੇ ਸਰਟੀਫਿਕੇਟ ਅਤੇ ਤਜਰਬੇ ਦੀਆਂ ਤਸਦੀਕਸ਼ੁਦਾ ਕਾਪੀਆਂ ਨਾਲ ਵੇਰਵੇ ਸਹਿਤ ਬਾਇਓਡਾਟਾ, ਰੰਗਦਾਰ ਪਾਸਪੋਰਟ ਸਾਈਜ਼ ਫੋਟੋ ਅਰਜ਼ੀ ਨਾਲ ਨੱਥੀ ਕਰਕੇ ਭੇਜਣ। ਅਰਜ਼ੀਆਂ ਭੇਜਣ ਲਈ ਪਤਾ ਏ ਸਹਾਇਕ ਨਿਰਦੇਸ਼ਕ ਖੇਤਰੀ ਸਮਾਚਾਰ ਯੂਨਿਟ ਆਕਾਸ਼ਵਾਣੀ ਕੇਂਦਰ ਨੇੜੇ BMC ਚੌਂਕ ਜਲੰਧਰ। ਅਰਜ਼ੀਆਂ ਭੇਜਣ ਦੀ ਆਖਰੀ ਤਰੀਕ 20 ਮਈ 2026 ਹੈ। ਚੋਣ ਪ੍ਰਕਿਰਿਆ ਬਾਰੇ ਵੇਰਵੇ ਸਹਿਤ ਜਾਣਕਾਰੀ ਅਤੇ ਖਾਲੀ ਫਾਰਮ ਸਾਡੀ ਵੈਬਸਾਈਟ newsonair.com ਜਾਂ newsonair.gov.in ਤੇ ਜਾ ਕੇ ਵੈਕੈਂਸੀ ਕਾਲਮ ਵਿੱਚੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਧਿਆਨ ਰਹੇ ਇਹ ਕੋਈ ਨਿਯਮਿਤ ਰੋਜ਼ਗਾਰ ਜਾਂ ਨੌਕਰੀ ਨਹੀਂ ਹੈ, ਤੁਹਾਨੂੰ ਜ਼ਰੂਰਤ ਦੇ ਮੁਤਾਬਿਕ ਬੁਲਾਇਆ ਜਾਵੇਗਾ।

ਜੀ ਪਹਿਲਾਂ ਬਾਅਦ ਉਹ ਹੈ ਜੀ 1990 ਦੇ ਵਿੱਚ ਸਭ ਤੋਂ ਪਾਪੂਲਰ ਬਾਲੀਵੁੱਡ ਡਾਂਸ ਸੌਂਗ ਸੀਗਾ ਔਰ ਉਹਨਾਂ ਦੇ ਵਿੱਚ ਇੱਕ ਮੰਨਿਆ ਜਾਣ ਵਾਲਾ ਇਹ ਜਿਹੜਾ ਬਾਲੀਵੁੱਡ ਦਾ ਫੇਵਰੇਟ ਸਿੰਗਰ ਫੇਵਰੇਟ ਡਾਂਸ ਮਿਊਜ਼ਿਕ ਅਤੇ ਨਾਲ ਦੀ ਨਾਲ ਫੇਵਰੇਟ ਐਕਟਰਸ ਇਸ ਮੂਵੀ ਦੇ ਵਿੱਚ ਸਨ। ਸੈਫ ਅਲੀ ਖਾਨ ਉੱਤੇ ਫਿਲਮਾਇਆ ਗਿਆ ਸੀ ਜੀ ਪੂਰੇ ਦਾ ਪੂਰਾ ਗਾਣਾ ਔਰ ਵਾਕਈ ਤੁਸੀਂ ਯਾਦ ਕਰੋਗੇ ਕਿ ਜਦੋਂ ਇਹ ਫਿਲਮਾਂ ਆਉਂਦੀਆਂ ਸਨ ਉਦੋਂ ਉਹਨਾਂ ਐਕਟਰਸ ਅਤੇ ਉਹਨਾਂ ਹੀਰੋ ਦਾ ਵੱਖਰਾ ਜਿਹਾ ਮੇਕਅਪ ਅਤੇ ਵੱਖਰਾ ਜਿਹਾ ਹੇਅਰ ਸਟਾਈਲ ਜਿਹੜਾ ਸਭ ਨੂੰ ਪਸੰਦ ਹੁੰਦਾ ਸੀ ਅਤੇ ਉੱਦਾਂ ਦੇ ਹੀ ਟ੍ਰੈਂਡ ਦੇ ਨਾਲ ਚੱਲਣ ਲਈ ਜਿਹੜੇ ਨੌਜਵਾਨ ਮੁੰਡੇ ਸਨ ਉਹ ਇੱਦਾਂ ਦਾ ਹੇਅਰ ਸਟਾਈਲ ਕਰ ਲੈਂਦੇ ਸਨ। ਹਾਂਜੀ ਯਾਦ ਆਇਆ ਕੁਝ ਬਿਲਕੁਲ ਜੀ, ਹੁਣ ਤਾਂ ਤੁਹਾਨੂੰ ਇੱਕ ਲਾਈਨ ਸੁਣ ਕੇ ਯਾਦ ਆ ਗਿਆ ਹੋਵੇਗਾ ਕਿ ਵਾਕਿਆ ਜੀ ਇਹ ਫਿਲਮ ਹੈ ਜੀ ਯੇ ਦਿਲ ਲਗੀ ਔਰ ਯੇ ਦਿਲ ਲਗੀ ਦਾ ਇਹ ਫੇਵਰੇਟ ਔਰ ਪਾਪੂਲਰ ਸੌਂਗ ਜਿਹਦੇ ਵਿੱਚ ਅਭਿਜੀਤ ਭੱਟਾਚਾਰਿਆ ਨੇ ਜਿਹੜੇ ਹੈ ਗੀਤ ਗਾਇਆ ਔਰ ਇਹਦੇ ਵਿੱਚ ਮਿਊਜ਼ਿਕ ਦਿੱਤਾ ਜੀ ਦਿਲੀਪ ਸੈਨ ਔਰ ਸਮੀਰ ਸੈਨ ਨੇ ਔਰ ਇਹਦੇ ਲਿਰਿਕਸ ਨੇ ਸਮੀਰ ਜੀ ਹੁਣਾਂ ਦੇ ਔਰ ਫਿਲਮ ਦੇ ਮੁੱਖ ਜਿਹੜੇ ਐਕਟਰ ਸੀਗੇ ਸੈਫ ਅਲੀ ਖਾਨ, ਕਾਜੋਲ ਅਤੇ ਅਕਸ਼ੇ ਕੁਮਾਰ ਦੀ ਇਹ ਮੂਵੀ ਸੀ ਜੀ। ਸਟੇਟ ਯੂਨਿਕਸ 2.7 ਮੈਗਾਹਰਟਜ਼ 'ਤੇ।

ਵੇਲਾ ਹੋ ਚੁੱਕਿਆ ਜੀ ਐਫ ਐਮ ਨਿਊਜ਼ ਹੈਡਲਾਈਨਸ ਦਾ, ਆਓ ਸੁਣਦੇ ਹਾਂ ਐਫ ਐਮ ਨਿਊਜ਼ ਹੈਡਲਾਈਨਸ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸੰਯੁਕਤ ਅਰਬ ਇਮੀਰਾਤ, ਯੂਏਈ, ਨੀਦਰਲੈਂਡਸ, ਸਵੀਡਨ, ਨਾਰਵੇ ਤੇ ਇਟਲੀ ਦੇ 6 ਦਿਨਾਂ ਦੌਰੇ ਤੇ ਰਵਾਨਗੀ ਕਰਨਗੇ। ਤੇਲ ਕੰਪਨੀਆਂ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ 3 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਹੈ। ਸਰਕਾਰ ਨੇ ਐਡਵਾਂਸ ਆਥੋਰਾਈਜੇਸ਼ਨ ਸਕੀਮ ਤਹਿਤ ਸੋਨੇ ਦੀ ਦਰਾਮਦ ਤੇ 100 ਕਿਲੋਗ੍ਰਾਮ ਦੀ ਸੀਮਾ ਤੈਅ ਕੀਤੀ ਹੈ। ਕੇਂਦਰੀ ਜਾਂਚ ਬਿਊਰੋ CBI ਨੇ ਕਥਿਤ ਨੀਟ UG 2026 ਪ੍ਰੀਖਿਆ ਪੇਪਰ ਲੀਕ ਮਾਮਲੇ ਵਿੱਚ 2 ਹੋਰ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਕਾਂਗਰਸ ਦੇ VD ਸਤੀਸ਼ਨ ਸੋਮਵਾਰ ਨੂੰ ਕੇਰਲਮ ਦੇ ਨਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਉੱਤਰ ਪ੍ਰਦੇਸ਼ ਵਿੱਚ ਪਿਛਲੇ 36 ਘੰਟਿਆਂ ਵਿੱਚ ਮੀਂਹ, ਤੂਫਾਨ ਅਤੇ ਅਸਮਾਨੀ ਬਿਜਲੀ ਡਿੱਗਣ ਕਾਰਨ 111 ਲੋਕਾਂ ਦੀ ਮੌਤ ਅਤੇ 200 ਦੇ ਜ਼ਖਮੀ ਹੋਣ ਦੀ ਖਬਰ ਹੈ। ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਨੇ ਕਿਹਾ ਹੈ ਕਿ ਖੇਤੀਬਾੜੀ ਮੰਤਰਾਲੇ ਨੇ ਦੇਸ਼ ਭਰ ਦੇ ਪਿੰਡਾਂ ਵਿੱਚ ਕਿਸਾਨਾਂ ਨੂੰ ਖਾਦਾਂ ਦੀ ਸੰਤੁਲਿਤ ਵਰਤੋਂ ਬਾਰੇ ਜਾਗਰੂਕ ਕਰਨ ਲਈ ਇੱਕ ਮੁਹਿੰਮ ਸ਼ੁਰੂ ਕੀਤੀ ਹੈ। ਮੌਸਮ ਵਿਭਾਗ ਵੱਲੋਂ ਪੰਜਾਬ ਅਤੇ ਹਰਿਆਣਾ ਵਿੱਚ 16 ਤੋਂ 19 ਮਈ ਤੱਕ ਜ਼ਬਰਦਸਤ ਗਰਮੀ ਪੈਣ ਦਾ ਯੈਲੋ ਅਲਰਟ ਜਾਰੀ ਹੋ ਗਿਆ ਹੈ। ਭਾਰਤ ਦੀ ਯੂਸ਼ੂ ਖਿਡਾਰਨ ਅਪਰਨਾ ਦਈਆ ਨੇ ਮਕਾਓ ਵਿੱਚ ਹੋਏ 11ਵੇਂ ਸਾਂਡਾ ਵਿਸ਼ਵ ਕੱਪ ਵਿੱਚ ਸੋਨੇ ਦਾ ਤਗਮਾ ਜਿੱਤਿਆ। IPL ਕ੍ਰਿਕਟ ਵਿੱਚ ਬੀਤੀ ਰਾਤ ਧਰਮਸ਼ਾਲਾ ਵਿਖੇ ਖੇਡੇ ਗਏ ਮੈਚ ਵਿੱਚ ਮੁੰਬਈ ਇੰਡੀਅਨਸ ਨੇ ਪੰਜਾਬ ਕਿੰਗਸ ਨੂੰ 6 ਵਿਕਟਾਂ ਨਾਲ ਹਰਾਇਆ। ਇਹ ਸਨ ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨਜ਼।

ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ FM 102.7 ਮੈਗਾਹਰਟਸ ਤੇ ਪ੍ਰੋਗਰਾਮ ਸ਼ੁਰੂ ਹੋ ਚੁੱਕਿਆ ਜੀ ਪੰਜਾਬੀ ਤੜਕਾ ਯਾਨੀ ਕਿ ਫੋਨ ਇਨ ਫਰਮਾਇਸ਼ੀ ਪ੍ਰੋਗਰਾਮ ਤੁਹਾਡਾ ਸਭ ਦਾ ਫੇਵਰੇਟ ਵਾਲਾ ਸ਼ੋਅ 11 ਤੋਂ 12 ਵਜੇ ਤੱਕ ਰਹੇਗਾ ਅਤੇ ਤੁਸੀਂ ਨੰਬਰ ਡਾਇਲ ਕਰਕੇ ਪਹੁੰਚ ਜਾਣਾ ਜੀ FM ਸਟੂਡੀਓ ਦੇ ਵਿੱਚ ਤੁਹਾਡੀ ਗੱਲਬਾਤ ਹੋਏਗੀ ਮੇਰੇ ਨਾਲ ਯਾਨੀ RJ ਰਣਦੀਪ ਕੌਰ ਦੇ ਨਾਲ ਅਤੇ ਗੱਲ ਅੱਜ ਅਸੀਂ ਜਿਸ ਟੋਪਿਕ 'ਤੇ ਕਰਾਂਗੇ ਕਿਉਂਕਿ ਜੀ ਸਾਨੂੰ ਸਭ ਨੂੰ ਸ਼ੌਂਕ ਹੈ ਜੀ ਗੱਡੀਆਂ ਚਲਾਉਣ ਦਾ ਐਕਟਿਵਾ ਬਾਈਕਸ ਮੋਟਰਸਾਈਕਲ ਬੁਲਟ ਅਤੇ ਵੰਨ ਸਵੰਨੀਆਂ ਗੱਡੀਆਂ ਕਿਉਂਕਿ ਸਾਡੇ ਕੋਲ ਤਾਂ ਸਮਾਂ ਹੈ ਹੀ ਨਹੀਂ ਨਾ ਕਿ ਅਸੀਂ ਪੈਦਲ ਚੱਲ ਸਕੀਏ ਹੈ ਨਾ ਅਤੇ ਦੇਖ ਲਓ ਜੀ ਫਿਰ ਕਿੰਨਾ ਮਹਿੰਗਾ ਹੋ ਗਿਆ ਪੈਟਰੋਲ ਅਤੇ ਕਿੰਨੀ ਮਹਿੰਗੀ ਹੋ ਗਈ ਹੈ ਗੈਸ ਕਿਸ ਤਰ੍ਹਾਂ ਅਸੀਂ ਬੱਚਤ ਕਰ ਸਕਦੇ ਹਾਂ ਛੋਟੀਆਂ ਛੋਟੀਆਂ ਚੀਜ਼ਾਂ ਦੀ ਜੇ

ਇਹ ਲੋੜ ਨਹੀਂ ਹੈਗੀ ਅਸੀਂ ਉਹਨਾਂ ਨੂੰ ਸੋਚ ਕੇ ਜੇ ਲਾਗੇ ਬੰਨੇ ਕਿਤੇ ਜਾਣਾ ਤਾਂ ਅਸੀਂ ਪੈਦਲ ਜਾ ਸਕਦੇ ਹਾਂ, ਵੋਕ ਕਰ ਸਕਦੇ ਹਾਂ, ਲੇਕਿਨ ਉਹਦੇ ਵਾਸਤੇ ਨਾ ਸਾਨੂੰ ਬੜਾ ਵੱਡਾ ਜਿਗਰਾ ਕਰਨਾ ਪਵੇਗਾ ਜਿਹੜਾ ਕਿ ਅਸੀਂ ਨਹੀਂ ਕਰਦੇ। ਅਤੇ ਹੁਣ ਅਸੀਂ ਮਤਲਬ ਨਾਲ ਦੀ ਸ਼ੋਪ ਤੋਂ ਵੀ ਕੁਝ ਲੈਣ ਜਾਣਾ ਹੋਵੇ ਨਾ ਤਾਂ ਫਿਰ ਸਾਨੂੰ ਹੁੰਦਾ ਕਿ ਕਿਉਂ ਨਾ ਬਾਈਕ 'ਤੇ ਇੱਕ ਇੱਕ ਮਾਰੀ ਜਾਵੇ ਅਤੇ ਫਟਾਫਟ ਲਿਆ ਕੇ ਸਮਾਨ ਜਿਹੜਾ ਨਾ ਰੱਖ ਦਿੱਤਾ ਜਾਵੇ। ਖੈਰ ਜੀ, ਇਸ ਟੋਪਿਕ 'ਤੇ ਹੋਏਗੀ ਗੱਲਬਾਤ ਪੂਰਾ ਇੱਕ ਘੰਟਾ। ਤੁਸੀਂ ਨੰਬਰ ਡਾਇਲ ਕਰਨਾ 0181 ਤੇਬਦਲ 174 ਅਤੇ ਜੀ ਗੱਲ ਕਰਦੇ ਹਾਂ ਅਤੇ ਦੇਖਦੇ ਹਾਂ ਕਿ ਪਹਿਲੇ ਲੱਕੀ ਕਾਲਰਸ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਕਿਹੜੇ ਆਉਂਦੇ ਨੇ।

ਘੰਟਾ ਤੁਸੀਂ ਨੰਬਰ ਡਾਇਲ ਕਰਨਾ 0181 ਤੇ ਅਬਦਾਲ 174 ਅਤੇ ਜੀ ਗੱਲ ਕਰਦੇ ਹਾਂ ਅਤੇ ਦੇਖਦੇ ਹਾਂ ਕਿ ਪਹਿਲੇ ਲੱਕੀ ਕਾਲਰਸ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਕਿਹੜੇ ਆਉਂਦੇ ਨੇ।

0: ਵਿੱਚੋਂ ਗੰਦਾ ਪਸੀਨਾ ਉਹ ਵੀ ਬਾਹਰ ਆ ਜਾਂਦਾ ਜੀ।
1: ਹਾਂ ਬਿਲਕੁਲ ਜੀ। ਤੇ ਜੀ ਹੁਣ ਫਿਰ ਗੀਤ ਕਿਹੜਾ ਸੁਣਾਇਆ ਜਾਵੇ?
0: ਗੀਤ ਮੈਂ ਸੁਰਜੀਤ ਭੁੱਲਰ ਦਾ ਸੁਣਾ ਰਿਹਾ, ਵੇਣੀ ਜੀ।
1: ਓਕੇ ਜੀ, ਥੈਂਕ ਯੂ ਸੋ ਮੱਚ ਕਾਲ ਕਰਨ ਦੇ ਲਈ, ਔਰ ਤੁਹਾਡੀ ਫਰਮਾਇਸ਼ ਪੂਰੀ ਕੀਤੀ ਜਾਂਦੀ ਹੈ। ਸੁਰਜੀਤ ਭੁੱਲਰ ਦੀ ਆਵਾਜ਼ ਦੇ ਵਿੱਚ ਵੀਣੀ ਗੀਤ ਸੁਣਦੇ ਆ। ਬਾਕੀ ਜੀ ਜਦੋਂ ਪੁਰਾਣੇ ਸਿੰਗਰਾਂ ਦੇ ਵਿੱਚੋਂ ਅਜਿਹੇ ਸਿੰਗਰ ਜਿਨ੍ਹਾਂ ਦੇ ਨਾ ਪੰਜਾਬੀ ਆਵਾਜ਼ ਅਤੇ ਪੰਜਾਬੀ ਮਾਂ ਬੋਲੀ ਦੇ ਨਾਲ ਨਾਲ ਪੰਜਾਬੀ ਗੀਤਾਂ ਦੇ ਵਿੱਚ ਵੀ ਆਪਣੀ ਪਕੜ ਹੋਵੇ, ਅਤੇ ਬਾਕੀ ਉਹਨਾਂ ਦੇ ਵੱਖਰੇ ਜਿਹੇ ਗੀਤ ਨਾ ਕਦੀ ਕਦੀ ਸੁਣਨ ਨੂੰ ਮਨ ਕਰਦਾ ਅਤੇ ਸੋਹਣੇ ਲੱਗਦੇ ਨੇ। ਕੈਰ ਜੀ 0181 43 174 ਨੰਬਰ ਡਾਇਲ ਕਰਕੇ ਤੁਸੀਂ ਵੀ ਪਹੁੰਚ ਸਕਦੇ ਹੋ FM ਸਟੂਡੀਓ ਦੇ ਵਿੱਚ, ਅਤੇ ਪ੍ਰੋਗਰਾਮ ਪੰਜਾਬੀ ਤੜਕਾ ਦੀ ਸ਼ਾਨ ਬਣ ਸਕਦੇ ਹੋ।

0: ਜੀ ਫਰੈਂਡਸ 102.7 ਮੈਗਾਹਰਟਜ਼ ਸੀ, ਤੁਸੀਂ ਇੰਜੋਏ ਕਰ ਰਹੇ ਸੀ ਜੀ ਗੀਤ ਸੁਰਜੀਤ ਭੁੱਲਰ ਦੀ ਆਵਾਜ਼ ਦੇ ਵਿੱਚ ਵੀਣੀ। ਅਤੇ ਲਓ ਜੀ ਸਾਡੇ ਅਗਲੇ ਕੋਲਰ ਯਾਨੀ ਕਿ ਦੂਜੇ ਕੋਲਰ ਪਹੁੰਚ ਚੁੱਕੇ ਨੇ, ਬੈੱਲ ਵੱਜ ਚੁੱਕੀ ਹੈ, ਜਾਣਦੇ ਹਾਂ ਕਿੱਥੋਂ ਨੇ ਕੌਣ ਨੇ ਅਤੇ ਦੱਸਣਗੇ ਕੀ ਵਾਕਈ ਸੱਚੀ ਗੱਲ ਹੈ ਕਿ ਉਹ ਬਾਈਕ ਕਾਰ ਦੀ ਵਰਤੋਂ ਘੱਟ ਕਰਦੇ ਨੇ, ਲੋੜ ਪੈਣ 'ਤੇ ਜਾਂਦੇ ਨੇ ਜਾਂ ਫਿਰ ਸਿਰਫ ਫੋਨ 'ਤੇ ਹੀ ਦੱਸ ਸਕਦੇ ਨੇ, ਅਦਰਵਾਈਜ਼ ਕਾਰ ਹੀ ਜਿਹੜੀ ਆ ਉਹ ਵਰਤੋਂ ਦੇ ਵਿੱਚ ਲਿਆਉਂਦੇ ਨੇ। ਹੈਲੋ,
1: ਸਤਿ ਸ਼੍ਰੀ ਅਕਾਲ ਮੈਮ।
0: ਸਤਿ ਸ਼੍ਰੀ ਅਕਾਲ ਜੀ।
1: ਪਾਲੀ ਪਿਆਲਾ ਜ਼ਿਲ੍ਹਾ ਹੁਸ਼ਿਆਰਪੁਰ ਮੈਂ ਬੋਲਦਾ ਜੀ।
0: ਜੀ ਪਾਲੀ ਜੀ, ਠੀਕ ਠਾਕ ਹੋ?
1: ਹਾਂਜੀ ਮੈਮ, ਬਹੁਤ ਵਧੀਆ ਜੀ, ਤੁਸੀਂ ਦੱਸੋ ਠੀਕ ਹੋ ਜੀ?
0: ਮੈਂ ਠੀਕ ਹਾਂ, ਬਿਲਕੁਲ ਠੀਕ ਠਾਕ। ਅਤੇ ਨਾਲ ਦੀ ਨਾਲ ਸਭ ਨੂੰ ਪਤਾ ਲੱਗ ਗਿਆ, ਖਬਰਾਂ ਸਭ ਸੁਣਦੇ ਨੇ ਕਿ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਜਿਹੜੀਆਂ ਨੇ ਵੱਧ ਗਈਆਂ ਨੇ, ਮਤਲਬ

0: ਆਪਣੀ ਬਹਾਰ ਤੇ ਹੈ ਪੈਟਰੋਲ ਤੇ ਡੀਜ਼ਲ।
1: ਹਾਂਜੀ ਹਾਂਜੀ ਹਾਂਜੀ ਮੈਮ।
0: ਤੇ ਜਦੋਂ ਨਿਊਜ਼ ਇਦਾਂ ਦੀ ਸੁਣਦੇ ਹੋ, ਕਿਉਂਕਿ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਵਰਤੋਂ ਆਉਣ ਵਾਲੀ ਚੀਜ਼ ਹੈ, ਜਿੱਦਾਂ ਗੈਸ ਸਿਲੰਡਰ ਹੋ ਗਿਆ, ਬਿਜਲੀ ਦੇ ਬਿੱਲ ਹੋ ਗਏ, ਪੈਟਰੋਲ ਡੀਜ਼ਲ ਹੋ ਗਿਆ, ਤੇ ਉਦੋਂ ਜਦੋਂ ਖਬਰ ਪੜ੍ਹਦੇ ਹੋ ਘਰ ਦੇ ਵਿੱਚ ਬੈਠੇ 4-5 ਜਣੇ ਪਰਿਵਾਰਕ ਮੈਂਬਰ ਹੁੰਦੇ, ਤੇ ਫਿਰ ਇੱਕਦਮ ਖਿੱਝ ਵੀ ਚੜ੍ਹਦੀ ਹੋਣੀ ਕਿ ਬਈ ਕੀ ਕਿੱਥੇ ਮਤਲਬ ਅਸਮਾਨ ਛੂ ਰਹੀਆਂ ਨੇ ਕੀਮਤਾਂ।
1: ਹਾਂਜੀ ਹਾਂਜੀ ਇਹ ਤਾਂ ਹੈਗਾ ਮੈਮ, ਗੁੱਸਾ ਤਾਂ ਆ ਹੀ ਜਾਂਦਾ ਮੈਮ। ਕਦੀ ਤੇਲ ਰੇਟ ਤਾਂ ਵੱਧਦੇ ਰਹਿੰਦੇ ਮੈਮ, ਹੁਣ ਪੈਟਰੋਲ ਦੇ ਦੇਖ ਲਓ ਕਿੰਨੇ ਰੇਟ ਵੱਧ ਗਏ ਨੇ, ਗੈਸ ਸਿਲੰਡਰ ਵੀ ਕਾਫੀ ਮਹਿੰਗਾ ਹੋ ਚੁੱਕਾ ਆ।
0: ਬਿਲਕੁਲ
1: ਹਾਂਜੀ।
0: ਤੇ ਸਿਲੰਡਰ
1: ਚਲੋ
0: ਜੀ ਜੀ
1: ਹੈਗਾ ਹੀ ਆ ਨਾ,
0: ਸਿਲੰਡਰ ਮਹਿੰਗਾ ਹੋ ਚੁੱਕਿਆ ਸੀ, ਪਰ ਕੋਸ਼ਿਸ਼ ਕੀਤੀ ਘਰ ਦੀਆਂ ਤਰੀਮਤਾਂ ਨੇ ਕਿ ਚੁੱਲ੍ਹਾ ਜਿਹੜਾ ਦੂਸਰਾ ਪੁਰਾਣਾ
1: ਸਾਡੇ ਮੈਮ ਚੁੱਲ੍ਹਾ ਦਾ ਵਾਧੂ ਵਾਲੀ ਦਾ ਸੀ।
0: ਠੀਕ ਹੈ, ਕਿਆ ਬਾਤ ਹੈ,
1: ਬਹੁਤ ਜ਼ਿਆਦਾ ਵਾਲੀ ਦਾ ਮੈਮ।
0: ਮੰਮੀ ਬਾਲਦੇ ਨੇ ਜਾਂ ਮਤਲਬ ਕਿ ਪਾਰਟਨਰ?
1: ਮੰਮੀ ਮੇਰੇ।
0: ਓਕੇ, ਕਿਉਂਕਿ ਪਹਿਲੀ ਜਿਹੜੇ ਸਾਡੀਆਂ ਮਦਰਸ ਨੇ ਉਹਨਾਂ ਨੂੰ ਹਨਾ ਇਹ ਮਤਲਬ ਚਲਾਉਣੇ ਆਉਂਦੇ ਨੇ, ਚੁੱਲ੍ਹੇ ਬਾਲਣੇ ਆਉਂਦੇ ਨੇ।
1: ਸਾਡੇ ਨਾ ਇੱਥੇ ਬਾਲਣ ਦੀ ਕੋਈ ਕਮੀ ਨਹੀਂ ਹੈਗੀ, ਇੱਥੇ ਜਿੱਦਾਂ ਸਾਡੇ ਜੰਗਲੀ ਜਿਹਾ ਇਲਾਕਾ ਹੈਗਾ ਆ, ਬਾਲਣ ਹੁਣ ਕੱਲ ਪਰ ਕੱਲ ਨੇਰੀ ਆਈ ਨਾ ਸਵੇਰੇ।
0: ਹਾਂਜੀ ਹਾਂਜੀ,
1: ਉਹ ਮੰਮੀ ਸਾਡੀ ਗਈ ਸਵੇਰੇ, 2 ਭਰੀਆਂ ਬਾਲਣ ਦੀਆਂ ਲਿਆ ਕੇ ਸਿੱਟਤੀਆਂ ਉਹਨੇ।
0: ਓਕੇ ਓਕੇ, ਮਤਲਬ ਰਸਤੇ ਦੇ ਵਿੱਚ ਜਿਹੜੇ ਦਰਖਤ ਵਗੈਰਾ ਟੁੱਟ ਜਾਂਦੇ ਨੇ ਉਹ ਫਿਰ ਇਕੱਠੇ ਕਰ ਲੈਂਦੇ ਨੇ ਉਹ ਛਾਪੀਆਂ ਉਹ ਚੀਜ਼ਾਂ?
1: ਹਾਂ, ਦਰਖਤ ਤਾਂ ਮੈਮ ਸਾਡੇ ਘਰਾਂ ਦੇ ਮੂਹਰੇ ਇੰਨੇ ਕਾ ਕੋਈ ਗਿਣਤੀ ਹੈ ਨੀਗੀ, ਕਾਫੀ ਦਰਖਤ। ਹਾਂਜੀ
0: ਓਕੇ ਜੀ, ਫਿਰ ਤਾਂ ਵਧੀਆ ਗੱਲ ਹੈ, ਤੁਸੀਂ ਤਾਂ ਮਤਲਬ ਬੜੀਆਂ ਚੀਜ਼ਾਂ ਦੀ ਸੇਵਿੰਗ ਕਰਦੇ ਪਏ ਹੋ।
1: ਹਾਂਜੀ ਹਾਂਜੀ ਮੈਮ,
0: ਕਿਆ ਬਾਤ ਹੈ ਜੀ। ਤੇ ਫਿਰ ਗੀਤ ਕਿਹੜਾ ਸੁਣਾਇਆ ਜਾਵੇ ਤੁਹਾਨੂੰ?
1: ਹਾਂਜੀ ਮੈਮ, ਗੀਤ ਪ੍ਰੀਤ ਹਰਪਾਲ ਦਾ ਲਾ ਲਓ ਕੋਈ ਵੀ।
0: ਓਕੇ ਜੀ, ਥੈਂਕ ਯੂ ਸੋ ਮਚ, ਔਰ ਬਹੁਤ ਵਧੀਆ ਸੁਨੇਹਾ ਦਿੱਤਾ ਕਿ ਤੁਹਾਡੇ ਘਰ ਪਰਿਵਾਰ ਦੇ ਵਿੱਚ ਇਹਨਾਂ ਚੀਜ਼ਾਂ ਦਾ ਬਹੁਤ ਧਿਆਨ ਦਿੱਤਾ ਜਾਂਦਾ ਹੈ। ਜਦੋਂ ਅਸਮਾਨ 'ਤੇ ਇਹ ਚੀਜ਼ਾਂ ਅਸਮਾਨ ਹੀ ਕਹਿੰਦੇ ਹੁੰਦੇ, ਝਟਕਾ ਦਿੰਦੀਆਂ ਨੇ, ਅਸਮਾਨ 'ਤੇ ਪਹੁੰਚ ਜਾਂਦੇ ਨੇ, ਵਾਕਈ ਬੜਾ ਔਖਾ ਲੱਗਦਾ ਹੈ ਕਿ ਰਾਤ ਨੂੰ ਸੁੱਤੇ ਪਏ ਹਾਂ ਅਤੇ ਸਵੇਰ ਨੂੰ ਪਤਾ ਨਹੀਂ ਕਿਹੜੀ ਨਿਊਜ਼ ਆਉਣੀ ਹੈ, ਕਿਹੜੇ ਸਾਡੇ ਦਿਲ ਨੂੰ ਹੌਲ ਪੈ ਜਾਣੇ ਨੇ। ਪਰ ਕੀ ਕਰੀਏ ਜੀ, ਇਹ ਵੀ ਜ਼ਿੰਦਗੀ ਦੇ ਖੱਟੇ ਮਿੱਠੇ ਤਜ਼ਰਬੇ ਨੇ, ਇਹਨਾਂ ਦੇ ਨਾਲ ਨਾਲ ਚੱਲਣਾ ਪੈਣਾ, ਅਤੇ ਨਾਲ ਦੀ ਨਾਲ ਘਰ ਗ੍ਰਸਤੀ ਅਤੇ ਇਹ ਚੀਜ਼ਾਂ ਨੂੰ ਮੈਨੇਜ ਕਰਨਾ ਸਿਰਫ ਸਾਡੇ ਆਪਣੇ ਹੀ ਹੱਥ ਦੇ ਵਿੱਚ ਹੈ। 0182-42-174 ਨੰਬਰ ਤੁਸੀਂ ਡਾਇਲ ਕਰਕੇ ਆਪਣੇ ਵਿਚਾਰ ਮੇਰੇ ਨਾਲ ਸਾਂਝੇ ਕਰਨੇ ਨੇ। ਪ੍ਰੀਤ ਹਰਪਾਲ ਦੀ ਆਵਾਜ਼ ਦੇ ਵਿੱਚ ਅਗਲਾ ਟਰੈਕ ਸੁਣਦੇ ਹਾਂ ਜੀ। ਲਓ ਜੀ, ਤੁਹਾਡੇ ਰੇਡੀਓ ਸੈਟਸ 'ਤੇ ਪਲੇ ਹੋ ਜਾ ਰਿਹਾ ਹੈ।

0: ਬਈ ਗੱਲ ਤਾਂ ਇਹ ਸੁਣਨ ਅਤੇ ਸਮਝਣ ਵਾਲੀ ਹੈ ਵਾਕਿਆ ਜੀ। ਪ੍ਰੀਤ ਹਰਪਾਲ ਦੀ ਆਵਾਜ਼ ਦੇ ਵਿੱਚ ਤੁਸੀਂ ਇਹ ਟਰੈਕ ਬਖੂਬ ਇੰਜੋਏ ਕੀਤਾ, ਪਰ ਝੂਠੇ ਲਾਰੇ ਕਹਿੰਦੇ ਕਦੀ ਵੀ ਕਿਸੇ ਨੂੰ ਨਹੀਂ ਲਾਉਣੇ ਚਾਹੀਦੇ। ਜਿੰਨੀ ਕੁ ਤੁਹਾਡੇ 'ਚ ਹਿੰਮਤ ਹੈਗੀ ਹੈ, ਜਿੰਨਾ ਕੁ ਤੁਸੀਂ ਕਮਾ ਸਕਦੇ ਹੋ ਅਤੇ ਜਿੰਨੀ ਕੁ ਐਸ਼ੋ ਆਰਾਮ ਕਰਵਾ ਸਕਦੇ ਹੋ ਨਾ, ਉਨਾ ਕੀ ਕਿਹਾ ਕਰੋ। ਐਵੇਂ ਗੱਪ ਮਾਰਨ ਦਾ ਫਾਇਦਾ ਨਹੀਂ ਹੁੰਦਾ, ਕਿਉਂਕਿ ਬਾਅਦ 'ਚ ਉਹਨੇ ਤੁਹਾਡੇ ਘਰ ਜਦੋਂ ਆਉਣਾ ਹੈ ਤਾਂ ਫਿਰ ਤੁਹਾਨੂੰ ਇਹੋ ਜਿਹੇ ਗਾਣੇ ਸੁਣਾ ਕੇ ਉਹਨੂੰ ਅਤੇ ਆਪਣੇ ਦਿਲ ਨੂੰ ਪਰਚਾਉਣਾ ਪੈਣਾ ਹੈ। 102.7 FM ਦੀ ਪ੍ਰੋਗਰਾਮ ਚੱਲ ਰਿਹਾ ਜੀ ਪੰਜਾਬੀ ਤੜਕਾ। ਅਗਲੀ ਕਾਲ ਜਿਹੜੀ ਹੈ ਪਹੁੰਚ ਚੁੱਕੀ ਹੈ, ਇੰਤਜ਼ਾਰ ਕਰ ਰਹੇ ਨੇ ਕਿ ਕਦੋਂ ਰਣਦੀਪ ਸਾਡੀ ਕਾਲ ਰਿਸੀਵ ਕਰੇ ਅਤੇ ਕਦੋਂ ਪਤਾ ਲੱਗੇ ਕਿ ਬਈ ਕਿਹੜੇ ਸੈਕਸ਼ਨ ਹੈ ਜਿਹੜੇ ਇਸ ਵਾਰੀ ਸਾਡੇ ਪ੍ਰੋਗਰਾਮ ਦੇ ਵਿੱਚ ਪਹੁੰਚੇ ਨੇ। ਹੈਲੋ
1: ਮੈਡਮ ਰਣਦੀਪ ਜੀ, ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ।
1: ਹਰਵਿੰਦਰ ਬਿੱਟੂ, ਪਿੰਡ ਗਿੱਲਾਂ, ਜ਼ਿਲ੍ਹਾ ਜਲੰਧਰ ਤੋਂ ਬੋਲ ਰਿਹਾ ਜੀ।
0: ਜੀ ਹਰਵਿੰਦਰ ਜੀ, ਠੀਕ ਠਾਕ ਹੋ?
1: ਬਹੁਤ ਵਧੀਆ, ਉਸ ਮਾਲਕ ਦੀ ਕਿਰਪਾ ਜੀ, ਉਹ ਮਾਲਕ ਸਭ 'ਤੇ ਕਿਰਪਾ ਕਰੇ, ਸਭ ਦਾ ਭਲਾ ਕਰੇ।
0: ਵਾਕਿਆ ਜੀ ਸੱਚੀ, ਬਾਬੇ ਦੀ ਮਿਹਰ ਹੋਣੀ ਚਾਹੀਦੀ ਅਤੇ ਸਭ ਕੁਛ ਫਿਰ ਆਪਣੇ ਆਪ ਹੋ ਜਾਂਦਾ।
1: ਜੀ ਜੀ, ਸਰਬੱਤ ਦਾ ਭਲਾ ਹੋਣਾ ਚਾਹੀਦਾ।
0: ਔਰ ਅੱਜ ਵੈਸੇ ਵੀ ਸੰਗਰਾਂਦ ਦਾ ਦਿਹਾੜਾ ਹੈ ਨਾ
1: ਜੀ? ਜੀ ਮਾਲਕ ਕਰੇ, ਮਹੀਨਾ ਚੜ੍ਹਿਆ, ਜੇਠ ਦਾ ਮਹੀਨਾ ਚੜ੍ਹਿਆ ਜੀ, ਸਾਰੇ ਪਾਸੇ ਖੁਸ਼ੀਆਂ ਭਰੀਆਂ ਆਵੇ, ਸਭ ਦੀਆਂ ਖੁਸ਼ੀਆਂ ਮਨੋਕਾਮਨਾ ਪੂਰੀਆਂ ਹੋਣ।
0: ਬਿਲਕੁਲ ਬਿਲਕੁਲ। ਅਤੇ ਆਪਾਂ ਗੱਲ ਕਰ ਰਹੇ ਸੀ ਕਿ ਪੈਟਰੋਲ ਅਤੇ ਗੈਸ ਜਿਹੜੇ ਨਾਲ ਦੀ ਨਾਲ ਡੀਜ਼ਲ ਮਹਿੰਗੇ ਹੋ ਚੁੱਕੇ ਨੇ, ਵਾਕਈ ਸਿਰਫ ਅਸੀਂ ਗੱਲਾਂ ਦੇ ਵਿੱਚ ਹੀ ਸਭ ਨੂੰ ਕਹਿ ਸਕਦੇ ਹਾਂ ਕਿ ਨਹੀਂ ਸਾਨੂੰ ਇਹ ਚੀਜ਼ਾਂ ਸੇਵ ਕਰਨੀਆਂ ਚਾਹੀਦੀਆਂ ਨੇ, ਸੇਵਿੰਗ ਇਹਦੇ ਵਿੱਚ ਬਹੁਤ ਜ਼ਿਆਦਾ ਹੋਣੀ ਚਾਹੀਦੀ ਹੈ, ਪਰ ਐਕਚੁਅਲ ਦੇ ਵਿੱਚ ਅਸੀਂ ਇਹਨੂੰ ਇੰਪਲੀਮੈਂਟ ਨਹੀਂ ਕਰਦੇ ਆਪਣੀ ਲਾਈਫ 'ਤੇ, ਜਿੱਦਾਂ ਪੈਦਲ ਜਾਣਾ, ਸਾਈਕਲ 'ਤੇ ਜਾਣਾ, ਕਿਉਂਕਿ ਹੁਣ ਉਹ ਟਰੈਂਡ ਕੋਈ ਰਹਿ ਨਹੀਂ ਗਿਆ।
1: ਇਸ ਤਰ੍ਹਾਂ ਮੈਡਮ ਜੀ, ਆਪਣੇ ਆਪ ਤੋਂ ਕੰਮ ਸ਼ੁਰੂ ਕਰਨਾ ਪੈਣਾ ਤੁਹਾਨੂੰ। ਪੈਟਰੋਲ ਦੀ ਬੱਚਤ ਸਾਨੂੰ ਕਰਨੀ ਪੈਣੀ ਹੈ ਜੀ। ਪੈਟਰੋਲ ਦੀ ਕੀਮਤ ਚਲੋ ਵੱਧ ਗਈ ਹੈ, ਉਹ ਜਿਸ ਤਰ੍ਹਾਂ ਵੀ ਗਵਰਨਮੈਂਟ ਦਾ ਹੈਗੇ ਆ, ਜੋ ਜਿਸ ਤਰ੍ਹਾਂ ਸਿਸਟਮ ਬਣਿਆ ਉਹ ਵੱਧ ਗਿਆ, ਚਲੋ ਜਿਸ ਤਰ੍ਹਾਂ ਵੀ ਹੈ ਵੱਧ ਗਿਆ, ਲੇਕਿਨ ਸਾਨੂੰ ਉਹਦੀ ਸੇਵ ਕਰਨੀ ਪੈਣੀ ਹੈ। ਪੈਟਰੋਲ ਨੂੰ ਬੱਚਤ ਕਰਨ ਵਾਸਤੇ ਸਾਨੂੰ ਥੋੜ੍ਹਾ ਪੈਦਲ ਚੱਲਣ ਦੀ ਆਦਤ ਪਾਉਣੀ ਪੈਣੀ, ਜੇ ਨਹੀਂ ਵੀ ਚੱਲਦੇ ਤਾਂ ਵੀ ਆਦਤ ਪਾਉਣੀ ਪਏਗੀ। ਦੂਸਰੀ ਗੱਲ ਹੈ, ਜੇ ਸਾਈਕਲ ਚਲਾਉਣ ਜਾਣਦੇ ਹਾਂ, ਸਾਈਕਲ ਚਲਾ ਸਕਦੇ ਹਾਂ, ਸਾਈਕਲ ਜ਼ਰੂਰ ਚਲਾਉਣਾ ਚਾਹੀਦਾ, ਇੱਥੇ ਕੋਈ ਸ਼ਰਮ ਵਾਲੀ ਗੱਲ ਨਹੀਂ ਹੈ। ਦੇਖੋ ਜੀ, ਮੇਰਾ ਘਰ ਪਿੰਡ ਤੋਂ 15 ਕਿਲੋਮੀਟਰ ਦੂਰ ਹੈ, ਮੈਂ ਸਿਰਫ ਬਾਈਕ 'ਤੇ ਆ ਕੇ ਦੁਕਾਨ 'ਤੇ ਸਾਈਕਲ ਰੱਖ ਦੇਣਾ, ਸਾਰਾ ਦਿਨ ਮੈਂ ਬਾਈਕ 'ਤੇ ਦੁਕਾਨ 'ਤੇ ਰੱਖ ਦੇਣਾ, ਸਾਰਾ ਦਿਨ ਮੈਂ ਸਾਈਕਲ 'ਤੇ ਘੁੰਮਣਾ, ਬੇਸ਼ੱਕ ਮਾਰਕੀਟ ਜਾਣਾ ਜਾਂ ਕਸਟਮਰ ਘਰ ਜਾਣਾ, ਸਾਈਕਲ ਜਾਣਾ ਕੋਈ ਸ਼ਰਮ ਵਾਲੀ ਗੱਲ ਨਹੀਂ। ਮੈਂ ਮੋਸਟਲੀ ਸਾਈਕਲ ਚਲਾਉਣਾ, ਔਰ ਮੇਰੇ ਗੋਡੇ ਗੋਡੇ ਬਿਲਕੁਲ ਸਾਰੇ ਕਾਇਮ ਆ ਜਿੱਦਾਂ ਕਹਿੰਦੇ, ਔਰ ਏਜ ਮੇਰੀ 60 ਹੋ ਗਈ।
0: ਉਹ ਕੀ ਬਾਤ ਹੈ, ਤੁਹਾਡੀ ਆਵਾਜ਼ ਤੋਂ ਬਿਲਕੁਲ ਵੀ ਪਹਿਚਾਨ ਨਹੀਂ ਆ ਰਹੀ ਕਿ ਤੁਸੀਂ 60s ਦੇ ਹੋ। ਤੁਹਾਡੀ ਜਨਰੇਸ਼ਨ ਨੇ ਤਾਂ ਦੂਰਦਰਸ਼ਨ ਡੀ ਡੀ ਪੰਜਾਬੀ ਜ਼ਰੂਰ ਦੇਖਿਆ, ਮਤਲਬ ਹਾਲੇ ਵੀ ਦੇਖਦੇ ਨੇ
1: ਜੀ ਜੀ ਜੀ,
0: ਔਰ ਉਹਦੇ ਤੇ ਇੱਕ ਮਸ਼ਹੂਰੀ ਆਉਂਦੀ ਹੁੰਦੀ ਸੀ, ਤੁਹਾਨੂੰ ਯਾਦ ਸ਼ਾਇਦ, ਜੇ ਨਹੀਂ ਹੈਗਾ ਤਾਂ ਮੈਂ ਤੁਹਾਨੂੰ ਤੁਹਾਡੀ ਯਾਦ ਦੇ ਵਿੱਚ ਯਾਦਾਸ਼ਤ ਵਿੱਚ ਵਾਧਾ ਕਰ ਦੇਵਾਂ ਕਿ ਇੱਕ ਨਾ ਉਸ ਟਾਈਮ 'ਤੇ ਵੀ ਇਹ ਮਸ਼ਹੂਰੀ ਬਣੀ ਹੋਈ ਸੀਗੀ ਕਿ ਦੋ ਜਿਹੜੇ ਲਾਗੇ ਲਾਗੇ ਸੀਗੇ, ਗੁਆਂਢੀ ਸੀਗੇ, ਉਹਨਾਂ ਨੇ ਇਕੱਠਿਆਂ ਨੇ ਇੱਕੋ ਏਰੀਆ ਦੇ ਵਿੱਚ ਔਫਿਸ ਦੇ ਵਿੱਚ ਜਾਣਾ ਹੁੰਦਾ ਸੀ ਨਾ, ਤਾਂ ਮਸ਼ਹੂਰੀ ਲੋਕਾਂ ਨੂੰ ਸਮਝਾਉਣ ਵਾਸਤੇ ਬਣਾਈ ਸੀ, ਜੇਕਰ ਤੁਸੀਂ ਲਾਗੇ ਲਾਗੇ ਬੰਨੇ ਕਿਤੇ ਰਹਿੰਦੇ ਹੋ ਤਾਂ ਇੱਕੋ ਜਗ੍ਹਾ ਤੁਸੀਂ ਕੰਮ ਕਰਦੇ ਹੋ, ਇੱਕ ਦਿਨ ਉਹ ਬਾਈਕ ਲੈ ਜਾਂਦਾ ਸੀ ਅਤੇ ਦੂਜੇ ਦਿਨ ਦੂਜਾ ਬਾਈਕ ਲੈ ਜਾਂਦਾ ਸੀ, ਹੈ ਨਾ, ਇੱਕੋ ਥਾਂ 'ਤੇ ਜਾਣਾ, ਇੱਕੋ ਜਗ੍ਹਾ ਤੋਂ ਜਾਣਾ। ਪਰ ਇਹ ਬਹੁਤ ਔਖਾ ਹੈ ਨਾ, ਕਿਸੇ ਦੇ ਨਾਲ ਜਾਣਾ, ਕਿਸੇ ਨੂੰ ਕਹਿਣਾ,
1: ਅੱਜ ਕੱਲ ਦੇ ਜਮਾਨੇ ਥੋੜਾ ਸਿਸਟਮ ਬਦਲ ਗਿਆ ਮੈਡਮ ਜੀ, ਹੁਣ ਨਾ ਸਿਸਟਮ ਏਦਾਂ ਬਣ ਗਿਆ, ਥੋੜਾ ਜਿਹਾ ਪ੍ਰੇਮ ਪਿਆਰ ਘੱਟ ਗਿਆ, ਅੱਗੇ ਨੂੰ ਬਹੁਤ ਜ਼ਿਆਦਾ ਘੱਟ ਗਿਆ, ਅੱਗੇ ਸਿਸਟਮ ਥੋੜਾ ਹੋਰ ਸੀਗਾ, ਪ੍ਰੇਮ ਪਿਆਰ ਕਾਫੀ ਜ਼ਿਆਦਾ ਲੋਕਾਂ ਦਾ ਸੀ ਸਾਰੀ ਦੁਨੀਆਂ ਦਾ, ਲੇਕਿਨ ਹੁਣ ਚੀਜ਼ਾਂ ਥੋੜੀ ਘੱਟ ਗਈਆਂ, ਹਰ ਕੋਈ ਚਾਹੁੰਦਾ ਕਿ ਮੈਂ ਆਪਣੀ ਮਰਜ਼ੀ ਨਾਲ ਕਰਾਂ, ਆਪਣੀ ਮਰਜ਼ੀ ਕਰਾਂ।
0: ਉਹਦੇ ਪਿੱਛੇ ਕਾਰਨ ਜਾਣਨ ਦੀ ਕੋਸ਼ਿਸ਼ ਕੀਤੀ ਹੈ
1: ਜੀ ਜੀ, ਕਾਰਨ ਇਹੀ, ਲੋਕਾਂ ਦਾ ਪਿਆਰ ਪ੍ਰੇਮ ਘੱਟ ਗਿਆ ਬਹੁਤ ਜ਼ਿਆਦਾ ਜੀ, ਬਸ ਸਾਰੇ ਆਪੋ ਆਪਣੀ ਮਰਜ਼ੀ ਕਰਦੇ ਜੀ, ਕੋਈ ਕਿਸੇ ਗੱਲ ਸੁਣਨ ਨੂੰ ਰਾਜੀ ਨਹੀਂ, ਕੋਈ ਕਿਸੇ ਗੱਲ ਮੰਨਦਾ ਨਹੀਂ।
0: ਬਿਲਕੁਲ, ਪਰਿਵਾਰ ਛੋਟੇ ਹੋ ਗਏ ਨੇ, ਪਹਿਲੇ ਚਾਰ ਚਾਰ ਪੰਜ ਪੰਜ ਭੈਣ ਭਰਾ ਹੁੰਦੇ ਸੀ, ਹੁਣ ਇੱਕ ਦੋ ਰਹਿ ਗਏ ਨੇ, ਰਿਸ਼ਤੇ ਘੱਟ ਗਏ ਨੇ, ਰਿਸ਼ਤਿਆਂ ਦੀ ਤਵੱਜੋ ਘੱਟ ਗਈ ਹੈ, ਪੇਰੈਂਟਸ ਦਾ ਇਹ ਹੁੰਦਾ ਹੈ ਲਾਮਾ ਕਿ ਬੱਚੇ ਇਕੱਲੇ ਰਹਿੰਦੇ ਨੇ, ਪਰ ਬੱਚਿਆਂ ਦਾ ਲਾਮਾ ਹੁੰਦਾ ਕਿ ਹੁਣ ਪੇਰੈਂਟਸ ਵੀ

0: ਲੈ ਰਹਿਣ ਗਿਝੇ ਹੋਏ ਨੇ ਕਿ ਬਸ ਠੀਕ ਹੈ, ਮਤਲਬ ਦੋ ਦੋ ਜਾਣੇ ਰਹਿਣਾ ਤੇ ਠੀਕ ਹੈ, ਤੁਸੀਂ ਆਪਣੀ ਜ਼ਿੰਦਗੀ ਇੰਜੋਏ ਕਰੋ।
1: ਦੇਖੋ ਮੈਡਮ ਜੀ, ਹੁਣ ਬੱਚੇ ਸਾਰੇ ਅੱਜ ਕੱਲ੍ਹ ਦੇਖੋ ਸਾਰੇ ਫੋਰਨ ਜਾਈ ਜਾਂਦੇ, ਕੋਈ ਕਨੇਡਾ ਕੋਈ ਅਮਰੀਕਾ ਕਿਤੇ ਬੈਠਾ ਜੀ, ਬੱਚੇ ਸਾਰੇ ਬਜ਼ੁਰਗ ਮਾਤਾ ਪਿਤਾ ਇੱਥੇ ਆ ਜੀ, ਬੱਚਿਆਂ ਦਾ ਸੋਚ ਬਦਲ ਗਈ ਸਾਰਿਆਂ ਦੀ।
0: ਵਾਕਿਆ ਜੀ ਵਾਕਿਆ। ਸੋ ਸਾਨੂੰ ਜੇਕਰ ਅਸੀਂ ਲਾਗੇ ਬੰਨੇ ਕਿਤੇ ਜਾਣਾ ਤੇ ਫਿਰ ਸਾਨੂੰ ਸਾਈਕਲ ਦੀ ਵਰਤੋਂ ਜਾਂ ਫਿਰ ਪੈਦਲ ਜ਼ਰੂਰ ਜਾਣਾ ਚਾਹੀਦਾ।
1: ਔਰ ਜਿੱਥੇ ਜਾਣ ਤੋਂ ਬਗੈਰ ਆਪਣਾ ਸਰ ਸਕਦਾ ਆ ਨਾ ਜਾਵਾ, ਜੇ ਆਪਾਂ ਕਾਲ ਕਰਕੇ ਫੋਨ ਕਰਕੇ ਗੱਲਬਾਤ ਕਰ ਸਕਦੇ ਹਾਂ, ਹੌਲ ਚਾਲ ਪੁੱਛ ਸਕਦੇ, ਆਪਣੇ ਪ੍ਰੋਬਲਮ ਹੱਲ ਹੁੰਦੀ ਤੋ ਕਰ ਲੈਣੀ ਚਾਹੀਦੀ ਹੈ। ਜਾਣ ਤੋਂ ਥੋੜਾ ਗੁਰੇਜ਼ ਹੀ ਕਰਨਾ ਚਾਹੀਦਾ, ਗੌਰਮੈਂਟ ਦਾ ਵੀ ਇਸ ਸੰਦੇਸ਼ ਆ ਕਿ ਪੈਟਰੋਲ ਥੋੜੀ ਬੱਚਤ ਕੀਤੀ ਜਾਵੇ ਤਾਂ ਕਿ ਆਉਣ ਵਾਲੇ ਟਾਈਮ 'ਚ ਠੀਕ ਰਹੇਗਾ ਸਾਰਾ ਕੁਛ।
0: ਵਾਕਿਆ ਜੀ ਬਹੁਤ ਵਧੀਆ ਸੁਨੇਹਾ ਤੁਸੀਂ ਸਾਡੇ ਆਡੀਅੰਸ ਨੂੰ ਦਿੱਤਾ ਹੈ ਜੀ। ਗੀਤ ਕਿਹੜਾ ਸੁਣਾਈਏ ਫਿਰ ਤੁਹਾਨੂੰ?
1: ਦੇਖੋ ਜੀ, ਮੇਰੀ ਪਸੰਦ ਮੇਰੀ ਪੋਤਰੀ ਸਿੱਧੂ ਕੌਰ ਦੀ ਪਸੰਦ, ਸੁਰਜੀਤ ਬਿੰਦਰ ਖੇ ਕੋਈ ਵੀ ਸੌਂਗ ਸੁਣਾ ਦੇ ਬਹੁਤ ਅੱਛਾ ਲੱਗੇਗਾ।
0: ਸ਼ੁਕਰੀਆ ਸਰ, ਬਹੁਤ ਬਹੁਤ ਧੰਨਵਾਦ ਕਾਲ ਕਰਨ ਦੇ ਲਈ। ਔਰ ਵਾਕਿਆ ਜੀ ਤੁਸੀਂ ਜਿਹੜੀ ਪਿਆਰੀ ਜੀ ਡੋਲ ਦਾ ਨਾਂ ਲਿਆ ਨਾ, ਸਿੱਧਕ ਬੜਾ ਪਿਆਰਾ ਨਾਮ ਹੈ, ਔਰ ਇਹ ਪਿਆਰ ਔਰ ਇਹ ਨਾਮ ਇੱਦਾਂ ਹੀ ਬਰਕਰਾਰ ਰਹਿਣੇ ਚਾਹੀਦੇ ਹੈ। ਐਂਡ ਤੁਹਾਡੀ ਫਰਮਾਇਸ਼ ਹੈ ਜੀ, ਸੁਰਜੀਤ ਬਿੰਦਰਖੀਆ ਦੀ ਆਵਾਜ਼ ਦੇ ਵਿੱਚ ਤੁਹਾਨੂੰ ਕੋਈ ਵੀ ਗੀਤ ਜ਼ਰੂਰ ਸੁਣਾ ਦਿੰਦੇ ਹਾਂ ਜੀ, ਲੇਕਿਨ ਮੈਂ ਦੱਸ ਦੇਵਾਂ ਜਿਹੜੇ ਨੰਬਰ ਡਾਇਲ ਕਰ ਰਹੇ ਨੇ ਔਰ ਉਹਨਾਂ ਦਾ ਨੰਬਰ ਨਹੀਂ ਲੱਗ ਰਿਹਾ ਜੀ, ਤੁਸੀਂ ਟਰਾਈ ਕਰਦੇ ਰਹਿਣਾ 0181234274, ਕਿਉਂਕਿ ਜੇਕਰ ਤੁਸੀਂ ਡਾਇਲ ਨਹੀਂ ਕਰੋਗੇ ਤੁਹਾਡੀ ਕਾਲ ਲੱਗੇਗੀ ਨਹੀਂ, ਅਤੇ ਜੇਕਰ ਤੁਹਾਡੀ ਕਾਲ ਨਹੀਂ ਲੱਗੇਗੀ ਤਾਂ ਤੁਹਾਡੀ ਮੇਰੇ ਨਾਲ ਗੱਲ ਹੋਏਗੀ ਨਹੀਂ। ਸੋ ਇਸ ਕਰਕੇ ਗੱਲ ਕਰਨੀ ਹੈ ਤਾਂ ਉਹਦੇ ਵਾਸਤੇ ਥੋੜ੍ਹੀ ਜਿਹੀ ਕਸ਼ਟ ਜ਼ਰੂਰ ਕਰਨਾ ਪਵੇਗਾ, ਕਸ਼ਟ ਤੋਂ ਭਾਵ ਕਿ ਨੰਬਰ ਡਾਇਲ ਕਰਨ ਦੇ ਵਿੱਚ ਥੋੜ੍ਹੀ ਜਿਹੀ ਮਿਹਨਤ ਤੁਹਾਨੂੰ ਕਰਨੀ ਪਵੇਗੀ।

0: ਜੀ ਬਿਲਕੁਲ, ਜਿੱਦਾਂ ਸੁਰਜੀਤ ਬਿੰਦਰਖਿਆ ਦੀ ਆਵਾਜ਼ ਦੇ ਵਿੱਚ ਤੁਸੀਂ ਟਰੈਕ ਇੰਜੋਏ ਕੀਤਾ ਨਾ ਘੁੰਗਰੂ, ਉਸੇ ਤਰ੍ਹਾਂ ਆਵਾਜ਼ ਦੇ ਵਿੱਚ ਟ੍ਰਿੰਗ ਟ੍ਰਿੰਗ ਜਿਹੜੀ ਰਿੰਗ ਦੀ ਬੈੱਲ ਹੈ ਸਟੂਡੀਓ ਦੇ ਵਿੱਚ ਵੱਜ ਰਹੀ ਹੈ ਅਤੇ ਆਪਾਂ ਕਾਲ ਰਿਸੀਵ ਕਰਨੀ ਹੈ। ਪਰ ਉਸ ਤੋਂ ਪਹਿਲੇ ਮੈਂ ਦੱਸ ਦੇਵਾਂ ਇੱਕ ਵਾਰ ਫਿਰ ਤੋਂ ਨੰਬਰ 43 144 ਤੁਸੀਂ ਡਾਇਲ ਕਰਕੇ ਪਹੁੰਚ ਸਕਦੇ ਹੋ ਅਤੇ ਮੇਰੇ ਨਾਲ ਤੁਹਾਡੀ ਹੋਏਗੀ ਗੱਲਬਾਤ, ਯਾਨੀ ਕਿ ਰਣਦੀਪ ਦੇ ਨਾਲ ਤੁਸੀਂ ਗੱਲਬਾਤ ਕਰਨੀ ਹੈ, ਲੇਕਿਨ ਉਹਦੇ ਵਾਸਤੇ ਨੰਬਰ ਜ਼ਰੂਰ ਡਾਇਲ ਕਰੋ। ਗੈਸ, ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਜਿੱਦਾਂ ਜਿੱਦਾਂ ਆਸਮਾਨ ਨੂੰ ਛੋਹ ਰਹੀਆਂ ਨੇ, ਉੱਦਾਂ ਉੱਦਾਂ ਮੈਨੂੰ ਪਤਾ ਹੈ ਕਿ ਸਭ ਦੀ ਹਾਰਟ ਬੀਟ ਉਹ ਫਾਸਟ ਹੁੰਦੀਆਂ ਜਾਂਦੀਆਂ ਨੇ, ਪਰ ਕੀ ਕਰੀਏ, ਇਹ ਮਹਿੰਗਾਈ ਦਾ ਜ਼ਮਾਨਾ ਹੈ ਅਤੇ ਮਹਿੰਗਾਈ ਦੇ ਵਿੱਚ ਕਰ ਕੁਝ ਨਹੀਂ ਸਕਦੇ। ਹਾਂ, ਬਹੁਤਾ ਕੁਝ ਨਹੀਂ, ਅਤੇ ਜਿੱਥੇ ਲਾਗੇ ਬੰਨੇ ਕਿਤੇ ਜਾਣਾ ਹੋਵੇ ਉੱਥੇ ਤੁਸੀਂ ਸਾਈਕਲ ਜਾਂ ਫਿਰ ਪੈਦਲ ਜਾ ਸਕਦੇ ਹੋ, ਜਿਨ੍ਹਾਂ ਨੂੰ ਸਾਈਕਲ ਨਹੀਂ ਚਲਾਉਣਾ ਆਉਂਦਾ। ਜਿੱਦਾਂ ਕਿ ਤੁਹਾਨੂੰ ਹੁੰਦਾ ਕਿ ਅਸੀਂ ਸਵੇਰ ਨੂੰ ਜਾਂ ਸ਼ਾਮ ਨੂੰ ਸੈਰ ਕਰਨੀ ਹੈ ਖਾਣਾ ਖਾਣ ਤੋਂ ਪਹਿਲੇ ਜਾਂ ਖਾਣਾ ਖਾਣ ਤੋਂ ਬਾਅਦ, ਤਾਂ ਸਮਝ ਲਓ ਕਿ ਜਿਹੜਾ ਉਹ ਸੈਰ ਦਾ ਸਮਾਂ ਸੀਗਾ ਉਹ ਉੱਥੋਂ ਸਕਿੱਪ ਕਰਕੇ, ਅਤੇ ਜਦੋਂ ਤੁਸੀਂ ਕੁਛ ਲੋੜੀਂਦਾ ਸਮਾਨ ਲੈਣ ਲਈ ਲਾਗੇ ਬੰਨੇ ਕਿਤੇ ਵੀ ਬਾਜ਼ਾਰ ਦੇ ਵਿੱਚ ਜਾਣਾ ਹੋਵੇ ਉੱਥੇ ਤੁਸੀਂ ਪੈਦਲ ਜਾ ਸਕਦੇ ਹੋ ਜਾਂ ਫਿਰ ਸਾਈਕਲ 'ਤੇ ਜਾ ਸਕਦੇ ਹੋ। ਉਹਦੇ ਨਾਲ ਤੁਹਾਡਾ ਸਮਾਂ ਤਾਂ ਬਚੇਗਾ, ਤੁਹਾਡੀ ਸੈਰ ਵੀ ਹੋ ਜਾਏਗੀ, ਤੁਹਾਡੀ ਹੈਲਥ ਦੇ ਵਿੱਚ ਵੀ ਇੰਪਰੂਵਮੈਂਟ ਹੋਣਗੀਆਂ, ਹੈ ਨਾ। ਔਰ ਬਦੋ ਬੋਧੀ ਕਹਿੰਦੇ ਨੇ ਕਿ ਜਿਹੜੇ ਸੈਰ ਨਹੀਂ ਕਰਦੇ ਉਹ ਇਸ ਦੌਰ ਦੇ ਵੱਲ, ਇਸ ਤੌਰ ਦੇ ਵੱਲ ਤੁਰਦੇ ਜਾਣਗੇ। ਅਤੇ ਦੂਜੀ ਗੱਲ ਇਹ ਹੈ ਕਿ ਤੁਹਾਡੇ ਵੱਲ ਦੇਖ ਕੇ ਖੌਰੇ ਕਿਧਰੇ ਦੋ ਚਾਰ ਜਾਣੇ ਹੋਰਾਂ ਨੂੰ ਵੀ ਲੱਗੇ ਕਿ ਵਾਕਈ ਬਈ ਜੇ ਇਹ ਪੈਦਲ ਜਾ ਸਕਦਾ ਹੈ ਜਾਂ ਜਾ ਸਕਦੀ ਹੈ ਤਾਂ ਕਿਉਂ ਨਾ ਮੈਨੂੰ ਵੀ ਜਾਣਾ ਚਾਹੀਦਾ। ਬਿਲਕੁਲ ਜੀ, ਇਹ ਗੱਲਾਂ ਛੋਟੀਆਂ ਛੋਟੀਆਂ ਹੈਗੀਆਂ ਨੇ ਪਰ ਇਹ ਬੜੀਆਂ ਵੱਡੀਆਂ ਹੋ ਸਕਦੀਆਂ ਨੇ ਜੇਕਰ ਅਸੀਂ ਇਹਨੂੰ ਆਪਣੀ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਇਸਤੇਮਾਲ ਕਰ ਲਈਏ। ਜੇਕਰ ਘਰ ਦੇ ਵਿੱਚ ਇੱਕੋ ਗੱਡੀ ਹੈ ਜਾਂ ਇੱਕੋ ਪਰਿਵਾਰ ਦੇ ਬਹੁਤ ਸਾਰੇ ਜੀ ਨੇ ਅਤੇ ਕਿਧਰੇ ਜਾਣ ਦੀ ਲੋੜ ਪੈ ਗਈ ਹੈ ਤਾਂ ਬਈ ਦੋ ਚਾਰ ਗੱਡੀਆਂ ਲਿਜਾਣ ਦੀ ਲੋੜ ਨਹੀਂ, ਇੱਕੋ ਗੱਡੀ ਦੇ ਵਿੱਚ ਵੀ ਤੁਸੀਂ ਐਡਜਸਟ ਕਰ ਸਕਦੇ ਹੋ। ਮਤਲਬ ਇੱਕੋ ਗੱਡੀ ਦੇ ਵਿੱਚ 10 ਜਾਣੇ ਨਹੀਂ ਬੈਠ ਸਕਦੇ, ਲੇਕਿਨ ਕੋਸ਼ਿਸ਼ ਕਰੋ ਕਿ ਜਿੰਨੇ ਕੁ ਨੂੰ ਜਾਣ ਦੀ ਲੋੜ ਹੈ ਉਨੇ ਜਾਣੇ ਇੱਕ ਗੱਡੀ ਦੇ ਵਿੱਚ ਜਾ ਸਕਦੇ ਨੇ ਅਤੇ ਆਪਣਾ ਕੰਮ ਜਿਹੜਾ ਨਾ ਉਹ ਮਤਲਬ ਫਿਨਿਸ਼ ਕਰਕੇ ਆ ਸਕਦੇ ਨੇ। ਅਤੇ ਇੱਕ ਹੋਰ ਜ਼ਰੂਰੀ ਗੱਲ ਹੈ ਕਿ ਕਈ ਵਾਰ ਨਾ ਅਸੀਂ ਘਰ ਦੇ ਵਿੱਚ ਕਦੀ ਕੁਛ ਖਤਮ ਹੋ ਗਿਆ, ਕਦੀ ਕੁਛ ਖਤਮ ਹੋ ਗਿਆ, ਨਾ ਕੋਈ ਚੀਜ਼ ਦੇ ਵਿੱਚ ਵਾਧੇ ਘਾਟੇ ਹੁੰਦੇ ਰਹਿੰਦੇ ਅਤੇ ਸਾਨੂੰ ਨਾ 3-4 ਵਾਰੀ ਕਈ ਵਾਰ 6-6 ਵਾਰ ਅਸੀਂ ਬਾਜ਼ਾਰ ਦਾ ਗੇੜਾ ਹੀ ਮਾਰਿਆ ਉਹਨੇ, ਖਾਸ ਕਰਕੇ ਜਿਹੜੇ ਨਾ ਨਿਆਣੇ ਨੇ, ਇਹ ਨਵੇਂ ਜਿਹੜੇ ਜਵਾਨ ਹੋਏ ਨੇ ਅਤੇ ਇਹਨਾਂ ਦੇ ਲਾਇਸੈਂਸ ਭਾਵੇਂ ਨਹੀਂ ਬਣੇ, ਇਹਨਾਂ ਨੂੰ ਐਕਟਿਵਾ ਜਾਂ ਬਾਈਕ ਚਲਾਉਣੀ ਆ ਗਈ, ਇਹਨਾਂ ਨੂੰ ਬੜਾ ਚਾਅ ਹੁੰਦਾ ਕਿ ਮੰਮੀ ਕੋਈ ਚੀਜ਼ ਲਿਆਉਣੀ ਹੈ ਅਤੇ ਮੈਨੂੰ ਦੱਸੋ ਮੈਂ ਜਾਣਾ। ਮਤਲਬ ਇੱਕ ਇੱਕ ਗੇੜੇ ਦੇ ਵਿੱਚ ਇੱਕ ਚੀਜ਼ ਲੈ ਕੇ ਆਉਣੀ ਉਹ ਵੀ ਕੋਈ ਸਿਆਣੀ ਗੱਲ ਨਹੀਂ ਹੈਗੀ। ਇੱਕੋ ਗੇੜਾ ਲਾਓ ਬਾਜ਼ਾਰ ਦਾ, ਸ਼ੋਪਿੰਗ ਕਰਨ ਜਾਣੀ ਹੈ ਅਤੇ ਇੱਕੋ ਵਾਰ ਦੇ ਵਿੱਚ ਤੁਸੀਂ ਸਾਰਾ ਸਮਾਨ ਜਿਹੜਾ ਲੈ ਕੇ ਆ ਸਕਦੇ ਹੋ। ਕਾਲਰ ਸਾਡੇ ਇੰਤਜ਼ਾਰ ਕਰ ਰਹੇ ਨੇ, ਤੁਹਾਡਾ ਇੰਤਜ਼ਾਰ ਜਿਹੜਾ ਖਤਮ ਹੁੰਦਾ ਹੈ। ਲਓ ਜੀ, ਹੈਲੋ, ਸਤਿ ਸ਼੍ਰੀ ਅਕਾਲ ਜੀ।
1: ਮੈਡਮ ਠੀਕ ਠਾਕ ਸਰ?
0: ਹਾਂਜੀ ਠੀਕ ਠਾਕ ਹੈ। ਕਹਿੰਦੇ ਹੋਣੇ ਕਿ ਹਾਏ ਮੇਰੀ ਕਾਲ ਹੀ ਨਹੀਂ ਰਿਸੀਵ ਕਰਦੇ।
1: ਮੈਂ ਹਰਜੀਤ ਸਿੰਘ, ਪਿੰਡ ਦਕੋਆ, ਜ਼ਿਲ੍ਹਾ ਗੁਰਦਾਸਪੁਰ ਤੋਂ ਬੋਲਦਾ
0: ਜੀ। ਗੁਰਦਾਸਪੁਰ ਵਾਲਿਓ, ਕੀ ਹਾਲ ਚਾਲ ਨੇ?
1: ਬਹੁਤ ਵਧੀਆ ਮੈਮ, ਬਾਕੀ ਤੁਹਾਡਾ ਪ੍ਰੋਗਰਾਮ ਸੁਣ ਕੇ ਹੋਰ ਵੀ ਆਨੰਦ ਆ ਜਾਂਦਾ ਜੀ, ਬਹੁਤ ਵਧੀਆ ਹੋ ਜਾਂਦਾ।
0: ਗੁਰਦਾਸਪੁਰ ਚ ਸੱਚੀ ਮਤਲਬ ਨੈਟਵਰਕ ਆ ਰਿਹਾ
1: ਜੀ?
0: ਮੈਨੂੰ ਲੱਗਦਾ ਹੁੰਦਾ ਕਿ ਜੇ ਕਿਤੇ ਮੈਂ ਉਧਰ ਜਾਵਾਂ ਕਿ ਉੱਥੇ ਨੈਟਵਰਕ ਨਹੀਂ ਹੈਗਾ, ਨੈਟਵਰਕ ਦੀ ਬੜੀ ਸ਼ਿਕਾਇਤ ਰਹਿੰਦੀ ਹੈ।
1: ਮੈਮ ਥੋੜੀ ਜਿਹੀ ਪ੍ਰੋਬਲਮ ਹੁੰਦੀ ਹੈ ਮਤਲਬ ਸਿਟੀ 'ਚ ਜਾ ਕੇ, ਤੇ ਮਤਲਬ ਉਨੀ ਜ਼ਿਆਦਾ ਨਹੀਂ ਗੀ। ਮਤਲਬ
0: ਤੁਸੀਂ ਮਤਲਬ ਖਾਸ ਸ਼ਹਿਰ 'ਚੋਂ ਜਾਂ ਲਾਗੇ ਬੰਨੇ ਕੋਈ ਪਿੰਡ ਹੈ?
1: ਨਹੀਂ ਮੈਮ, ਅਸੀਂ ਨਾ ਘੁਮਾਣ ਦੇ ਲਾਗੇ ਪੈ ਜਾਂਦੇ ਜੀ।
0: ਇਹ ਘੁਮਾਣ ਕਿਹਦੇ ਲਾਗੇ ਪੈਂਦਾ?
1: ਘੁਮਾਣ ਬਾਬਾ ਨਾਮਦੇਵ ਜੀ ਨਗਰ ਘੁਮਾਣ।
0: ਓਕੇ ਠੀਕ ਹੈ ਜੀ।
1: ਬਾਬਾ ਨਾਮਦੇਵ ਜੀ ਨੇ ਆਪਣੇ ਅੱਧੇ ਆਜ਼ਾਦੀ ਜ਼ਿੰਦਗੀ ਜਿਹੜੀ ਉੱਥੇ ਬਤਾਈ ਹੈ ਘੁਮਾਣਾ ਦੇ ਵਿੱਚ।
0: ਓਕੇ ਓਕੇ।
1: ਇੱਕ ਬਾਬਾ ਜੈਮਲ ਸਿੰਘ ਜੀ ਡੇਰਾ ਸਵਾਮੀ ਬਿਆਸ ਵਾਲਿਆਂ ਦੇ ਜਿਹੜੇ ਗੁਰੂ ਬਾਬਾ ਜੈਮਲ ਸਿੰਘ, ਉਹਨਾਂ ਦਾ ਜਨਮ ਸਥਾਨ ਹੈ, ਇਤਿਹਾਸਕ ਨਗਰ ਬਹੁਤ ਵਧੀਆ ਜੀ।
0: ਤੇ ਤੁਸੀਂ ਗੁਰਦਾਸਪੁਰ ਤੋਂ ਫਿਰ ਮਤਲਬ ਕਿ ਡੇਲੀ ਕਾਲ ਕਰਦੇ ਹੋ ਜਾਂ ਫਿਰ ਜਦੋਂ ਮੌਕਾ ਮਿਲਦਾ ਹੈ?
1: ਨਹੀਂ ਮੈਮ, ਜਦੋਂ ਮੌਕਾ ਮਿਲਦਾ ਹੈ।
0: ਰਾਤ ਫਿਰ ਤੁਹਾਡੇ ਉਧਰ ਪਰਸੋਂ ਰਾਤ ਮੈਨੂੰ ਲੱਗਦਾ ਕਿ ਗੜੇ ਵੀ ਪਏ ਨੇ, ਬਰਸਾਤ ਹੋਈ ਹੈ, ਹਨੇਰੀ ਝੱਖੜ ਕਾਫੀ ਚੱਲਿਆ?
1: ਹਾਂਜੀ ਹਾਂਜੀ, ਹਨੇਰੀ ਕਾਫੀ ਚੱਲੇ ਆ ਤੇ ਗੜੇ ਜਿਹੜੇ ਉਹ ਮਤਲਬ ਪੈ ਕੇ ਥੋੜਾ ਚਿਰ ਤੇ ਹਟ ਗਏ, ਅੰਮ੍ਰਿਤਸਰ ਸਾਈਡ ਤੇ ਜ਼ਿਆਦਾ ਰਹੇ।
0: 5 ਮਿੰਟ ਦੀ ਬਹਾਰ ਤੇ ਚਿੱਟੇ ਚਿੱਟੇ ਰੰਗ ਨੇ ਸਿੱਟੀ ਹੈ ਥੱਲੇ।
1: ਹਾਂਜੀ ਹਾਂਜੀ,
0: ਓਕੇ ਜੀ ਠੀਕ ਹੈ ਜੀ। ਤੇ ਫਿਰ ਟੌਪਿਕ ਜਿਹੜਾ ਆਪਾਂ ਛੇੜਿਆ ਸੀਗਾ ਉਹਦੇ ਵੱਲ ਤੁਰਦੇ ਹਾਂ
1: ਜੀ।
0: ਤੁਰੀਏ ਕਿ ਫਿਰ ਜਾਂ ਫਿਰ ਬਾਈਕ

0: ਗੱਡੀ ਤੇ ਚੱਲੀਏ।
1: ਹਾਂਜੀ ਹਾਂਜੀ ਤੁਰੀਏ।
0: ਤੁਸੀਂ ਕਦੀ ਵਾਕ ਕਰਦੇ ਹੋ, ਮਤਲਬ ਟਾਈਮ ਲੱਗਦਾ ਕਿ ਸੈਰ ਕਰਨ ਲਈ?
1: ਮੈਮ ਮੇਰੀ ਨਾ ਸ਼ੁਰੂ ਤੋਂ ਮਤਲਬ ਆਦਤ ਆ, ਪਹਿਲਾਂ ਪਾਠ ਕਰਕੇ ਸਵੇਰੇ ਸਕਤੇ ਦੇ, ਉਸ ਤੋਂ ਬਾਅਦ ਐਕਸਰਸਾਈਜ਼ ਸ਼ੁਰੂ ਕਰ ਦਿੰਦੇ।
0: ਓਕੇ,
1: ਐਕਸਰਸਾਈਜ਼ ਥੋੜਾ ਯੋਗਾ ਕਰਕੇ, ਸਰੀਰ ਦੀਆਂ 4-5 ਐਕਸਰਸਾਈਜ਼ਾਂ ਉਹ ਕਰਕੇ ਸੈਰ ਵੀ ਕਰਨੀ ਹੈ।
0: ਓਕੇ, ਘਰ ਦੇ ਵਿੱਚ
1: ਸਰੀਰ ਬਿਲਕੁਲ ਫਿਟ ਰਹਿੰਦਾ, ਤੰਦਰੁਸਤ ਰਹਿੰਦਾ ਹੈ ਤੇ ਦਿਨ ਵਧੀਆ ਲੰਘਦਾ ਹੈ।
0: ਮਤਲਬ
1: ਖੁਰਾਕ ਵੀ ਪਾਈਦੀ,
0: ਦਿਮਾਗੀ ਜਿਹੜੀ ਹਾਲਤ ਹੁੰਦੀ ਹੈ ਨਾ, ਉਹ ਵੀ ਥੋੜ੍ਹੀ ਸੁਧਰ ਜਾਂਦੀ ਹੈ।
1: ਹਾਂਜੀ ਹਾਂਜੀ, ਇਹਦੇ ਵਿੱਚ ਮੈਮ ਬਹੁਤ ਜ਼ਰੂਰੀ ਆ, ਆਪਾਂ ਨੂੰ ਜਿਹੜੀ ਐਕਸਰਸਾਈਜ਼ ਕਰਨੀ ਹੈ ਨਾ ਸਵੇਰੇ ਸੁੱਤੀ ਦੇ ਖਾਲੀ ਪੇਟ, ਉਹਦੇ ਵਿੱਚ ਸਾਨੂੰ ਮਤਲਬ ਬਹੁਤ ਲਾਭ ਹੁੰਦਾ ਹੈ। ਬਾਕੀ ਦੂਜੀ ਗੱਲ ਇਹ ਵੀ ਇੱਕ ਮੈਂ ਹੋਰ ਦੱਸੂਗਾ, ਚਾਹ ਤੋਂ ਪਹਿਲਾਂ ਸਾਨੂੰ ਕੋਸਾ ਪਾਣੀ ਨਮਕ ਪਾ ਕੇ ਚਾਹ ਤੋਂ ਪਹਿਲਾਂ ਜ਼ਰੂਰ ਖਾਲੀ ਪੇਟ ਪੀਣਾ ਚਾਹੀਦਾ ਹੈ।
0: ਜੀ ਜੀ ਜੀ,
1: ਇਹਦੇ ਨਾਲ ਵੀ ਕਾਫੀ ਸਰੀਰ ਨੂੰ ਮਤਲਬ ਡਾਕਟਰਾਂ ਅਨੁਸਾਰ ਕਾਫੀ ਬਿਮਾਰੀਆਂ ਦੂਰ ਹੁੰਦੀਆਂ।
0: ਪਰ
1: ਖਾਲੀ ਪੇਟ
0: ਜੀ, ਉਹਦੇ 'ਚ ਇਹ ਹੈ ਨਾ ਕਿ ਹਰ ਕਿਸੇ ਨੂੰ ਨਮਕ ਵਾਲਾ ਪਾਣੀ ਸੂਟ ਨਹੀਂ ਕਰਦਾ, ਕਿਉਂਕਿ ਕਈਆਂ ਨੂੰ ਕਿਸੇ ਤਰ੍ਹਾਂ ਦੀ ਪ੍ਰੋਬਲਮਸ ਹੁੰਦੀ ਹੈ। ਸੋ ਕੋਸਾ ਪਾਣੀ ਹਰ ਕਿਸੇ ਲਈ ਮੈਨੂੰ ਲੱਗਦਾ ਕਿ ਬੈਟਰ ਹੈਗਾ, ਵਧੀਆ ਹੈਗਾ,
1: ਚਾਹ ਪੀਣ ਤੋਂ ਵਧੀਆ ਰਹੂਗਾ ਪਹਿਲਾਂ।
0: ਪਰ ਕੀ ਕਰੀਏ, ਕਈ ਘਰਾਂ ਦੇ ਵਿੱਚ ਤਾਂ ਸੁੱਤੇ ਉੱਠਦੇ ਮਤਲਬ ਬੈੱਡ 'ਤੇ ਹੀ ਚਾਹ, ਵੱਡੇ ਵੱਡੇ ਗਲਾਸ ਚਾਹੀਦੇ ਨੇ।
1: ਮੈਡਮ ਚਾਹ ਦੀ ਗੱਲ ਸੁਣ ਲਓ, ਮੈਂ ਨਾ ਮਤਲਬ ਮੇਰੀ ਉਮਰ 58 ਹੋ ਗਈ ਹੈ ਤੇ ਮਤਲਬ ਮੇਰਾ ਭਤੀਜਾ ਇੱਥੇ, ਉਦੋਂ ਅਸੀਂ ਇਕੱਠੇ, ਜਿੱਦਾਂ ਤੁਸੀਂ ਦੱਸਿਆ ਵੀ ਪਹਿਲਾਂ ਮੈਡਮ ਇਕੱਠੇ ਘਰ ਹੁੰਦੇ ਸੀ, ਮਤਲਬ 10-12 ਜੀ ਮਤਲਬ ਇਕੱਠੇ ਪਰਿਵਾਰ ਚ, 15-15 ਜੀ ਇਕੱਠੇ ਰਹਿਣੇ।
0: ਜੀ ਜੀ,
1: ਉਹ ਸਾਡਾ ਸਾਰਿਆਂ ਦਾ ਤਾਏ ਚਾਚਿਆਂ ਦਾ ਇਕੱਠਾ ਪਰਿਵਾਰ ਸੀ ਤੇ ਇੱਕ ਭਤੀਜਾ ਉਹ ਸ਼ਕੀਨ ਬੜਾ ਚਾਹ ਦਾ, ਉਹਨੇ ਨਾ ਗੜਵੀ ਦੇ ਉੱਤੇ ਮੈਮ ਨਿਸ਼ਾਨੀ ਲਾਈ ਹੁੰਦੀ ਸੀ, ਇੰਨੀ ਗੜਵੀ ਮਤਲਬ ਉੱਤੋਂ ਭਾ ਭਰ ਕੇ ਪੀਣੀ ਉਹਨੇ ਗੜਵੀ, ਜੇ ਥੋੜੀ ਜਿਹੀ ਵੀ ਘੱਟ ਹੋ ਜਾਣੀ ਤੇ ਉਹਨੇ ਮਤਲਬ ਪਛਾਣ, ਉਹਨੇ ਕਹਿਣਾ ਮੈਂ ਨਹੀਂ ਪੀਣੀ।
0: ਅੱਛਾ ਜੀ,
1: ਮਤਲਬ ਇੰਨੀ ਮਤਲਬ ਚਾਹ ਦੇ ਸ਼ਕੀਨ ਸੀ।
0: ਵਾਹ ਕਿਆ ਬਾਤ ਹੈ ਸੱਚੀ, ਇਹ ਤੁਹਾਡੀ ਗੜਵੀ ਵਾਲੀ ਗੱਲ ਸੁਣ ਕੇ ਤੇ ਮੈਨੂੰ ਵੀ ਕਿਸੇ ਦੀ ਯਾਦ ਆ ਗਈ, ਖੈਰ ਮੈਂ ਦੱਸਣਾ ਨਹੀਂ ਹੈ। ਮੇਰੇ ਘਰ ਪਰਿਵਾਰ ਦੇ ਵਿੱਚ ਵੀ ਇਹੋ ਜਿਹੀ ਇੱਕ ਸ਼ਖਸੀਅਤ ਹੈਗੀ ਹੈ ਜਿਹੜੀ ਗੜਵੀ ਭਰ ਕੇ ਚਾਹ ਦੀ ਪੀਂਦੀ ਸੀਗੀ।
1: ਮੈਡਮ ਬਾਕੀ ਜਿੱਦਾਂ ਤੁਸੀਂ ਦੱਸ ਰਹੇ ਨਾ, ਮੈਂ ਸੁਣ ਰਿਹਾ ਸੀ ਤੇ ਸ਼ਰੋਤੇ ਵੀ ਦੱਸ ਰਹੇ ਸੀ, ਆਪਾਂ ਨੂੰ ਨਾ ਹੁਣ ਥੋੜਾ ਚੇਂਜ ਹੋਣਾ ਪਊਗਾ।
0: ਜੀ ਬਿਲਕੁਲ,
1: ਹੁਣ ਮਤਲਬ ਇਹ ਆ ਵੀ ਪਹਿਲਾਂ ਵਾਲਾ ਕੰਮ ਨੀ ਰਹਿ ਗਿਆ, ਲੜਾਈ ਦੇ ਦੌਰਾਨ ਹਰੇਕ ਨੂੰ ਆਪਾਂ ਨੂੰ ਪ੍ਰੋਬਲਮ ਆ ਰਹੀ ਆ, ਇਹ ਸਾਨੂੰ ਸਰਕਾਰ ਦਾ ਸਾਥ ਦੇਣਾ ਚਾਹੀਦਾ ਵਾ, ਇਹ ਸਾਨੂੰ ਨਾ ਥੋੜੀ ਬਚਤ ਕਰਨੀ ਪਊਗੀ, ਮਤਲਬ
0: ਉਹਦੇ ਵਿੱਚ ਸਾਡੇ ਆਪਣੇ ਵੀ ਫਾਇਦੇ ਨੇ।
1: ਹਾਂ ਮੈਂ ਵੇਖੋ, ਮੇਰੇ 10-12 ਕਿਲੋਮੀਟਰ ਦੇ ਦੁਕਾਨ ਆ ਪਿੰਡ ਤੋਂ
0: ਜੀ,
1: ਮੈਂ ਚਲੋ ਪੈਦਲ ਤੇ ਆ ਨਹੀਂ ਸਕਦਾ, ਚਲੋ ਸਾਈਕਲ ਤੇ, ਮੇਰੇ ਇਹ ਰੂਟੀਨ ਆ ਵੀ ਮੈਂ ਬੱਸ ਤੇ ਜਾਣਾ, ਕਿਉਂਕਿ ਗੌਰਮੈਂਟ ਦੀਆਂ ਬੱਸਾਂ ਲੱਗੀਆਂ, ਪ੍ਰਾਈਵੇਟ ਲੱਗੀਆਂ।
0: ਜੀ ਜੀ ਜੀ,
1: ਆਪਣੀ ਬਾਈਕ ਦੀ ਜਗ੍ਹਾ ਤੇ ਬੱਸ ਵਾਲੇ ਬੱਸ ਤੇ ਜਾਣਾ, ਬੱਸ ਤੇ ਆਉਣਾ ਅਪ ਡਾਊਨ ਕਰਨ ਲਈ।
0: ਸੇਫ ਔਰ ਸਿਕਿਓਰ ਹੈ
1: ਜਿਹੜੇ ਹੁਣ ਘਰ ਗੱਡੀ ਆ ਮੋਟਰਸਾਈਕਲ, ਇਹਨਾਂ ਦਾ ਤੇਜ਼ ਬਚਤ ਹੋ ਜਾਂਦੀ ਹੈ। ਬਾਕੀ ਅੱਜ ਕੱਲ੍ਹ ਦੇ ਜਿਹੜੇ ਮੁੰਡੇ ਨਵੇਂ ਆ ਨਾ, ਜਿਸ ਤਰ੍ਹਾਂ ਨਵੀਂ ਪਨੀਰੀ ਆ ਹੁਣ ਜਿਹੜੇ ਪਲੱਸ 2 ਦੇ ਵਿੱਚ ਖਾਸ ਕਰਕੇ, ਇਹਨਾਂ ਨੇ ਵੇਖ ਤੁਸੀਂ ਆਮ ਹੀ ਦੇਖੋਗੇ ਇਹਨਾਂ ਨੇ ਮੋਟਰਸਾਈਕਲ ਜ਼ਿਆਦਾ ਲੈਂਦੇ, ਆਪਾਂ ਨੇ ਸ਼ਕੀਨ ਜ਼ਿਆਦਾ ਹੋ ਗਏ ਆ ਬੱਚਿਆਂ ਨੂੰ ਅੱਗੇ, ਮਤਲਬ ਬਹੁਤ ਜ਼ਿਆਦਾ ਖਰਚੇ ਵੱਧ ਗਏ ਆਪਣੇ।
0: ਬਿਲਕੁਲ ਬਿਲਕੁਲ, ਔਰ
1: ਇਹਨੂੰ ਘਟਾਉਣੇ ਪੈਣਗੇ।
0: ਬਿਲਕੁਲ, ਔਰ ਇਹਨਾਂ ਨੂੰ ਕੰਟਰੋਲ ਕਰਨ ਲਈ ਮਾਪਿਆਂ ਨੂੰ ਹੀ ਜਿਹੜਾ ਹੈ ਉਹ ਮਤਲਬ ਕਿ ਸਮਝਾਉਣਾ ਪੈਣਾ, ਕਿਉਂਕਿ ਬਾਹਰਲਾ ਤਾਂ ਕੋਈ ਸਮਝਾ ਨਹੀਂ ਸਕਦਾ।
1: ਸਮਝਾਉਣਾ ਚਾਹੀਦਾ ਜ਼ਰੂਰੀ।
0: ਜੀ ਬਿਲਕੁਲ, ਬਹੁਤ ਵਧੀਆ ਲੱਗਿਆ ਸਰ ਤੁਹਾਡੇ ਨਾਲ ਗੱਲ ਕਰਕੇ, ਔਰ ਤੁਸੀਂ ਇੱਦਾਂ ਹੀ ਹਰ ਰੋਜ਼ 11-12 ਕਾਲ ਜ਼ਰੂਰ ਕਰਿਆ ਕਰੋ। ਅਤੇ ਹੁਣ ਆਪਾਂ ਆਪਣੇ ਗੀਤ ਵੱਲ ਵੱਧਦੇ ਹਾਂ, ਗੀਤ ਕਿਹੜਾ ਸੁਣੋਗੇ?
1: ਮੈਮ ਪ੍ਰੋਗਰਾਮ ਸੁਣ ਕੇ ਨਾ ਸਾਨੂੰ ਮਜ਼ਾ ਆ ਜਾਂਦਾ, ਹੁਣ ਮੈਂ ਸ਼ੌਕ ਤੇ ਬੈਠਾ, ਇੰਨਾ ਆਨੰਦ ਆ ਰਿਹਾ ਨਾ ਸਭ ਕੁਛ ਸੁਣ ਕੇ, ਨਵੇਂ ਨਵੇਂ ਸਰੋਤੇ, ਬਾਕੀ ਤੁਹਾਡਾ ਪਿਆਰ ਵੇਖ ਕੇ ਬਹੁਤ ਹੀ ਸੋਹਣਾ ਪ੍ਰੋਗਰਾਮ ਪੇਸ਼ ਕਰਦੇ ਜੀ।
0: ਥੈਂਕ ਯੂ ਸੋ ਮਚ ਸਰ।
1: ਓਕੇ ਥੈਂਕਸ ਮੈਮ। ਹਰ ਭਜਨ ਮਾਨ ਦਾ ਆਪਣੀ ਮਰਜ਼ੀ ਦਾ ਜਿਹੜਾ ਮਰਜ਼ੀ ਸੁਣਦੇ
0: ਜੀ। ਸ਼ੁਕਰੀਆ ਸਰ, ਧੰਨਵਾਦ ਜੀ ਕਾਲ ਕਰਨ ਦੇ ਲਈ, ਔਰ ਬਹੁਤ ਵਧੀਆ ਸੁਨੇਹੇ ਤੁਸੀਂ ਸਾਡੇ ਨਾਲ ਸਾਂਝੇ ਕੀਤੇ ਨੇ। ਹਰ ਭਜਨ ਮਾਨ ਐਂਡ ਸੁਨਿਧੀ ਚੌਹਾਨ ਦੀ ਆਵਾਜ਼ ਦੇ ਵਿੱਚ ਗੀਤ ਸੁਣਦੇ ਹਾਂ ਜੀ, 102.7 MHz 'ਤੇ।

0: ਹਰਭਜਨ ਮਾਨ ਦੀ ਆਵਾਜ਼ ਦੇ ਵਿੱਚ ਤੁਸੀਂ ਟਰੈਕ ਇੰਜੋਏ ਕੀਤਾ ਜੀ। ਪ੍ਰੋਗਰਾਮ ਪੰਜਾਬੀ ਤੜਕਾ ਅਤੇ ਵੱਧ ਰਹੀਆਂ ਕੀਮਤਾਂ ਨੂੰ ਕਿੱਦਾਂ ਅਸੀਂ ਕੰਟਰੋਲ ਦੇ ਵਿੱਚ ਕਰ ਸਕਦੇ ਹਾਂ ਜਾਂ ਨਹੀਂ ਕਰ ਸਕਦੇ, ਮਤਲਬ ਉਹਨਾਂ ਕੀਮਤਾਂ ਨੂੰ ਅਸੀਂ ਕੰਟਰੋਲ ਦੇ ਵਿੱਚ ਨਹੀਂ ਕਰ ਸਕਦੇ ਕਿਉਂਕਿ ਸਾਡੇ ਹੱਥ ਵਾਸ ਦੇ ਵਿੱਚ ਨਹੀਂ ਹੈ, ਪਰ ਜਿਹੜੀਆਂ ਚੀਜ਼ਾਂ ਅਸੀਂ ਕੰਟਰੋਲ ਕਰ ਸਕਦੇ ਹਾਂ ਉਹ ਹੈ ਜੀ ਸਾਡੀ ਰੋਜ਼ਮਰ੍ਹਾ ਦੀ ਜ਼ਿੰਦਗੀ ਦਾ ਲਾਈਫ ਸਟਾਈਲ। ਘਰੋਂ ਬਾਹਰ ਨਿਕਲਣ ਲੱਗਿਆਂ ਕਿਹੜੀਆਂ ਚੀਜ਼ਾਂ ਤੁਸੀਂ ਲੈ ਕੇ ਆਉਣੀਆਂ ਨੇ ਅਤੇ ਕਿੰਨੇ ਗੇੜੇ ਲਾਉਣੇ ਨੇ, ਬਾਈਕ 'ਤੇ ਜਾਣਾ ਹੈ, ਪੈਦਲ ਜਾ ਸਕਦੇ ਹੋ ਜਾਂ ਫਿਰ ਗੱਡੀ ਦੀ ਵਰਤੋਂ ਕਰਨੀ ਹੈ, ਇਹ ਸਾਰੀਆਂ ਚੀਜ਼ਾਂ ਦਾ ਤੁਸੀਂ ਖੁਦ ਖਿਆਲ ਰੱਖਣਾ ਹੈ। ਅਗਲੇ ਕਾਲਰ ਸਾਡੇ ਨਾਲ ਜੁੜ ਚੁੱਕੇ ਨੇ। ਹੈਲੋ
1: ਰਣਦੀਪ ਮੈਮ ਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ,
1: ਮੈਂ ਕੁਲਦੀਪ ਸਿੰਘ ਬੋਲਦਾ, ਪਿੰਡ ਲਾਧੀ ਖੁਰਦ, ਜ਼ਿਲ੍ਹਾ ਲੁਧਿਆਣਾ, 31 ਸਾਲ ਪੁਰਾਣਾ ਦੋਸਤ।
0: ਕਿਆ ਬਾਤ ਹੈ ਸਰ ਜੀ, 31 ਸਾਲ ਪੁਰਾਣੇ ਦੋਸਤ ਲੁਧਿਆਣੇ ਤੋਂ ਸਾਡੇ ਨਾਲ ਜੁੜੇ ਨੇ।
1: ਹਾਂਜੀ ਹਾਂਜੀ
0: ਸਰ ਜੀ, ਸਾਲ ਬੜੇ ਗਿਣ ਗਿਣ ਕੇ ਰੱਖੇ ਹੋਣੇ ਤੁਸੀਂ, ਹੈ ਨਾ?
1: ਹਾਂਜੀ ਮੈਮ, ਦੇਖ ਲਓ ਜਵਾਨੀ ਬੀਤ ਗਈ ਇਹਦੇ ਨਾਲ, ਆਪਣੇ ਰੇਨੂ ਨਾਲ ਜੀ।
0: ਵਾਕਿਆ ਜੀ, ਜਵਾਨੀ ਬੀਤੀ ਨਹੀਂ ਹੈ, ਜਵਾਨੀ ਜਿਹੜੀ ਹੈ ਜ਼ਿੰਦਗੀ ਨਾਲ ਨਾਲ ਚੱਲੀ ਜਾ ਰਹੀ ਹੈ, ਜਿੱਦਾਂ ਜਿੱਦਾਂ ਰੇਨਬੋ ਚੱਲ ਰਿਹਾ ਨਾ। ਹਾਂਜੀ, ਆਪਣੀਆਂ ਤਰੰਗਾਂ ਅਤੇ ਉਮੰਗਾਂ ਦੇ ਨਾਲ ਇੱਦਾਂ ਹੀ।
1: ਹਾਂਜੀ ਹਾਂਜੀ ਮੈਮ, ਪ੍ਰੋਗਰਾਮ ਰੇਨਬੋ ਬਹੁਤ ਜਿਹੜਾ ਦੁਬਾਰਾ ਸ਼ੁਰੂ ਕਰਿਆ ਜੀ, ਬਹੁਤ ਬਹੁਤ ਅਫਸਰਾਂ ਨੂੰ ਧੰਨਵਾਦ ਜੀ।
0: ਜੀ
1: ਸਾਡੀ ਜ਼ੋਰਦਾਰ ਮੰਗ ਸੀਗੀ ਜੀ, ਇਹ ਰੇਨਬੋ ਸ਼ੁਰੂ ਕਰਿਆ ਜਾਵੇ।
0: ਬਾਕੀ ਵਾਕਿਆ ਜੀ, ਬੜੀਆਂ ਕਾਲਸ ਆਉਂਦੀਆਂ ਹੁੰਦੀਆਂ ਸੀਗੀਆਂ ਔਰ ਤੁਹਾਡੀਆਂ ਕਹਿੰਦੇ ਅਰਦਾਸਾਂ ਵੀ ਹੋ ਗਈਆਂ ਅਤੇ ਨਾਲ ਦੀ ਨਾਲ ਤੁਹਾਡੀਆਂ ਰਿਕੁਐਸਟ ਵੀ ਜਿਹੜੀਆਂ ਉੱਥੋਂ ਤੱਕ ਪਹੁੰਚ ਗਈਆਂ ਅਤੇ ਪ੍ਰੋਗਰਾਮ ਦੁਬਾਰਾ ਸ਼ੁਰੂ ਹੋ ਚੁੱਕੇ ਨੇ।
1: ਹਾਂਜੀ ਹਾਂਜੀ
0: ਜੀ ਸਰ, ਘਰ ਸਭ ਖੈਰੀਅਤ ਸੁੱਖ ਸਾਂਦ?
1: ਹਾਂਜੀ ਦੀਪ ਮੈਮ, ਬਹੁਤ ਵਧੀਆ ਜੀ।
0: ਤੁਹਾਡੇ ਜਵਾਨੀ ਵਾਲੇ ਸਮੇਂ ਦੇ ਵਿੱਚ ਤਾਂ ਸਾਈਕਲ ਆਮ ਚੱਲਦੇ ਹੁੰਦੇ ਸੀਗੇ ਨਾ?
1: ਹਾਂਜੀ ਮੈਮ, ਸਾਈਕਲ ਤਾਂ ਹੁਣ ਵੀ ਹੈਗਾ ਜੀ, ਪਰ ਚੱਲਦਾ ਨਹੀਂ ਮੈਮ ਸਾਡੇ ਤੋਂ ਹੁਣ।
0: ਜੀ ਜੀ ਬਿਲਕੁਲ
1: ਮੈਮ, ਸਾਈਕਲ ਹੁਣ ਚੱਲਦਾ ਨੀ ਨਾ, ਹੁਣ ਸਾਡੇ ਨਾ ਓਨੇ ਗੋਡੇ ਨੀ ਕੰਮ ਕਰਦੇ ਜੀ,
0: ਸਿਹਤ ਤੋਂ ਵੀ ਤੰਦਰੁਸਤ ਨੇ, ਹੱਟੇ ਕੱਟੇ ਨੇ ਤੇ ਉਹ ਬਾਈਕ ਦੀ ਜਗ੍ਹਾ ਪੈਦਲ ਜਾ ਸਕਦੇ ਨੇ।
1: ਉਹਨਾਂ ਨੂੰ ਤਾਂ ਚਾਹੀਦਾ ਜੀ ਸਾਈਕਲ ਚਲਾਉਣਾ ਮੈਮ, ਜਿਹੜੇ ਅੱਜ ਕੱਲ ਦੀ

0: ਭੀੜ ਫਰਦੀ ਆ ਨਾ ਬਈ ਮੋਟਰਸਾਈਕਲ ਦਬੰਦੀ ਮੈਂ ਇੰਨੇ ਤੇਜ਼ ਦਬਾਉਂਦੇ ਆ ਬਈ ਬਹੁਤ ਜ਼ਿਆਦਾ ਉਹਨਾਂ ਨੂੰ ਬੇਨਤੀ ਆ ਵੀ ਥੋੜੇ ਜਿਹੇ ਹੌਲੀ ਰੱਖਿਆ ਕਰਨ ਤੇ ਜ਼ਿੰਦਗੀ ਦੁਬਾਰਾ ਮੈਂ ਮਿਲਦੀ ਨੀ ਫਿਰ
1: ਪਰ ਪਤਾ ਨਹੀਂ ਆ ਜਿਹੜੇ ਇਹ ਬੋਇਜ਼ ਹੈਗੇ ਨੇ ਮੁੰਡੇ ਨੇ ਨਵੀਂ ਨਵੀਂ ਜਿਹੜੀ ਪੀੜ੍ਹੀ ਉੱਠੀ ਹੋਈ ਹੈ ਇਹਨਾਂ ਨੂੰ ਪਤਾ ਨਹੀਂ ਕੀ ਹੁੱਲ ਹੁੰਦੀ ਹੈ ਕਿ ਇਹਨਾਂ ਨੇ ਲਿੰਕ ਰੋਡ ਤੋਂ ਜਦੋਂ ਉਹ ਨਾ ਮੇਨ ਰੋਡ 'ਤੇ ਚੜ੍ਹਦੇ ਨੇ ਹਾਈਵੇ 'ਤੇ ਚੜ੍ਹਦੇ ਨੇ ਇਹਨਾਂ ਨੇ ਕਿਤੇ ਨਹੀਂ ਸੱਜੇ ਖੱਬੇ ਦੇਖਣਾ ਮਤਲਬ ਉੱਧਰੋਂ ਹਾਈਵੇ 'ਤੇ ਕੋਈ ਫਾਸਟ ਸਪੀਡ ਗੱਡੀ ਆਉਂਦੀ ਹੋਵੇ
0: ਦੇਖਦੇ ਹੀ ਨਹੀਂ ਮੈਮ ਕਹੇ ਜੀ ਸੜਕ ਹੋਵੇ ਇਹਨਾਂ ਨੇ ਇੰਨਾ ਛੂਟ ਵੜਦੇ ਆ ਜੀ ਜ਼ਿੰਦਗੀ ਇਹਨਾਂ ਨੂੰ ਪਤਾ ਵੀ ਦੁਬਾਰਾ ਮੈਂ ਮਿਲਦੀ ਨਹੀਂ ਹੈਗੀ ਅਤੇ ਮਾਂ ਪਿਓ ਨੂੰ ਬਾਅਦ 'ਚ ਫਿਰ ਸਾਨੂੰ ਪਤਾ ਦੁੱਖ ਹੁੰਦਾ ਜੀ
1: ਬਿਲਕੁਲ ਬਿਲਕੁਲ ਮਤਲਬ ਇੱਕ ਹੱਥ ਨਾਲ ਬਾਈਕ ਚਲਾ ਰਹੇ ਹੁੰਦੇ ਅਤੇ ਦੂਸਰੇ ਹੱਥ ਨਾਲ ਮੋਬਾਈਲ ਫੜਿਆ ਹੁੰਦਾ ਉਹ ਵੀ ਸੁਣ ਰਹੇ ਹੁੰਦੇ ਨੇ
0: ਉਹ ਵੀ ਟੇਡਿੰਗ ਕਰ ਦੇਣ ਕਰਕੇ
1: ਹਾਂ ਹਾਂ ਬਿਲਕੁਲ ਇਹ ਉਮਰ ਹੀ ਇੱਦਾਂ ਦੀ ਹੈ ਇਹਨਾਂ ਨੂੰ ਜਿੰਨਾ ਮਰਜ਼ੀ ਸਮਝਾ ਲਓ ਨਹੀਂ ਸਮਝਦੇ ਕੋਸ਼ਿਸ਼ ਤਾਂ ਕੀਤੀ ਜਾਂਦੀ ਹੈ ਪਰ ਖੈਰ
0: ਹਾਂਜੀ ਹਾਂਜੀ ਮੇਰੀ ਤਾਂ ਬੇਨਤੀ ਹੈ ਮੈਂ ਰੇਨਬੋ ਤਾਂ ਹੀ ਵੀ ਹੌਲੀ ਚਲਾਓ ਜ਼ਿੰਦਗੀ ਦੁਬਾਰਾ ਨਹੀਂ ਮਿਲਦੀ ਮਾਂ ਪਿਓ ਨੂੰ ਦੁਖੀ ਨਾ ਕਰੋ
1: ਬਿਲਕੁਲ ਸਰ ਜੀ ਬਿਲਕੁਲ ਬਹੁਤ ਵਧੀਆ ਸੁਣਿਆ ਤੁਹਾਡਾ ਜਿਹੜਾ ਸਾਡੇ ਲਿਸਨਰਸ ਤੱਕ ਪਹੁੰਚ ਗਿਆ ਅਤੇ ਸਰ ਜੀ ਗੀਤ ਵੱਲ ਤੁਰਦੇ ਹਾਂ ਗੀਤ ਕਿਹੜਾ ਸੁਣਾਈਏ ਜੀ ਪ੍ਰੋਗਰਾਮ ਜਿਹੜਾ ਚੱਲ ਰਿਹਾ ਜੀ 102.7 ਮੈਗਾਹਰਟਜ਼ ਤੇ ਪੰਜਾਬੀ ਤੜਕਾ ਗੀਤਾ ਜੈਲਦਾਰ ਦੀ ਆਵਾਜ਼ ਦੇ ਵਿੱਚ ਗੀਤ ਸੁਣਾਉਂਦੇ ਆ ਜੀ ਹਾਰਟ ਬੀਟ।

ਕਾਨੂੰਨੀ ਸੇਵਾਵਾਂ ਅਥਾਰਟੀ ਐਕਟ 1987 ਦੀ ਧਾਰਾ 12 ਦੇ ਤਹਿਤ ਯੋਗ ਨਾਗਰਿਕ ਮੁਫਤ ਕਾਨੂੰਨੀ ਮਦਦ ਨਿਆਬੰਧੂ ਮੋਬਾਈਲ ਐਪ ਤੇ www.probono-doj.in ਤੋਂ ਪ੍ਰਾਪਤ ਕਰ ਸਕਦੇ ਨੇ। ਇੱਕ ਵਿਸ਼ੇਸ਼ ਸੂਚਨਾ। ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਨ੍ਹਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਇਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।

ਜੀ ਛੋਟਾ ਜਿਹਾ ਕਮਰਸ਼ੀਅਲ ਬ੍ਰੇਕ ਐਂਡ ਬ੍ਰੇਕ ਤੋਂ ਬਾਅਦ ਸਟੂਡੀਓ ਦੀ ਘੜੀ 'ਤੇ ਜਿਹੜੇ ਟਾਈਮ ਹੋ ਚੁੱਕੇ ਨੇ ਉਹ ਹੋ ਚੁੱਕਿਆ ਜੀ 11:54 ਅਤੇ 41 ਸੈਕਿੰਡ। ਅਤੇ ਜੀ ਅੱਜ ਗੱਲਬਾਤ ਕਰ ਰਹੇ ਸੀਗੇ ਆਪਾਂ ਉਸ ਵਿਸ਼ੇ 'ਤੇ ਜਿਹੜਾ ਕਿ ਬਹੁਤ ਹੀ ਜ਼ਰੂਰੀ ਸੀਗਾ। ਹਾਂਜੀ ਬਿਲਕੁਲ ਜੀ, ਸਾਡੇ ਲਿਸਨਰ ਸਾਡੇ ਕਾਲਰਸ ਜਿਹੜੇ ਹੁਣ ਉਡੀਕ ਕਰ ਰਹੇ ਨੇ ਕਿ ਕਿਉਂ ਨਾ ਜਿਹੜੀ ਹੈ ਸਾਡੀ ਕਾਲ ਰਿਸੀਵ ਕੀਤੀ ਜਾਵੇ। ਮੈਂ ਮਾਫ਼ੀ ਚਾਹਾਂਗੀ ਕਿਉਂਕਿ ਸਮਾਂ ਜਿਹੜਾ ਹੈ ਆਪਣੀ ਰਫ਼ਤਾਰ 'ਤੇ ਚੱਲਦਾ ਜਾ ਰਿਹਾ ਅਤੇ ਹੁਣ ਕਾਲ ਜਿਹੜੀ ਨਾ ਕੋਈ ਰਿਸੀਵ ਨਹੀਂ ਹੋਣੀ, ਕਿਉਂਕਿ ਜੇ ਮੈਂ ਕਾਲ ਰਿਸੀਵ ਕਰੂੰਗੀ ਤਾਂ ਫਿਰ ਗੱਲਾਂ ਬਾਤਾਂ ਜਿਹੜੀਆਂ ਨੇ ਆਪਣੇ ਲੰਬੀਆਂ ਚੱਲ ਜਾਣੀਆਂ ਨੇ। ਸੋ ਜੀ ਕੱਲ੍ਹ ਨੂੰ ਸੇਮ ਟਾਈਮ 'ਤੇ 11 ਤੋਂ 12 ਵਜੇ ਤੁਸੀਂ 0181 ਦੀਪਦਲ 174 ਨੰਬਰ ਡਾਇਲ ਕਰਨਾ ਹੈ ਅਤੇ ਜੀ ਤੁਹਾਡੇ ਪਸੰਦੀਦਾ ਸੌਂਗ ਜਿਹੜੇ ਨੇ ਜ਼ਰੂਰ ਸੁਣਾਏ ਜਾਣਗੇ। ਫਿਲਹਾਲ ਅੱਜ ਦਾ ਇਹ ਪ੍ਰੋਗਰਾਮ ਜਿਹੜਾ ਹੈ ਉਹ ਆਖਿਰ ਦੇ ਵਿੱਚ ਅੰਮ੍ਰਿਤਸਰ ਦੇ ਪਾਪਾ

ਨਾਲ ਆਪਾਂ ਸਮਾਪਤ ਕਰਨਾ ਹੈ। ਮਤਲਬ ਕਿ ਡੋਲੀ ਗੁਲੇਰੀਆ ਦਾ ਸੋਹਣਾ ਜਿਹਾ ਟਰੈਕ ਜਿਹੜਾ ਇੰਜੋਏ ਕਰਦੇ ਕਰਦੇ ਨਾਲ ਦੀ ਨਾਲ ਆਪਾਂ ਜਿਹੜੀਆਂ ਗੱਲਾਂ ਬਾਤਾਂ ਔਰ ਜਿਸ ਟੋਪਿਕ 'ਤੇ ਵਿਚਾਰ ਕੀਤੀ ਹੈ ਨਾ ਉਹ ਕਿਹੜੀ ਜੀ? ਜੇ ਬਿਲਕੁਲ ਜੇਕਰ ਤੁਸੀਂ ਸੈਰ ਸਵੇਰ ਅਤੇ ਸ਼ਾਮ ਕਰਦੇ ਹੋ ਤਾਂ ਕਿਉਂ ਨਾ ਉਹ ਸੈਰ ਜੇਕਰ ਮਾਰਕੀਟ ਜਾਣਾ ਹੋਵੇ ਉਦੋਂ ਕਰ ਲਈ ਜਾਵੇ। ਕੋਈ ਗੱਲ ਨਹੀਂ, ਥੋੜ੍ਹਾ ਬਹੁਤਾ ਭਾਰ ਅਸੀਂ ਹੱਥਾਂ ਦੇ ਵਿੱਚ ਫੜਿਆ ਹੁੰਦਾ, ਲੇਕਿਨ ਕੋਸ਼ਿਸ਼ ਕਰੋ, ਪਰ ਤੁਹਾਡੀ ਕੋਸ਼ਿਸ਼ ਜਿਹੜੀ ਨਾ ਕਦੀ ਵੀ ਨਾਕਾਮ ਨਹੀਂ ਹੋ ਸਕਦੀ, ਕਾਮਯਾਬ ਹੋਏਗੀ। ਅਤੇ ਆਪਣੀਆਂ ਭੈਣਾਂ ਨੂੰ ਸਹੇਲੀਆਂ ਨੂੰ ਨਾਲ ਲਿਜਾ ਕੇ ਬਾਜ਼ਾਰ ਦੇ ਵਿੱਚ ਸ਼ੋਪਿੰਗ ਕਰ ਸਕਦੇ ਹੋ। ਮਤਲਬ ਤੁਹਾਨੂੰ ਬਾਈਕ ਜਾਂ ਐਕਟਿਵਾ ਦੀ ਲੋੜ ਨਾ ਪਵੇ, ਇਹ ਕੋਸ਼ਿਸ਼ ਕਰਿਓ। ਜੀ ਜੀ ਜੀ ਜੀ ਜੀ ਜੀ 11:56 ਪੰਜ ਹੋ ਚੁੱਕੇ ਨੇ, ਮਤਲਬ ਕਿ 11:56 ਅਤੇ ਲਓ ਜੀ 8 ਸੈਕਿੰਡ ਹੋ ਗਏ ਨੇ। ਪ੍ਰੋਗਰਾਮ ਪੰਜਾਬੀ ਤੜਕਾ ਫਿਲਹਾਲ ਅੱਜ ਦੇ ਲਈ ਇੰਨਾ ਹੀ। ਕੱਲ੍ਹ ਨੂੰ ਹੋਏਗੀ ਗੱਲਬਾਤ ਤੁਹਾਡੇ ਨਾਲ ਇਸੇ ਪ੍ਰੋਗਰਾਮ ਦੇ ਵਿੱਚ ਕਿਸੇ ਹੋਰ ਆਰ ਜੇ ਦੇ ਨਾਲ। ਖੈਰ ਜੀ, ਰਣਦੀਪ ਇਸ ਪ੍ਰੋਗਰਾਮ ਦਾ ਆਖਿਰ ਵਾਲਾ ਗੀਤ ਤੁਹਾਨੂੰ ਸੁਣਾਉਂਦੀ ਹੈ, ਅਤੇ ਇਸ ਤੋਂ ਬਾਅਦ ਹੋਣਗੀਆਂ FM ਨਿਊਜ਼ ਹੈਡਲਾਈਨਸ 12:00 ਅਤੇ 12:02 ਹੋਏਗਾ ਜੀ ਪ੍ਰੋਗਰਾਮ ਹੋਮ ਸਵੀਟ ਹੋਮ।

ਆਓ ਸੁਣਦੇ ਹਾਂ ਜੀ ਐਫ ਐਮ ਨਿਊਜ਼ ਹੈਡਲਾਈਨਸ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸੰਯੁਕਤ ਅਰਬ ਅਮੀਰਾਤ, UAE, ਨੀਦਰਲੈਂਡਸ, ਸਵੀਡਨ, ਨਾਰਵੇ ਅਤੇ ਇਟਲੀ ਦੇ 6 ਦਿਨਾਂ ਦੌਰੇ ਲਈ ਰਵਾਨਾ ਹੋਣਗੇ। ਤੇਲ ਕੰਪਨੀਆਂ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ 3 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਹੈ। ਸਰਕਾਰ ਨੇ ਐਡਵਾਂਸ ਆਥੋਰਾਈਜੇਸ਼ਨ ਸਕੀਮ ਤਹਿਤ ਸੋਨੇ ਦੀ ਦਰਾਮਦ 'ਤੇ 100 ਕਿਲੋਗ੍ਰਾਮ ਦੀ ਸੀਮਾ ਤੈਅ ਕੀਤੀ ਹੈ। ਕੇਂਦਰੀ ਜਾਂਚ ਬਿਊਰੋ ਨੇ ਕਥਿਤ ਨੀਟ UG 2026 ਪ੍ਰੀਖਿਆ ਪੇਪਰ ਲੀਕ ਮਾਮਲੇ ਵਿੱਚ 2 ਹੋਰ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਕਾਂਗਰਸ ਦੇ VD ਸਤੀਸ਼ਨ ਸੋਮਵਾਰ ਨੂੰ ਕੇਰਲਮ ਦੇ ਨਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਉੱਤਰ ਪ੍ਰਦੇਸ਼ ਵਿੱਚ ਪਿਛਲੇ 36 ਘੰਟਿਆਂ ਵਿੱਚ ਮੀਂਹ, ਤੂਫਾਨ ਅਤੇ ਅਸਮਾਨੀ ਬਿਜਲੀ ਡਿੱਗਣ ਕਾਰਨ 111 ਲੋਕਾਂ ਦੀ ਮੌਤ ਅਤੇ 200 ਦੇ ਤੋਂ ਵੱਧ ਜ਼ਖਮੀ ਹੋਣ ਦੀ ਖਬਰ ਆ ਚੁੱਕੀ ਹੈ। ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਨੇ ਕਿਹਾ ਹੈ ਕਿ ਖੇਤੀਬਾੜੀ ਮੰਤਰਾਲੇ ਨੇ ਦੇਸ਼ ਭਰ ਦੇ ਪਿੰਡਾਂ ਵਿੱਚ ਕਿਸਾਨਾਂ ਨੂੰ ਖਾਦਾਂ ਦੀ ਸੰਤੁਲਿਤ ਵਰਤੋਂ ਬਾਰੇ ਜਾਗਰੂਕ ਕਰਨ ਲਈ ਇੱਕ ਮੁਹਿੰਮ ਸ਼ੁਰੂ ਕੀਤੀ ਹੈ। ਅਤੇ ਉੱਧਰ ਮੌਸਮ ਵਿਭਾਗ ਵੱਲੋਂ ਪੰਜਾਬ ਅਤੇ ਹਰਿਆਣਾ ਵਿੱਚ 16 ਤੋਂ 19 ਮਈ ਤੱਕ ਜ਼ਬਰਦਸਤ ਗਰਮੀ ਪੈਣ ਦਾ ਯੈਲੋ ਅਲਰਟ ਜਾਰੀ ਕਰ ਦਿੱਤਾ ਹੈ। ਭਾਰਤ ਦੀ ਵੋਸ਼ੋ ਖਿਡਾਰਨ ਅਪਰਨਾ ਦਹੀਆ ਨੇ ਮਕਾਓ ਵਿੱਚ ਹੋਏ 11ਵੇਂ ਸਾਂਡਾ ਵਿਸ਼ਵ ਕੱਪ ਵਿੱਚ ਸੋਨੇ ਦਾ ਤਗਮਾ ਜਿੱਤਿਆ। IPL ਕ੍ਰਿਕਟ ਵਿੱਚ ਬੀਤੀ ਰਾਤ ਧਰਮਸ਼ਾਲਾ ਵਿਖੇ ਖੇਡੇ ਗਏ ਮੈਚ ਵਿੱਚ ਮੁੰਬਈ ਇੰਡੀਅਨਜ਼ ਨੇ ਪੰਜਾਬ ਕਿੰਗਜ਼ ਨੂੰ 6 ਵਿਕਟਾਂ ਨਾਲ ਹਰਾਇਆ। ਇਹ ਸਨ ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨਜ਼।

ਇਹ ਵਧੀਆ ਵਧੀਆ ਟੌਪਿਕ ਅਤੇ ਨਾਲ ਦੀ ਨਾਲ ਇੱਕ ਰੈਸਪੀ ਜਿਹੜੀ ਤੁਸੀਂ ਨੋਟ ਡਾਊਨ ਕਰਦੇ ਹੋ ਜੀ। ਬਿਲਕੁਲ, ਇੱਕ ਘੰਟੇ ਦਾ ਇਹ ਪ੍ਰੋਗਰਾਮ ਹੈ, 12 ਤੋਂ 1 ਵਜੇ ਡੇਲੀ ਹੁੰਦਾ ਹੈ। ਇਕੱਲਾ ਰੈਸਪੀ ਵਾਸਤੇ ਤੁਸੀਂ ਪੈੱਨ ਕਾਪੀ ਲੈ ਕੇ ਨਹੀਂ ਬੈਠਣਾ, ਜਿਹੜੀਆਂ ਹੋਰ ਚੀਜ਼ਾਂ ਵੀ ਦੱਸੀਆਂ ਜਾਂਦੀਆਂ ਨੇ ਉਹਦੇ ਵਿੱਚੋਂ ਸਾਰੀਆਂ ਚੀਜ਼ਾਂ ਕਈ ਵਾਰ ਯਾਦ ਵੀ ਨਹੀਂ ਰਹਿੰਦੀਆਂ, ਅਤੇ ਉਹਨਾਂ ਨੂੰ ਯਾਦ ਰੱਖਣ ਵਾਸਤੇ ਤੁਸੀਂ ਪੁਆਇੰਟ ਜੇ ਲਿਖ ਲਿਆ ਕਰੋ ਕਿ ਤੁਹਾਡੇ ਦਿਮਾਗ ਅਤੇ ਜ਼ਹਿਨ ਦੇ ਵਿੱਚ ਜੇਕਰ ਕੋਈ ਚੀਜ਼ ਮਿਸ ਹੋ ਜਾਵੇ ਤਾਂ ਤੁਸੀਂ ਇਸ ਜਿਹੜੀ ਰੇਨਬੋ ਵਾਲੀ ਕਾਪੀ ਤੁਸੀਂ ਲਾਈ ਹੈ ਨਾ ਸਪੈਸ਼ਲੀ ਪ੍ਰੋਗਰਾਮ ਹੋਮ ਸਵੀਟ ਹੋਮ ਦੇ ਵਿੱਚ, ਇਹਨੂੰ ਜਦੋਂ ਮਨ ਕਰੇ ਖੋਲ੍ਹੋ ਅਤੇ ਪੜ੍ਹੋ ਅਤੇ ਫਿਰ ਵੱਖਰੀਆਂ ਵੱਖਰੀਆਂ ਚੀਜ਼ਾਂ ਤੁਹਾਨੂੰ ਯਾਦ ਆ ਜਾਣ। ਹਾਂਜੀ ਹਾਂਜੀ ਬਿਲਕੁਲ ਜੀ, ਪ੍ਰੋਗਰਾਮ ਦੇ ਆਗਾਜ਼ ਦੇ ਵਿੱਚ ਗੀਤ ਜ਼ਰੂਰ ਹੋਏਗਾ ਜੀ, ਔਰ ਗੀਤ ਹੈ ਰਣਜੀਤ ਬਾਵਾ ਦੀ ਆਵਾਜ਼ ਦੇ ਵਿੱਚ ਐਂਡ ਯਾਰੀਆਂ, ਬਿਲਕੁਲ ਉਸੇ ਤਰ੍ਹਾਂ ਜਿਸ ਤਰ੍ਹਾਂ ਤੁਹਾਡੀਆਂ ਐਫ ਐਮ ਰੇਨਬੋ ਦੇ ਨਾਲ ਨੇ।

ਵੈਲਕਮ ਬੈਕ ਜੀ। ਪ੍ਰੋਗਰਾਮ ਚੱਲ ਰਿਹਾ ਹੈ ਹੋਮ ਸਵੀਟ ਹੋਮ, ਅਤੇ ਹੋਮ ਸਵੀਟ ਹੋਮ ਦੇ ਵਿੱਚ ਆਗਾਜ਼ ਕੀਤਾ ਸੀਗਾ ਸ਼ੁਰੂਆਤ ਰਣਜੀਤ ਬਾਵਾ ਦੇ ਧਾਕੜ ਜੇ ਗੀਤ ਐਂਡ ਯਾਰੀਆਂ ਤੋਂ ਹੋ ਚੁੱਕੀ ਆ ਜੀ। ਔਰ ਬਹੁਤ ਸਾਰੇ ਪੰਜਾਬੀ ਟਰੈਕ ਇਸ ਪ੍ਰੋਗਰਾਮ ਦੇ ਵਿੱਚ ਚੱਲਦੇ ਰਹਿਣੇ ਨੇ, ਅਤੇ ਨਾਲ ਦੀ ਨਾਲ ਮੇਰੀਆਂ ਗੱਲਾਂ ਜੋ ਕਿ ਤੁਹਾਡੇ ਤੱਕ ਪਹੁੰਚਾ ਜਾਏਗਾ ਇਹ FM ਰੇਨਬੋ ਜੀ। ਚੀਆ ਸੀਡਸ, ਵੈਸੇ ਤਾਂ ਬਹੁਤ ਸਾਰੀ ਸੀਡਸ ਦੀ ਮੈਂ ਇਸ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਜਾਣਕਾਰੀ ਦੇਣੀ ਹੈ, ਗੱਲਬਾਤ ਕਰਨੀ ਹੈ, ਪਰ ਉਹਦੇ ਕੀ ਫਾਇਦੇ ਨੇ ਅਤੇ ਕਦੀ ਕਦੀ ਇਹਨਾਂ ਦੀ ਵਰਤੋਂ ਜ਼ਿਆਦਾ ਕਰਨ ਦੇ ਨਾਲ ਕੁਝ ਨੁਕਸਾਨ ਵੀ ਹੋ ਸਕਦੇ ਨੇ। ਇਸ ਕਰਕੇ ਕਹਿੰਦੇ ਨੇ ਕਿ ਕੋਈ ਵੀ ਜਾਣਕਾਰੀ ਨਾ ਅੱਧੀ ਅਧੂਰੀ ਜਿਹੜੀ ਨਾ ਉਹ ਘਾਤਕ ਖਤਰਨਾਕ ਹੋ ਸਕਦੀ। ਇਸ ਕਰਕੇ ਮੈਂ ਕਿਹਾ ਸੀਗਾ ਕਿ ਜੇਕਰ ਤੁਸੀਂ ਇਹਨਾਂ ਚੀਜ਼ਾਂ ਨੂੰ ਨੋਟ ਕਰਨਾ ਹੁੰਦਾ ਨਾ ਤਾਂ ਧਿਆਨ ਦੇ ਨਾਲ ਕਰਿਆ ਕਰੋ। ਕੋਈ ਇੱਕ ਚੀਜ਼ ਦੇ ਵਿੱਚੋਂ ਸਕਿੱਪ ਹੋ ਗਏ, ਮਿਸ ਹੋ ਗਈ ਤਾਂ ਫਿਰ ਪੂਰੀ ਦੇ ਪੂਰੀ ਚੀਜ਼ 'ਤੇ ਪਾਣੀ ਫਿਰ ਜਾਣਾ ਜੀ। ਚੀਆ ਸੀਡ ਛੋਟੇ ਜਿਹੇ ਨਾ ਕਾਲੇ ਜਾਂ ਸਫੇਦ ਬੀਜ ਹੁੰਦੇ ਨੇ, ਹੈ ਨਾ, ਪਤਾ ਹੈ ਤੁਹਾਨੂੰ ਜੀ? ਬਿਲਕੁਲ, ਮੈਨੂੰ ਪਤਾ ਹੈ ਕਿ ਤੁਹਾਨੂੰ ਪਤਾ ਹੈ, ਪਰ ਇਹਨਾਂ ਵਿੱਚ ਨਾ ਬਹੁਤ ਤਾਕਤ ਹੁੰਦੀ ਹੈ, ਫਾਈਬਰ, ਪ੍ਰੋਟੀਨ, ਕੈਲਸ਼ੀਅਮ ਅਤੇ ਓਮੇਗਾ 3 ਨਾਲ ਭਰਪੂਰ ਹੁੰਦੇ ਨੇ। ਹਾਂਜੀ, ਜੇ ਕਿਸੇ ਨੂੰ ਵਾਰ ਵਾਰ ਭੁੱਖ ਲੱਗਦੀ ਹੈ ਨਾ, ਕਈਆਂ ਨੂੰ ਲੱਗ ਜਾਂਦੀ ਹੈ ਕਿ ਥੋੜ੍ਹੀ ਦੇਰ ਬਾਅਦ ਖਾਣਾ ਖਾਣ ਤੋਂ ਬਾਅਦ ਫਿਰ ਉਹਨਾਂ ਦਾ ਦਿਲ ਜਿਹੜਾ ਨਾ, ਦਿਲ ਵੀ ਅਤੇ ਨਾਲ ਪੇਟ ਵੀ ਨਾ ਘਾਉ ਮਾਉ ਕਰਨ ਲੱਗ ਜਾਂਦਾ ਕਿ ਹਾਏ ਮੰਮਾ ਮੁਝੇ ਭੁੱਖ ਲੱਗੀ ਹੈ। ਸੋ ਤਾਂ ਸਾਨੂੰ ਨਾ ਕਈ ਵਾਰ ਪਤਾ ਨਹੀਂ ਲੱਗਦਾ, ਸਾਨੂੰ ਲੱਗਦਾ ਕਿ ਸ਼ਾਇਦ ਭੁੱਖ ਲੱਗਣ ਦੇ ਕੋਈ ਹੋਰ ਕਾਰਨ ਹੋ ਸਕਦੇ ਨੇ। ਬੜੇ ਸਾਰੇ ਕਾਰਨ ਹੁੰਦੇ ਨੇ, ਉਸ ਟੋਪਿਕ 'ਤੇ ਵੀ ਮੈਂ ਕਿਸੇ ਦਿਨ ਜ਼ਰੂਰ ਗੱਲਬਾਤ ਕਰਾਂਗੀ। ਖੈਰ, ਅੱਜ ਗੱਲ ਕਰਨ ਜਾ ਰਹੀ ਹਾਂ ਜੀ ਮੈਂ ਚੀਆ ਸੀਡਸ ਦੇ ਬਾਰੇ, ਇਹਦੇ ਫਾਇਦਿਆਂ ਦੇ ਬਾਰੇ ਅਤੇ ਇਹਦੀ ਵਰਤੋਂ ਦੇ ਬਾਰੇ। ਹਾਂਜੀ, ਭੁੱਖ ਜਦੋਂ ਲੱਗਦੀ ਹੈ ਨਾ ਤਾਂ ਵਜ਼ਨ ਕਾਬੂ ਕਰਨਾ ਪੈਂਦਾ। ਚੀਆ ਸੀਡਸ ਬਹੁਤ ਹੀ ਹੈਲਪਫੁਲ ਹੁੰਦਾ ਕਿਉਂਕਿ ਇਹ ਪੇਟ ਨੂੰ ਲੰਬਾ ਸਮਾਂ ਭਰਿਆ ਰੱਖਦਾ ਹੈ। ਦਿਲ ਲਈ ਵੀ ਚੰਗਾ ਹੈ, ਮਤਲਬ ਸਾਡੇ ਹਾਰਟ ਹੈਲਥ ਵਾਸਤੇ ਵੀ ਚੰਗਾ ਮੰਨਿਆ ਜਾਂਦਾ, ਅਤੇ ਸਰੀਰ ਵਿੱਚ ਨਾ ਐਨਰਜੀ ਬਣਾਈ ਰੱਖਦਾ। ਸਾਨੂੰ ਨਾ ਜਦੋਂ ਵੀ ਅਸੀਂ ਚੀਆ ਸੀਡਸ ਨੂੰ ਪਾਣੀ ਦੇ ਵਿੱਚ ਘੋਲ ਕੇ 1-2 ਘੰਟਾ ਡਿਪ ਕਰਕੇ ਰੱਖਦੇ ਹਾਂ, ਅਤੇ ਉਸ ਤੋਂ ਬਾਅਦ ਇਹਨੂੰ ਲੈਂਦੇ ਹਾਂ, ਇੱਕ ਮਾਤਰਾ ਸਾਡੀ ਅਕੋਰਡਿੰਗ ਟੂ ਸਾਡੀ ਐਨਰਜੀ ਔਰ ਸਾਡੀ ਏਜ ਦੇ ਅਕੋਰਡਿੰਗ ਵੀ ਇਹਦੀ ਜਿਹੜੀ ਇੱਕ ਮਾਤਰਾ ਹੁੰਦੀ ਹੈ ਉਹਦੇ ਹਿਸਾਬ ਨਾਲ ਲੈਂਦੇ ਹਾਂ, ਅਤੇ ਸਾਨੂੰ ਫਿਰ ਕਾਫੀ ਦੇਰ ਤੱਕ ਭੁੱਖ ਨਹੀਂ ਲੱਗਦੀ, ਸਾਡਾ ਪੇਟ ਜਿਹੜਾ ਨਾ ਉਹ ਭਰਿਆ ਭਰਿਆ ਲੱਗਦਾ ਹੈ। ਅਤੇ ਜੀ, ਸਭ ਤੋਂ ਜ਼ਰੂਰੀ ਗੱਲ ਜਿਹੜੀ ਕਿ ਇਸ ਪ੍ਰੋਗਰਾਮ ਦੇ ਵਿੱਚ ਜ਼ਰੂਰ ਦੱਸੀ ਜਾਂਦੀ ਹੈ, ਜਿੰਨੀਆਂ ਵੀ ਖਾਣ ਪੀਣ ਵਾਲੀਆਂ ਚੀਜ਼ਾਂ ਤੁਹਾਨੂੰ

ਦਿੱਤੀਆਂ ਜਾਂਦੀਆਂ ਨੇ ਤੁਹਾਡੀ ਹਾਰਟ ਵਾਸਤੇ, ਤੁਹਾਡੀ ਹੈਲਥ ਵਾਸਤੇ ਤਾਂ ਚੰਗੀਆਂ ਹੁੰਦੀਆਂ ਹੀ ਨੇ, ਉਹਦੇ ਨਾਲ ਨਾਲ ਤੁਹਾਡੀ ਸਕਿਨ ਵਾਸਤੇ ਵੀ ਬਹੁਤ ਹੀ ਫਾਇਦੇਮੰਦ ਹੁੰਦੀਆਂ ਨੇ। ਔਰ ਇਸੇ ਤਰ੍ਹਾਂ ਚੀਆ ਸੀਡ ਹੈਗੇ ਆ ਜਿਹੜੇ ਕਿ ਸਕਿਨ ਦੇ ਵਿੱਚ ਗਲੋ ਲੈ ਕੇ ਆਉਂਦੇ, ਤੁਹਾਡੀ ਹੇਅਰ ਹੈਲਥ ਲਈ ਵੀ ਚੀਆ ਸੀਡ ਜਿਹੜੇ ਨਾ ਬਹੁਤ ਹੀ ਬੈਨੀਫਿਟ ਦਿੰਦੇ ਨੇ। ਇਹਨੂੰ ਖਾਣ ਦਾ ਤਰੀਕਾ ਜਿਹੜਾ ਹੈਗਾ ਉਹ ਤੁਸੀਂ ਜ਼ਰੂਰ ਨੋਟ ਕਰ ਲੈਣਾ, ਇਹ ਨਹੀਂ ਕਿ ਮੇਰੇ ਕੋਲੋਂ ਗੱਲ ਸੁਣੀ ਅਤੇ ਚੀਆ ਸੀਡ ਲਿਆਉਂਦੇ ਅਤੇ ਇੱਦਾਂ ਚਮਚ ਭਰ ਕੇ ਖਾ ਲਈ, ਨਾ ਜੀ ਨਾ, ਇੱਦਾਂ ਬਿਲਕੁਲ ਨਹੀਂ ਕਰਨਾ। ਇੱਕ ਚਮਚ ਚੀਆ ਸੀਡ ਨੂੰ ਨਾ ਪਾਣੀ ਜਾਂ ਦੁੱਧ ਦੇ ਵਿੱਚ ਤੁਸੀਂ 15 ਤੋਂ 20 ਮਿੰਟ, ਮੈਂ ਤਾਂ ਕਹੂੰਗੀ ਕਿ ਅੱਧੇ ਤੋਂ ਪੌਣੇ ਘੰਟੇ ਵਾਸਤੇ ਤੁਸੀਂ ਇਹਨੂੰ ਭਿਗੋ ਕੇ ਰੱਖ ਲਓ ਅਤੇ ਜੀ ਉਸ ਤੋਂ ਬਾਅਦ ਸਮੂਥੀ ਨਾਲ ਤੁਸੀਂ ਇਹਨੂੰ ਮਤਲਬ ਦੁੱਧ ਜਦੋਂ ਮਿਕਸ ਕਰ ਲਉਂਗੇ ਤਾਂ ਸਮੂਥੀ ਬਣੀ ਜਾਏਗੀ, ਉਹਦੇ ਵਿੱਚ ਤੁਸੀਂ ਜਿਹੜੇ ਫਰੂਟਸ ਹੈਗੇ ਉਹ ਵੀ ਐਡ ਔਨ ਕਰ ਸਕਦੇ ਹੋ ਅਤੇ ਫਿਰ ਇਹਨੂੰ ਬੜੇ ਸਵਾਦ ਦੇ ਨਾਲ ਠੰਡੀ ਠੰਡੀ ਹੈ ਜਿਹੜੀ ਹੈ ਸਮੂਥੀ ਤੁਸੀਂ ਪੀ ਸਕਦੇ ਹੋ ਜੀ। ਨੋਟ ਕਰਕੇ ਰੱਖਣਾ ਕਿਉਂਕਿ ਜੀ ਬੜੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਨਾ ਅਸੀਂ ਭੁੱਲ ਜਾਂਦੇ ਹਾਂ, ਭੁੱਲਣੀਆਂ ਨਹੀਂ ਹੈਗੀਆਂ। ਤੁਹਾਡੀ ਜਿਹੜੀ ਦਿਮਾਗ ਦੀ ਯਾਦਦਾਸ਼ਤ ਹੈਗੀ ਉਹਨੂੰ ਤਰੋ ਤਾਜ਼ਾ ਰੱਖਣ ਦੇ ਲਈ ਬਿਲਕੁਲ ਪ੍ਰੋਗਰਾਮ ਹੋਮ ਸਵੀਟ ਹੋਮ ਇੱਦਾਂ ਹੀ ਹਰ ਰੋਜ਼ ਚੱਲਦਾ ਰਹੇਗਾ। ਜੇ ਕਿਧਰੇ ਤੁਸੀਂ ਭੁੱਲ ਵੀ ਗਏ ਤਾਂ ਕੋਈ ਨਹੀਂ, ਆਪਾਂ ਇੱਥੇ ਬੈਠੇ ਹੋਏ ਹਾਂ। ਅਤੇ ਲਓ ਜੀ, ਸੁਖਵਿੰਦਰ ਸਿੰਘ ਅਤੇ ਜਸਪਿੰਦਰ ਨਰੂਲਾ ਦੀ ਆਵਾਜ਼ ਦੇ ਵਿੱਚ ਅਗਲਾ ਟਰੈਕ ਤੁਹਾਡੇ ਰੇਡੀਓ ਸੈਟਸ 'ਤੇ।

ਜੀ ਦੋਸਤੋ, ਭੰਗੜੇ ਗਿੱਧੇ ਦੇ ਆਪਾਂ ਪਾ ਲਏ ਨੇ ਅਤੇ ਨਾਲ ਦੀ ਨਾਲ ਮਸਤੀ ਮਜ਼ਾਕ ਜਿਹੜਾ ਉਹ ਚੱਲਦਾ ਰਿਹਾ ਜੀ। ਪ੍ਰੋਗਰਾਮ ਚੱਲ ਰਿਹਾ ਜੀ ਹੋਮ ਸਵੀਟ ਹੋਮ, ਅਤੇ ਮੈਂ ਤੁਹਾਨੂੰ ਸੀਡਸ ਬਾਰੇ, ਬੀਜਾਂ ਦੇ ਬਾਰੇ ਗੱਲ ਕਰ ਰਹੀ ਸੀ। ਉਹ ਬੀਜ ਜਿਹੜੇ ਕਿ ਅਸੀਂ ਖਾ ਸਕਦੇ ਹਾਂ, ਭੁੰਨ ਕੇ ਵੀ ਜਾਂ ਪਾਣੀ ਦੇ ਵਿੱਚ, ਦੁੱਧ ਦੇ ਵਿੱਚ ਵੀ ਮਿਕਸ ਕਰਕੇ ਲੈ ਸਕਦੇ ਹਾਂ। ਅਤੇ ਉਹਨਾਂ ਦੇ ਵਿੱਚੋਂ ਇੱਕ ਬੀਜ ਹੈ ਜੀ ਅਲਸੀ ਦਾ ਬੀਜ, ਯਾਨੀ ਕਿ ਅਲਸੀ ਦੇ ਬੀਜ ਸਰੀਰ ਲਈ ਨਾ ਬਹੁਤ ਪੌਸ਼ਟਿਕ ਮੰਨੇ ਜਾਂਦੇ ਹਨ। ਇਹਨਾਂ ਵਿੱਚ ਓਮੈਗਾ 3 ਫੈਟੀ ਐਸਿਡ ਅਤੇ ਐਂਟੀਓਕਸੀਡੈਂਟ ਕਾਫੀ ਹੁੰਦੇ ਨੇ। ਇਹ ਕੋਲੈਸਟ੍ਰੋਲ ਘਟਾਉਣ ਅਤੇ ਹਾਰਟ ਹੈਲਥ ਨੂੰ ਸੁਧਾਰਨ ਵਿੱਚ ਵੀ ਕਾਫੀ ਹੈਲਪਫੁਲ ਨੇ। ਜੇਕਰ ਤੁਹਾਡੀ ਡਾਈਜੈਸ਼ਨ ਠੀਕ ਨਹੀਂ ਰਹਿੰਦੀ, ਜਿਵੇਂ ਕਿ ਕਈਆਂ ਨੂੰ ਕੌਂਸਟੀਪੇਸ਼ਨ ਹੁੰਦੀ ਹੈ, ਕਬਜ਼ ਦੀ ਸਮੱਸਿਆ ਹੋ ਜਾਂਦੀ ਹੈ, ਅਤੇ ਜੀ ਉਹਨਾਂ ਵਾਸਤੇ ਅਲਸੀ ਦੇ ਬੀਜ ਕਾਫੀ ਫਾਇਦੇਮੰਦ ਹੁੰਦੇ ਨੇ। ਇਸ ਕੇ

0: ਨੂੰ ਵੀ ਹੈਲਥੀ ਅਤੇ ਵਾਲਾਂ ਨੂੰ ਵੀ ਮਜ਼ਬੂਤ ਬਣਾਉਣ ਦੇ ਵਿੱਚ ਕਾਫੀ ਮਦਦ ਕਰਦੇ ਨੇ। ਹਾਂਜੀ ਹਾਂਜੀ, ਸਿਆਲਾਂ ਨੂੰ ਜਿਹੜੀ ਅਲਸੀ ਦੀਆਂ ਪਿੰਨੀਆਂ ਬਣਾ ਬਣਾ ਕੇ ਖਾਂਦੀ ਹੋ ਨਾ, ਬਿਲਕੁਲ ਜੀ ਮੈਂ ਉਸੇ ਅਲਸੀ ਦੀ ਗੱਲ ਕਰ ਰਹੀ ਹਾਂ। ਅਤੇ ਹੁਣ ਜੀ ਇਹਨੂੰ ਖਾਣ ਦਾ ਤਰੀਕਾ ਕਿਵੇਂ, ਮਤਲਬ ਜੇ ਸਿਆਲਾਂ ਨੂੰ ਨਹੀਂ ਹੁਣ ਦੇ ਮੌਸਮ 'ਚ ਜਾਂ ਗਰਮੀਆਂ ਦੇ ਵਿੱਚ ਵੀ ਇਹਨਾਂ ਨੂੰ ਖਾਣ ਦੀ ਸਾਨੂੰ ਲੋੜ ਪੈ ਜਾਵੇ ਤਾਂ ਇਹਨੂੰ ਕਿੱਦਾਂ ਖਾ ਸਕਦੇ ਹਾਂ। ਅਲਸੀ ਨੂੰ ਹਲਕਾ ਭੁੰਨ ਕੇ ਉਹਦਾ ਪਾਊਡਰ ਬਣਾ ਲਵੋ, ਉਸਨੂੰ ਦਹੀਂ ਦੇ ਵਿੱਚ ਵੀ ਪਾ ਕੇ ਖਾ ਸਕਦੇ ਹਾਂ, ਆਟੇ ਦੇ ਵਿੱਚ ਉਹਨੂੰ ਗੁੰਨ ਕੇ ਰੋਟੀ ਬਣਾ ਕੇ ਵੀ ਖਾ ਸਕਦੇ ਹਾਂ, ਫਿਰ ਓਟਸ ਦੇ ਵਿੱਚ ਵੀ ਉਹਨੂੰ ਮਿਲਾ ਕੇ ਜਦੋਂ ਓਟਸ ਤੁਸੀਂ ਸਮੂਥੀ ਲੈਂਦੇ ਹੋ, ਓਟਸ ਦਾ ਤੁਸੀਂ ਬ੍ਰੇਕਫਾਸਟ ਕਰਦੇ ਹੋ, ਉਹਦੇ ਵਿੱਚ ਵੀ ਮਿਕਸ ਕਰਕੇ ਤੁਸੀਂ ਇਹਨੂੰ ਖਾ ਸਕਦੇ ਹਾਂ। ਬੜੇ ਸਾਰੇ ਫਾਇਦੇ ਨੇ ਜਿੰਨੇ ਵੀ ਮੈਂ ਅਲਸੀ ਦੇ ਜਿੰਨੇ ਮੈਂ ਤੁਹਾਨੂੰ ਬੀਜ ਮਤਲਬ ਕਿ ਸੀਡਸ ਦੇ ਬਾਰੇ ਦੱਸਾਂਗੀ ਇਸ ਪ੍ਰੋਗਰਾਮ ਦੇ ਵਿੱਚ, ਉਹਨਾਂ ਨੂੰ ਕਦੇ ਨਾ ਕਦੇ ਤੁਸੀਂ ਟਰਾਈ ਜ਼ਰੂਰ ਕਰਿਓ। ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਨਹੀਂ ਖਾਣਾ, ਸਿਰਫ ਅੱਧੇ ਤੋਂ ਪੌਣੇ ਚਮਚ ਤੁਸੀਂ ਇੱਕ ਪਰਸਨ ਦੇ ਲਈ ਕਾਫੀ ਹੁੰਦਾ। ਸੋ ਜੀ ਪ੍ਰੋਗਰਾਮ ਦੇ ਵਿੱਚ ਅੱਗੇ ਵੱਧਦੇ ਹਾਂ ਅਤੇ ਅੱਗੇ ਮਿਸ ਪੂਜਾ ਇੰਤਜ਼ਾਰ ਕਰ ਰਹੀ ਹੈ। ਨਹੀਂ ਜੀ ਮਿਸ ਪੂਜਾ ਨੂੰ ਨਹੀਂ, ਆਪਾਂ ਨਿਮਰਤ ਖਹਿਰਾਂ ਦੀ ਵਾਰੀ ਦਿੰਦੇ ਹਾਂ ਕਿ ਤੁਸੀਂ ਆਪਣਾ ਕੁਝ ਡਾਇਟ ਪਲੈਨ ਸਾਡੇ ਨਾਲ ਸਾਂਝਾ ਕਰੋ, ਕਿਉਂਕਿ ਜੀ ਆਪਾਂ ਇੱਥੇ ਖਾਣ ਪੀਣ ਵਾਲੀਆਂ ਚੀਜ਼ਾਂ ਦੀ ਹੀ ਗੱਲ ਕਰ ਰਹੇ ਹਾਂ।
1: ਹੁਣ ਤੁਹਾਨੂੰ ਦੋਨਾਂ ਨੂੰ ਪਤਲੇ ਕਰਨ ਦੀ ਜ਼ਿੰਮੇਵਾਰੀ ਮੇਰੀ ਹੈ।

ਕਰਨ ਵਿੱਚ ਮਦਦ ਕਰਦੇ ਨੇ ਅਤੇ ਜਿਸ ਨਾਲ ਸਰੀਰ ਬਿਮਾਰੀਆਂ ਨਾਲ ਚੰਗੀ ਤਰ੍ਹਾਂ ਲੜ ਸਕਦਾ, ਫਾਈਟ ਕਰ ਸਕਦਾ ਹੈ। ਜੀ ਬਿਲਕੁਲ, ਜਿਹੜੇ ਸਾਡੇ ਸੋਲਜਰ ਹੁੰਦੇ ਨੇ ਇਹ ਇਸ ਨੂੰ ਫਾਈਟ ਕਰਦੇ ਨੇ। ਇਹ ਸੀਡਸ ਜਿਹੜੇ ਨੇ ਸਾਡੇ ਮਸਲਸ ਅਤੇ ਬੋਨਸ ਲਈ, ਹੱਡੀਆਂ ਲਈ ਵੀ ਬਹੁਤ ਚੰਗੇ ਮੰਨੇ ਜਾਂਦੇ ਨੇ। ਕਿਆ ਬਾਤ ਹੈ ਜੀ। ਕਈ ਲੋਕ ਕਹਿੰਦੇ ਨੇ ਕਿ ਕੱਦੂ ਦੇ ਬੀਜ, ਜਿਹੜੇ ਬੀਜ ਖਾਣ ਦੇ ਨਾਲ ਨਾ ਸਟ੍ਰੈਸ ਘੱਟਦਾ ਅਤੇ ਨੀਂਦ ਵੀ ਵਧੀਆ ਆਉਣ ਲੱਗ ਜਾਂਦੀ ਹੈ। ਖੈਰ ਮੈਨੂੰ ਇਸ ਬਾਰੇ ਪਤਾ ਨਹੀਂ ਹੈ ਕਿ ਕੱਦੂ ਦੇ ਬੀਜ ਖਾਣ ਦੇ ਨਾਲ ਸੋਹਣੀ ਨੀਂਦ ਆਉਣ ਲੱਗ ਜਾਂਦੀ, ਸਾਡਾ ਸਟ੍ਰੈਸ ਘੱਟ ਜਾਂਦਾ ਬਈ। ਖੈਰ ਜੇ ਹੁੰਦਾ ਵੀ ਹੋਏਗਾ ਤਾਂ ਵਧੀਆ ਗੱਲ ਹੈ, ਕਿਉਂਕਿ ਅੱਜ ਕੱਲ੍ਹ ਹਰ ਕਿਸੇ ਪਰਸਨ ਨੂੰ ਜਿਹੜਾ ਸਟ੍ਰੈਸ ਕਿਸੇ ਨਾ ਕਿਸੇ ਗੱਲ ਤੋਂ ਚੜਿਆ ਰਹਿੰਦਾ ਹੈ। ਤਾਂ ਕੋਸ਼ਿਸ਼ ਕਰੋ ਇਹ ਖਾਓ ਅਤੇ ਨਾਲ ਦੀ ਨਾਲ ਇਹ ਫੀਲ ਕਰ ਲਿਆ ਕਰੋ ਕਿ ਹਾਂਜੀ ਇਹ ਖਾਣ ਦੇ ਨਾਲ ਹੀ ਮੇਰਾ ਸਟ੍ਰੈਸ ਜਿਹੜਾ ਨਾ ਉਹ ਦੂਰ ਦੂਰ ਕੋਹਾਂ ਦੂਰ ਚਲੇ ਗਿਆ। ਅਤੇ ਇਹਨੂੰ ਨਾ ਹਲਕਾ ਰੋਸਟ ਕਰਕੇ ਸਨੈਕਸ ਵਾਂਗ ਖਾ ਸਕਦੇ ਹੋ ਜਾਂ ਫਿਰ ਸੈਲਡ ਦੇ ਵਿੱਚ ਵੀ ਲੈ ਸਕਦੇ ਹੋ। ਬਈ ਇਹ ਉਹਨਾਂ ਵਾਸਤੇ ਜਿਹੜੇ ਸੈਲਡ ਖਾਂਦੇ ਨੇ। ਔਰ ਇੱਕ ਜ਼ਰੂਰੀ ਗੱਲ, ਉਹ ਇਹ ਹੈ ਕਿ ਸਲਾਦ ਜਿਹੜਾ ਨਾ ਰੋਟੀ ਖਾਣ ਤੋਂ ਅੱਧਾ ਘੰਟਾ ਪਹਿਲੇ ਖਾ ਲਿਆ ਕਰੋ ਤਾਂ ਕਿ ਤੁਹਾਨੂੰ ਉਹਦੇ ਵੀ ਫਾਇਦੇ ਮਿਲ ਸਕਣ। ਜੇਕਰ ਅਸੀਂ ਇੱਧਰ ਰੋਟੀ ਰੱਖੀਏ ਪਲੇਟ ਦੇ ਵਿੱਚ ਅਤੇ ਨਾਲ ਹੀ 3-4 ਤਰ੍ਹਾਂ ਦਾ ਸਲਾਦ ਕੱਟ ਕੇ ਰੱਖ ਲਿਆ, ਨਹੀਂ ਜੀ, ਖਾਣ ਦੇ ਤਰੀਕੇ ਸਾਨੂੰ ਵਧੀਆ ਢੰਗ ਦੇ ਨਾਲ ਆਉਣੇ ਚਾਹੀਦੇ ਅਤੇ ਤਾਂ ਹੀ ਸਾਡੀ ਸਿਹਤ ਜਿਹੜੀ ਨਾ ਉਹ ਵਧੀਆ ਰਹੇਗੀ। ਐਂਡ ਜੀ ਅਗਲਾ ਗੀਤ ਜਿਹੜਾ ਹੈ ਅਖਿਲ ਦੀ ਆਵਾਜ਼ ਦੇ ਵਿੱਚ ਖੁਆਬ, ਸੁਣਦੇ ਹਾਂ ਜੀ ਕਿੱਦਾਂ ਦੇ ਖੁਆਬ ਲੈ ਕੇ ਆਏ ਨੇ ਸਾਡੇ ਅਖਿਲ ਜੀ।

ਜੀ, ਪ੍ਰੋਗਰਾਮ ਹੋਮ ਸਵੀਟ ਹੋਮ ਦੇ ਵਿੱਚ ਬਹੁਤ ਸਾਰੀ ਸੀਡਸ ਦੀ ਮੈਂ ਗੱਲ ਕਰਨ ਜਾ ਰਹੀ ਸੀ ਤੁਹਾਡੇ ਨਾਲ, ਗੱਲ ਕਰ ਵੀ ਰਹੀ ਹਾਂ। ਇਹਦੇ ਵਿੱਚ ਤੁਸੀਂ ਸੂਰਜਮੁਖੀ ਦੇ ਬੀਜ ਮੈਂ ਹਾਲੇ ਨਹੀਂ

ਇਸੇ ਕੱਦੂ ਦੇ ਬੀਜ, ਉਹਦੇ ਨਾਲ ਨਾਲ ਅਲਸੀ ਦੇ ਬੀਜ ਅਤੇ ਸਭ ਤੋਂ ਪਹਿਲੇ ਚੀਆ ਸੀਡਸ ਬਾਰੇ ਤੁਹਾਨੂੰ ਜਾਣਕਾਰੀ ਦਿੱਤੀ ਹੈ ਅਤੇ ਤੁਸੀਂ ਇਹ ਜ਼ਰੂਰ ਟਰਾਈ ਕਰਿਓ। ਹਾਂਜੀ, ਤਿਲ ਯਾਨੀ ਕਿ ਸੈਸਮੀ ਸੀਡਸ, ਤਿਲ ਦੇ ਬੀਜ ਜਿਹੜੇ ਨੇ ਕੈਲਸ਼ੀਅਮ ਅਤੇ ਆਇਰਨ ਨਾਲ ਭਰਪੂਰ ਹੁੰਦੇ ਨੇ। ਇਹ ਹੱਡੀਆਂ ਅਤੇ ਦੰਦਾਂ ਨੂੰ ਵੀ ਮਜ਼ਬੂਤ ਬਣਾਉਣ ਦੇ ਵਿੱਚ ਸਾਡੀ ਮਦਦ ਕਰਦੇ ਨੇ। ਜਿਨ੍ਹਾਂ ਲੋਕਾਂ ਨੂੰ ਥੋੜ੍ਹੀ ਵੀਕਨੈਸ ਫੀਲ ਹੁੰਦੀ ਹੈ, ਆਇਰਨ ਦੀ ਘਾਟ ਹੁੰਦੀ ਨਾ, ਉਹਨਾਂ ਲਈ ਤਿਲ ਜਿਹੜੇ ਨੇ ਨਾ ਕਾਫੀ ਫਾਇਦੇਮੰਦ ਮੰਨੇ ਜਾਂਦੇ ਨੇ। ਇਹ ਸਾਡੀ ਸਕਿਨ ਅਤੇ ਹੇਅਰ ਹੈਲਥ ਲਈ ਵੀ ਚੰਗੇ ਮੰਨੇ ਜਾਂਦੇ ਨੇ, ਖਾਸ ਕਰਕੇ ਸਰਦੀਆਂ ਦੇ ਵਿੱਚ ਤਿਲ ਖਾਣ ਨਾਲ ਸਰੀਰ ਨੂੰ ਗਰਮੀ ਅਤੇ ਐਨਰਜੀ ਮਿਲਦੀ ਹੈ। ਐਂਡ ਤੁਸੀਂ ਨੋਟਿਸ ਕੀਤਾ ਹੋਣਾ ਹੈ ਕਿ ਇਹ ਤਿਲ ਉਹ ਵਾਲੇ ਤਿਲ ਹੈ, ਬਿਲਕੁਲ ਜੀ, ਹਾਂ ਹਾਂ ਹਾਂ ਆ ਗਿਆ ਯਾਦ। ਹਾਂਜੀ, ਲੱਡੂਆਂ 'ਤੇ ਜਿਹੜੇ ਤਿਲ ਲਾ ਕੇ ਅਸੀਂ ਖਾਂਦੇ ਨਾ, ਚਿੱਕੀ ਜਾਂ ਸਲਾਦ ਵਿੱਚ ਵੀ ਖਾ ਸਕਦੇ ਹਾਂ, ਪਾ ਕੇ ਖਾ ਸਕਦੇ ਹਾਂ। ਜੀ ਜੀ ਜੀ ਹਾਂਜੀ, ਹੈਲਥੀ ਲਾਈਫ ਲਈ ਸਭ ਤੋਂ ਵਧੀਆ ਤਰੀਕਾ ਹੈ, ਜੇ ਤੁਸੀਂ ਹੈਲਥੀ ਲਾਈਫ ਸਟਾਈਲ ਚਾਹੁੰਦੇ ਹੋ ਤਾਂ ਹਰ ਰੋਜ਼ ਥੋੜ੍ਹੀ ਮਾਤਰਾ ਵਿੱਚ ਮਿਕਸ ਸੀਡਸ ਜਿਹੜੇ ਨੇ ਖਾਣੇ ਸ਼ੁਰੂ ਕਰ ਦਿਓ। ਇਹ ਚੰਗੇ ਹੁੰਦੇ ਨੇ, ਪਰ ਜ਼ਿਆਦਾ ਮਾਤਰਾ ਵਿੱਚ ਨਾ ਖਾਇਓ, ਕਿਉਂਕਿ ਜੀ ਸੀਡਸ ਵਿੱਚ ਵੀ ਫਾਈਬਰ ਐਂਡ ਕੈਲੋਰੀਜ਼ ਹੁੰਦੀਆਂ ਨੇ ਜਿਹੜੀ ਕਿ ਕਈ ਵਾਰ ਸਾਡੀ ਬਾਡੀ ਨੂੰ ਸੂਟ ਨਹੀਂ ਕਰਦੀਆਂ। ਹਾਂਜੀ, ਸਵੇਰੇ ਚੀਆ ਜਾਂ ਅਲਸੀ ਦੇ ਸੀਡਸ ਤੁਸੀਂ ਲੈ ਸਕਦੇ ਹੋ, ਦੁਪਹਿਰ ਨੂੰ ਸਲਾਦ ਵਿੱਚ ਪੰਪਕਿਨ ਸੀਡਸ, ਜਾਂ ਫਿਰ ਚਾਹ ਦੇ ਨਾਲ ਵੀ ਤੁਸੀਂ ਸਨੈਕਸ ਵਾਂਗ ਵੀ ਇਹਨੂੰ ਜਿਹੜਾ ਹੈ ਉਹ ਸਰਵ ਕਰ ਸਕਦੇ ਹੋ। ਸ਼ਾਮ ਨੂੰ ਸਨਫਲਾਵਰ ਸੀਡਸ ਜਿਹੜੇ ਹੁੰਦੇ ਨੇ, ਸੂਰਜਮੁਖੀ ਦੇ ਜਿਹੜੇ ਬੀਜ ਨੇ, ਉਹ ਤੁਸੀਂ ਖਾ ਸਕਦੇ। ਖਾਸ ਕਰਕੇ ਸਰਦੀਆਂ ਦੇ ਵਿੱਚ ਤਿਲ ਦੇ ਲੱਡੂ ਤਾਂ ਅਸੀਂ ਖਾਂਦੇ ਹਾਂ, ਉਦੋਂ ਤਾਂ ਸਾਨੂੰ ਵਾਕਈ ਬਹੁਤ ਪਸੰਦ ਆਉਂਦੇ ਨੇ, ਪਰ ਕਦੀ ਨੋਟਿਸ ਕੀਤਾ ਕਿ ਇਹ ਵਾਲੇ ਜਿਹੜੇ ਸੀਡਸ ਨੇ, ਸਾਰੇ ਬੀਜ ਨੇ, ਇਹਨਾਂ ਵਿੱਚ ਕਿੰਨੀ ਜ਼ਿਆਦਾ ਆਇਰਨ ਔਰ ਵਿਟਾਮਿਨ ਨੇ, ਔਰ ਕਿੰਨੇ ਜ਼ਿਆਦਾ ਸਾਡੀ ਹੈਲਥ ਵਾਸਤੇ ਹੈ ਨਾ ਬੈਨੀਫਿਟ ਦਿੰਦੇ ਨੇ, ਪਰ ਕਈ ਵਾਰ ਸਾਨੂੰ ਨਾ ਇਹਨਾਂ ਚੀਜ਼ਾਂ ਦੀ ਜਿਹੜੀ ਇੰਪੋਰਟੈਂਸ ਉਹ ਨਹੀਂ ਪਤਾ ਹੁੰਦੀ। ਅਤੇ ਉਹਦੇ ਵਿੱਚੋਂ ਜੇ ਇੱਕ ਸੀਡ ਹੈਗੀ ਸਨਫਲਾਵਰ ਸੀਡਸ, ਯਾਨੀ ਕਿ ਸੂਰਜਮੁਖੀ ਦੇ ਬੀਜ, ਸੂਰਜਮੁਖੀ ਦੇ ਫੁੱਲ ਤਾਂ ਸਭ ਨੇ ਦੇਖੇ ਹੋਣੇ ਨੇ ਖੇਤਾਂ ਦੇ ਵਿੱਚ, ਸੋਹਣੇ ਸੋਹਣੇ ਵੱਡੇ ਵੱਡੇ। ਹਾਂਜੀ, ਹਾਲਾਂਕਿ ਹੁਣ ਜਿਹੜੀ ਇਹਦੀ ਪੈਦਾਵਾਰ ਕਿਤੇ ਨਾ ਕਿਤੇ ਘੱਟ ਗਈ ਹੈ, ਪਰ ਜਿਹੜੇ ਇਲਾਕਿਆਂ ਦੇ ਵਿੱਚ ਇਹਦੀ ਪੈਦਾਵਾਰ ਹੁੰਦੀ ਹੈ, ਉਹ ਕਦੀ ਤੁਹਾਨੂੰ ਮੌਕਾ ਮਿਲੇ ਘੁੰਮਣ ਫਿਰਨ ਜਾਣ ਦਾ ਤਾਂ ਜ਼ਰੂਰ ਤੁਸੀਂ ਦੇਖਿਓ। ਸੂਰਜਮੁਖੀ ਦੇ ਬੀਜ ਦੇ ਵਿੱਚ ਨਾ ਵਿਟਾਮਿਨ ਈ ਦਾ ਵਧੀਆ ਸਰੋਤ ਹੁੰਦਾ ਹੈ, ਇਹ ਸਕਿਨ ਅਤੇ ਸਾਡੀ ਹੈਲਥ ਨੂੰ ਹੈਲਥੀ ਰੱਖਣ ਵਾਸਤੇ, ਔਰ ਖਾਸ ਕਰਕੇ ਜੀ ਸਾਡੇ ਫੇਸ ਯਾਨੀ ਕਿ ਚਿਹਰੇ ਨੂੰ ਗਲੋ ਵਧਾਉਣ ਵਾਸਤੇ ਮਦਦ ਕਰਦੇ ਨੇ। ਹਾਂਜੀ ਹਾਂਜੀ, ਮੈਨੂੰ ਪਤਾ ਕਿ ਜਿਹੜੀਆਂ ਸਾਡੀਆਂ ਭੈਣਾਂ ਇਹ ਪ੍ਰੋਗਰਾਮ ਸੁਣ ਰਹੀਆਂ ਨੇ, ਜਦੋਂ ਮੈਂ ਨਾ ਗੱਲ ਕਰਦੀ ਹਾਂ ਕਿ ਹਾਂਜੀ ਸਾਡੇ ਬਾਲਾਂ ਵਾਸਤੇ, ਸਾਡੇ ਚਿਹਰੇ ਵਾਸਤੇ, ਸਾਡੇ ਫੇਸ ਨੂੰ ਇਹ ਗਲੋ ਦਿੰਦੇ ਨੇ, ਅਤੇ ਮੈਨੂੰ ਲੱਗਦਾ ਕਿ ਇਹ ਸ਼ਬਦ ਸੁਣ ਕੇ ਵੈਸੇ ਹੀ ਸਾਡੇ ਫੇਸ 'ਤੇ ਗਲੋ ਆ ਜਾਂਦਾ ਹੈ ਨਾ। ਹਾਂਜੀ ਹਾਂਜੀ, ਬਿਲਕੁਲ ਆ ਜਾਂਦਾ ਜੀ। ਇਹਨਾਂ ਵਿੱਚ ਨਾ ਹੈਲਥੀ ਫੈਟਸ ਵੀ ਹੁੰਦੇ ਨੇ ਜੋ ਦਿਲ ਲਈ ਚੰਗੇ ਹੁੰਦੇ ਨੇ, ਐਂਡ ਜੇ ਸਰੀਰ ਵਿੱਚ ਥਕਾਵਟ ਜ਼ਿਆਦਾ ਜਿਨ੍ਹਾਂ ਨੂੰ ਰਹਿੰਦੀ ਹੈ ਨਾ, ਉਹਨਾਂ ਵਾਸਤੇ ਐਨਰਜੀ ਦੇਣ ਵਿੱਚ ਵੀ ਕਾਫੀ ਹੈਲਪਫੁੱਲ ਜਿਹੜੇ ਇਹ ਸੀਡਸ ਹੈਗੇ ਨੇ। ਇਹਨਾਂ ਨੂੰ ਡਰਾਈ ਫਰੂਟਸ ਨਾਲ ਮਿਕਸ ਕਰਕੇ ਸਨੈਕਸ ਵਾਂਗ ਵੀ ਖਾ ਸਕਦੀ ਹੋ, ਅਤੇ ਜੇਕਰ ਮਤਲਬ ਚਾਹ ਜਾਂ ਦੁੱਧ ਨਾਲ ਲੈਣਾ ਚਾਹੋ ਬ੍ਰੇਕਫਾਸਟ ਦੇ ਵਿੱਚ ਵੀ, ਇਹਨੂੰ ਓਟਸ ਦੇ ਵਿੱਚ ਵੀ ਤੁਸੀਂ ਮਿਕਸ ਕਰ ਸਕਦੇ ਹੋ। ਸਮੂਥੀ ਕੋਈ ਬਣਾਉਣੀ ਹੈ ਤਾਂ ਉਹਦੇ ਵਿੱਚ ਵੀ, ਜੇਕਰ ਤੁਹਾਨੂੰ ਟੇਸਟ ਤੁਹਾਡਾ ਆਪਣਾ ਹੋਣਾ ਚਾਹੀਦਾ, ਜੇਕਰ ਤੁਹਾਨੂੰ ਇਹ ਪਸੰਦ ਹੈ ਤਾਂ ਜ਼ਰੂਰ ਤੁਸੀਂ ਇਹਨੂੰ ਟਰਾਈ ਕਰਿਓ, ਅਤੇ ਟਰਾਈ ਕਰਨ ਦੇ ਨਾਲ ਨਾਲ ਫੀਡਬੈਕ ਜ਼ਰੂਰ ਦਿਆ ਕਰੋ ਕਿ ਵਾਕਈ ਇਹ ਪ੍ਰੋਗਰਾਮ ਤੁਹਾਨੂੰ ਕਿੱਦਾਂ ਦੇ ਲੱਗਦੇ ਨੇ, ਇਹਦੇ ਵਿੱਚ ਜਿੰਨੀ ਇਨਫੋਰਮੇਸ਼ਨ ਤੁਸੀਂ ਲੈਂਦੇ ਹੋ ਵਾਕਈ ਤੁਹਾਡੇ ਵਾਸਤੇ ਵਧੀਆ ਹੈ, ਤੁਸੀਂ ਇਹਨੂੰ ਫੋਲੋ ਕਰ ਦਿਓ। ਹਾਂਜੀ, ਐਂਡ ਅਗਲਾ ਗੀਤ ਗੁਰਨਾਮ ਭੁੱਲਰ ਦੀ ਆਵਾਜ਼ ਦੇ ਵਿੱਚ, ਜਿੰਨਾ ਤੇਰਾ ਮੈਂ ਕਰਦੀ। ਹਾਂਜੀ ਜੀ, ਜਿੰਨਾ ਤੁਹਾਡਾ ਮੈਂ ਇਸ ਪ੍ਰੋਗਰਾਮ ਦੇ ਵਿੱਚ ਕਰ ਰਹੀ ਹਾਂ, ਤੁਹਾਡਾ ਕਿਸੇ ਨੇ ਨਹੀਂ ਕਰਨਾ।

ਕਿ ਜਿਹੜਾ ਪਦਾਰਥ ਬਣਦਾ ਹੈ ਉਹਨੂੰ ਵੀ ਫਿਰ ਅਸੀਂ ਭਾਵੇਂ ਪਾਣੀ ਦੇ ਵਿੱਚ, ਦੁੱਧ ਦੇ ਵਿੱਚ ਜਾਂ ਫਿਰ ਸਮੂਥੀ ਦੇ ਵਿੱਚ ਵੀ ਇਹਨੂੰ ਐਡ ਕਰਕੇ ਪੀ ਸਕਦੇ ਹਾਂ। ਇਹਦਾ ਟੇਸਟ ਬਹੁਤ ਹੀ ਵਧੀਆ ਹੁੰਦਾ ਐਂਡ ਇਹਦੇ ਨਾਲ ਤਾਕਤ ਅਤੇ ਸਾਡੇ ਵਿੱਚ ਐਨਰਜੀ ਜਿਹੜੀ ਨਾ ਉਹ ਵੱਧ ਜਾਂਦੀ ਹੈ। ਗੂੰਦ ਕਤੀਰਾ ਦੁੱਧ ਜਾਂ ਸ਼ਰਬਤ ਦੇ ਵਿੱਚ ਮਿਲਾ ਕੇ ਪੀਣ ਨਾਲ ਸਰੀਰ ਨੂੰ ਤਾਕਤ ਮਿਲਦੀ ਹੈ ਅਤੇ ਕਮਜ਼ੋਰੀ ਸਾਨੂੰ ਘੱਟ ਲੱਗਦੀ ਹੈ ਕਿਉਂਕਿ ਗਰਮੀ ਦੇ ਵਿੱਚ ਸਾਡੀ ਬੋਡੀ ਦੇ ਵਿੱਚ ਸਵੈਟ ਹੁੰਦਾ ਅਤੇ ਬਹੁਤ ਸਾਰਾ ਅਸੀਂ ਪਾਣੀ ਜਿਹੜਾ ਪੀਂਦੇ ਰਹਿੰਦੇ ਹਾਂ, ਅਸੀਂ ਯੂਰਨ ਪਾਸ ਕਰਦੇ ਹਾਂ, ਫਿਰ ਸਵੈਟ ਦੇ ਨਾਲ ਉਹ ਜਿਹੜਾ ਪਾਣੀ ਜਿਹੜਾ ਨਿਕਲਦਾ ਰਹਿੰਦਾ। ਸੋ ਇਕੱਲਾ ਸਿੰਪਲ ਪਾਣੀ ਪੀਣ ਦੀ ਬਜਾਏ ਸਾਨੂੰ ਆਪਣੇ ਡਾਇਟ ਦੇ ਵਿੱਚ ਪਾਣੀ ਦੀ ਵਰਾਇਟੀ ਵੀ ਲੈ ਕੇ ਆਉਣੀ ਚਾਹੀਦੀ ਹੈ ਤਾਂ ਕਿ ਸਾਡੀ ਬੋਡੀ ਇੱਕ ਤਾਂ ਡੀਟੋਕਸ ਹੁੰਦੀ ਰਹੇ, ਨਾਲ ਦੀ ਨਾਲ ਜਿੰਨੀ ਕੁ ਸਾਡੀ ਬੋਡੀ ਨੂੰ ਪਾਣੀ ਦੀ ਜ਼ਰੂਰਤ ਹੈਗੀ ਹੈ ਉਹ ਵੀ ਮਿਲਦੀ ਰਹੇ ਅਤੇ ਨਾਲ ਦੀ ਨਾਲ ਸਾਨੂੰ ਠੰਡਕ ਜਿਹੜੀ ਹੈ ਨਾ ਗਰਮੀ ਦੇ ਵਿੱਚ ਸਾਡੇ ਸਰੀਰ ਅਤੇ ਸਾਡੀ ਰੂਹ ਨੂੰ ਜ਼ਰੂਰ ਮਿਲਣੀ ਚਾਹੀਦੀ ਹੈ।

ਨਾ ਕਈ ਕਈ ਵਾਰ ਅਸੀਂ ਇਹ ਚੀਜ਼ਾਂ ਭੁੱਲ ਜਾਂਦੇ ਨਾ, ਅਸੀਂ ਜ਼ਿਆਦਾ ਜਿਹੜੇ ਚਾਹ ਦੇ ਸ਼ੌਕੀਨ ਨੇ ਨਾ ਉਹ ਤਾਂ ਕਹਿੰਦੇ ਹੋਣੇ ਲੈ ਵੀ ਗੋਂਦ ਕਤੀਰੇ ਦਾ ਕੀ ਫਾਇਦਾ, ਜੇਕਰ ਫਾਇਦਾ ਦਾ ਤਾਂ ਹੁੰਦਾ ਜੇਕਰ ਇਹ ਚਾਹ ਦੇ ਵਿੱਚ ਵੀ ਪਾ ਕੇ ਨਾ ਪੀਤੀ ਜਾਂਦੀ। ਹੱਸ ਰਹੇ ਹੋ ਤੁਸੀਂ, ਕੋਈ ਗੱਲ ਨਹੀਂ, ਹੱਸੋ ਜੀ ਹੱਸੋ। ਗਰਮੀ ਦੇ ਵਿੱਚ ਪਸੀਨਾ ਜ਼ਿਆਦਾ ਆਉਣ ਕਾਰਨ ਸਰੀਰ ਵਿੱਚ ਪਾਣੀ ਦੀ ਘਾਟ ਹੋ ਜਾਂਦੀ ਹੈ। ਗੋਂਦ ਕਤੀਰਾ ਸਰੀਰ ਨੂੰ ਹਾਈਡਰੇਟ ਰੱਖਣ ਵਿੱਚ ਬਹੁਤ ਮਦਦ ਕਰਦਾ ਹੈ। ਇਸ ਦੇ ਸੇਵਨ ਨਾਲ ਚਮੜੀ ਨੂੰ ਨਮੀ ਮਿਲਦੀ ਹੈ ਅਤੇ ਗਰਮੀ ਕਾਰਨ ਹੋਣ ਵਾਲੇ ਦਾਣੇ ਜਾਂ ਰੁੱਖਾਪਨ ਘੱਟ ਜਾਂਦਾ ਹੈ। ਤੁਸੀਂ ਕਈ ਵਾਰ ਦੇਖਿਆ ਹੋ ਕਿ ਗਰਮੀ ਦੇ ਵਿੱਚ ਕੀ ਹੁੰਦਾ ਕਿ ਸਾਡੇ ਫੇਸ 'ਤੇ ਨਾਲ ਦੀ ਨਾਲ ਨਾ ਸਾਡੇ ਫੇਸ 'ਤੇ ਦਾਣੇ ਨਿਕਲੇ ਹੁੰਦੇ, ਅਤੇ ਕਈ ਵਾਰ ਅਸੀਂ ਨਾ ਪਾਣੀ ਪੀਂਦੇ ਰਹਿੰਦੇ ਹਾਂ ਸਿਪ ਸਿਪ ਕਰਕੇ, ਜਾਂ ਕਈ ਵਾਰ ਗਲਾਸ ਦੇ ਗਲਾਸ ਪਾਣੀ ਅਸੀਂ ਪੀ ਜਾਂਦੇ ਹਾਂ, ਉਹਦੇ ਨਾਲ ਵੀ ਸਾਨੂੰ ਕਈ ਵਾਰ ਲੱਗਦਾ ਕਿ ਸਾਡੀ ਪਿਆਸ ਨਾ ਬਿਲਕੁਲ ਵੀ ਬੁੱਝ ਨਹੀਂ ਰਹੀ ਅਤੇ ਸਾਡੇ ਲਿਪਸ ਜਿਹੜੇ ਨੇ ਬਾਰ ਬਾਰ ਡਰਾਈ ਹੁੰਦੇ ਰਹਿੰਦੇ ਨੇ। ਮਤਲਬ ਜਦੋਂ ਇੱਦਾਂ ਦੀ ਪਰੇਸ਼ਾਨੀ ਆਉਂਦੀ ਤਾਂ ਕਈ ਵਾਰ ਅਸੀਂ ਸੱਚੀ ਨਾ ਅੱਕ ਜਾਂਦੇ ਹਾਂ, ਕਿੰਨਾ ਪਾਣੀ ਵੀ ਪੀ ਜਾਂਦੇ ਹਾਂ, ਪਿਆਸ ਸਾਨੂੰ ਲੱਗ ਵੀ ਨਹੀਂ ਰਹੀ, ਪਰ ਸਾਡੇ ਬੁੱਲ ਸੁੱਕੀ ਜਾਂਦੇ ਨੇ, ਸਾਡਾ ਗਲਾ ਜਿਹੜਾ ਉਹ ਸੁੱਕੀ ਜਾ ਰਿਹਾ। ਪਰ ਜੇਕਰ ਤੁਸੀਂ ਗੋਂਦ ਕਤੀਰਾ ਪੀਂਦੇ ਹੋ, ਖਾਂਦੇ ਹੋ, ਇਸਦੇ ਸੇਵਨ ਨਾਲ ਚਮੜੀ ਨੂੰ ਨਮੀ ਮਿਲਦੀ ਹੈ ਅਤੇ ਗਰਮੀ ਕਾਰਨ ਹੋਣ ਵਾਲੇ ਜਿਹੜੇ ਸਾਡੇ ਫੇਸ ਦੇ ਦਾਣੇ ਜਾਂ ਰੁੱਖਾਪਨ ਹੁੰਦਾ ਨਾ ਉਹ ਵੀ ਘੱਟ ਜਾਂਦਾ ਹੈ। ਅਤੇ ਜੀ ਕੁਝ ਲੋਕ ਨਾ ਇਸਨੂੰ ਸਰੀਰ ਥਕਾਵਟ ਅਤੇ ਜੋੜਾਂ ਦੀ ਕਮਜ਼ੋਰੀ ਘਟਾਉਣ ਲਈ ਵੀ ਵਰਤਦੇ ਹਨ, ਕਿਉਂਕਿ ਜੀ ਮਾਸਪੇਸ਼ੀਆਂ ਅਤੇ ਜੋੜਾਂ ਲਈ ਇਹ ਕਾਫੀ ਜੜੀ ਮਦਦਗਾਰ ਸਾਬਿਤ ਹੁੰਦੀ ਹੈ। ਇਸ ਦੇ ਨਾਲ ਨਾਲ ਇਹਦਾ ਜਿਹੜਾ ਠੰਡਾ ਪ੍ਰਭਾਵ ਹੋਣ ਦੇ ਨਾਲ ਇਹ ਮੂੰਹ ਦੇ ਛਾਲਿਆਂ ਅਤੇ ਅੰਦਰੂਨੀ ਗਰਮੀ ਵਿੱਚ ਵੀ ਲਾਭ ਦੇ ਸਕਦੀ ਹੈ। ਹਾਂਜੀ, ਮੂੰਹ ਦੇ ਵਿੱਚ ਜਦੋਂ ਸਾਡੇ ਛਾਲੇ ਹੋ ਜਾਂਦੇ ਨੇ ਗਰਮੀ ਦੇ ਵਿੱਚ, ਅਸੀਂ ਬਹੁਤ ਸਾਰੇ ਫਰੂਟਸ ਵੀ ਇੱਦਾਂ ਦੇ ਆਉਂਦੇ ਨੇ ਜਿਹੜੇ ਮਤਲਬ ਕਿ ਜਿਨ੍ਹਾਂ ਦੀ ਤਸੀਰ ਗਰਮ ਹੁੰਦੀ ਹੈ ਉਹ ਅਸੀਂ ਖਾਂਦੇ, ਕਿਉਂਕਿ ਥੋੜ੍ਹਾ ਜਿਹਾ ਤਾਂ ਮੌਸਮ ਹੁੰਦਾ ਹੈ ਜਿਹਦੇ ਵਿੱਚ ਥੋੜ੍ਹੇ ਥੋੜ੍ਹੇ ਫਰੂਟਸ ਜਿਹੜੇ ਨੇ ਉਹ ਆਉਂਦੇ ਨੇ, ਅਤੇ ਭਰ ਗਰਮੀ ਹੋਣ ਦੇ ਕਾਰਨ ਉਹ ਫਰੂਟਸ ਫਲ ਫਰੂਟ ਵੀ ਜਿਹੜੇ ਛੇਤੀ ਜਿਹੜੇ ਸਮਾਪਤ ਹੋ ਜਾਂਦੇ ਨੇ। ਹਾਂ ਹਾਂ ਹਾਂ, ਗੋਂਦ ਕਤੀਰਾ ਕਿਵੇਂ ਵਰਤਿਆ ਜਾਵੇ? ਇਹ ਵਰਤਣ ਦੀ ਵਿਧੀ ਹੈਗੀ, ਰਾਤ ਨੂੰ 1 ਤੋਂ 2 ਚਮਚ ਜਿਹੜੇ ਨੇ ਗੋਂਦ ਕਤੀਰਾ ਪਾਣੀ ਦੇ ਵਿੱਚ ਭਿਓ ਕੇ ਰੱਖ ਦਿਉ। ਸਵੇਰੇ ਫੁੱਲ ਕੇ ਜਦੋਂ ਜੈਲੀ ਵਰਗਾ ਜਿਹਾ ਹੋ ਜਾਵੇ ਨਾ, ਤਾਂ ਇਸ ਨੂੰ ਸ਼ਰਬਤ, ਦੁੱਧ, ਲੱਸੀ ਅਤੇ ਜੀ ਨਿੰਬੂ ਪਾਣੀ ਵਿੱਚ ਵੀ ਮਿਲਾ ਕੇ ਤੁਸੀਂ ਪੀ ਸਕਦੇ ਹੋ। ਹਾਂਜੀ, ਕਿੰਨੇ ਸਾਰੇ ਫਾਇਦੇ ਨੇ। ਪਰ ਜੀ ਜੇਕਰ ਅਸੀਂ ਇਹਨੂੰ ਲੋੜ ਤੋਂ ਵੱਧ ਭਿਉਂ ਕੇ ਰੱਖਦੇ ਹਾਂ, ਕਿਉਂਕਿ ਜੇਕਰ 2-3 ਦਿਨ ਭਿਉਂ ਹੀ ਰੱਖੋ, ਕਈ ਵਾਰ ਅਸੀਂ ਭਿਉਂ ਕੇ ਭੁੱਲ ਜਾਂਦੇ ਹਾਂ, ਤਾਂ ਬਈ ਇਹ ਸਮੈਲ ਮਾਰੂਗਾ ਕਿਉਂਕਿ ਗਰਮੀ ਜ਼ਿਆਦਾ ਹੋ ਜਾਂਦੀ ਹੈ। 1 ਤੋਂ 2 ਚਮਚ ਜਿਹੜੇ ਨੇ ਬਹੁਤ ਜ਼ਿਆਦਾ ਹੁੰਦੇ ਨੇ, ਕਿਉਂਕਿ ਜਦੋਂ ਹੀ ਇਹ ਜ਼ਿਆਦਾ ਬਾਊਲ ਵਿੱਚ ਪਾਣੀ ਪਾਇਆ ਹੋਵੇ, ਅਤੇ ਜਿੰਨੇ ਜ਼ਿਆਦਾ ਪਾਣੀ ਦੇ ਵਿੱਚ ਭਿਉਂ ਹੀ ਰੱਖੋਗੇ, ਉੰਨੀ ਇਹ ਜ਼ਿਆਦਾ ਜਿਹੜੀ ਹੈ ਵੱਧਦੀ ਰਹਿੰਦੀ ਹੈ। ਸੋ ਇਸ ਕਰਕੇ ਇਹਨਾਂ ਚੀਜ਼ਾਂ ਦਾ ਧਿਆਨ ਤੁਸੀਂ ਦੇਣਾ ਹੈ, ਅਤੇ ਹੋਰ ਜਿਹੜੀਆਂ ਧਿਆਨ ਦੇਣ ਵਾਲੀਆਂ ਗੱਲਾਂ ਹੈ ਉਹ ਮੈਂ ਤੁਹਾਨੂੰ ਦੱਸਦੀ ਰਵਾਂਗੀ। ਪਰ ਉਸ ਤੋਂ ਪਹਿਲੇ ਸੁਣਦੇ ਆ ਜੀ ਗਿੱਪੀ ਗਰੇਵਾਲ ਐਂਡ ਸ਼ਿਪਰਾ ਗੋਇਲ ਦੀ ਆਵਾਜ਼ ਦੇ ਵਿੱਚ ਗੀਤ ਗੱਭਰੂ, ਫਿਲਮ ਹੈ ਜੀ ਕੈਰੀ ਔਨ ਜੱਟਾ 2।

ਨੇੜਲੇ ਇਲਾਕਿਆਂ ਦਾ ਵਸਨੀਕ ਹੋਵੇ। ਚਾਹਵਾਨ ਉਮੀਦਵਾਰ ਵਿਦਿਅਕ ਯੋਗਤਾ ਦੇ ਸਰਟੀਫਿਕੇਟ ਅਤੇ ਤਜਰਬੇ ਦੀਆਂ ਤਸਦੀਕਸ਼ੁਦਾ ਕਾਪੀਆਂ ਨਾਲ ਵੇਰਵੇ ਸਹਿਤ ਬਾਇਓਡਾਟਾ, ਰੰਗਦਾਰ ਪਾਸਪੋਰਟ ਸਾਈਜ਼ ਫੋਟੋ ਅਰਜ਼ੀ ਨਾਲ ਨੱਥੀ ਕਰਕੇ ਭੇਜਣ। ਅਰਜ਼ੀਆਂ ਭੇਜਣ ਲਈ ਪਤਾ ਏ ਸਹਾਇਕ ਨਿਰਦੇਸ਼ਕ ਖੇਤਰੀ ਸਮਾਚਾਰ ਯੂਨਿਟ, ਆਕਾਸ਼ਵਾਣੀ ਕੇਂਦਰ, ਨੇੜੇ BMC ਚੌਂਕ, ਜਲੰਧਰ। ਅਰਜ਼ੀਆਂ ਭੇਜਣ ਦੀ ਆਖਰੀ ਤਰੀਕ 20 ਮਈ 2026 ਹੈ। ਚੋਣ ਪ੍ਰਕਿਰਿਆ ਬਾਰੇ ਵੇਰਵੇ ਸਹਿਤ ਜਾਣਕਾਰੀ ਅਤੇ ਖਾਲੀ ਫਾਰਮ ਸਾਡੀ ਵੈਬਸਾਈਟ newsonair.com ਜਾਂ newsonair.gov.in ਤੇ ਜਾ ਕੇ ਵੈਕੈਂਸੀ ਕਾਲਮ ਵਿੱਚੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਧਿਆਨ ਰਹੇ, ਇਹ ਕੋਈ ਨਿਯਮਿਤ ਰੋਜ਼ਗਾਰ ਜਾਂ ਨੌਕਰੀ ਨਹੀਂ ਹੈ। ਤੁਹਾਨੂੰ ਜ਼ਰੂਰਤ ਦੇ ਮੁਤਾਬਿਕ ਬੁਲਾਇਆ ਜਾਵੇਗਾ।

ਜੀ, ਉਹ ਜਦੋਂ ਵੀ ਯਾਦ ਆਉਂਦੇ ਨੇ ਤੇ ਕੁਝ ਇਦਾਂ ਯਾਦ ਆਉਂਦੇ ਨੇ, ਬਿਲਕੁਲ ਜੀ, ਜਿੱਦਾਂ ਤੁਹਾਨੂੰ FM ਰੇਨਬੋ ਜਦੋਂ ਤੁਸੀਂ ਕਿਤੇ ਇਹਦੇ ਤੋਂ ਦੂਰ ਚਲੇ ਜਾਂਦੇ ਹੋ ਤੇ ਤੁਹਾਨੂੰ ਯਾਦ ਆਉਂਦਾ ਹੈ ਜੀ। ਪ੍ਰੋਗਰਾਮ ਮਿਡ ਡੇ ਮੈਲੋਡੀਜ਼ ਐਂਡ ਸਟੂਡੀਓ ਦੀ ਘੜੀ ਤੇ 1:20 ਹੋ ਚੁੱਕੇ ਨੇ। ਉਹ ਕੁਝ ਇਸ ਤਰ੍ਹਾਂ ਮੁਸਕਰਾਉਂਦੇ ਨੇ, ਉਹ ਕੁਝ ਇਸ ਤਰ੍ਹਾਂ ਮੁਸਕਰਾਉਂਦੇ ਨੇ ਕਿ ਉਹਨਾਂ ਨੂੰ ਦੇਖ ਕੇ ਪਰੇਸ਼ਾਨ ਲੋਕ ਵੀ ਖੁਸ਼ ਹੋ ਜਾਂਦੇ ਨੇ। ਹਾਂਜੀ ਬਿਲਕੁਲ, ਤੁਹਾਡਾ ਚਿਹਰਾ, ਤੁਹਾਡਾ ਔਰਾ, ਤੁਹਾਡਾ ਫੇਸ, ਤੁਹਾਡੀ ਸਮਾਈਲ ਇੱਦਾਂ ਦੀ ਹੋਣੀ ਚਾਹੀਦੀ ਹੈ ਕਿ ਕੋਈ ਵੀ ਤੁਹਾਨੂੰ ਜਦੋਂ ਵੀ ਦੇਖੇ ਉਹਨੂੰ ਆਪਣੇ ਦੁੱਖ ਦਰਦ ਭੁੱਲ ਜਾਣ। ਹਾਂਜੀ ਭੁੱਲ ਜਾਣੇ ਚਾਹੀਦੇ ਨੇ ਜੀ। 102.7 MHz ਪ੍ਰੋਗਰਾਮ ਮਿਡ ਡੇ ਮੈਲੋਡੀਜ਼।

ਔਰ ਇੱਦਾਂ ਕਦੇ ਵੀ ਨਹੀਂ ਹੋ ਸਕਦਾ ਕਿ ਤੁਹਾਡਾ ਜੀ ਨਾ ਲੱਗੇ, ਕਿਉਂਕਿ ਤੁਹਾਡਾ ਜੀ ਲਾਉਣ ਵਾਸਤੇ ਐਫਐਮ ਬੈਂਡ ਤੁਸੀਂ ਟਿਊਨ ਕਰਕੇ ਰੱਖਣਾ, ਕਿਉਂਕਿ ਇਹਦੇ ਵਿੱਚ ਹਰ ਘੰਟੇ ਵੱਖਰੇ ਵੱਖਰੇ ਪ੍ਰੋਗਰਾਮ ਚੱਲਦੇ ਰਹਿੰਦੇ ਨੇ ਅਤੇ ਵੱਖਰੇ ਵੱਖਰੇ ਪ੍ਰੋਗਰਾਮਸ ਦੇ ਵਿੱਚ ਵੱਖਰੇ ਵੱਖਰੇ ਗੀਤ

ਜੀ ਸਮਾਂ ਹੋ ਚੜਿਆ ਜੀ ਸਾਡੇ ਪ੍ਰਦੇਸ਼ਿਤ ਚੈਨਲ ਤੋਂ ਖਬਰਾਂ ਦਾ। ਹੁਣ ਤੋਂ ਕੁਝ ਪਲਾਂ ਬਾਅਦ ਤੁਸੀਂ ਸੁਣੋਗੇ ਜੀ ਪੰਜਾਬੀ ਦੇ ਵਿੱਚ ਖਬਰਾਂ। ਤਦ ਤੱਕ ਲਈ ਥੋੜ੍ਹਾ ਜਿਹਾ ਇੰਤਜ਼ਾਰ।

नमस्कार, ये आकाशवाणी है। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਚੰਚਲ ਸ਼ਰਮਾ। ਪਹਿਲਾਂ ਬੁਲੇਟਿਨ ਦੀਆਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅੱਜ ਸੰਯੁਕਤ ਅਰਬ ਅਮੀਰਾਤ ਦੇ ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ ਜ਼ਾਇਦ ਅਲ ਨਾਹਯਾਨ ਨਾਲ ਮੁਲਾਕਾਤ। ਮੀਟਿੰਗ ਊਰਜਾ ਸਹਿਯੋਗ ਤੇ ਦਵੱਲੇ ਵਪਾਰ ਤੇ ਕੇਂਦਰਿਤ। ਰਾਸ਼ਟਰੀ ਪ੍ਰੀਖਿਆ ਏਜੰਸੀ ਵੱਲੋਂ ਨੀਟ UG 2026 ਦੀ ਮੁੜ ਪ੍ਰੀਖਿਆ 21 ਜੂਨ ਨੂੰ ਕਰਵਾਉਣ ਦਾ ਐਲਾਨ। ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਕਿਹਾ, ਵਿਦਿਆਰਥੀ ਸਰਕਾਰ ਦੀ ਤਰਜੀਹ ਨੇ ਤੇ ਸਰਕਾਰ ਉਨ੍ਹਾਂ ਦੀਆਂ ਚਿੰਤਾਵਾਂ ਪ੍ਰਤੀ ਸੰਵੇਦਨਸ਼ੀਲ ਹੈ। ਹਲਵਾਰਾ ਹਵਾਈ ਅੱਡੇ ਤੇ ਏਅਰ ਇੰਡੀਆ ਦੀ ਪਹਿਲੀ ਉਡਾਣ ਦੇ ਆਉਣ ਨਾਲ ਪੰਜਾਬ ਦਾ ਲੁਧਿਆਣਾ ਭਾਰਤ ਦੇ ਵਪਾਰਕ ਹਵਾਬਾਜ਼ੀ ਨੈੱਟਵਰਕ ਨਾਲ ਜੁੜਿਆ। ਤੇਲ ਕੰਪਨੀਆਂ ਨੇ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ 3-3 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ। ਅਤੇ IPL ਕ੍ਰਿਕਟ ਵਿੱਚ ਅੱਜ ਲਖਨਊ ਸੁਪਰ ਜਾਇੰਟਸ ਦਾ ਮੁਕਾਬਲਾ ਲਖਨਊ 'ਚ ਸ਼ਾਮੀ 7:30 ਵਜੇ ਚੇਨਈ ਸੁਪਰ ਕਿੰਗਸ ਨਾਲ ਹੋਵੇਗਾ। ਤੇ ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸੰਯੁਕਤ ਅਰਬ ਅਮੀਰਾਤ ਦੇ ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ ਜ਼ਾਇਦ ਅਲ ਨਾਹਯਾਨ ਨਾਲ ਮੁਲਾਕਾਤ ਕੀਤੀ। ਇਹ ਮੀਟਿੰਗ ਊਰਜਾ ਸਹਿਯੋਗ ਤੇ ਦਵੱਲੇ ਵਪਾਰ ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ। ਇਹ ਚਰਚਾ ਪੱਛਮੀ ਏਸ਼ੀਆ ਵਿੱਚ ਚੱਲ ਰਹੇ ਟਕਰਾਅ ਕਾਰਨ ਆਲਮੀ ਸਪਲਾਈ 'ਚ ਵਿਘਨ ਦੇ ਮੱਦੇਨਜ਼ਰ ਹੋ ਰਹੀ ਹੈ। ਦੋਵਾਂ ਧਿਰਾਂ ਵੱਲੋਂ ਤੇਲ ਭੰਡਾਰਾਂ ਤੇ ਗੈਸ ਸਪਲਾਈ ਪ੍ਰਬੰਧਾਂ ਤੇ ਚਰਚਾ ਕਰਨ ਦੀ ਉਮੀਦ ਹੈ। ਇਸ ਦੌਰੇ ਤੋਂ ਪਹਿਲਾਂ ਸੰਯੁਕਤ ਅਰਬ ਅਮੀਰਾਤ ਸਰਕਾਰ ਵਿੱਚ ਅੰਤਰਰਾਸ਼ਟਰੀ ਸਹਿਯੋਗ ਰਾਜ ਮੰਤਰੀ ਜਿਮ ਬਿਨ ਇਬਰਾਹਿਮ ਅਲ ਹਾਸ਼ਮੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੰਯੁਕਤ ਅਰਬ ਅਮੀਰਾਤ ਵਿੱਚ ਇੱਕ ਸਤਿਕਾਰਤ ਸ਼ਖਸੀਅਤ ਦੱਸਿਆ। ਉਨ੍ਹਾਂ ਕਿਹਾ ਕਿ ਇਹ ਦੌਰਾ ਇਸ ਸਾਲ ਕਈ ਉੱਚ ਪੱਧਰੀ ਮੀਟਿੰਗਾਂ ਤੋਂ ਬਾਅਦ ਹੋਇਆ। ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ ਜ਼ਾਇਦ ਨੇ ਜਨਵਰੀ 'ਚ ਭਾਰਤ ਦਾ ਦੌਰਾ ਕੀਤਾ ਸੀ। ਰਾਸ਼ਟਰੀ ਪ੍ਰੀਖਿਆ ਏਜੰਸੀ NTA ਨੇ ਐਲਾਨ ਕੀਤਾ ਕਿ ਨੀਟ UG 2026 ਦੀ ਮੁੜ ਪ੍ਰੀਖਿਆ 21 ਜੂਨ ਨੂੰ ਹੋਵੇਗੀ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਏਜੰਸੀ ਨੇ ਉਮੀਦਵਾਰਾਂ ਅਤੇ ਮਾਪਿਆਂ ਨੂੰ ਸਿਰਫ਼ NTA ਦੇ ਅਧਿਕਾਰਤ ਚੈਨਲਾਂ 'ਤੇ ਭਰੋਸਾ ਕਰਨ ਦੀ ਅਪੀਲ ਕੀਤੀ ਹੈ।

0: ਇਸ ਦੌਰਾਨ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਕਿਹੈ ਕਿ ਵਿਦਿਆਰਥੀ ਸਰਕਾਰ ਦੀ ਪ੍ਰਮੁੱਖ ਤਰਜੀਹ ਨੇ ਅਤੇ ਸਰਕਾਰ ਉਨ੍ਹਾਂ ਦੀਆਂ ਚਿੰਤਾਵਾਂ ਪ੍ਰਤੀ ਸੰਵੇਦਨਸ਼ੀਲ ਹੈ। ਅੱਜ ਨਵੀਂ ਦਿੱਲੀ ਚ ਇਕ ਪ੍ਰੈਸ ਕਾਨਫਰੰਸ ਵਿਚ ਸ੍ਰੀ ਪ੍ਰਧਾਨ ਨੇ ਕਿਹਾ ਕਿ ਰਾਸ਼ਟਰੀ ਪ੍ਰੀਖਿਆ ਏਜੰਸੀ NTA ਨੇ 21 ਜੂਨ ਨੂੰ ਨੀਟ UG 2026 ਪ੍ਰੀਖਿਆ ਦੀ ਮੁੜ ਸਮਾਂ ਸਾਰਣੀ ਦਾ ਐਲਾਨ ਕਰ ਦਿੱਤੈ। ਉਨ੍ਹਾਂ ਕਿਹਾ ਕਿ ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਨੂੰ 14 ਜੂਨ ਤੱਕ ਦਾਖਲਾ ਕਾਰਡ ਉਪਲਬਧ ਕਰਵਾਏ ਜਾਣਗੇ। ਉਨ੍ਹਾਂ ਜਾਣਕਾਰੀ ਦਿੰਦਿਆਂ ਦਸਿਆ
1: परीक्षा में थोड़ा हमको जो उनकी फॉर्मेलिटीज है OMR शीट को दस्तखत करना, आरंभ में एक बार करना, अंत में भी एक बार करना, उसमें हमारे विद्यार्थियों कोर टाइम में कटौती हुई थी। जो 2 से 5 एग्जामिनेशन टाइम था उसको ध्यान में रखते NTA ने त्वरित एक निष्पत्ति किया है कि उसको और 15 मिनट बढ़ाएं। 2 से शुरू होगा, 5:15 तक ये परीक्षा की समय बढ़ाया जाएगा। एडमिट कार्ड, इस बार के एडमिट कार्ड 14 जून तक सभी को पहुंच जाएगा।
0: ਸਿੱਖਿਆ ਮੰਤਰੀ ਨੇ ਕਿਹਾ ਕਿ NTA ਦੇ ਅੰਦਰ ਮਹੱਤਵਪੂਰਨ ਸੁਧਾਰਾਂ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਭਵਿੱਖ ਵਿਚ ਕਿਸੇ ਵੀ ਤਰ੍ਹਾਂ ਦੀਆਂ ਬੇਅਨਮੀਆਂ ਨੂੰ ਰੋਕਣ ਲਈ ਪ੍ਰੀਖਿਆ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਉਪਾਅ ਕੀਤੇ ਜਾਣਗੇ। ਸ੍ਰੀ ਪ੍ਰਧਾਨ ਨੇ ਕਿਹਾ ਕਿ ਸਰਕਾਰ ਨਹੀਂ ਚਾਹੁੰਦੀ ਕਿ ਕੋਈ ਵੀ ਯੋਗ ਵਿਦਿਆਰਥੀ ਧੋਖਾਧੜੀ ਵਾਲੇ ਉਮੀਦਵਾਰਾਂ ਜਾਂ ਸਿੱਖਿਆ ਮਾਫੀਆ ਵੱਲੋਂ ਸਾਜਿਸ਼ਾਂ ਕਾਰਨ ਆਪਣੇ ਅਧਿਕਾਰਾਂ ਤੋਂ ਵਾਂਝਾ ਰਹੇ।
2: CBI तहत तक जाएगी, कहां वो कमांड चेन पे ब्रीच हुई है। राधाकृष्ण कमेटी को पूरा पालन करने के उपरांत भी कहां वो ब्रीच हुई है, उस ब्रीच को मेरा पूरा विश्वास है CBI के ऊपर, सरकार की पूरा नेतृत्व सभी विभाग उसमें से गंभीरता चीज को लेते हुए शीर्ष तो नेतृत्व उसके लिए खूब दायित्व लिया है, चिंता कर रहा है। हम इस बार माल प्रैक्टिस होने नहीं देंगे।
0: ਇਸ ਤੋਂ ਪਹਿਲਾਂ ਇਸ ਮਹੀਨੇ ਦੀ 3 ਤਰੀਕ ਨੂੰ ਹੋਣ ਵਾਲੀ ਪ੍ਰੀਖਿਆ ਕਥਿਤ ਪੇਪਰ ਲੀਕ ਕਾਰਨ ਰੱਦ ਕਰ ਦਿੱਤੀ ਗਈ ਸੀ ਅਤੇ CBI ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਆਉਣ ਵਾਲੀ ਰਾਸ਼ਟਰੀ ਯੋਗਤਾ ਤੇ ਦਾਖਲਾ ਪ੍ਰੀਖਿਆ ਦੀਆਂ ਤਿਆਰੀਆਂ ਦੀ ਸਮੀਖਿਆ ਕਰਨ ਲਈ ਕੱਲ੍ਹ ਰਾਤ ਹੀ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੀ ਰਿਹਾਇਸ਼ ਤੇ ਇੱਕ ਉੱਚ ਪੱਧਰੀ ਮੀਟਿੰਗ ਹੋਈ। ਮੀਟਿੰਗ ਦੌਰਾਨ ਨੀਟ ਪ੍ਰੀਖਿਆ ਨੂੰ ਸੁਚਾਰੂ ਤੇ ਪ੍ਰਭਾਵਸ਼ਾਲੀ ਢੰਗ ਨਾਲ ਕਰਵਾਉਣ ਦੇ ਵੱਖ ਵੱਖ ਪਹਿਲੂਆਂ ਤੇ ਵਿਸਥਾਰ ਨਾਲ ਚਰਚਾ ਕੀਤੀ ਗਈ। ਇਸ ਮੀਟਿੰਗ ਵਿੱਚ ਉੱਚ ਸਿੱਖਿਆ ਸਕੱਤਰ, ਸਕੂਲ ਸਿੱਖਿਆ ਸਕੱਤਰ, ਰਾਸ਼ਟਰੀ ਪ੍ਰੀਖਿਆ ਏਜੰਸੀ ਦੇ ਡਾਇਰੈਕਟਰ ਜਨਰਲ, CBSE ਦੇ ਚੇਅਰਮੈਨ ਤੇ ਕੇਂਦਰੀ ਵਿਦਿਆਲਿਆ ਸੰਗਠਨ ਤੇ ਨਵੋਦਿਆ ਵਿਦਿਆਲਿਆ ਸਮਿਤੀ ਦੇ ਕਮਿਸ਼ਨਰਾਂ ਸਮੇਤ ਹੋਰ ਸੀਨੀਅਰ ਅਧਿਕਾਰੀ ਵੀ ਸ਼ਾਮਲ ਹੋਏ। ਪੰਜਾਬ ਚ ਏਅਰ ਇੰਡੀਆ ਦੀ ਪਹਿਲੀ ਉਡਾਨ ਅੱਜ ਸਵੇਰੇ ਸਨਅਤੀ ਸ਼ਹਿਰ ਲੁਧਿਆਣਾ ਦੇ ਹਲਵਾਰਾ ਹਵਾਈ ਅੱਡੇ ਤੇ ਉਤਰੀ। 3 ਦਹਾਕੇ ਪੁਰਾਣੀ ਉਮੀਦ ਹਕੀਕਤ ਵਿਚ ਬਦਲਣ ਨਾਲ ਸੈਂਕੜੇ ਉਦਯੋਗਪਤੀ ਤੇ ਲੋਕ ਖੁਸ਼ ਨਜ਼ਰ ਆਏ। ਇਸ ਉਡਾਨ ਦੇ ਨਾਲ ਲੁਧਿਆਣਾ ਭਾਰਤ ਦੇ ਵਪਾਰਕ ਉਡਾਨ ਨਕਸ਼ੇ ਤੇ ਆ ਗਿਆ। ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ, ਜੋ ਸੰਸਦ ਮੈਂਬਰਾਂ ਵਿਕਰਮਜੀਤ ਸਿੰਘ ਸਾਹਨੀ ਤੇ ਰਾਜਿੰਦਰ ਗੁਪਤਾ ਤੇ ਹੋਰਨਾਂ ਮੁਸਾਫਰਾਂ ਦੇ ਨਾਲ ਦਿੱਲੀ ਤੋਂ ਲੁਧਿਆਣਾ ਲਈ ਸ਼ੁਰੂ ਹੋਈ ਉਡਾਨ 'ਚ ਸਵਾਰ ਹੋਏ ਨੇ, ਇਸ ਕਾਰਜਸ਼ੀਲਤਾ ਨੂੰ ਸਥਾਨਕ ਉਦਯੋਗ ਤੇ ਆਰਥਿਕ ਵਿਕਾਸ ਲਈ ਇੱਕ ਵੱਡਾ ਉਤਸ਼ਾਹ ਵਾਲਾ ਕੰਮ ਦੱਸਿਆ। ਏਅਰ ਇੰਡੀਆ ਨੇ ਆਪਣੀਆਂ ਉਡਾਨਾਂ ਦਿੱਲੀ ਰਾਹੀਂ ਬਰਤਾਨੀਆ ਤੇ ਰੋਮ, ਮਿਲਾਨ ਤੇ ਪੈਰਿਸ ਸਮੇਤ ਬਾਕੀ ਯੂਰਪ ਦੇ ਸਥਾਨਾਂ ਲਈ ਕੌਮਾਂਤਰੀ ਸੰਪਰਕ ਸੰਭਵ ਹੋ ਸਕੇਗਾ। ਤੈਅ ਪ੍ਰੋਗਰਾਮ ਮੁਤਾਬਕ ਉਡਾਨ AI 481 ਸਵੇਰੇ 5:55 ਤੇ ਦਿੱਲੀ ਤੋਂ ਰਵਾਨਾ ਹੋਵੇਗੀ ਤੇ ਸਵੇਰੇ 7:05 ਤੇ ਹਲਵਾਰਾ ਪਹੁੰਚੇਗੀ। ਇਸ ਤੋਂ ਬਾਅਦ ਵਾਪਸੀ ਸੇਵਾ AI 482 ਹਲਵਾਰਾ ਤੋਂ ਸਵੇਰੇ 7:55 ਤੇ ਰਵਾਨਾ ਹੋਵੇਗੀ ਤੇ ਸਵੇਰੇ 9:10 ਤੇ ਦਿੱਲੀ ਪਹੁੰਚੇਗੀ। ਇਸ ਤੋਂ ਪਹਿਲਾਂ ਹਲਵਾਰਾ ਹਵਾਈ ਅੱਡੇ ਤੇ ਟਰਮੀਨਲ ਇਮਾਰਤ ਦਾ ਉਦਘਾਟਨ ਇਸ ਸਾਲ 1 ਫਰਵਰੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤਾ ਸੀ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਦੁਨੀਆ ਭਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਵਿਚ ਵਾਧੇ ਤੋਂ ਬਾਅਦ ਤੇਲ ਕੰਪਨੀਆਂ ਨੇ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿਚ 3 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ। ਦਿੱਲੀ ਵਿਚ ਪੈਟਰੋਲ ਦੀ ਕੀਮਤ ਹੁਣ 97.70 ਰੁਪਏ ਫੀ ਲੀਟਰ, ਜਦਕਿ ਡੀਜ਼ਲ ਦੀ ਕੀਮਤ 90.67 ਰੁਪਏ ਫੀ ਲੀਟਰ ਹੋ ਗਈ ਹੈ। ਮੁੰਬਈ 'ਚ ਪੈਟਰੋਲ ਹੁਣ 106.68 ਰੁਪਏ ਅਤੇ ਡੀਜ਼ਲ 93.14 ਰੁਪਏ ਪ੍ਰਤੀ ਲੀਟਰ ਦੀ ਦਰ ਨਾਲ ਮਿਲੇਗਾ। ਇੰਦਰਪ੍ਰਸਤ ਗੈਸ ਲਿਮਟਿਡ ਨੇ ਅੱਜ CNG ਦੀਆਂ ਕੀਮਤਾਂ ਵਿਚ 2 ਰੁਪਏ ਦਾ ਵਾਧਾ ਕੀਤਾ। ਇਸ ਨਾਲ ਦਿੱਲੀ 'ਚ 1 ਕਿਲੋਗ੍ਰਾਮ CNG ਦੀ ਕੀਮਤ 79.09 ਰੁਪਏ, ਗਾਜ਼ੀਆਬਾਦ ਅਤੇ ਨੋਇਡਾ 'ਚ 87.70 ਰੁਪਏ ਅਤੇ ਗੁਰੂਗ੍ਰਾਮ 'ਚ 84.12 ਰੁਪਏ ਹੋ ਗਈ ਹੈ। ਇਸ ਦੌਰਾਨ ਸਰਕਾਰ ਨੇ ਅਗਾਉਂ ਮਨਜ਼ੂਰੀ ਯੋਜਨਾ ਤਹਿਤ ਸੋਨੇ ਦੀ ਦਰਾਮਦ ਤੇ 100 ਕਿਲੋਗ੍ਰਾਮ ਦੀ ਹੱਦ ਨਿਰਧਾਰਤ ਕੀਤੀ ਹੈ। ਇਹ ਯੋਜਨਾ ਗਹਿਣਿਆਂ ਦੇ ਬਰਾਮਦਕਾਰਾਂ ਨੂੰ 0 ਡਿਊਟੀ ਉੱਤੇ ਕੱਚੇ ਮਾਲ ਦੀ ਦਰਾਮਦ ਕਰਨ ਦੀ ਇਜਾਜ਼ਤ ਦਿੰਦੀ ਹੈ। ਵਿਦੇਸ਼ੀ ਵਪਾਰ ਡਾਇਰੈਕਟੋਰੇਟ ਜਨਰਲ ਨੇ ਇੱਕ ਜਨਤਕ ਨੋਟਿਸ ਵਿਚ ਕਿਹਾ ਕਿ ਬਰਾਮਦਕਾਰ ਇਸ ਯੋਜਨਾ ਤਹਿਤ ਇੱਕ ਸਮੇਂ 'ਚ ਵੱਧ ਤੋਂ ਵੱਧ 100 ਕਿਲੋਗ੍ਰਾਮ ਸੋਨਾ ਬਿਨਾਂ ਕਿਸੇ ਡਿਊਟੀ ਤੇ ਦਰਾਮਦ ਕਰ ਸਕਦੇ ਨੇ। ਡਾਇਰੈਕਟੋਰੇਟ ਜਨਰਲ ਨੇ ਪਹਿਲੀ ਵਾਰ ਦੇ ਬਿਨਾਕਾਰਾਂ ਲਈ ਉਨ੍ਹਾਂ ਦੀ ਕਾਰਜਸ਼ੀਲ ਸਥਿਤੀ ਅਤੇ ਸਮਰੱਥਾ ਦਾ ਮੁਲਾਂਕਣ ਕਰਨ ਵਾਸਤੇ ਨਿਰਮਾਣ ਪਲਾਂਟਾਂ ਦਾ ਭੌਤਿਕ ਨਿਰੀਖਣ ਲਾਜ਼ਮੀ ਕੀਤਾ। ਇਹ ਵੀ ਕਿਹਾ ਗਿਆ ਕਿ ਦੁਬਾਰਾ ਮਹਿਸੂਲ ਮੁਕਤ ਸੋਨੇ ਦੀ ਦਰਾਮਦ ਲਈ ਯੋਗ ਹੋਣ ਵਾਸਤੇ ਇੱਕ ਕੰਪਨੀ ਨੂੰ ਆਪਣੇ ਪਿਛਲੇ ਬਰਾਮਦ ਟੀਚੇ ਦੀ ਘੱਟੋ ਘੱਟ 50% ਬਰਾਮਦ ਪੂਰੀ ਕਰਨੀ ਹੋਵੇਗੀ। ਪਾਰਦਰਸ਼ਿਤਾ ਬਣਾਈ ਰੱਖਣ ਲਈ ਖੇਤਰੀ ਦਫ਼ਤਰ ਵੱਲੋਂ ਡਾਇਰੈਕਟੋਰੇਟ ਨੂੰ 1 ਮਹੀਨਾਵਾਰ ਰਿਪੋਰਟ ਜਮ੍ਹਾਂ ਕਰਵਾਉਣੀ ਹੋਵੇਗੀ। ਪਹਿਲਾਂ ਇਸ ਯੋਜਨਾ ਦੇ ਤਹਿਤ ਸੋਨੇ ਦੀ ਦਰਾਮਦ 'ਤੇ ਕੋਈ ਹੱਦ ਨਹੀਂ ਸੀ। ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ DMRC ਨੇ ਅੱਜ ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰਾਲੇ ਦੇ

0: ਯੋਗ ਨਾਲ ਰਾਜਧਾਨੀ ਵਿਚ ਈਂਧਨ ਦੀ ਖਪਤ ਘਟਾਉਣ ਤੇ ਜਨਤਕ ਆਵਾਜਾਈ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਵਾਸਤੇ ਇਕ ਹਾਈਡਰੋਜਨ ਸੰਚਾਲਿਤ ਸ਼ਟਲ ਬੱਸ ਸੇਵਾ ਸ਼ੁਰੂ ਕੀਤੀ ਹੈ। ਇਸ ਪਹਿਲਕਦਮੀ ਤਹਿਤ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ ਨੇ DMRC ਨੂੰ 35 ਮੁਸਾਫਰਾਂ ਦੇ ਬੈਠਣ ਦੀ ਸਮਰੱਥਾ ਵਾਲੀਆਂ 2 ਅਤਿਆਧੁਨਿਕ ਹਾਈਡਰੋਜਨ ਈਂਧਨ ਵਾਲੀਆਂ ਬੱਸਾਂ ਪ੍ਰਦਾਨ ਕੀਤੀਆਂ ਨੇ। ਇਹ ਬੱਸਾਂ ਸੁਰੱਖਿਆ, GPS ਆਧਾਰਿਤ ਟਰੈਕਿੰਗ ਤੇ CCTV ਪ੍ਰਣਾਲੀਆਂ ਨਾਲ ਲੈਸ ਨੇ। ਇਹ ਕੇਂਦਰੀ ਸਕੱਤਰੇਤ ਤੇ ਸੇਵਾ ਤੀਰਥ ਮੈਟਰੋ ਸਟੇਸ਼ਨਾਂ ਤੇ ਸੈਂਟਰਲ ਵਿਸਟਾ ਖੇਤਰ 'ਚ ਮੁੱਖ ਸਰਕਾਰੀ ਅਦਾਰਿਆਂ ਵਿਚਕਾਰ ਸਹਿਜ ਤੇ ਵਾਤਾਵਰਣ ਅਨੁਕੂਲ ਆਖਰੀ ਮੀਲ ਸੰਪਰਕ ਪ੍ਰਦਾਨ ਕਰਨਗੀਆਂ। ਵਿਦੇਸ਼ ਮੰਤਰੀ ਡਾ. ਐਚ. ਸ਼ੰਕਰ ਨੇ ਕਿਹਾ ਕਿ ਭਾਰਤ ਇਕ ਪ੍ਰਭਾਵਸ਼ਾਲੀ ਬਹੁਪੱਖੀ ਪ੍ਰਣਾਲੀ ਦੇ ਟੀਚੇ ਵੱਲ ਵਧਣ ਲਈ ਸਾਰੇ ਭਾਈਵਾਲਾਂ ਨਾਲ ਮਿਲ ਕੇ ਕੰਮ ਕਰਨ ਲਈ ਵਚਨਬੱਧ ਹੈ। ਨਵੀਂ ਦਿੱਲੀ 'ਚ ਬ੍ਰਿਕਸ ਵਿਦੇਸ਼ ਮੰਤਰੀਆਂ ਦੀ ਮੀਟਿੰਗ ਦੇ ਦੂਜੇ ਦਿਨ ਅੱਜ ਇਕ ਸੈਸ਼ਨ 'ਚ ਬੋਲਦਿਆਂ ਡਾ. ਜੈਸ਼ੰਕਰ ਨੇ ਕਿਹਾ ਕਿ ਇਹ ਚਰਚਾਵਾਂ ਉਸ ਮਹੱਤਵ ਨੂੰ ਉਜਾਗਰ ਕਰਦੀਆਂ ਨੇ ਜੋ ਸਾਰੇ ਨੇਤਾ ਤੇਜ਼ੀ ਨਾਲ ਬਦਲ ਰਹੀ ਦੁਨੀਆ 'ਚ ਬਹੁਪੱਖੀ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਦਿੰਦੇ ਨੇ। ਉਨ੍ਹਾਂ ਕਿਹਾ,
1: There is a growing expectation, particularly from emerging markets and developing countries, that BRICS will play a constructive and stabilizing role. In this background, our discussions are an opportunity to reflect on global and regional developments and to consider practical ways to strengthen our cooperation.
0: ਹਵਾਈ ਸੈਨਾ ਮੁਖੀ ਏਅਰ ਮਾਰਸ਼ਲ AP ਸਿੰਘ ਨੇ ਕਿਹਾ ਕਿ ਡਰੋਨ ਤੇ ਮਨੁੱਖ ਰਹਿਤ ਹਵਾਈ ਪ੍ਰਣਾਲੀਆਂ ਹਵਾਈ ਸ਼ਕਤੀ ਦਾ ਵਿਸਥਾਰ ਨੇ। ਸੈਂਟਰ ਫਾਰ ਏਅਰਸਪੇਸ ਪਾਵਰ ਐਂਡ ਸਟ੍ਰੈਟੇਜਿਕ ਸਟੱਡੀਜ਼ ਅਤੇ ਇੰਡੀਅਨ ਮਿਲਟਰੀ ਰਿਵਿਊ ਵੱਲੋਂ ਆਯੋਜਿਤ ਮਨੁੱਖ ਰਹਿਤ ਹਵਾਈ ਪ੍ਰਣਾਲੀਆਂ ਦੇ ਇੱਕ ਸਾਂਝੇ ਸੈਮੀਨਾਰ ਤੇ ਪ੍ਰਦਰਸ਼ਨੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਡਰੋਨ ਤੇ ਮਨੁੱਖ ਰਹਿਤ ਹਵਾਈ ਪ੍ਰਣਾਲੀਆਂ ਕਾਰਜਾਂ ਦੌਰਾਨ ਮਨੁੱਖੀ ਜੀਵਨ ਲਈ ਜੋਖਮ ਨੂੰ ਘਟਾਉਂਦੀਆਂ ਨੇ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਕੱਲ੍ਹ ਬੀਜ਼ਿੰਗ 'ਚ ਗੱਲਬਾਤ ਕੀਤੀ। ਵਪਾਰ, ਤਕਨਾਲੋਜੀ ਤੇ ਖੇਤਰੀ ਸੁਰੱਖਿਆ ਨੂੰ ਲੈ ਕੇ ਤਣਾਅ ਦੇ ਬਾਵਜੂਦ ਦੋਵਾਂ ਧਿਰਾਂ ਨੇ ਆਪਸੀ ਸਹਿਯੋਗ 'ਤੇ ਜ਼ੋਰ ਦਿੱਤਾ। ਇਹ ਸ਼ੀ ਟਰੰਪ ਦੀ ਆਪਣੇ ਦੂਜੇ ਕਾਰਜਕਾਲ ਵਿੱਚ ਚੀਨ ਦੀ ਪਹਿਲੀ ਯਾਤਰਾ ਸੀ। IPL ਕ੍ਰਿਕਟ ਵਿੱਚ ਅੱਜ ਲਖਨਊ ਸੁਪਰ ਜੁਆਇੰਟਸ ਦਾ ਮੁਕਾਬਲਾ ਲਖਨਊ ਦੇ ਭਾਰਤ ਰਤਨ ਸ੍ਰੀ ਅਟਲ ਬਿਹਾਰੀ ਵਾਜਪੇਈ ਕਾਨਾ ਕ੍ਰਿਕਟ ਸਟੇਡੀਅਮ 'ਚ ਚੇਨਈ ਸੁਪਰ ਕਿੰਗਸ ਨਾਲ ਹੋਵੇਗਾ। ਇਹ ਮੈਚ ਸ਼ਾਮੀ 7:30 ਤੋਂ ਖੇਡਿਆ ਜਾਵੇਗਾ। ਤੇ ਆਖਰ 'ਚ ਖਾਸ ਖਬਰਾਂ ਇੱਕ ਵਾਰ ਫਿਰ ਤੋਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅੱਜ ਸੰਯੁਕਤ ਅਰਬ ਅਮੀਰਾਤ ਦੇ ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ ਜ਼ਾਇਦ ਅਲ ਨਾਹਯਾਨ ਨਾਲ ਮੁਲਾਕਾਤ। ਮੀਟਿੰਗ ਊਰਜਾ ਸਹਿਯੋਗ ਅਤੇ ਦਵੱਲੇ ਵਪਾਰ ਤੇ ਕੇਂਦਰਿਤ। ਰਾਸ਼ਟਰੀ ਪ੍ਰੀਖਿਆ ਏਜੰਸੀ ਵੱਲੋਂ NEET UG 2026 ਦੀ ਮੁੜ ਪ੍ਰੀਖਿਆ 21 ਜੂਨ ਨੂੰ ਕਰਵਾਉਣ ਦਾ ਐਲਾਨ। ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਕਿਹਾ, ਵਿਦਿਆਰਥੀ ਸਰਕਾਰ ਦੀ ਤਰਜੀਹ ਨੇ ਅਤੇ ਸਰਕਾਰ ਉਨ੍ਹਾਂ ਦੀਆਂ ਚਿੰਤਾਵਾਂ ਪ੍ਰਤੀ ਸੰਵੇਦਨਸ਼ੀਲ ਹੈ। ਹਲਵਾਰਾ ਹਵਾਈ ਅੱਡੇ ਤੇ ਏਅਰ ਇੰਡੀਆ ਦੀ ਪਹਿਲੀ ਉਡਾਣ ਦੇ ਆਉਣ ਨਾਲ ਪੰਜਾਬ ਦਾ ਲੁਧਿਆਣਾ ਭਾਰਤ ਦੇ ਵਪਾਰਕ ਹਵਾਬਾਜ਼ੀ ਨੈਟਵਰਕ ਨਾਲ ਜੁੜਿਆ। ਅਤੇ IPL ਕ੍ਰਿਕਟ ਵਿੱਚ ਅੱਜ ਲਖਨਊ ਸੁਪਰ ਜੁਆਇੰਟਸ ਦਾ ਮੁਕਾਬਲਾ ਲਖਨਊ 'ਚ ਸ਼ਾਮੀ 7:30 ਚੇਨਈ ਸੁਪਰ ਕਿੰਗਸ ਨਾਲ ਹੋਵੇਗਾ। ਇਸ ਦੇ ਨਾਲ ਹੀ ਰਾਸ਼ਟਰ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਪ੍ਰਦੇਸ਼ਕ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 6:20 ਤੇ। ਨਮਸਕਾਰ।
2: ਜੀ ਦੋਸਤੋ, ਵਾਪਸ ਮੁੜ ਵੱਧਦੇ ਹਾਂ ਆਪਣੇ ਪ੍ਰੋਗਰਾਮ ਵੱਲ। ਪੰਜਾਬੀ ਖਬਰਾਂ ਤੋਂ ਬਾਅਦ ਪ੍ਰੋਗਰਾਮ ਮਿੱਡੇ ਮੈਲੋਡੀਜ਼ ਨੂੰ ਕੰਟੀਨਿਊ ਕਰਦੇ ਹਾਂ। ਤੁਸੀਂ ਜਾਣਾ ਕਿਧਰੇ ਨਹੀਂ, ਕਿਉਂਕਿ ਜੇ ਹਾਲੇ 10 ਮਿੰਟ ਪਏ ਨੇ ਅਤੇ 10 ਮਿੰਟ ਦੇ ਵਿੱਚ 2 ਪਿਆਰੇ ਜਿਹੇ ਗੀਤ ਮੈਂ ਪਲੇਅ ਜ਼ਰੂਰ ਕਰਨੇ ਨੇ, ਕਿਉਂਕਿ ਜੇ ਤੁਹਾਡੀ ਯਾਰ ਜੇ ਦੋਸਤ ਰਣਦੀਪ ਹੈ ਤੁਹਾਡੇ ਨਾਲ ਸਟੂਡੀਓ 'ਤੇ ਘੜੀ 'ਤੇ 1:50 ਹੋ ਚੁੱਕੇ ਨੇ। ਫਿਲਮ ਹੈ ਜੀ ਉਮਰਾਊ ਜਾਨ, ਜੋ ਕਿ 1981 ਦੇ ਵਿੱਚ ਬਣੀ ਸੀ ਆਸ਼ਾ ਭੋਸਲੇ ਦੀ ਸੋਹਣੀ ਜਿਹੀ ਆਵਾਜ਼ ਦੇ ਵਿੱਚ। ਇਹ ਗੀਤ ਜਿਹੜਾ ਮੈਂ ਪਲੇਅ ਕਰਨ ਜਾ ਰਹੀ ਹਾਂ FM ਬੈਰਿਕਸ 2.7 'ਤੇ, ਤੁਹਾਨੂੰ ਬੇਹੱਦ ਪਸੰਦ ਆਏਗਾ। ਇਨ ਆਂਖੋਂ ਕੀ ਮਸਤੀ ਕੇ ਮਸਤਾਨੇ ਹਜ਼ਾਰੋਂ।

ਜੀ ਦੋਸਤੋ, ਆਸ਼ਾ ਭੋਸਲੇ ਦੀ ਆਵਾਜ਼ ਦੇ ਵਿੱਚ ਤੁਸੀਂ ਇਹ ਟਰੈਕ ਇੰਜੋਏ ਕੀਤਾ ਜੀ, ਇਨ ਆਖੋ ਕੀ ਮਸਤੀ ਕੇ। ਵਾਕਿਆ ਜੀ, ਇਹ ਅੱਖਾਂ ਦੀ ਜਿਹੜੀ ਹੈ ਸ਼ਰਾਰਤਾਂ ਹੁੰਦੀਆਂ ਨੇ, ਕਿਸੇ ਕਿਸੇ ਨੂੰ ਸਮਝ ਆਉਂਦੀਆਂ ਨੇ, ਲੇਕਿਨ ਹੁਣ ਤਾਂ ਜੀ ਮੇਰਾ ਜਾਣ ਦਾ ਸਮਾਂ ਹੋ ਚੁੱਕਿਆ, ਕਿਉਂਕਿ ਜੀ ਸਮਾਂ ਇਜਾਜ਼ਤ ਨਹੀਂ ਦੇ ਰਿਹਾ ਅਤੇ ਸਮੇਂ ਦੇ ਨਾਲ ਨਾਲ ਚੱਲਣਾ ਪੈਣਾ ਹੈ। ਸਟੂਡੀਓ ਦੀ ਘੜੀ 'ਤੇ 1:56 ਹੋ ਚੁੱਕੇ ਨੇ ਅਤੇ ਇਸ ਪ੍ਰੋਗਰਾਮ ਦਾ ਲਾਸਟ ਟਰੈਕ ਮੈਂ ਤੁਹਾਡੇ ਨਾਲ ਇੰਜੋਏ ਕਰਕੇ ਜਾਵਾਂਗੀ, ਪਰ ਹੁਣ ਮੈਨੂੰ ਲੈਣੀ ਪਏਗੀ ਤੁਹਾਡੇ ਤੋਂ ਇਜਾਜ਼ਤ, ਔਰ ਕਿਸੇ ਹੋਰ ਦਿਨ ਹੋਏਗੀ ਜਲਦੀ ਮੁਲਾਕਾਤ। ਇਹ ਵਾਅਦਾ ਕਰਕੇ ਜਾਣੀ ਹੈ, ਕਿਉਂਕਿ ਜਦੋਂ ਤੁਹਾਨੂੰ ਪਤਾ ਕਿ ਮੈਂ ਵਾਅਦਾ ਕਰਦੀ ਹਾਂ ਤਾਂ ਫਿਰ ਵਾਅਦਾ ਜ਼ਰੂਰ ਪੂਰਾ ਕਰਦੀ ਹਾਂ। ਹਾਂਜੀ, ਅੱਜ ਦੇ ਲਈ ਇੰਨਾ ਹੀ। ਜਿੰਨੀਆਂ ਵੀ ਆਪਾਂ ਗੱਲਾਂ ਬਾਤਾਂ ਕੀਤੀਆਂ, ਜਿੰਨੇ ਵੀ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝੀਆਂ ਕੀਤੀ, ਤੁਹਾਨੂੰ

ਜ਼ਰੂਰ ਯਾਦ ਰਹੇਗੀ ਅਤੇ ਨਾਲ ਦੀ ਨਾਲ ਮੈਨੂੰ ਵੀ ਤੁਸੀਂ ਯਾਦ ਰੱਖਣਾ ਹੈ। ਅਤੇ ਲਓ ਜੀ ਆਖਿਰ ਦੇ ਵਿੱਚ ਲਤਾ ਮੰਗੇਸ਼ਕਰ ਅਤੇ ਉਦਿਤ ਨਾਰਾਇਣ ਦੀ ਆਵਾਜ਼ ਦੇ ਵਿੱਚ ਇਹ ਗੀਤ। ਤਦ ਤੱਕ ਲਈ ਸਤਿ ਸ਼੍ਰੀ ਅਕਾਲ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਮਿਡ ਡੇ ਮੈਲੋਡੀਜ਼ ਆਪਣੀ ਆਰਜੇ ਦੋਸਤ ਰਣਦੀਪ ਕੌਰ ਦੇ ਨਾਲ। ਐਫਐਮ ਬੈਂਡ 102.7 ਮੈਗਾਹਰਟਸ ਤੇ, ਆਕਾਸ਼ਵਾਣੀ ਜਲੰਧਰ 103.6 ਮੈਗਾਹਰਟਸ, ਆਕਾਸ਼ਵਾਣੀ ਅੰਮ੍ਰਿਤਸਰ ਤੇ ਨਿਊਜ਼ ਔਨ AIR ਦੇ ਜ਼ਰੀਏ ਦੋਸਤ ਐਫਐਮ ਰੇਨਬੋ ਚੈਨਲ ਦੇ ਨਾਲ ਜੁੜੇ ਹੋਏ ਨੇ। ਇਸ ਵੇਲੇ ਰੇਨਬੋ ਦੀ ਘੜੀ ਦੇ ਮੁਤਾਬਕ ਦੁਪਹਿਰ ਦੇ 2 ਵੱਜ ਚੁੱਕੇ ਨੇ। ਹੁਣ ਤੋਂ ਕੁਝ ਹੀ ਪਲਾਂ 'ਚ ਤੁਸੀਂ ਸੁਣੋਗੇ ਪ੍ਰੋਗਰਾਮ ਦਿਲ ਆਜ ਸ਼ਾਇਰ ਹੈ।

ਤੁਹਾਡੇ ਆਪਣੇ ਪ੍ਰੋਗਰਾਮ ਦਿਲ ਅੱਜ ਸ਼ਾਇਰ ਹੈ ਦੇ ਵਿੱਚ ਤੁਹਾਡਾ ਆਪਣਾ ਮਹਿਸੂਸਾਂ ਦੇ ਨਾਲ ਭਰਿਆ ਹੋਇਆ ਪ੍ਰੋਗਰਾਮ ਦਿਲ ਅੱਜ ਸ਼ਾਇਰ ਹੈ, ਜਿੱਥੇ ਲਫ਼ਜ਼ ਸਿਰਫ ਬੋਲੇ ਨਹੀਂ ਜਾਂਦੇ, ਮਹਿਸੂਸ ਵੀ ਕੀਤੇ ਜਾਂਦੇ ਨੇ, ਜਿੱਥੇ ਤੁਸੀਂ ਆਪਣੇ ਦਿਲ ਦੇ ਹਾਲ ਵਟਸਐਪ ਰਾਹੀਂ ਸਾਡੇ ਤੱਕ ਪਹੁੰਚਾਉਂਦੇ ਹੋ ਅਤੇ ਅਸੀਂ ਉਹਨਾਂ ਜਜ਼ਬਾਤਾਂ ਨੂੰ ਸ਼ਾਇਰੀ ਅਤੇ ਸੁਰੀਲੇ ਗੀਤਾਂ ਰਾਹੀਂ ਤੁਹਾਡੇ ਸਾਹਮਣੇ ਰੱਖਦੇ ਹਾਂ ਕਿ ਕੁਝ ਗੱਲਾਂ ਦਿਲ ਦੀਆਂ ਲਫ਼ਜ਼ਾਂ ਵਿੱਚ ਛਾ ਜਾਂਦੀਆਂ ਨੇ, ਕੁਝ ਯਾਦਾਂ ਚੁੱਪ ਰਹਿ ਕੇ ਵੀ ਗਜ਼ਲਾਂ ਬਣ ਗਾ ਜਾਂਦੀਆਂ ਨੇ, ਜੋ ਦਰਦ ਕਿਸੇ ਕੋਲ ਕਦੇ ਕਹੇ ਨਹੀਂ ਜਾਂਦੇ, ਜੋ ਦਰਦ ਕਿਸੇ ਕੋਲ ਕਦੇ ਕਹੇ ਨਹੀਂ ਜਾਂਦੇ, ਉਹੀ ਗੱਲਾਂ ਇੱਥੇ ਸ਼ਾਇਰੀ ਬਣ ਕੇ ਆ ਜਾਂਦੀਆਂ ਨੇ, ਕੁਝ ਗੱਲਾਂ ਦਿਲ ਦੀਆਂ ਲਫ਼ਜ਼ਾਂ ਵਿੱਚ ਛਾ ਜਾਂਦੀਆਂ ਨੇ। ਸੋ ਮੈਨੂੰ ਤਾਂ ਇੱਦਾਂ ਲੱਗਦਾ ਹੁੰਦਾ ਹੈ ਕਿ ਜਦੋਂ ਸਾਡੇ ਜਿਹੜੇ ਦੋਸਤ ਨੇ ਸਾਨੂੰ ਵਟਸਐਪ ਦੇ ਜ਼ਰੀਏ ਆਪਣੀ ਲਿਖੀ ਹੋਈ ਸ਼ਾਇਰੀ ਭੇਜਦੇ ਨੇ, ਤਾਂ ਉਹ ਜਦੋਂ ਮੈਂ ਬੋਲਦਾ ਹਾਂ ਤਾਂ ਮੈਨੂੰ ਲੱਗਦਾ ਹੈ ਕਿ ਉਹਨਾਂ ਦੀ ਦਾਸਤਾਨ ਨੂੰ ਮੈਂ ਕੰਪਲੀਟ ਕਰ ਰਿਹਾ। ਸੋ ਤੁਹਾਡੀ ਦਾਸਤਾਨ ਅੱਜ ਜੇਕਰ ਤੁਸੀਂ ਚਾਹੁੰਦੇ ਹੋ ਕੰਪਲੀਟ ਹੋਵੇ ਪ੍ਰੋਗਰਾਮ ਦਿਲ ਅੱਜ ਸ਼ਾਇਰ ਹੈ ਦੇ ਵਿੱਚ ਤੁਹਾਡੇ ਦੋਸਤ ਵਿਪਨ ਸੁਮਨ ਦੇ ਜ਼ਰੀਏ, ਤਾਂ ਨੰਬਰ ਹੈ ਜੀ 9855 10 10 27। ਇਹ ਵਟਸਐਪ ਨੰਬਰ ਹੈ, ਇਸ ਉੱਪਰ ਸਿਰਫ ਅਤੇ ਸਿਰਫ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋ ਜੀ। ਨੰਬਰ ਇੱਕ ਵਾਰੀ ਫਿਰ ਦੱਸ ਦਿੰਦਾ ਜੀ, 9855 10 27। ਇਸ ਨੰਬਰ ਦੇ ਉੱਪਰ ਤੁਸੀਂ ਸਾਨੂੰ ਮੈਸੇਜ ਕਰੋ, ਜਿਸ ਦੇ ਵਿੱਚ ਸਿਰਫ ਅਤੇ ਸਿਰਫ ਤੁਸੀਂ ਆਪਣਾ ਨਾਮ, ਆਪਣਾ ਪਤਾ ਅਤੇ ਨਾਲ ਅੱਜ ਦੇ ਦਿਲ ਦੇ ਹਾਲਾਤ ਨੂੰ ਬਿਆਨ ਕਰਦੀ ਸ਼ਾਇਰੀ, ਸ਼ਾਇਰੀ ਹੀ ਸਿਰਫ ਭੇਜੋ। ਔਰ ਅਗਰ ਤੁਸੀਂ ਕੋਈ ਵਾਕਿਆ ਸਾਡੇ ਨਾਲ ਸਾਂਝਾ ਕਰਦੇ ਹੋ ਤਾਂ ਉਹ ਇਸ ਪ੍ਰੋਗਰਾਮ ਨੂੰ ਜਿਹੜਾ ਹੈ ਉਹ ਪੂਰਾ ਨਹੀਂ ਕਰ ਪਾਉਂਦਾ। ਸੋ ਕੋਸ਼ਿਸ਼ ਹੈ ਕਿ ਸਿਰਫ ਅਤੇ ਸਿਰਫ ਸ਼ਾਇਰੀ, ਅਗਰ ਤੁਹਾਡੇ ਕੋਲ ਤੁਹਾਡੀ ਖੁਦ ਦੀ ਲਿਖੀ ਸ਼ਾਇਰੀ ਨਹੀਂ ਹੈ ਤਾਂ ਜਿਸ ਸ਼ਾਇਰ ਦੀ ਸ਼ਾਇਰੀ ਤੁਹਾਨੂੰ ਪਸੰਦ ਹੈ ਤਾਂ ਉਹ ਸ਼ਾਇਰੀ ਤੁਸੀਂ ਭੇਜ ਸਕਦੇ ਹੋ। ਜਦੋਂ ਸੱਚਮੁੱਚ ਦੇ ਵਿੱਚ ਦੋਸਤਾਂ ਦੀਆਂ ਸ਼ਾਇਰੀਆਂ ਨੂੰ ਵਟਸਐਪ 'ਤੇ ਆਉਂਦਾ ਦੇਖਦਾ ਅਤੇ ਉਹਨਾਂ ਦੇ ਵਿੱਚੋਂ ਚੁਣ ਚੁਣ ਕੇ ਸ਼ਾਇਰੀਆਂ ਨੂੰ ਪੜ੍ਹਨਾ ਸ਼ੁਰੂ ਕਰਦਾ, ਤਾਂ ਮੈਨੂੰ ਇੱਦਾਂ ਲੱਗਦਾ ਹੈ ਕਿ ਜਗਜੀਤ ਸਿੰਘ ਜੀ ਦੀ ਉਹ ਗਜ਼ਲ ਜਿਹੜੀ ਹੈ ਨਾ ਉਹ ਸੱਚ ਸਾਬਤ ਹੋ ਰਹੀ ਹੈ। ਹੁਣ ਕਿਹੜੀ ਗਜ਼ਲ ਅਤੇ ਕੀ ਨੇ ਉਹਦੇ ਬੋਲ, ਆਓ ਸੁਣਦੇ ਹਾਂ।

FM ਬੈਂਡ 102.7 ਮੈਗਾਹਰਟਜ਼ ਆਕਾਸ਼ਵਾਣੀ ਜਲੰਧਰ, 103.6 ਮੈਗਾਹਰਟਜ਼ ਆਕਾਸ਼ਵਾਣੀ ਅੰਮ੍ਰਿਤਸਰ, ਨਿਊਜ਼ ਔਨ AIR ਦੇ ਜ਼ਰੀਏ ਦੋਸਤ ਇਸ ਵੇਲੇ ਪ੍ਰੋਗਰਾਮ ਸੁਣ ਰਹੇ ਨੇ ਦਿਲ ਆਜ ਸ਼ਾਇਰ ਹੈ। ਇਸ ਪ੍ਰੋਗਰਾਮ ਦੇ ਵਿੱਚ ਵਟਸਐਪ ਰਾਹੀਂ ਆਪਣੇ ਦਿਲ ਦੇ ਹਾਲਾਤ ਬਿਆਨ ਕਰਨ ਦੇ ਲਈ ਸਾਡੇ ਪਹਿਲੇ ਦੋਸਤ ਸਾਡੇ ਕੋਲ ਪਹੁੰਚ ਚੁੱਕੇ ਨੇ ਜੀ। ਸਾਡੇ ਪਹਿਲੇ ਦੋਸਤ ਨੇ ਜੀ, ਉਹਨਾਂ ਦਾ ਨਾਮ ਹੈ ਜੀ ਰਾਮ ਸਰੂਪ ਅਰੋੜਾ, ਚੌਂਕ ਛੇਲੀਆਂ, ਸੁਲਤਾਨਪੁਰ ਲੋਧੀ ਤੋਂ ਆਪਣੀ ਸ਼ਾਇਰੀ ਸਾਡੇ ਨਾਲ ਸਾਂਝੀ ਕਰ ਰਹੇ ਨੇ। ਲਿਖ ਰਹੇ ਨੇ ਕਿ ਕਸ਼ਤੀ ਕੇ ਮੁਸਾਫਰ ਨੇ ਸਮੁੰਦਰ ਨਹੀਂ ਦੇਖਾ, ਆਖੋਂ ਕੋ ਦੇਖਾ ਪਰ ਦਿਲ ਕੇ ਅੰਦਰ ਨਹੀਂ ਦੇਖਾ, ਪੱਥਰ ਸਮਝਤੇ ਥੇ ਮੁਝੇ ਮੇਰੇ ਚਾਹਨੇ ਵਾਲੇ, ਹਮ ਤੋ ਮੋਮ ਥੇ ਕਿਸੀ ਨੇ ਛੂ ਕਰ ਨਹੀਂ ਦੇਖਾ, ਕਸ਼ਤੀ ਕੇ ਮੁਸਾਫਰ ਨੇ ਸਮੁੰਦਰ ਨਹੀਂ ਦੇਖਾ। ਬਹੁਤ ਬਹੁਤ ਸ਼ੁਕਰੀਆ ਰਾਮ ਸਰੂਪ ਜੀ, ਤੁਸੀਂ ਆਪਣੀ ਸ਼ਾਇਰੀ ਸਾਡੇ ਨਾਲ ਸਾਂਝੀ ਕੀਤੀ, ਥੈਂਕ ਯੂ ਸੋ ਮਚ ਜੀ। ਔਰ ਅਗਲੀ ਸ਼ਾਇਰੀ ਸਾਡੇ ਕੋਲ ਪਹੁੰਚ ਚੁੱਕੀ ਹੈ ਜੀ, ਲੋਹਾ ਬਾਜ਼ਾਰ ਮਲੇਰਕੋਟਲਾ ਤੋਂ ਰਕੇਸ਼ ਕੁਮਾਰ ਜੀ ਲਿਖ ਰਹੇ ਨੇ ਕਿ ਸਫ਼ਰ ਵੀ ਛੁੱਟ ਜਾਊਗਾ, ਸ਼ਹਿਰ ਵੀ ਛੁੱਟ ਜਾਊਗਾ, ਜਿੱਥੇ ਪੈਦਾ ਹੋਏ ਸੀ ਉਹ ਦਰ ਵੀ ਛੁੱਟ ਜਾਏਗਾ, ਜਿਸ ਘਰ ਮੇ ਗਿਰੇ ਸੇ ਵਹੀਂ ਸੰਭਲਣਾ ਸਿੱਖੇ ਥੇ, ਕਭੀ ਸੋਚਾ ਨਹੀਂ ਥਾ ਵੋ ਘਰ ਵੀ ਛੁੱਟ ਜਾਏਗਾ। ਸੋ ਰਫ਼ਤਾਰ ਰਫ਼ਤਾਰ ਜੀ, ਹਰ ਇੱਕ ਚੀਜ਼ ਸਾਡੇ ਕੋਲੋਂ ਰੁਖਸਤ ਹੋ ਹੀ ਜਾਂਦੀ ਹੈ, ਪਰ ਰਫ਼ਤਾਰ ਰਫ਼ਤਾਰ ਪ੍ਰੋਗਰਾਮ ਨੂੰ ਅੱਗੇ ਵਧਾਉਣਾ ਵੀ ਪੈਣਾ। ਸੋ ਪ੍ਰੋਗਰਾਮ ਦੇ ਵਿੱਚ ਅਗਲੀ ਪੇਸ਼ਕਾਰੀ ਲੈ ਕੇ ਹਾਜ਼ਰ ਹੋ ਰਹੇ ਹਾਂ ਜੀ, ਆਸ਼ਾ ਭੋਸਲੇ ਅਤੇ ਮਹਿੰਦਰ ਕਪੂਰ ਜੀ ਦੀ ਆਵਾਜ਼ਾਂ 'ਚ।

ਦਿਲ ਦੇ ਅਹਿਸਾਸਾਂ ਨੂੰ ਦਿਲ ਦੇ ਨਾਲ ਜੋੜਦਾ ਪ੍ਰੋਗਰਾਮ ਚੱਲ ਰਿਹਾ ਜੀ। ਦਿਲ ਅੱਜ ਸ਼ਾਇਰ ਹੈ, ਸੁਣ ਰਹੇ ਹੋ ਤੁਸੀਂ ਇਸ ਪ੍ਰੋਗਰਾਮ ਨੂੰ ਆਪਣੇ ਦੋਸਤ ਵਿਪਨ ਸੁਮਨ ਦੇ ਨਾਲ। ਸੋ ਵਟਸਐਪ ਦੇ ਜ਼ਰੀਏ ਤੁਸੀਂ ਆਪਣੇ ਦਿਲ ਦੇ ਹਾਲਾਤ ਸਾਡੇ ਨਾਲ ਬਿਆਨ ਕਰ ਰਹੇ ਹੋ ਜੀ। ਨੰਬਰ ਇੱਕ ਵਾਰੀ ਦੱਸ ਦਿੰਦੇ ਹਾਂ, ਜਿਹੜੇ ਦੋਸਤ ਨਵੇਂ ਜੁੜੇ ਨੇ, ਨੰਬਰ 9855509855101027। ਇਸ ਨੰਬਰ ਦੇ ਉੱਪਰ ਸਾਡੇ ਕੋਲ ਅਗਲੀ ਸ਼ਾਇਰੀ ਪਹੁੰਚ ਚੁੱਕੀ ਹੈ ਜੀ। ਭੇਜਣ ਵਾਲੇ ਸਾਡੇ ਦੋਸਤ ਨੇ ਜੀ ਸੁਖਦੀਪ ਸਿੰਘ ਧੀਮਾਨ, ਪਿੰਡ ਬਡਾਲੀ ਨੇੜੇ ਕੁਰਾਲੀ, ਜ਼ਿਲ੍ਹਾ ਰੋਪੜ ਤੋਂ, ਔਰ ਲਿਖ ਰਹੇ ਨੇ ਜੀ ਕਿ ਮੈਂ ਨਵਾਂ ਸਰੋਤਾ ਹਾਂ ਤੁਹਾਡੇ ਇਸ ਪ੍ਰੋਗਰਾਮ ਦਾ, ਔਰ ਕਹਿੰਦੇ ਮੈਂ ਵੀ ਕਿਸੇ ਨੂੰ ਪਿਆਰ ਕੀਤਾ ਸੀ। ਕਿਆ ਬਾਤ ਹੈ ਜੀ। ਔਰ ਪਿਆਰ ਵੀ ਕਹਿੰਦੇ ਮੈਂ ਅੱਛਾ ਸ਼ਾਇਰੀ 'ਚ ਲਿਖਿਆ ਕਿ ਮੈਂ ਵੀ ਕਿਸੇ ਨੂੰ ਪਿਆਰ ਕੀਤਾ ਸੀ, ਮੈਂ ਵੀ ਕਿਸੇ ਨੂੰ ਪਿਆਰ ਕੀਤਾ ਸੀ, ਪਿਆਰ ਕਿਆ ਮੈਂ ਉਸਨੂੰ ਪਿਆਰ ਬੇਸ਼ੁਮਾਰ ਕੀਤਾ ਸੀ, ਉਸ ਟਾਈਮ ਖਤਮ ਹੋ ਗਈ ਮੇਰੀ ਜ਼ਿੰਦਗੀ ਜਦੋਂ ਉਸਨੇ ਆ ਕੇ ਕਿਹਾ ਕਿ ਮੈਂ ਤਾਂ ਤੇਰੇ ਨਾਲ ਮਜ਼ਾਕ ਕੀਤਾ ਸੀ। ਜਦੋਂ ਸੱਚੀ ਮੁਹੱਬਤ ਹੁੰਦੀ ਹੈ ਕਿਸੇ ਇਨਸਾਨ ਨੂੰ, ਅਤੇ ਅੱਗਿਓਂ ਜਦੋਂ ਉਸਦਾ ਕਹਿ ਸਕਦੇ ਹਾਂ ਕਿ ਸਾਥੀ ਜਿਹੜਾ ਹੈ ਉਸਦੀ ਮੁਹੱਬਤ ਦੀ ਕਦਰ ਨਹੀਂ ਕਰਦਾ, ਤਾਂ ਫਿਰ ਇਨਸਾਨ ਦਾ ਦਿਲ ਟੁੱਟ ਜਾਂਦਾ ਹੈ। ਸੋ ਇੱਕ ਇਹੋ ਜਿਹੇ ਹੀ ਦਿਲ ਦੇ ਹਾਲਾਤ ਨੂੰ ਸਾਡੇ ਦੋਸਤ ਸੁਖਦੀਪ ਜੀ ਨੇ ਬਿਆਨ ਕੀਤਾ, ਸਾਂਝਾ ਕੀਤਾ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ। ਸੁਖਦੀਪ ਜੀ, ਬਹੁਤ ਬਹੁਤ ਸ਼ੁਕਰੀਆ ਆਪਣੀ ਸ਼ਾਇਰੀ ਸਾਡੇ ਨਾਲ ਸਾਂਝੀ ਕਰਨ ਲਈ, ਅਤੇ ਨਵੇਂ ਸਰੋਤੇ ਹੋ ਸਾਡੇ, ਅਤੇ ਤੁਹਾਡਾ ਵੈਲਕਮ ਕਰਦੇ ਹਾਂ ਜੀ ਜੀ ਆਇਆਂ ਨੂੰ ਆਕਾਸ਼ਵਾਣੀ FM ਰੇਨਬੋ ਦੀ ਫੈਮਿਲੀ 'ਚ। ਅਗਲੀ ਸ਼ਾਇਰੀ ਸਾਡੇ ਤੱਕ ਪਹੁੰਚ ਚੁੱਕੀ ਹੈ ਜੀ। ਕਿਹਨਾਂ ਨੇ ਭੇਜੀ ਉਹ ਬਾਅਦ 'ਚ, ਪਰ ਪਹਿਲਾਂ ਪੜ੍ਹ ਲੈਂਦੇ ਹਾਂ ਜੀ। ਕਹਿੰਦੇ ਕਿ ਹਉਮੈਂ ਪਿਆਰ ਨੂੰ ਨਾਲ ਕਦੀ ਤੇਰੇ ਨਾ ਹੋਣ ਦੇਵੇ ਗੱਲਾਂ ਦੂਰੀਆਂ ਦੀ, ਐਵੇਂ ਨਾ ਤੂੰ ਸੱਜਣਾ ਛੇੜਿਆ ਕਰ ਕਿ ਉਹ ਵੱਸਦਾ ਤੇਰੇ ਸਾਹਾਂ 'ਚ, ਨਾ ਕਦੀ ਤੇਰੇ ਤੋਂ ਦੂਰ ਹੋਵੇ ਹੰਝੂ ਦਿਲ ਤੋਂ, ਨਾ ਤੂੰ ਆਪਣੇ ਗੇਰਿਆ ਕਰ ਕਿ ਕਦਰ ਜਿਉਂਦਿਆਂ ਨਹੀਂ ਪੈਂਦੀ ਕਿਸੇ ਦੇ ਜਜ਼ਬਾਤਾਂ ਦੀ, ਆਪਣੇ ਆਪ ਤੋਂ ਸੱਜਣਾ ਮੁੱਖ ਨਾ ਫੇਰਿਆ ਕਰ। ਸੋ ਮੁੱਖ ਨਹੀਂ ਫੇਰਨਾ ਜੀ ਸਾਡੇ ਸੱਜਣਾਂ ਨੇ। ਕਿਹੜੇ ਸੱਜਣ ਨੇ ਜਿਨ੍ਹਾਂ ਨੇ ਸਾਡੇ ਨਾਲ ਕਦੇ ਗੁੱਸੇ ਨਹੀਂ ਹੋਣਾ, ਜਿਨ੍ਹਾਂ ਨੇ ਸਾਨੂੰ ਮੈਸੇਜ ਵੀ ਭੇਜਿਆ ਜੀ, ਉਹਨਾਂ ਦਾ ਨਾਮ ਹੈ ਗੁਰਵਿੰਦਰ ਜੌੜਾ, ਪਰਮਜੀਤ ਜੌੜਾ, ਡਾਕਟਰ ਰਜਨੀਤ ਜੌੜਾ ਜੀ ਤਰਨ ਤਾਰਨ ਤੋਂ, ਆਪਣੀ ਹਰ ਵਾਰ ਦੀ ਤਰ੍ਹਾਂ ਪ੍ਰੋਗਰਾਮ 'ਚ ਹਾਜ਼ਰੀ ਲਗਵਾ ਰਹੇ ਨੇ। ਬਹੁਤ ਬਹੁਤ ਸ਼ੁਕਰੀਆ ਪੂਰੇ ਜੌੜਾ ਪਰਿਵਾਰ ਦਾ। ਸੋ ਆਓ ਜੀ ਫਿਰ ਇਹਨਾਂ ਸ਼ਾਇਰੀ ਤੋਂ ਬਾਅਦ ਸਮਾਂ ਹੋ ਚੁੱਕ ਲਿਆ ਜੀ ਇੱਕ ਗੀਤ ਦਾ। ਗੀਤ ਲੈ ਕੇ ਹਾਜ਼ਰ ਹੋ ਰਹੇ ਹਾਂ ਜੀ ਦਿਲਜੀਤ ਦੋਸਾਂਝ ਦੀ ਆਵਾਜ਼ ਦੇ ਵਿੱਚ। ਸਟੇ ਟਿਊਨਡ ਵਿਦ 102.7 FM 103.6 MHz ਤੇ ਓਨਲੀ ਔਨ ਆਕਾਸ਼ਵਾਣੀ ਦੇ ਚੱਲ ਰਹੇ ਪ੍ਰੋਗਰਾਮ ਦਿਲ ਅੱਜ ਸ਼ਾਇਰ ਹੈ ਦੇ ਵਿੱਚ।

ਕਿੰਨਾ ਇਸ਼ਕ ਏ ਤੇਰੇ ਲਈ, ਕਿੰਨਾ ਇਸ਼ਕ ਹੈ ਤੇਰੇ ਲਈ, ਮੈਨੂੰ ਦਿਲ ਤੋਂ ਹਿਸਾਬ ਨਹੀਂ ਮਿਲਿਆ। ਕਾਫੀ ਵਾਰੀ ਇਹ ਸ਼ਾਇਰੀ ਪੜ੍ਹ ਚੁੱਕੇ ਹਾਂ ਜੀ ਹੁਣ ਤੱਕ ਅਸੀਂ ਇਸ ਪ੍ਰੋਗਰਾਮ 'ਚ, ਪਰ ਫਿਰ ਵੀ ਜਦੋਂ ਪੜ੍ਹਦੇ ਹਾਂ ਨਵੀਂ ਲੱਗਦੀ ਹੈ ਕਿ ਕਿੰਨਾ ਇਸ਼ਕ ਹੈ ਤੇਰੇ ਲਈ, ਮੈਨੂੰ ਦਿਲ ਤੋਂ ਹਿਸਾਬ ਨਹੀਂ ਮਿਲਿਆ, ਤੂੰ ਇੰਨੀ ਖੂਬਸੂਰਤ ਕਿੱਦਾਂ ਹੈ, ਹਜੇ ਤੀਕਰ ਇਹਦਾ ਜਵਾਬ ਨਹੀਂ ਮਿਲਿਆ। ਹਾਂ ਦੇਖੇ ਨੇ ਬਹੁਤ ਹਸੀਨ ਚਿਹਰੇ, ਪਰ ਤੈਥੋਂ ਕੋਈ ਲਾ ਜਵਾਬ ਨਹੀਂ ਮਿਲਿਆ, ਤੇਰੀ ਖੂਬਸੂਰਤੀ ਲਈ ਤੈਨੂੰ ਦੇ ਸਕਾਂ ਐਸਾ ਕੋਈ ਖਿਤਾਬ ਨਹੀਂ ਮਿਲਿਆ, ਕਿ ਕੱਲ ਘੁੰਮ ਆਇਆ ਮੈਂ ਸਾਰਾ ਬਗੀਚਾ ਤੇਰੀ ਸੌਂ, ਤੈਥੋਂ ਸੋਹਣਾ ਕੋਈ ਗੁਲਾਬ ਨਹੀਂ ਮਿਲਿਆ। ਸੋ ਇਹ ਸ਼ਾਇਰੀ ਭੇਜੀ ਹੈ ਜੀ ਸਾਡੇ ਗੁਲਾਬ ਵਰਗੇ ਦੋਸਤ ਕੁਲਵਿੰਦਰ ਟੇਲਰ ਜੀ ਨੇ, ਨੀਅਰ ਆਦਮਪੁਰ ਵਿਲੇਜ ਕੰਦੋਲਾ ਤੋਂ। ਬਹੁਤ ਬਹੁਤ ਸ਼ੁਕਰੀਆ ਜਨਾਬ ਸ਼ਾਇਰੀ ਸਾਂਝੀ ਕਰਨ ਦੇ ਲਈ, ਥੈਂਕ ਯੂ ਸੋ ਮਚ। ਅੱਗੇ ਚੱਲਦੇ ਹਾਂ ਜੀ ਪ੍ਰੋਗਰਾਮ ਦੇ ਵਿੱਚ, ਔਰ ਅਗਲੀ ਸ਼ਾਇਰੀ ਦਿਲ ਅੱਜ ਸ਼ਾਇਰ ਹੈ ਪ੍ਰੋਗਰਾਮ 'ਚ ਆਉਣ ਪਹੁੰਚੀ ਹੈ ਜੀ ਸਾਡੇ ਦੋਸਤ ਗੋਪੀ ਰੇਰੂ ਜੀ ਜਲੰਧਰ ਤੋਂ। ਲਿਖ ਰਹੇ ਨੇ ਕਿ ਅਸੀਂ ਟੁੱਟੇ ਨਹੀਂ ਸੀ ਸੱਜਣਾ, ਅਸੀਂ ਟੁੱਟੇ ਨਹੀਂ ਸੀ ਸੱਜਣਾ, ਸਾਡੇ ਕੋਲ ਜਿਵੇਂ ਕੋਈ ਛਾਂ ਪਈ, ਕਿ ਹੰਝੂਆਂ ਦੀ ਹਰ ਵੇਲੇ ਹੀ ਅੱਖਾਂ ਵਿੱਚ ਸਾਡੇ ਕੋਈ ਥਾਂ ਪਈ, ਕਰ ਗਿਆ ਵਫਾ ਕੋਈ ਕੈਸੀ ਚੰਦਰੀ ਮਾੜੀ ਛਾਂ ਪਈ, ਹੁਣ ਬੋਲਾਂ ਕੀ ਮੈਂ ਸ਼ੀਸ਼ੇ ਨੂੰ ਕੈਸੀ ਦਿਲ 'ਚ ਤੇਰੀ ਥਾਂ ਪਈ। ਇੱਕ ਹੋਰ ਸ਼ਾਇਰੀ ਸਾਡੇ ਨਾਲ ਸਾਂਝੀ ਕਰ ਰਹੇ ਨੇ ਜੀ ਗੋਪੀ ਰੇਰੂ ਜੀ, ਕਿ ਲਿਖ ਰਹੇ ਨੇ ਕਿ ਖਾਸ ਜਿਹੇ ਤੋਹਫੇ ਮੋੜ ਕੇ ਗਈ ਹੋ, ਖਾਸ ਜਿਹੇ ਤੋਹਫੇ ਮੋੜ ਕੇ ਗਈ ਹੋ, ਸਾਨੂੰ ਗਮ ਦੇ ਨਾਲ ਜੋੜ ਕੇ ਗਈ ਹੋ, ਹਾਣੀ ਜੋ ਨਾਲ ਦੀ ਤੋੜ ਕੇ ਗਈ ਹੋ, ਹਾਸੇ ਖਾਮੋਸ਼ੀ ਬਣੇ ਐਸੇ ਜੋੜ ਕੇ ਗਈ ਹੋ, ਖਾਸ ਜਿਹੇ ਤੋਹਫੇ ਮੋੜ ਕੇ ਗਈ ਹੋ। ਗੋਪੀ ਰੇਰੂ ਤੋਂ ਜੋ ਸ਼ਾਇਰੀ ਲਿਖ ਰਹੇ ਨੇ, ਮੈਨੂੰ ਲੱਗਦਾ ਹੈ ਕਿ ਉਹ ਖੁਦ ਨਹੀਂ ਬੋਲ ਰਹੇ, ਉਹਨਾਂ ਦੇ ਦਰਦ ਬੋਲਦੇ ਨੇ, ਅਤੇ ਦਰਦ ਜਦੋਂ ਬੋਲਦੇ ਨੇ ਤਾਂ ਕਿਵੇਂ ਬੋਲਦੇ ਨੇ, ਔਰ ਉਸਨੂੰ ਕੌਣ ਆਪਣੀ ਆਵਾਜ਼ ਦਿੰਦਾ ਹੈ, ਅਤੇ ਉਸਦੇ ਸੰਗੀਤ ਦੀ ਆਵਾਜ਼ ਕਿਹੋ ਜਿਹੀ ਹੁੰਦੀ ਹੈ। ਆਓ ਸੁਣਦੇ ਹਾਂ ਸਾਡੇ ਅਗਲੇ ਗੀਤ ਮਾਸਟਰ ਸਲੀਮ ਦੀ ਆਵਾਜ਼ ਦੇ ਵਿੱਚ। ਗਾਣੇ ਦੇ ਬੋਲ ਨੇ ਦਰਦ।

ਦੇ ਨੇ ਤਾਂ ਉਸਦੇ ਅਲਫਾਜ਼ ਕਿਹੋ ਜਿਹੇ ਹੁੰਦੇ ਨੇ। ਅਗਲੀ ਸ਼ਾਇਰੀ ਸਾਡੇ ਤੱਕ ਪਹੁੰਚ ਚੁੱਕੀ ਹੈ ਜੀ, ਗਗਨਪ੍ਰੀਤ ਕੌਰ ਟਾਂਡਾ ਤੋਂ ਸਾਨੂੰ ਭੇਜ ਰਹੇ ਨੇ ਕਿ ਦਿਲ ਨਾ ਚਾਹ ਕਰ ਵੀ ਉਸੇ ਨਜ਼ਰ ਅੰਦਾਜ਼ ਨਹੀਂ ਕਰ ਸਕਤਾ, ਕਿਉਂਕਿ ਜਿਸਕੇ ਹਮ ਕਰੀਬ ਹੈ ਉਸਕੀ ਗਲੀ ਮੇਂ ਰਹਿਤਾ ਹੈ ਵੋ। ਥੈਂਕ ਯੂ ਜੀ ਦੋਸਤੋ, ਬਹੁਤ ਬਹੁਤ ਸ਼ੁਕਰੀਆ ਇੰਨਾ ਪਿਆਰ ਸਾਨੂੰ ਦੇਣ ਵਾਸਤੇ ਇਸ ਪ੍ਰੋਗਰਾਮ ਦੇ ਵਿੱਚ, ਔਰ ਇਹ ਪ੍ਰੋਗਰਾਮ ਇਸੇ ਤਰ੍ਹਾਂ ਨਿਰੰਤਰ ਚੱਲਦਾ ਰਹੇਗਾ ਜੀ, ਤੁਹਾਡੀ ਸ਼ਾਇਰੀ ਦੇ ਜ਼ਰੀਏ, ਤੁਹਾਡੇ ਦਿਲ ਦੇ ਜਜ਼ਬਾਤਾਂ ਦੇ ਜ਼ਰੀਏ। ਪਰ ਹੁਣ ਸਮਾਂ ਹੋ ਚੁੱਕਿਆ ਜੀ ਅਗਲੇ ਮਿਊਜ਼ੀਕਲ ਬ੍ਰੇਕ ਦਾ। ਅਗਲਾ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ ਜੀ ਸਤਿੰਦਰ ਸਰਤਾਜ ਜੀ, ਬਹੁਤ ਹੀ ਖੂਬਸੂਰਤ ਟਰੈਕ ਹੈ ਜੀ, ਪ੍ਰੀਤਾਂ ਦੇ ਵਣਜਾਰੇ।

ਵੈਲਕਮ ਬੈਕ ਜੀ, ਪ੍ਰੋਗਰਾਮ ਚੱਲ ਰਿਹਾ ਹੈ ਦਿਲ ਅੱਜ ਸ਼ਾਇਰ ਹੈ, ਜੁੜੇ ਹੋਏ ਹੋ ਤੁਸੀਂ ਐਫ ਐਮ ਰੇਨਬੋ ਚੈਨਲ ਦੇ ਨਾਲ, ਔਰ ਰੇਨਬੋ ਦੀ ਘੜੀ ਦੇ ਮੁਤਾਬਕ ਇਸ ਵੇਲੇ 2:41 ਹੋ ਚੁੱਕੇ ਨੇ, ਔਰ ਵਟਸਐਪ ਦੇ ਜ਼ਰੀਏ ਦੋਸਤ ਆਪਣੀ ਨਿਰੰਤਰ ਹਾਜ਼ਰੀ ਲਗਵਾਉਂਦੇ ਆ ਰਹੇ ਨੇ ਜੀ। ਅਗਲੀ ਸ਼ਾਇਰੀ ਸਾਡੇ ਤੱਕ ਪਹੁੰਚ ਚੁੱਕੀ ਹੈ ਜੀ, ਭੇਜਣ ਵਾਲੇ ਸਾਡੇ ਦੋਸਤ ਨੇ ਜੀ। ਕਹਿੰਦੇ ਨਮਸਕਾਰ ਜੀ, ਜਤਿੰਦਰ ਭਾਸਕਰ ਪਾਇਲ ਤੋਂ ਭੇਜ ਰਿਹਾ ਜੀ ਇਹ ਗਜ਼ਲ। ਕਹਿੰਦੇ ਮੇਰੇ ਦੋਸਤ ਆਤੀਸ਼ ਪਾਇਲ ਜੀ ਦੀ ਹੈ, ਕਹਿੰਦੇ ਉਮੀਦ ਹੈ ਤੁਸੀਂ ਜ਼ਰੂਰ ਸ਼ਾਮਿਲ ਕਰੋਗੇ ਜੀ। ਬਿਲਕੁਲ ਜ਼ਰੂਰ ਜੀ। ਸੋ ਆਤੀਸ਼ ਜੀ ਦੀ ਗਜ਼ਲ ਦੇ ਵਿੱਚ ਲਿਖਦੇ ਨੇ ਕਿ ਜ਼ਿੰਦਗੀ ਇਸ਼ਤਿਹਾਰ ਲੱਗਦੀ ਹੈ, ਮੌਤ ਮੈਨੂੰ ਬਿਮਾਰ ਲੱਗਦੀ ਹੈ, ਤੇਰੀ ਦੁਨੀਆ ਹੈ ਭਾਵੇਂ ਕੁਛ ਵੀ ਸਹੀ, ਤੇਰੀ ਦੁਨੀਆ ਹੈ ਭਾਵੇਂ ਕੁਛ ਵੀ ਸਹੀ, ਮੈਨੂੰ ਤਾਂ ਇਹ ਬੇਕਾਰ ਲੱਗਦੀ ਹੈ, ਕੀ ਖਰੀਦਾਂ ਇਸ ਬਾਜ਼ਾਰ 'ਚੋਂ ਮੈਂ, ਕੀ ਖਰੀਦਾਂ ਇਸ

ਅਰ ਚੁਮੈਂ ਮੈਨੂੰ ਦੁਨੀਆ ਬਾਜ਼ਾਰ ਲੱਗਦੀ ਹੈ ਕਿ ਮਹਿਲੇ ਮੁਮਤਾਜ਼ ਦੂਰ ਦੀ ਗੱਲ ਹੈ, ਮਹਿਲੇ ਮੁਮਤਾਜ਼ ਦੂਰ ਦੀ ਗੱਲ ਹੈ, ਮੈਨੂੰ ਆਪਣੀ ਪੁਕਾਰ ਲੱਗਦੀ ਹੈ ਔਰ ਮੈਂ ਹਾਂ ਤੈਰਾਕ ਉਸ ਪੱਤਣ ਦਾ, ਮੈਂ ਹਾਂ ਤੈਰਾਕ ਉਸ ਪੱਤਣ ਦਾ, ਜ਼ਿੰਦਗੀ ਰੇਗਮਾਰ ਲੱਗਦੀ ਹੈ ਔਰ ਮਕਤਾ ਜੀ ਕਿ ਮੇਰੇ ਮਨ ਨੂੰ ਕੀ ਹੋ ਗਿਆ, ਮੇਰੇ ਮਨ ਨੂੰ ਕੀ ਹੋ ਗਿਆ, ਆਤਿਸ਼ ਮੈਨੂੰ ਪਤਝੜ ਬਹਾਰ ਲੱਗਦੀ ਹੈ, ਜ਼ਿੰਦਗੀ ਇਸ਼ਤਿਹਾਰ ਲੱਗਦੀ ਹੈ, ਮੌਤ ਮੈਨੂੰ ਬਿਮਾਰ ਲੱਗਦੀ ਹੈ। ਬਹੁਤ ਬਹੁਤ ਸ਼ੁਕਰੀਆ ਜਤਿੰਦਰ ਜੀ ਐਂਡ ਤੁਹਾਡੇ ਦੋਸਤ ਆਤਿਸ਼ ਜੀ ਦਾ ਵੀ ਬਹੁਤ ਬਹੁਤ ਸ਼ੁਕਰੀਆ ਜੀ ਸ਼ਾਇਰੀ ਸਾਡੇ ਨਾਲ ਇਸ ਪ੍ਰੋਗਰਾਮ 'ਚ ਸਾਂਝੀ ਕਰਵਾਉਣ ਦੇ ਲਈ। ਅਗਲੀ ਪਿਆਰ ਭਰੀ ਸ਼ਾਇਰੀ ਆਈ ਹੈ ਜੀ ਸਾਡੇ ਕੋਲ ਮੇਨ ਬਾਜ਼ਾਰ ਪਿੰਡ ਚੌਂਕੇ ਜ਼ਿਲ੍ਹਾ ਬਠਿੰਡਾ ਤੋਂ ਬਸੰਤ ਸਿੰਘ ਟੇਲਰ ਅਤੇ ਲਵਦੀਪ ਸਿੰਘ ਜੱਸਾ ਲਿਖ ਰਹੇ ਨੇ ਜੀ ਕਿ ਰਲ ਮਿਲ ਕੇ ਰਹਿਣਾ ਸਿੱਖੋ, ਵੱਡਿਆਂ ਕੋਲੇ ਬਹਿਣਾ ਸਿੱਖੋ, ਵੱਡਿਆਂ ਦੀਆਂ ਦਿੱਤੀਆਂ ਝਿੜਕਾਂ ਨੂੰ ਹੱਸ ਹੱਸ ਕੇ ਸਹਿਣਾ ਸਿੱਖੋ, ਵੱਡਿਆਂ ਦੇ ਪੈਰਾਂ ਨੂੰ ਹੱਥ ਲਾਓ, ਉੱਠ ਕੇ ਸੁਬਹਾ ਸਵੇਰੇ ਆਸ਼ੀਰਵਾਦ ਉਹਨਾਂ ਦਾ ਲੈਣਾ ਸਿੱਖੋ, ਕਿ ਖੁਸ਼ੀਆਂ ਹਾਸੇ ਖੇੜੇ ਹੁੰਦੇ ਵਿੱਚ ਸਾਂਝੇ ਪਰਿਵਾਰਾਂ ਦੇ, ਪਿਆਰ ਹਮੇਸ਼ਾ ਵੰਡੋ ਕੀ ਰੱਖਿਆ ਵਿੱਚ ਤਕਰਾਰਾਂ ਦੇ, ਜੱਸਲ ਵੱਡਿਆਂ ਨੂੰ ਕਰੇ ਬੇਨਤੀ ਸੱਚ ਹਮੇਸ਼ਾ ਕਹਿਣਾ ਸਿੱਖੋ, ਰਲ ਮਿਲ ਕੇ ਰਹਿਣਾ ਸਿੱਖੋ, ਵੱਡਿਆਂ ਕੋਲੇ ਬਹਿਣਾ ਸਿੱਖੋ। ਬਹੁਤ ਬਹੁਤ ਸ਼ੁਕਰੀਆ ਜੀ ਜੱਸਲ ਪਰਿਵਾਰ ਦਾ, ਉਹਨਾਂ ਨੇ ਆਪਣੀ ਸ਼ਾਇਰੀ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਸਾਂਝੀ ਕੀਤੀ ਹੈ ਜੀ। ਥੈਂਕ ਯੂ ਸੋ ਮੱਚ।

FM-band 102.7 MHz ਤੇ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਔਰ 103.6 MHz ਤੇ ਆਕਾਸ਼ਵਾਣੀ ਦਾ ਅੰਮ੍ਰਿਤਸਰ ਕੇਂਦਰ ਤੇ ਨਿਊਜ਼ ਔਨ AIR ਦੇ ਜ਼ਰੀਏ ਦੋ ਸਾਨੂੰ ਦੇਸ਼ਾਂ ਵਿਦੇਸ਼ਾਂ ਤੋਂ ਸੁਣ ਰਹੇ ਨੇ ਜੀ। ਪ੍ਰੋਗਰਾਮ ਚੱਲ ਰਿਹਾ ਹੈ ਦੇ ਇਲਾਜ ਸ਼ਾਇਰ ਹੈ। ਇਸ ਪ੍ਰੋਗਰਾਮ ਦੇ ਵਿੱਚ ਦੋਸਤੋ ਅਸੀਂ ਹਰ ਵਾਰ ਕੋਸ਼ਿਸ਼ ਕਰਦੇ ਹਾਂ ਕਿ ਇੱਕ ਖਾਸ

0: ਸ਼ਾਇਰ ਨੂੰ ਆਵਾਜ਼ ਦੇ ਜ਼ਰੀਏ ਤੁਹਾਡੀ ਨਜ਼ਰ ਕਰੀਏ ਅਤੇ ਅੱਜ ਸਾਡੇ ਤਮਾਮ ਨਾਜ਼ਰੀਨਾਂ ਦੇ ਲਈ ਖੁਸ਼ੀ ਦੀ ਗੱਲ ਹੈ ਜੀ ਕਿ ਸਾਡੇ ਨਾਲ ਇੱਕ ਖਾਸ ਸ਼ਾਇਰ ਜੀ ਜੁੜ ਚੁੱਕੇ ਨੇ। ਸਾਡੇ ਅੱਜ ਦੇ ਇਸ ਖਾਸ ਸ਼ਾਇਰ ਦਾ ਨਾਮ ਹੈ ਜੀ ਕਮਲ ਨੈਣ ਸ਼ਰਮਾ ਜੀ, ਜੋ ਕਿ ਪਿਛਲੇ ਤਕਰੀਬਨ 32 ਸਾਲ ਦੇ ਵੱਧ ਸਮੇਂ ਤੋਂ ਗਜ਼ਲ ਅਤੇ ਕਵਿਤਾ ਲਿਖਦੇ ਆ ਰਹੇ ਨੇ ਔਰ ਉਰਦੂ ਦੇ ਵਿੱਚ ਵੀ ਲਿਖਦੇ ਨੇ, ਹਿੰਦੀ 'ਚ ਵੀ ਲਿਖਦੇ ਨੇ। ਸੋ ਅੱਜ ਸਾਡੇ ਨਾਲ ਫੋਨ ਲਾਈਨ ਦੇ ਜ਼ਰੀਏ ਮੌਜੂਦ ਨੇ ਔਰ ਅੱਜ ਉਹਨਾਂ ਦੀਆਂ ਗਜ਼ਲਾਂ ਅਤੇ ਕਵਿਤਾਵਾਂ ਦੇ ਨਾਲ ਅਸੀਂ ਆਪਣੇ ਹਾਲਾਤ ਜਾਂ ਉਹਨਾਂ ਦੇ ਹਾਲਾਤ ਨੂੰ ਆਪਾਂ ਸਮਝਾਂਗੇ। ਸੋ ਬਹੁਤ ਬਹੁਤ ਸਭ ਤੋਂ ਪਹਿਲਾਂ ਤਾਂ ਸਰ ਤੁਹਾਡਾ ਥੈਂਕਸ ਕਰਦੇ ਹਾਂ, ਸ਼ੁਕਰੀਆ ਕਰਦੇ ਹਾਂ, ਵੈਲਕਮ ਕਰਦੇ ਹਾਂ ਜੀ ਸਾਡੇ ਅੱਜ ਦੇ ਪ੍ਰੋਗਰਾਮ ਦਿਲ ਆਜ ਸ਼ਾਇਰ ਹੈ ਦੇ ਵਿੱਚ।
1: ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਦੋ ਗਜ਼ਲਾਂ ਛੋਟੀਆਂ ਛੋਟੀਆਂ
0: ਜੀ
1: ਸੁਣੋ, ਧਿਆਨ ਦਿਓ।
0: ਇਰਸ਼ਾਦ ਜੀ,
1: ਇੱਕ ਹਿੰਦੀ ਉਰਦੂ ਚ ਨੇ, ਦੇਖਿਓ ਹਿੰਦੁਸਤਾਨੀ ਗਜ਼ਲ ਹੈ।
0: ਕੀ ਬਾਤ ਹੈ ਜੀ।
1: ਹਰ ਰੰਗ ਜ਼ਿੰਦਗੀ ਕਾ ਤੂੰ ਲਫ਼ਜ਼ੋਂ ਮੇਂ ਢਾਲ ਕਰ, ਅਰਜ਼ ਕੀਆ ਹੈ
0: ਇਰਸ਼ਾਦ ਜੀ
1: ਕਿ ਹਰ ਰੰਗ ਜ਼ਿੰਦਗੀ ਕਾ ਤੂੰ ਲਫ਼ਜ਼ੋਂ ਮੇਂ ਢਾਲ ਕਰ, ਬਸ ਸ਼ਾਇਰੀ ਨਹੀਂ ਤੂੰ ਨਯਾ ਹੀ ਕਮਾਲ ਕਰ।
0: ਕਿਆ ਬਾਤ ਹੈ।
1: ਬਸ ਸ਼ਾਇਰੀ ਨਹੀਂ ਤੂੰ ਨਯਾ ਹੀ ਕਮਾਲ ਕਰ, ਔਰ ਸਬਕਾ ਖਿਆਲ ਕਰਕੇ ਨਾ ਜੀਨਾ ਮੁਹਾਲ ਕਰ। ਸਬਕਾ ਖਿਆਲ ਕਰਕੇ ਨਾ ਜੀਨਾ ਮੁਹਾਲ ਕਰ, ਜਿਸਕੋ ਖਿਆਲ ਹੈ ਤੇਰਾ ਉਸ ਤੂੰ ਉਸਕਾ ਖਿਆਲ ਕਰ।
0: ਕਿਆ ਬਾਤ ਹੈ।
1: ਜਿਸਕੋ ਖਿਆਲ ਹੈ ਤੇਰਾ ਉਸਕਾ ਖਿਆਲ ਕਰ, ਔਰ ਗੁਰਬਤ ਕੀ ਦਾਸਤਾਂ ਮੇਂ ਭੀ ਅਪਨਾ ਹੀ ਹੱਥ ਹੈ। ਧਿਆਨ ਦਿਓ ਜੀ, ਗੁਰਬਤ ਕੀ ਦਾਸਤਾਂ ਮੇਂ ਭੀ ਅਪਨਾ ਹੀ ਹੱਥ ਹੈ, ਕਿਆ ਪੇਟ ਕੋਈ ਭਰਤਾ ਹੈ ਪੱਥਰ ਉਬਾਲ ਕਰ। ਕਿਆ ਪੇਟ ਕੋਈ ਭਰਤਾ ਹੈ ਪੱਥਰ ਉਬਾਲ ਕਰ। ਔਰ ਸ਼ੇਰ ਅਰਜ਼ ਕੀਆ ਹੈ
0: ਜੀ ਜੀ
1: ਕਿ ਸੁਨਤਾ ਹੈ ਕੌਣ ਕਿਸ ਕੋ ਯਹਾਂ ਸ਼ੋਰ ਹੈ ਅਜਬ। ਸੁਨਤਾ ਹੈ ਕੌਣ ਕਿਸ ਕੋ ਯਹਾਂ ਸ਼ੋਰ ਹੈ ਅਜਬ, ਕਿਸਨੇ ਕਹਾ ਥਾ ਤੁਝਕੋ ਕਿ ਤੂੰ ਭੀ ਸਵਾਲ ਕਰ।
0: ਕਿਆ ਬਾਤ ਹੈ ਜੀ।
1: ਕਿਸਨੇ ਕਹਾ ਥਾ ਤੁਝਕੋ ਕਿ ਤੂੰ ਭੀ ਸਵਾਲ ਕਰ। ਔਰ ਸ਼ੇਰ ਦੇਖੀਏ ਕਿ ਮੀਠੀ ਜ਼ੁਬਾਨ ਹੈ ਉਨਕੀ ਤੋ ਖੰਜਰ ਭੀ ਹਾਥ ਮੇਂ।
0: ਮੀਠੀ ਜ਼ੁਬਾਨ ਹੈ ਉਨਕੀ,
1: ਮੀਠੀ ਜੁਬਾਂ ਹੈ ਉਨਕੀ ਤੋ ਖੰਜਰ ਵੀ ਹਾਥ ਮੇਂ। ਮਿਲਣਾ ਗਲੇ ਜ਼ਰੂਰ ਲੇਕਿਨ ਸੰਭਾਲ ਕਰ।
0: ਕਿਆ ਬਾਤ ਹੈ।
1: ਮਿਲਣਾ ਗਲੇ ਜ਼ਰੂਰ
0: ਲੇਕਿਨ ਸੰਭਾਲ
1: ਕਰ।
0: ਕਿਆ ਬਾਤ ਹੈ ਜੀ।
1: ਇਸਕਾ ਮਕਤਾ ਦੇਖੀਏਗਾ ਗਜ਼ਲ ਕਾ
0: ਜੀ ਜੀ
1: ਕਿ ਤੈਰਾ ਹੂੰ ਖੂਨ ਮੇਂ ਤੋ ਲਿਖਾ ਯੇ ਕਲਾਮ। ਤੈਰਾ ਹੂੰ ਖੂਨ ਮੇਂ ਤੋ ਲਿਖਾ ਯੇ ਕਲਾਮ, ਲਾਇਆ ਹੂੰ ਚੁਨ ਕੇ ਮੈਂ ਯੇ ਸਮੁੰਦਰ ਖੰਗਾਲ ਕਰ।
0: ਵਾਹ ਵਾਹ ਵਾਹ।
1: ਲਾਇਆ ਹੂੰ ਚੁਨ ਕੇ ਮੈਂ ਯੇ
0: ਸਮੁੰਦਰ
1: ਖੰਗਾਲ ਕਰ।
0: ਬਹੁਤ ਖੂਬ ਜੀ।
1: ਇਹ ਦੋ ਸ਼ੇਰ ਸੁਣੀਏਗਾ, ਉਸਕੇ ਬਾਅਦ ਇੱਕ ਛੋਟੀ ਸੀ ਗਜ਼ਲ ਔਰ ਸੁਣਾਉਂਗਾ।
0: ਜੀ ਜੀ ਜੀ ਇਰਸ਼ਾਦ ਜੀ
1: ਕਿ ਮੁਖਤਸਰ ਇਸ ਜ਼ਿੰਦਗੀ ਮੇਂ ਦੌੜ ਹਰ ਬੇਜੋੜ ਹੈ। ਮੁਖਤਸਰ ਇਸ ਜ਼ਿੰਦਗੀ ਮੇਂ ਦੌੜ ਹਰ ਬੇਜੋੜ ਹੈ, ਦੂਸਰੇ ਕੋ ਛੋੜ ਪੀਛੇ ਬੜ ਚਲੋ ਯੇ ਹੋੜ ਹੈ। ਦੂਸਰੇ ਕੋ ਛੋੜ ਪੀਛੇ ਬੜ ਚਲੋ ਯੇ ਹੋੜ ਹੈ, ਔਰ ਜ਼ਿੰਦਗੀ ਕੀ ਰਾਹ ਯੂੰ ਤੋ ਸਰਪਟ ਹੈ ਮਗਰ। ਜ਼ਿੰਦਗੀ ਕੀ ਰਾਹ ਦੇਖੋ ਯੂੰ ਤੋ ਸਰਪਟ ਹੈ ਮਗਰ, ਚਲਨੇ ਵਾਲੋ ਧੀਰੇ ਚਲਨਾ ਆਗੇ ਤੀਖਾ ਮੋੜ ਹੈ।
0: ਓਏ ਹੋਏ, ਕੀ ਬਾਤ। ਧੀਰੇ ਚਲਨਾ ਆਗੇ ਤੀਖਾ ਮੋੜ ਹੈ। ਕੀ ਬਾਤ
1: ਮੋੜ ਹੈ।
0: ਕੀ ਬਾਤ ਜੀ।
1: ਪਰ ਇਹ ਗਜ਼ਲ ਔਰ ਛੋਟੀ ਸੀ
0: ਜੀ ਜੀ ਜੀ
1: ਕਿ ਅਬ ਨਹੀਂ ਝੂਠੀ ਕਹਾਣੀ ਚਾਹੀਏ।
0: ਅਬ ਨਹੀਂ ਝੂਠੀ ਕਹਾਣੀ,
1: ਝੂਠੀ ਕਹਾਣੀ ਚਾਹੀਏ, ਚਾਹੀਏ ਸੱਚ ਬਿਆਨੀ ਚਾਹੀਏ।
0: ਕਿਆ ਬਾਤ ਹੈ ਜੀ। ਬਹੁਤ ਖੂਬ ਜਨਾਬ, ਬਹੁਤ ਖੂਬ।
1: ਨਹੀਂ ਝੂਠੀ ਕਹਾਣੀ ਚਾਹੀਏ, ਚਾਹੀਏ ਅਬ ਸੱਚ ਬਿਆਨੀ ਚਾਹੀਏ। ਅਰਜ਼ ਕੀਆ ਹੈ। ਛਾਪ ਗਹਿਰੀ ਛੋੜ ਦੇ ਹਰ ਦਿਲ ਪੇ ਜੋ।
0: ਛਾਪ ਗਹਿਰੀ
1: ਛੋੜ ਦੇ ਹਰ ਦਿਲ ਪੇ ਜੋ, ਬਾਤ ਸ਼ਬਦੋ ਮੇਂ ਵੋ ਆਨੀ ਚਾਹੀਏ।
0: ਕਿਆ ਬਾਤ ਹੈ ਜੀ।
1: ਬਾਤ ਸ਼ਬਦੋ ਮੇਂ ਵੋ ਆਨੀ ਚਾਹੀਏ। ਧੰਨਵਾਦ। ਔਰ ਸੁਣੀਏਗਾ ਕਿ ਕਤਰਾ ਕਤਰਾ ਅਬ ਸਹੇਜੋ ਤੋ ਬਚੇ। ਕਤਰਾ ਕਤਰਾ ਅਬ ਸਹੇਜੋ ਤੋ ਬਚੇ, ਆਨੇ ਵਾਲੇ ਕਲ ਕੋ ਪਾਣੀ ਚਾਹੀਏ। ਕਤਰਾ ਕਤਰਾ ਅਬ ਸਹੇਜੋ ਤੋ ਬਚੇ, ਆਨੇ ਵਾਲੇ ਕਲ ਕੋ ਪਾਣੀ ਚਾਹੀਏ, ਔਰ ਨਾਲੋ ਨਦੀਓ ਸੀ ਅਨਾ ਕੋ ਛੋੜ ਕਰ। ਨਾਲੋ ਨਦੀਓ ਸੀ ਅਨਾ ਕੋ ਛੋੜ ਕਰ, ਅਬ ਸਮੁੰਦਰ ਸਾਹੀ ਦਾਨੀ ਚਾਹੀਏ।
0: ਜੀ ਕਿਆ ਬਾਤ ਹੈ।
1: ਅਬ ਸਮੁੰਦਰ ਸਾਹੀ ਦਾਨੀ ਚਾਹੀਏ। ਹਾਲਾਤ ਹਾਜ਼ਰਾ ਪਰ ਤਾਜ਼ਾ ਤਰੀਨ ਦੇਖੀਏਗਾ ਕਿ ਇਮਤਿਹਾਂ ਸੇ ਪਹਿਲੇ ਪਰਚਾ ਬਿਕ ਗਿਆ। ਇਮਤਿਹਾਂ

ਦੋਸਤੋ ਪ੍ਰੋਗਰਾਮ ਚੱਲ ਰਿਹਾ ਸੀ ਜੀ ਦਿਲ ਆਜ ਸ਼ਾਇਰ ਹੈ। ਉਮੀਦ ਕਰਦੇ ਹਾਂ ਤੁਹਾਨੂੰ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਹੁਣ ਮਿਲਾਂਗੇ ਜੀ ਠੀਕ 4 ਵਜੇ, ਤਿਆਰੀ ਕਰ ਲੈਣੀ ਹੈ ਜੀ ਉਸ ਦੌਰਾਨ ਤੁਸੀਂ ਆਪਣੀ ਮਮਿਕਰੀ ਦੀ, ਤਾਂ ਕਿ ਤੁਹਾਡੀ ਆਵਾਜ਼ ਬਿਲਕੁਲ ਪਰਫੈਕਟ ਹੋਵੇ, ਤਦ ਹੀ ਤੁਹਾਡੀ ਫਰਮਾਇਸ਼ ਪੂਰੀ ਕੀਤੀ ਜਾਵੇਗੀ। ਸੋ ਹੁਣ ਰੇਡੀਓ ਦੀ ਘੜੀ ਦੇ ਮੁਤਾਬਕ ਦੁਪਹਿਰ ਦੇ 3 ਵਜਣ ਜਾ ਰਹੇ ਨੇ ਔਰ 3 ਵਜੇ ਤੁਸੀਂ ਜੁੜ ਜਾਓਗੇ ਸਾਡੇ ਦਿੱਲੀ ਕੇਂਦਰ ਦੇ ਨਾਲ, ਜਿੱਥੋਂ ਤੁਸੀਂ ਸੁਣੋਗੇ ਸਿਹਤ 'ਤੇ ਆਧਾਰਿਤ ਪ੍ਰੋਗਰਾਮ ਰੇਡੀਓ ਡਾਕਟਰ।

ਵੈਲਕਮ ਬੈਕ ਈ 102.7 FM ਰੇਨਬੋ ਦੇ ਉੱਤੇ। ਇਸ ਵੇਲੇ ਸ਼ਾਮ ਦੇ 4:02 ਹੋ ਚੁੱਕੇ ਨੇ ਤੇ ਸਮਾਂ ਹੋ ਚੁੱਕਿਆ ਜੀ ਪ੍ਰੋਗਰਾਮ ਹੈਲੋ ਜਲੰਧਰ ਦਾ। ਮੈਨੂੰ ਲੱਗਦਾ ਥੋੜ੍ਹੇ ਜਿਹੇ ਕਨਫਿਊਜ਼ ਹੋ ਗਏ ਹੋਗੇ ਕਿ ਗਾਣੇ ਸੇਮ ਨੇ ਲੇਕਿਨ ਅਲੱਗ ਅਲੱਗ ਆਵਾਜ਼ 'ਚ ਨੇ, ਅਲੱਗ ਅਲੱਗ ਸਿੰਗਰ ਦੇ ਲਈ ਗਾਏ ਹੋਏ ਨੇ। ਅਜਿਹਾ ਕਿਉਂ ਹੈ? ਅਜਿਹਾ ਇਸ ਲਈ ਹੈ ਜੀ ਕਿਉਂਕਿ ਅੱਜ ਹੈ ਮੁਕਾਬਲਾ। ਮੁਕਾਬਲਾ ਹੈ ਜੀ ਸ਼ਾਹਰੁਖ ਖਾਨ ਸਾਹਿਬ ਅਤੇ ਅਮਿਤਾਭ ਬੱਚਨ ਸਾਹਿਬ। ਨਹੀਂ ਨਹੀਂ, ਇਹ ਸਿਰਫ ਇਸ ਗਾਣੇ ਦੇ ਲਈ ਹੀ ਹੈ। ਮੁਕਾਬਲਾ ਹੈ ਜੀ ਅਸਲ ਦੇ ਵਿੱਚ ਸਾਡੇ ਸਰੋਤਿਆਂ ਦਾ ਆਪਸ ਦੇ ਵਿੱਚ ਕਿ ਕੌਣ ਸਭ ਤੋਂ ਵਧੀਆ ਮਮਿਕਰੀ ਕਰੇਗਾ ਅਤੇ ਕਿਹੜਾ ਸਭ ਤੋਂ ਵਧੀਆ ਡਾਇਲੋਗ ਬੋਲੇਗਾ। ਕੁਝ ਡਾਇਲੋਗ ਮੈਂ ਵੀ ਤੁਹਾਨੂੰ ਦੱਸਾਂਗਾ, ਬਾਕੀ ਤੁਹਾਡੇ ਆਪਣੇ ਪਸੰਦੀਦਾ ਡਾਇਲੋਗ ਵੀ ਹੋ ਸਕਦੇ ਨੇ ਅਤੇ ਸਿਰਫ ਉਹਨਾਂ ਦੋਸਤਾਂ ਹੀ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਫਰਮਾਇਸ਼ ਪੂਰੀ ਕੀਤੀ ਜਾਵੇਗੀ ਜੋ ਦੋਸਤ ਮਮਿਕਰੀ ਕਰਨਗੇ। ਤਿਆਰ ਹੋ ਜਾਓ ਜੀ। ਉਹ ਕੋਈ ਵੀ ਤੁਹਾਡਾ ਪਸੰਦੀਦਾ ਐਕਟਰ ਜਾਂ ਐਕਟਰੈਸ ਹੋ ਸਕਦੀ ਹੈ, ਉਸਦਾ ਤੁਸੀਂ ਡਾਇਲੋਗ ਬੋਲ ਕੇ ਸੁਣਾਉਣਾ ਹੈ ਜੀ। ਔਰ ਅਗਰ ਸਾਨੂੰ ਮਜ਼ਾ ਆਏਗਾ ਤੁਹਾਡਾ ਡਾਇਲੋਗ ਸੁਣਨ ਤੋਂ ਬਾਅਦ, ਤਦ ਹੀ ਤੁਹਾਡੀ ਫਰਮਾਇਸ਼ ਕੀਤੀ ਜਾਏਗੀ ਪੂਰੀ। ਸੋ ਤਿਆਰੀਆਂ ਖਿੱਚ ਲਓ ਜੀ, ਪ੍ਰੋਗਰਾਮ ਹੈਲੋ ਜਲੰਧਰ 'ਚ ਆਪਣੀ ਫਰਮਾਇਸ਼ ਪੂਰੀ

ਕਰਵਾਉਣ ਦੇ ਲਈ ਨੰਬਰ ਹੈ ਜੀ 01812342174, ਜਾਣੀ 0081 2143174। ਇਸ ਨੰਬਰ ਦੇ ਉੱਪਰ ਤੁਸੀਂ ਸਾਨੂੰ ਕਾਲ ਕਰਨੀ ਹੈ ਜੀ, ਔਰ ਜਿੰਨੀ ਦੇਰ ਤੱਕ ਸਾਡੇ ਦੋਸਤਾਂ ਦੀ ਸਾਡੇ ਤੱਕ ਕਾਲ ਆਉਂਦੀ ਹੈ ਉੱਨੀ ਦੇਰ ਤੱਕ ਵਿਪਨ ਮੇਰਾ ਗਾਣਾ ਚਲਾ ਦਿਉ ਨਾ। ਸੋ ਆ ਜੀ ਸ਼ਾਹਰੁਖ ਖਾਨ ਸਾਹਿਬ ਦਾ ਟਰੈਕ ਆਪਾਂ ਇੰਜੋਏ ਕਰਦੇ ਹਾਂ, ਡੌਨ ਮੂਵੀ ਦਾ ਸ਼ਾਨ ਦੀ ਆਵਾਜ਼ 'ਚ ਗਾਇਆ ਹੋਇਆ ਟਰੈਕ।

0: FM 102.7 ਮੈਗਾ ਹਰਟਸ ਦੇ ਮੈਗਾ ਜੀ ਜਲੰਧਰ ਦਾ ਰੇਨਬੋ ਚੈਨਲ ਚੱਲ ਰਿਹਾ ਜੀ ਅਤੇ ਨਿਊਜ਼ ਔਨ AIR ਦੇ ਜ਼ਰੀਏ ਵੀ ਤੁਸੀਂ FM ਰੇਨਬੋ ਚੈਨਲ ਦੇ ਨਾਲ ਜੁੜੇ ਹੋਏ ਹੋ ਜੀ ਔਰ ਇਸ ਵੇਲੇ ਪ੍ਰੋਗਰਾਮ ਚੱਲ ਰਿਹਾ ਜੀ ਹੈਲੋ ਜਲੰਧਰ ਪ੍ਰੋਗਰਾਮ ਦੇ ਵਿੱਚ ਅਗਲੇ ਕਾਲਰ ਦੋ ਸਾਡੇ ਨਾਲ ਜੁੜ ਚੁੱਕੇ ਨੇ ਕਰਦੇ ਉਹਨਾਂ ਦੇ ਨਾਲ ਗੱਲਬਾਤ ਹੈਲੋ ਬੇ ਭਾਈ ਹੈਲੋ ਭਾਈ ਆਵਾਜ਼ ਆਉਂਦੀ ਹੈਲੋ
1: ये गलत बात है, कॉल करते उसके बाद बात नहीं करते, इसकी रिपोर्ट लगानी पड़ेगी मुझे। जब तक मैं अपने इस दोस्त की रिपोर्ट करता हूँ तब तक आप लोग गाना सुनिए। अगला गाना आ रहा है कुमार शानू की आवाज़ में फ्रॉम द मूवी परदेस। आवाज़ मेरी अच्छी नहीं आ रही अच्छा है, ये गाना सुनाएगा, इधर जाएगा उधर जाएगा, लोगों से बात करेगा, लोगों को हंसाएगा, क्या लगता है इसको
0: ਸੋ ਦੋਸਤੋ ਅਗਰ ਤੁਸੀਂ ਵੀ ਇੱਦਾਂ ਦੀ ਮਮਿਕਰੀ ਦੇ ਵਿੱਚ ਗੱਲ ਕਰਨੀ ਚਾਹੁੰਦੇ ਹੋ ਜੋ ਕਿ ਮੈਂ ਬਿਲਕੁਲ ਹੀ ਖਰਾਬ ਕਰ ਰਿਹਾ ਤਾਂ ਤੁਸੀਂ ਵੀ ਕਰ ਸਕਦੇ ਹੋ ਮੇਰੇ ਨਾਲ ਇਸ ਖਰਾਬ ਮਮਿਕਰੀ ਦੇ ਵਿੱਚ ਪਾਰਟੀਸਪੇਟ। ਅਤੇ ਜੇ ਕਰਨਾ ਪਾਰਟੀਸਪੇਟ ਨੰਬਰ ਹੈ ਜੀ ਸਾਡਾ 01814214214 ਔਰ ਇੱਕ ਵਾਰ ਫਿਰ ਪੰਜਾਬੀ ਮੈਂ ਕਿ 01814214174 ਅੰਗਰੇਜ਼ੀ ਦੇ ਵਿੱਚ ਭਾਈ 01812342174 ਦੇ ਉੱਤੇ ਨੰਬਰ ਕਰੋ ਜੀ ਡੈਲ ਅਤੇ ਜਿੰਨੀ ਦੇਰ ਤੱਕ ਦੋ ਸਾਡੇ ਕੋਲ ਪਹੁੰਚਦੇ ਨੇ ਪਹਿਲਾਂ ਇੱਕ ਜ਼ਰੂਰੀ ਸੂਚਨਾ ਸਾਡੇ ਦੋਸਤਾਂ ਵਾਸਤੇ ਉਸ ਤੋਂ ਬਾਅਦ ਦੇ ਵਿੱਚ ਇੱਕ ਛੋਟੀ ਜਿਹੀ ਹੋਰ ਮਿਊਜ਼ੀਕਲ ਬ੍ਰੇਕ ਅਤੇ ਬ੍ਰੇਕ ਤੋਂ ਬਾਅਦ ਮਿਲਦੇ ਜੋ ਸਪਾਰ ਲੈ ਕੇ ਸਾਡੇ ਦੋਸਤਾਂ ਦੇ ਹਾਸਿਆਂ ਦੀ ਪਿਟਾਰੀ ਨੂੰ ਪ੍ਰੋਗਰਾਮ ਹੈਲੋ ਜਲੰਧਰ 'ਚ।
2: ਇੱਕ ਜ਼ਰੂਰੀ ਸੂਚਨਾ, ਆਕਾਸ਼ਵਾਣੀ ਜਲੰਧਰ ਦੀ ਖੇਤਰੀ ਸਮਾਚਾਰ ਇਕਾਈ ਵਿੱਚ ਸਮਾਚਾਰ ਵਾਚਕ ਤੇ ਅਨੁਵਾਦਕ NRT ਕੈਜੂਅਲ ਪੰਜਾਬੀ ਲਈ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਉਮੀਦਵਾਰ ਨੇ ਅੰਗਰੇਜ਼ੀ ਵਿਸ਼ੇ ਨਾਲ ਗ੍ਰੈਜੂਏਸ਼ਨ ਕੀਤੀ ਹੋਵੇ ਤੇ ਪੰਜਾਬੀ ਭਾਸ਼ਾ ਤੇ ਕੰਪਿਊਟਰ 'ਚ ਮੁਹਾਰਤ ਹੋਵੇ। ਉਮੀਦਵਾਰ ਦੀ ਉਮਰ 20 ਮਈ 2026 ਤੱਕ 21 ਸਾਲ ਤੋਂ 50 ਸਾਲ ਵਿਚਕਾਰ ਹੋਣੀ ਚਾਹੀਦੀ ਹੈ। ਤਰਜੀਹੀ ਤੌਰ ਤੇ ਉਮੀਦਵਾਰ ਜਲੰਧਰ ਜਾਂ ਇਸ ਦੇ ਨੇੜਲੇ ਇਲਾਕਿਆਂ ਦਾ ਵਸਨੀਕ ਹੋਵੇ। ਚਾਹਵਾਨ ਉਮੀਦਵਾਰ ਵਿਦਿਅਕ ਯੋਗਤਾ ਦੇ ਸਰਟੀਫਿਕੇਟ ਅਤੇ ਤਜਰਬੇ ਦੀਆਂ ਤਸਦੀਕਸ਼ੁਦਾ ਕਾਪੀਆਂ ਨਾਲ ਵੇਰਵੇ ਸਹਿਤ ਬਾਇਓਡਾਟਾ, ਰੰਗਦਾਰ ਪਾਸਪੋਰਟ ਸਾਈਜ਼ ਫੋਟੋ ਅਰਜ਼ੀ ਨਾਲ ਨੱਥੀ ਕਰਕੇ ਭੇਜਣ। ਅਰਜ਼ੀਆਂ ਭੇਜਣ ਲਈ ਪਤਾ ਏ ਸਹਾਇਕ ਨਿਰਦੇਸ਼ਕ ਖੇਤਰੀ ਸਮਾਚਾਰ ਯੂਨਿਟ ਆਕਾਸ਼ਵਾਣੀ ਕੇਂਦਰ ਨੇੜੇ BMC ਚੌਂਕ ਜਲੰਧਰ। ਅਰਜ਼ੀਆਂ ਭੇਜਣ ਦੀ ਆਖਰੀ ਤਰੀਕ 20 ਮਈ 2026 ਹੈ। ਚੋਣ ਪ੍ਰਕਿਰਿਆ ਬਾਰੇ ਵੇਰਵੇ ਸਹਿਤ ਜਾਣਕਾਰੀ ਅਤੇ ਖਾਲੀ ਫਾਰਮ ਸਾਡੀ ਵੈਬਸਾਈਟ newsonair.com ਜਾਂ newsonair.gov.in ਤੇ ਜਾ ਕੇ ਵੈਕੈਂਸੀ ਕਾਲਮ ਵਿੱਚੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਧਿਆਨ ਰਹੇ, ਇਹ ਕੋਈ ਨਿਯਮਿਤ ਰੋਜ਼ਗਾਰ ਜਾਂ ਨੌਕਰੀ ਨਹੀਂ ਹੈ, ਤੁਹਾਨੂੰ ਜ਼ਰੂਰਤ ਦੇ ਮੁਤਾਬਿਕ ਬੁਲਾਇਆ ਜਾਵੇਗਾ।

0: ਮੇਰੇ ਪਾਸ ਹੋ ਗਈ ਜੀ ਜਾਨ ਤੇ ਬਿਲਕੁਲ ਮੇਰੇ ਕੋਲ ਹੀ ਹੈ, ਲੇਕਿਨ ਮੈਨੂੰ ਇਸ ਵੇਲੇ ਇੰਤਜ਼ਾਰ ਹੈ ਜੀ ਸਾਡੇ ਦੋਸਤਾਂ ਦਾ, ਜਿਹੜੇ ਦੋਸਤ ਸਾਨੂੰ ਇਸ ਵੇਲੇ ਫੋਨ ਕਰਕੇ ਆਪਣੇ ਅੰਦਰ ਦੇ ਉਸ ਸੁੱਤੇ ਹੋਏ ਟੈਲੈਂਟ ਨੂੰ ਜਗਾ ਕੇ ਦਿਖਾਉਣਗੇ। ਅਤੇ ਮੈਂ ਕਹਿੰਦਾ ਜੀ ਅਲੱਗ ਅਲੱਗ ਐਕਟਰ ਐਕਟਰੈਸ ਦੀ ਆਵਾਜ਼ ਦੇ ਵਿੱਚ ਡਾਇਲੋਗ ਸੁਣਾਉਣਗੇ। ਅਗਲੇ ਦੋਸਤ ਕਿਹੜਾ ਡਾਇਲੋਗ ਲੈ ਕੇ ਸਾਡੇ ਤੱਕ ਪਹੁੰਚੇ ਨੇ, ਪਹਿਲਾਂ ਤਾਂ ਜਾਣਦੇ ਹਾਂ ਕੌਣ ਨੇ ਅਤੇ ਕਿੱਥੋਂ ਆਏ ਨੇ। ਹੈਲੋ ਜੀ, ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਹੈਲੋ ਜਲੰਧਰ 'ਚ।
1: ਹਾਂਜੀ ਸਾਹਿਬ ਜੀ, ਮੈਂ ਚਰਨਜੀਤ ਸਿੰਘ ਚੰਨਾ ਆਨੰਦ ਨਗਰ ਨੀਅਰ ਮਕਸੂਦਾ ਜਲੰਧਰ ਤੋਂ ਬੋਲ ਰਿਹਾ ਜੀ।
0: ਬਹੁਤ ਬਹੁਤ ਸਵਾਗਤ ਕਰਦੇ ਹਾਂ ਚਰਨਜੀਤ ਜੀ, ਕੀ ਹਾਲ ਚਾਲ ਨੇ?
1: ਸ਼ੁਕਰੀਆ ਜੀ, ਬਹੁਤ ਬਹੁਤ ਜੀ ਤੁਹਾਡਾ ਵੀ।
0: ਧੰਨਵਾਦ ਜੀ। ਤੇ ਕਿਹੜੇ ਹੀਰੋ ਬਣਨ ਲੱਗੇ ਹੋ ਜੀ ਅੱਜ ਤੁਸੀਂ?
1: ਦੇਖੋ ਜੀ, ਕੋਸ਼ਿਸ਼ ਕਰਦਾ ਆ।
0: ਕੀ ਬਾਤ ਹੈ,
1: ਡਾਇਲੋਗ ਤੇ ਬੋਲਿਆ ਨਹੀਂ ਮੈਂ ਕਦੀ।
0: ਹਾਂਜੀ ਹਾਂਜੀ, ਆਉਣ ਦਿਓ ਜੀ।
1: ਬਾਤ ਹੋ ਗਈ ਜਾਣੇ ਪਨਾ ਚੋਰ ਹੋ ਰਹੇ ਹੋ ਕਿਆ ਬਤਾਊ ਅਨਾਰਕਲੀ, ਆਜ ਮੇਰਾ ਐਸਐਮ ਰੇਡੀਓ ਪਰ ਫੋਨ ਹੀ ਨਹੀਂ ਲੱਗ ਰਿਹਾ, ਗੱਲ ਬਣੀ ਨਹੀਂ ਜੀ।
0: ਗੱਲ ਬਣ ਗਈ ਜੇ ਤੁਸੀਂ ਜਾਨੇ ਪਨਾਹ ਦੀ ਜਗ੍ਹਾ ਤੇ ਨਾ ਜਹਾਂ ਪਨਾਹ ਕਹਿ ਦਿੰਦੇ ਜੀ, ਇਹ ਜਾਨੇ ਪਨਾਹ ਆਪਣੇ ਵੱਲੋਂ ਹੀ ਲਾ ਲਈ। ਗੱਲ ਬਣ ਜਾਣੀ ਜੀ ਜੇ ਤੁਸੀਂ ਨਾ ਜਹਾਂ ਪਨਾਹ ਬੋਲ ਦਿੰਦੇ, ਤੁਸੀਂ ਕਹਿਤਾ ਜੀ ਜਾਨੇ ਪਨਾਹ ਹੈ ਨਾ। ਚਲੋ ਖੈਰ, ਜਹਾਂ ਪਨਾਹ ਤਨਖਾਹ ਤਾਂ ਦੇ ਦਿਆ ਕਰੋ ਟਾਈਮ ਤੇ ਸਾਡੀ, ਤੇ ਫੇਰ ਹੀ ਅਸੀਂ ਤੁਹਾਡਾ ਕਾਲ।
1: ਹਾਂਜੀ, ਲੇਕਿਨ ਡਾਇਲੋਗ ਬੋਲਣ ਦੇ ਵਿੱਚ ਸੁਧਾਰ ਕਰੋ ਥੋੜਾ ਜਿਹਾ।
0: ਹਾਂ ਬਸ, ਡਾਇਲੋਗ ਬੋਲਣ ਚ ਸੁਧਾਰ ਕਰਨਾ ਪੈਣਾ ਜੀ, ਫੇਰ ਹੀ ਗੱਲਬਾਤ ਬਣਨੀ ਆ। ਚਲੋ ਬਹੁਤ, ਚਲੋ ਸ਼ੁਕਰੀਆ ਜੀ, ਕੋਈ ਗੱਲ ਨਹੀਂ। ਉਮੀਦ ਹੈ ਜੀ ਅਗਲੀ ਵਾਰੀ ਜਦੋਂ ਆਓਗੇ ਤੁਸੀਂ, ਜੋ ਸਾਡਾ ਮਤਲਬ ਟੋਪਿਕ ਹੋਏਗਾ ਮੌਜੂਦਾ ਸਮੇਂ ਤੇ, ਉਹਦੇ ਤੇ ਤੁਸੀਂ ਆਪਣੀ ਪਰਫਾਰਮੈਂਸ ਵਧੀਆ ਦਿਓਗੇ। ਜਾਂਦੇ ਜਾਂਦੇ ਕਿਹੜਾ ਗਾਣਾ ਜੀ ਫਰਮਾਇਸ਼ੀ ਤੌਰ ਤੇ ਜਿਹੜਾ ਤੁਸੀਂ?
1: ਮਿਸ ਪੂਜਾ ਨੂੰ ਆਉਣ ਦਿਓ ਜੀ, ਨੱਚਦੀ ਦੇ ਪੈਰਾਂ ਵਿੱਚ ਨੀਲ ਪੈ ਗਿਆ,
0: ਨੱਚਦੀ ਦੇ ਪੈਰਾਂ ਵਿੱਚ ਨੀਲ ਪੈ ਗਿਆ। ਇਹ ਤੇ ਆਪਾਂ ਠੀਕ ਹੈ ਜੀ, ਪਰ ਜਿਹੜੀ ਅਗਲੀ ਲੈਣ ਉਹ ਮੈਨੂੰ ਲੱਗਦਾ ਸਾਡੀ ਇਸ ਮਿਮਿਕਰੀ ਤੇ ਬਿਲਕੁਲ ਸਹੀ ਉਤਰੀ ਆ ਨਾ, ਕਹਿੰਦੇ ਗੱਲ ਨਹੀਂ ਬਣੀ।
1: ਉਹ ਕਹਿੰਦੀ ਨੀਲ ਪੈ ਗਿਆ ਪਰ ਗੱਲ ਫਿਰ ਵੀ ਨਹੀਂ ਬਣੀ,
0: ਗੱਲ ਨਹੀਂ ਬਣੀ। ਉਹੀ ਮੈਂ ਕਿਹਾ ਜੀ, ਮੈਂ ਕਿਹਾ ਸਾਡੀ ਮਿਮਿਕਰੀ ਦੀ ਵੀ ਗੱਲ ਨਹੀਂ ਬਣੀ। ਖੈਰ, ਬਹੁਤ ਬਹੁਤ ਸ਼ੁਕਰੀਆ ਜੀ ਚਰਨਜੀਤ ਜੀ, ਤੁਹਾਡੀ ਫਰਮਾਇਸ਼ ਆ ਰਹੀ ਹੈ ਜੀ ਤੁਹਾਡੇ ਰੇਡੀਓ ਸੈੱਟ ਦੇ ਉੱਪਰ, ਥੈਂਕ ਯੂ ਸੋ ਮਚ ਜੀ। ਪ੍ਰਿਥਵੀਰਾਜ ਚੌਹਾਨ, ਰਾਜ ਕਪੂਰ ਜੀ ਦੇ ਨਾਲ ਸ਼ਿੰਗਾਰੀ ਹੋਈ ਉਹ ਮੂਵੀ, ਪੁਰਾਣੀਆਂ ਯਾਦਾਂ ਜਿਹੜੀਆਂ ਨੇ ਉਹ ਤਾਜ਼ਾ ਕੀਤੀਆਂ ਇਹਨਾਂ ਨੇ। ਚਲੋ ਜਹਾਂ ਆਪਣਾ, ਲੇਕਿਨ ਇਹਨਾਂ ਨੇ ਥੋੜ੍ਹਾ ਜਿਹਾ ਆਪਣਾ ਟਵਿਸਟ ਵਿੱਚ ਐਡ ਕਰਤਾ। ਖੈਰ, ਕੋਸ਼ਿਸ਼ ਕਰੋ ਥੋੜ੍ਹਾ ਜਿਹਾ ਹੋਰ ਲੈਂਥੀ ਟੋਕ ਹੋ ਸਕੇ, ਥੋੜ੍ਹੀ ਜਿਹੀ ਹੋਰ ਆਵਾਜ਼ ਦੇ ਵਿੱਚ ਉਹ ਜੋਸ਼ ਜਨੂੰਨ ਹੋਵੇ, ਪਤਾ ਲੱਗੇ ਕਿ ਹਾਂ ਵਾਕਈ ਜੀ ਮਮਿਕਰੀ ਹੋ ਰਹੀ ਹੈ। ਸੋ ਖੈਰ, ਰੇਡੀਓ ਦੇ ਉੱਤੇ ਸੁਣਦੇ ਜੀ ਅਗਲਾ ਟਰੈਕ ਮਿਸ ਪੂਜਾ ਦੀ ਆਵਾਜ਼, ਅਤੇ ਉਡੀਕ ਕਰਦੇ ਹਾਂ ਸਾਡੇ ਅਗਲੇ ਕਾਲਰ ਦੋਸਤ ਦੀ। ਅਤੇ ਗੀਤ ਤੋਂ ਬਾਅਦ ਗੱਲ ਜ਼ਰੂਰ ਬਣਨੀ ਚਾਹੀਦੀ ਹੈ ਮਮਿਕਰੀ ਵਾਲੀ।

0: ਨੱਚਦੀ ਦੇ ਪੈਰਾਂ ਵਿੱਚ ਨੀਲ ਪੈ ਗਿਆ ਜੀ, ਕਹਿੰਦੇ ਗੱਲ ਨਹੀਂ ਬਣੀ। ਔਰ ਇੱਧਰ ਵੀ ਜਿਹੜੀ ਹੈ ਜੀ ਕਿ ਗੱਲ ਮੁਸ਼ਕਿਲ ਨਾਲ ਹੀ ਬਣ ਰਹੀ ਹੈ ਜੀ ਸਾਡੇ ਪ੍ਰੋਗਰਾਮ ਹੈਲੋ ਜਲੰਧਰ 'ਚ। ਅਤੇ ਮਾਫ਼ੀ ਚਾਹੁੰਦਾ ਦੋਸਤੋ ਕਿ ਪਿਛਲੀ ਵਾਰ ਜੋ ਅਸੀਂ ਮੂਵੀ ਦੀ ਡਿਸਕਸ਼ਨ ਕਰ ਰਹੇ ਸੀ ਅਨਾਰਕਲੀ ਮੂਵੀ ਦੇ ਵਿੱਚ, ਉਹਦੇ 'ਚ ਮੇਰੇ ਕੋਲੋਂ ਗਲਤੀ ਦੇ ਨਾਲ ਪ੍ਰਿਥਵੀ ਰਾਜ ਚੌਹਾਨ ਬੋਲਿਆ ਗਿਆ ਜੋ ਕਿ ਐਕਟਰ ਸਨ ਪ੍ਰਿਥਵੀ ਰਾਜ ਕਪੂਰ ਜੀ। ਸੋ ਮਾਫ਼ੀ ਚਾਹੁੰਦੇ ਹਾਂ ਜੀ, ਔਰ ਉਮੀਦ ਕਰਦਾ ਕਿ ਦੋਸਤਾਂ ਨੇ ਕਬੂਲ ਕਰ ਲਈ ਹੋਏਗੀ। ਅਤੇ ਅਗਲੇ ਕਾਲਰ ਦੋਸਤ ਸਾਡੇ ਨਾਲ ਜੁੜ ਚੁੱਕੇ ਨੇ, ਕਹਿੰਦੇ ਜੀ ਮੈਂ ਬਿਲਕੁਲ ਤਿਆਰ ਹਾਂ, ਮੈਂ ਕਹਿੰਦੇ ਬਿਲਕੁਲ ਤਿਆਰ ਹਾਂ। ਅਤੇ ਤੁਸੀਂ ਕਹਿੰਦੇ ਜੀ ਜਿਹੜਾ ਡਾਇਲੋਗ ਮੈਨੂੰ ਦਿਓਗੇ ਨਾ, ਕਹਿੰਦੇ ਉਹ ਡਾਇਲੋਗ ਜਿਹੜਾ ਹੈ ਨਾ ਮੈਂ ਜ਼ਰੂਰ ਬੋਲਾਂਗਾ। ਅਤੇ ਉਹਦੇ ਲਈ ਪਰ ਪਹਿਲਾਂ ਸਾਨੂੰ ਜਾਣਨਾ ਪੈਣਾ ਜੀ ਕਿ ਸਾਡੇ ਕਿਹੜੇ ਦੋਸਤ ਸਾਡੇ ਨਾਲ ਇਸ ਮੂਵੀ ਵਿੱਚ ਜੁੜ ਚੁੱਕੇ ਨੇ। ਸੋ ਹੈਲੋ ਜੀ, ਬਹੁਤ ਬਹੁਤ ਸਵਾਗਤ ਕਰਦੇ ਹਾਂ ਜੀ ਪ੍ਰੋਗਰਾਮ ਹੈਲੋ ਜਲੰਧਰ 'ਚ।
1: ਹੈਲੋ,
0: ਹੈਲੋ ਜੀ,
1: ਹਾਂਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਕੌਣ ਜਨਾਬ, ਕਿੱਥੋਂ ਗੱਲ ਕਰ ਰਹੇ ਨੇ?
1: ਮੈਂ ਸੰਦੀਪ ਸਿੰਘ, ਅੰਮ੍ਰਿਤਸਰ ਤੋਂ ਬੋਲ ਰਿਹਾ।
0: ਸੰਦੀਪ ਜੀ, ਬਹੁਤ ਬਹੁਤ ਸਵਾਗਤ ਕਰਦੇ ਹਾਂ ਜੀ। ਸੰਦੀਪ ਜੀ ਤਿਆਰ ਹੋ ਜੀ ਫਿਰ ਅੱਜ?
1: ਹਾਂਜੀ ਹਾਂਜੀ।
0: ਓਕੇ, ਚਲੋ, ਕਿਸ ਐਕਟਰ ਦੀ ਆਵਾਜ਼ ਦੇ ਵਿੱਚ ਤੁਸੀਂ ਡਾਇਲੋਗ ਬੋਲੋਗੇ?
1: ਸਨੀ ਦਿਓਲ ਦੀ।
0: ਸਨੀ ਦਿਓਲ ਦੀ ਆਵਾਜ਼?
1: ਕਿਉਂਕਿ ਮੇਰਾ ਛੋਟਾ ਨਾਮ ਸਨੀ ਹੈ।
0: ਅੱਛਾ, ਛੋਟਾ ਨਾਮ ਸੰਨੀ ਹੈ, ਠੀਕ ਹੈ ਜੀ। ਚਲੋ, ਡਾਇਲੋਗ ਤੁਸੀਂ ਬੋਲਣਾ ਹੈ ਜੀ, ਇਹ ਢਾਈ ਕਿਲੋ ਕਾ ਹਾਥ ਹੈ ਕਾਤੀਆ,
1: ਯੇ ਢਾਈ ਕਿਲੋ ਕਾ ਹਾਥ ਹੈ ਕਾਤੀਆ।
0: ਇੱਦਾਂ ਲੱਗਦਾ ਜਿੱਦਾਂ ਸਨੀ ਦਿਓਲ ਨੇ ਦੋ ਦਿਨ ਤੋਂ ਰੋਟੀ ਨਹੀਂ ਖਾਧੀ ਹੁੰਦੀ ਜੀ। ਨਹੀਂ ਨਹੀਂ, ਹਾਂਜੀ ਹਾਂਜੀ, ਨਹੀਂ ਥੋੜਾ ਐਨਰਜੀ ਦੇ ਨਾਲ, ਯੇ ਢਾਈ ਕਿਲੋ ਕਾ ਹਾਥ ਹੈ ਕਾਤੀਆ। ਚਲੋ ਜੀ,
1: ਯੇ ਢਾਈ ਕਿਲੋ ਕਾ ਹਾਥ ਹੈ ਕਾਤੀਆ।
0: ਨਹੀਂ, ਥੋੜੀ ਥੋੜੀ ਐਨਰਜੀ ਲੈ ਕੇ ਆਓ ਜੀ, ਪਤਾ ਲੱਗੇ ਕਿ ਸਨੀ ਦਿਓਲ ਗਰਜਦਾ ਪਿਆ।
1: ਨਹੀਂ ਜੀ, ਮੇਰੀ ਰਾਏ ਆਪਣੀ ਮੁਸ਼ਕਿਲ ਨਿਕਲੀ।
0: ਨਹੀਂ ਨਹੀਂ ਨਹੀਂ ਨਹੀਂ ਜੀ, ਕੋਸ਼ਿਸ਼ ਤੁਹਾਨੂੰ ਕਰਨੀ ਪੈਣੀ ਹੈ ਜੀ।
1: ਯੇ ਢਾਈ ਕਿਲੋ ਕਾ ਹਾਥ ਹੈ ਕਾਤੀਆ।
0: ਨਹੀਂ, ਦੁਬਾਰਾ ਜੀ, ਯੇ ਢਾਈ ਕਿਲੋ ਕਾ ਹਾਥ ਹੈ ਕਾਤੀਆ।
1: ਯੇ ਢਾਈ ਕਿਲੋ ਕਾ ਹਾਥ ਹੈ ਕਾਤੀਆ।
0: ਜਬ ਕਿਸੀ ਪਰ ਪੜਤਾ ਹੈ ਨਾ,
1: ਜਬ ਕਿਸੀ ਪਰ ਪੜਤਾ ਹੈ ਨਾ,
0: ਤੋ ਆਦਮੀ ਉੱਠਤਾ
1: ਨਹੀਂ ਉੱਠ ਜਾਤਾ ਹੈ।
0: ਅੱਛਾ, ਇਹ ਤੁਹਾਨੂੰ ਯਾਦ ਸੀ ਹੈ ਨਾ?
1: ਹਾਂਜੀ।
0: ਚਲੋ ਠੀਕ ਹੈ ਜੀ, ਅਤੇ ਉਹ ਇੱਕ ਡਾਇਲੋਗ ਇਹਦੇ ਅੱਗੇ ਹੋਰ ਵੀ ਹੈ ਨਾ ਕਿ ਉਹ ਲੋਹੇ ਕਾ ਕੀ ਕਹਿੰਦੇ ਹੁੰਦੇ ਆ ਕਿ ਆਕਾਰ ਬਦਲ ਦਿੱਤਾ ਹੈ ਨਾ। ਚਲੋ,
1: ਆਕਾਰ।
0: ਅੱਛਾ, ਉਹ ਮਜ਼ਦੂਰ ਕਾ ਹਾਥ ਹੈ, ਇਹ ਢਾਈ ਕਿਲੋ ਦਾ ਹੱਥ ਹੈ ਨਾ, ਹੱਥਾਂ 'ਚ ਵੀ ਫਰਕ ਹੁੰਦਾ ਜੀ ਭਲਾ। ਚਲੋ ਠੀਕ ਹੈ ਜੀ, ਬਹੁਤ ਬਹੁਤ ਸ਼ੁਕਰੀਆ ਜੀ। ਵੈਸੇ ਸੰਦੀਪ ਜੀ, ਮੈਂ ਤਾਂ ਇੱਕੋ ਗੱਲ ਕਹਿਣਾ ਚਾਹੂੰਗਾ ਜੀ, ਨਾਮ ਤੁਹਾਡਾ ਸਨੀ ਆ, ਲੇਕਿਨ ਸਨੀ ਵਾਲੀ ਕੋਈ ਗੱਲਬਾਤ ਬਣੀ ਨਹੀਂ ਅੱਜ ਵੈਸੇ, ਠੀਕ ਹੈ? ਕਹਿੰਦੇ ਠੀਕ ਆ ਜੀ ਯਾਰ, ਕਮਾਲ ਹੋ ਸੰਦੀਪ ਜੀ ਤੁਸੀਂ ਹੈ। ਚਲੋ ਖੈਰ ਜੀ, ਕੋਸ਼ਿਸ਼ ਕਰੋ ਜੀ ਕਿ ਥੋੜ੍ਹਾ ਜਿਹਾ ਜਿਹੜਾ ਨਾ ਆਵਾਜ਼ ਦੇ ਵਿੱਚ ਦਮ ਹੋਵੇ ਨਾ, ਥੋੜ੍ਹਾ ਜੋਸ਼ ਦੇ ਨਾਲ ਬੋਲਿਆ ਜਾਵੇ, ਫਿਰ ਹੀ ਜਿਹੜਾ ਹੈ ਆਪਾਂ ਉੱਚੀ ਦੇਣੀ

0: ਆਵਾਜ਼ ਦੇ ਵਿੱਚ ਜਿਹੜਾ ਡਾਇਲੋਗ ਡਿਲੀਵਰ ਕਰਦੇ ਆ ਤੇ ਪਤਾ ਲੱਗਦਾ। ਬਸ ਇੱਕ ਵਾਰੀ ਜਾਂਦੇ ਜਾਂਦੇ ਨਾ ਡਾਇਲੋਗ ਬਸ ਇੰਨਾ, ਯੇ ਮਜ਼ਦੂਰ ਕਾ ਹਾਥ ਹੈ ਗਾਤੀਆ, ਇੱਕ ਵਾਰੀ ਉੱਚੀ ਜੀ,
1: ਜੀ
0: ਜੋਸ਼ ਦੇ ਨਾਲ, ਜਨੂਨ ਦੇ ਨਾਲ, 3 ਗਿਣਨ ਤੋਂ ਬਾਅਦ ਜੀ, ਠੀਕ ਹੈ, ਰੈਡੀ ਜੀ?
1: ਹਾਂਜੀ ਹਾਂਜੀ,
0: ਇੱਕ, ਦੋ, ਚਾਰ।
1: ਯੇ ਮਜ਼ਦੂਰ ਕਾ ਹਾਥ ਹੈ ਕਾਤੀਆ।
0: ਸੰਦੀਪ ਜੀ ਮੈਂ 3 ਤਾਂ ਗਿਆ ਹੀ ਨਹੀਂ, ਮੈਂ ਕਿਹਾ 1, 2 ਤੇ 4 ਤੁਸੀਂ ਬੋਲਤਾ, ਗਲਤ ਗੱਲ ਯਾਰ ਵੈਸੇ। ਚਲੋ ਖੈਰ ਕੋਈ ਗੱਲ ਨਹੀਂ ਜੀ, ਬਹੁਤ ਬਹੁਤ ਸ਼ੁਕਰੀਆ ਜੀ, ਤੁਸੀਂ ਸਾਨੂੰ ਟਾਈਮ ਦਿੱਤਾ ਆਪਣਾ, ਅਤੇ ਅੱਜ ਤੁਸੀਂ ਸਾਡੇ ਨਾਲ ਮਜ਼ਦੂਰ ਕਾ ਹਾਥ ਹੈ ਗਾਤੀਆਂ ਉਹਦੇ ਬਾਰੇ ਵੀ ਤੁਸੀਂ ਥੋੜ੍ਹਾ ਜਿਹਾ ਬੋਲੇ। ਖੈਰ ਸ਼ੁਕਰੀਆ ਜੀ, ਅਤੇ ਜਾਂਦੇ ਜਾਂਦੇ ਫਰਮਾਇਸ਼ ਦੱਸ ਦਿਓ ਜੀ ਕਿ ਕਿਹੜਾ ਟਰੈਕ ਸੁਣੋਗੇ?
1: ਤੁਮ ਬਿਨ ਮੂਵੀ ਦਾ ਕੋਈ ਸੁਣਾ।
0: ਤੁਮ ਬਿਨ ਮੂਵੀ ਦਾ ਕੋਈ ਵੀ ਟਰੈਕ, ਠੀਕ ਹੈ ਜੀ। ਸੰਦੀਪ ਜੀ ਤੁਸੀਂ ਕਾਲ ਕੀਤੀ, ਥੈਂਕ ਯੂ ਸੋ ਮਚ ਜੀ, ਪਲੇ ਕਰ ਰਹੇ ਹਾਂ ਜੀ ਤੁਹਾਡਾ ਪਸੰਦੀਦਾ ਟਰੈਕ ਫਰੋਮ ਦਾ ਮੂਵੀ ਤੁਮ ਬਿਨ, ਉਦਿਤ ਨਾਰਾਇਣ ਅਤੇ ਅਨੁਰਾਧਾ ਪੌਂਡਵਾਲ ਜੀ ਦੀ ਆਵਾਜ਼ ਦੇ ਵਿੱਚ। ਔਰ ਦੋਸਤੋ, ਜੇਕਰ ਚਾਹੁੰਦੇ ਹੋ ਤੁਹਾਡੀ ਵੀ ਫਰਮਾਇਸ਼ ਅੱਜ ਦੇ ਇਸ ਪ੍ਰੋਗਰਾਮ 'ਚ ਪੂਰੀ ਹੋਵੇ ਤਾਂ ਉਹਦੇ ਲਈ ਤੁਹਾਨੂੰ ਮਮਿਕਰੀ ਦਾ ਟੈਸਟ ਪਾਸ ਕਰਨਾ ਹੋਏਗਾ। ਜਿਸ ਦੋਸਤ ਦੀ ਮਮਿਕਰੀ ਵਧੀਆ ਹੋਏਗੀ ਸਿਰਫ ਉਹਨਾਂ ਦੀ ਫਰਮਾਇਸ਼ ਹੀ ਪੂਰੀ ਕਰਾਂਗੇ। ਸੋ ਪੂਰੀ ਤਿਆਰੀ ਦੇ ਨਾਲ ਆਓ ਜੀ, ਤੁਹਾਡੇ ਕੋਲ ਸਮਾਂ ਹੈ, ਰੈਡੀ ਰਹੋ ਆਪਣੀ ਮਮਿਕਰੀ ਦੇ ਨਾਲ, ਔਰ ਕਾਲ ਕਰੋ 0181 43 174 ਤੇ, ਔਰ ਜਦੋਂ ਤੱਕ ਸਾਡੇ ਅਗਲੇ ਦੋਸਤ ਸਾਡੇ ਨਾਲ ਜੁੜਦੇ ਨੇ, ਸੁਣਦੇ ਹਾਂ ਜੀ ਟਰੈਕ

0: ਟਰੈਕ ਹੈ ਜੀ ਜਿਹੜਾ ਅਸੀਂ ਅੱਜ ਸਾਰੇ ਮਿਲ ਕੇ ਸੁਣਾਂਗੇ?
1: ਲਾ ਦਿਓ ਜੀ ਅੱਜ ਕਜ਼ਰਾ ਮੁਹੱਬਤ ਵਾਲਾ।
0: ਓਏ ਹੋਏ ਹੋਏ, ਕਿਆ ਬਾਤ ਹੈ! ਹਾਂ, ਕਜਰੇ ਨੇ ਲੈ ਲਈ ਮੇਰੀ ਜਾਨ, ਕਿਆ ਬਾਤ ਹੈ! ਹਾਏ ਰੇ ਮੈਂ ਤੇਰੇ ਕੁਰਬਾਨ। ਆਸ਼ਾ ਭੋਸਲੇ ਔਰ ਸ਼ਮਸ਼ਾਦ ਬੇਗਮ ਜੀ ਦੀ ਆਵਾਜ਼ 'ਚ ਗਾਇਆ ਹੋਇਆ ਟਰੈਕ। ਆਹ ਜਿਹੜੀ ਨਾ ਸਟਾਰਟਿੰਗ 'ਚ ਸਰਗਮ ਆ, ਹਾਰਮੋਨੀਅਮ 'ਤੇ ਜੋ ਚੀਜ਼ ਵੱਜੀ ਹੋਈ ਹੈ ਨਾ, ਇਹ ਜੋ ਹਾਰਮੋਨੀਅਮ ਦੀਆਂ ਜਿਹੜੇ ਸੁਰ ਨੇ ਜਿਹੜੇ ਉਹ ਪਕੜੇ ਨੇ, ਜਿਹੜੇ ਇਹਦੇ ਉੱਤੇ ਬਜਾਇਆ ਗਿਆ ਜਦੋਂ ਇਸਨੂੰ ਪਲੇ ਕੀਤਾ ਗਿਆ, ਤਾਂ ਮੈਨੂੰ ਲੱਗਦਾ ਕਿ ਇਹੀ ਚੀਜ਼ ਜਿਹੜੀ ਹੈ ਨਾ, ਇਹ ਇਨਸਾਨ ਦੇ ਮਨ ਨੂੰ ਮੋਹ ਲੈਂਦੀ ਹੈ।

0: 102.7 FM रेनबो ਦੇ ਉੱਤੇ ਪ੍ਰੋਗਰਾਮ ਚੱਲ ਰਿਹਾ ਜੀ ਇਸ ਵੇਲੇ। ਹੈਲੋ ਜਲੰਧਰ, ਸਮੇਂ ਦੀ ਘੜੀ ਦੇ ਮੁਤਾਬਕ 4:48 ਮਿੰਟ ਹੋ ਚੁੱਕੇ ਨੇ ਜੀ, ਔਰ ਸਾਡੇ ਅਗਲੇ ਕਾਲਰ ਦੋਸਤ ਆਪਣੀ ਹਾਜ਼ਰੀ ਲਗਵਾਉਣ ਲਈ 0181 8342174 ਨੰਬਰ ਨੂੰ ਡਾਇਲ ਕਰਕੇ ਆ ਗਏ ਨੇ ਜੀ, ਔਰ ਪ੍ਰੋਗਰਾਮ 'ਚ ਸ਼ਿਰਕਤ ਕਰ ਰਹੇ ਨੇ। ਡਾਇਲੋਗ ਬਾਜ਼ੀ ਚੱਲ ਰਹੀ ਹੈ ਜੀ ਇਸ ਪ੍ਰੋਗਰਾਮ ਦੇ ਵਿੱਚ, ਕੀ ਕਹਿ ਰਹੇ ਨੇ ਸਾਡੇ ਅਗਲੇ ਦੋਸਤ, ਕਿਹੜਾ ਡਾਇਲੋਗ ਲੈ ਕੇ ਆਏ ਨੇ ਉਹਨਾਂ ਤੋਂ ਜਾਣਦੇ ਹਾਂ ਜੀ। ਹੈਲੋ,
1: ਹੈਲੋ, ਸਤਿ ਸ਼੍ਰੀ ਅਕਾਲ ਸਰ।
0: ਸਤਿ ਸ਼੍ਰੀ ਅਕਾਲ ਜੀ, ਕੌਣ ਜਨਾਬ ਗੱਲ ਕਰ ਰਹੇ ਨੇ? ਸਵਾਗਤ ਕਰਦੇ ਹਾਂ ਮਨਪ੍ਰੀਤ ਜੀ, ਕੀ ਹਾਲ ਚਾਲ ਨੇ ਤੁਹਾਡੇ?
1: ਬਹੁਤ ਵਧੀਆ ਸਰ, ਤੁਸੀਂ ਸੁਣਾਓ ਸਰ ਜੀ, ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਲੱਗਦਾ ਸਰ।
0: ਬਹੁਤ ਬਹੁਤ ਦਿਲੋਂ ਧੰਨਵਾਦ ਜੀ। ਕਹਿੰਦੇ ਤੇ ਇੱਕ ਟਾਸਕ ਹੈ ਜੀ ਅੱਜ ਦੇ ਇਸ ਪ੍ਰੋਗਰਾਮ 'ਚ ਆਪਾਂ ਰੱਖਿਆ ਨਾ ਜੀ,
1: ਹਾਂਜੀ,
0: ਤੇ ਫਿਰ ਕੀ ਤੇ ਕਿਹੜੇ ਕਿਰਦਾਰ, ਕਿਹੜੇ ਐਕਟਰ, ਕਿਹੜੇ ਦਮਦਾਰ ਆਵਾਜ਼ ਅੱਜ ਤੁਸੀਂ ਬਣਨ ਜਾ ਰਹੇ ਹੋ?
1: ਸਲਮਾਨ ਖਾਨ ਦਾ ਬੋਲ ਕੇ ਵੇਖਾਂਗੇ ਜੀ ਸਰ, ਬੋਲਿਆ ਗਿਆ ਤੇ
0: ਮੈਂ ਕਿਹਾ ਜੀ ਆਉਣ ਦਿਓ ਸੱਲੂ ਸੱਲੂ ਭਾਈ ਆ ਗਏ ਜੀ ਸਾਡੇ। ਹੈ,
1: ਹਾਂਜੀ ਹਾਂਜੀ ਸਰ ਜੀ, ਉਹਦਾ ਹੈਗਾ ਡਾਇਲੋਗ, ਮੈਂ ਇੱਕ ਵਾਰ ਕਮੈਂਟ ਕਰ ਦਈ ਤੇ ਮੈਂ ਆਪਣੇ ਅੱਖ ਵੀ ਨਹੀਂ ਸ

0: ਕੰਮ
1: ਉਹ ਨਹੀਂ ਜੀ ਕਮੈਂਟ ਨਹੀਂ ਕਰਦੀਆਂ ਕਮਿਟਮੈਂਟ ਕਰਦੀਆਂ ਲਓ ਦੱਸੋ ਜੀ
0: ਹਾਂਜੀ ਸਰ ਜੀ
1: ਨਹੀਂ ਇਹ ਤਾਂ ਆਪਨੇ ਗਲਤ ਕਰ ਦਿਆ ਵੈਸੇ ਕਮਿਟ ਹੈ ਨਾ ਜੀ
0: ਸਰ ਕੋਈ ਨਹੀਂ ਇੰਨੀ ਗਲਤੀ ਮਾਫ
1: ਨਹੀਂ ਨਹੀਂ ਗਲਤੀ ਕਿਉਂ ਮਾਫ ਜੀ ਸਲਮਾਨ ਖਾਨ ਨੂੰ ਤਾਂ ਕੁਛ ਨਹੀਂ ਮਾਫ ਹੈਗਾ ਜੀ ਤੁਸੀਂ ਗਲਤੀ ਕਿੱਦਾਂ ਕਹਿਤੀ ਜੀ ਗਲਤੀ ਮਾਫ ਹੈ ਦੁਬਾਰਾ ਡਾਇਲੋਗ ਬੋਲਣਾ ਪੈਣਾ ਕਿ ਇੱਕ ਵਾਰ ਜੋ ਮੈਨੇ ਕਮਿਟਮੈਂਟ ਕਰ ਦੀ ਉਸਕੇ ਬਾਅਦ ਮੈਂ ਖੁਦ ਕੀ ਵੀ ਨਹੀਂ ਸੁਣਤਾ ਨਹੀਂ ਬੰਦਾ ਘਰ ਵਾਲੀ ਦੀ ਫੇਰ ਵੀ ਸੁਣ ਲੈਂਦਾ
0: ਸਰ ਸਾਹਮਣੇ
1: ਮਨਪ੍ਰੀਤ ਨੇ ਕਮਿਟਮੈਂਟ ਕਰ ਦੀ ਤਾਂ ਉਹ ਆਪਣੀ ਘਰਵਾਲੀ ਕੀ ਵੀ ਨਹੀਂ ਸੁਣਤਾ
0: ਬੋਲੇ ਨੀ ਜਾਣਾ ਸਰ ਸਰ ਪਰਿਵਾਰ ਸਾਹਮਣੇ ਬੈਠਾ ਸੀ ਜਾਂਦੇ
1: ਨਹੀਂ ਇਹ ਤੇ ਬੋਲਣਾ ਪੈਣਾ ਸਾਡੇ ਵੱਲੋਂ ਡੇਅਰ ਆ ਜੀ ਸਲਮਾਨ ਖਾਨ ਵਰਗਾ ਜਿਗਰਾ ਲੈ ਕੇ ਆਓ ਜੀ ਹੌਸਲਾ ਕਰੋ ਆਪਣੇ ਆਪ ਨੂੰ ਸਮਝੋ ਸੱਚੀ ਸਲਮਾਨ ਖਾਨ ਬੋਲ ਦਿਓ ਜੀ ਫਿਰ ਮਨਪ੍ਰੀਤ ਨੇ ਕਮਿਟਮੈਂਟ ਕਰ ਦੀ ਨਾ ਤੋ ਵੋ ਆਪਣੀ ਘਰਵਾਲੀ ਕੀ ਵੀ ਨਹੀਂ ਸੁਣਤਾ
0: ਮਨਪ੍ਰੀਤ ਨੇ ਇੱਕ ਬਾਰ ਕਮਿਟਮੈਂਟ ਕਰ ਦੀ ਘਰ ਵਾਲੇ ਕੋ ਨਹੀਂ ਸੁਣਤਾ
1: ਘਰ ਵਾਲੀ ਕੋ ਨਹੀਂ ਸੁਣਤਾ ਨੀ ਘਰਵਾਲੀ ਕੀ ਨਹੀਂ ਸੁਣਤਾ ਚਲੋ ਖੈਰ ਜੀ ਮੈਂ ਜੋ ਕਰਾਉਣਾ ਸੀ ਮੈਂ ਬਸ ਠੀਕ ਆ ਜੀ ਮੈਂ ਕਹਿੰਦਾ ਜੀ ਤੁਹਾਡੀ ਅੱਜ ਰਾਤ ਬਹੁਤ ਸੋਹਣੀ ਨਿਕਲੇ ਚਲੋ ਜੀ ਬਹੁਤ ਬਹੁਤ ਸ਼ੁਕਰੀਆ ਜਨਾਬ ਤੁਸੀਂ ਸਾਡੇ ਨਾਲ ਜੁੜੇ ਤੇ ਮੈਂ ਕਹਿੰਦਾ ਜੀ ਤੁਸੀਂ ਘਰ ਵਾਲੀ ਦੀ ਵੀ ਸੁਣੋ ਤੇ ਆਪਣੇ ਬੱਚਿਆਂ ਦੀ ਵੀ ਸੁਣੋ ਰੱਬ ਦੀ ਵੀ ਸੁਣੋ ਸਾਰਿਆਂ ਦੀ ਸੁਣੋ ਹੈਨਾ ਜੀ ਸਾਡੀ ਵੀ ਸੁਣ ਦਿਓ
0: ਜਿਹੜਾ ਪ੍ਰੋਗਰਾਮ goodgoodi.com ਆਉਂਦਾ ਸਰ ਜੀ ਉਹ ਦੁਬਾਰਾ ਚਲਾਓ ਸਰ ਜੀ
1: ਦੁਬਾਰਾ ਚਲਾਈਏ ਉਹ ਕੋਸ਼ਿਸ਼ ਕਰਦੇ ਜੀ ਅਸੀਂ ਉਸ ਨੂੰ ਹੈਲੋ ਜਲੰਧਰ ਪ੍ਰੋਗਰਾਮ ਦੇ ਵਿੱਚ ਜਾਰੀ ਰੱਖਣ ਦੀ ਪਰ ਤੁਹਾਡੀ ਜਿਹੜੀ ਇੱਛਾ ਹੈ ਉਸ ਦੇ ਉੱਤੇ ਜ਼ਰੂਰ ਧਿਆਨ ਦੇਵਾਂਗੇ ਜੀ ਬਹੁਤ ਬਹੁਤ ਸ਼ੁਕਰੀਆ ਤੇ ਕਿਹੜੀ ਫਰਮਾਇਸ਼ ਹੈ ਜੀ ਅੱਜ ਅਸੀਂ ਤੁਹਾਡੇ ਲਈ ਪਲੇ ਕਰੀਏ
0: ਸਰ ਜੀ ਨਛੱਤਰ ਗਿੱਲ ਦਾ ਸੁਣਾ ਦਿਓ ਕੋਈ ਵੀ ਸੁਣਾ
1: ਨਛੱਤਰ ਗਿੱਲ ਦਾ ਲਓ ਜੀ ਨਛੱਤਰ ਗਿੱਲ ਦਾ ਜਿੱਦਾਂ ਤੁਸੀਂ ਖੁਦ ਖੁਸ਼ ਹੋਏ ਹੋ ਤੁਹਾਡੀ ਫੈਮਿਲੀ ਖੁਸ਼ ਹੋਈ ਹੈ ਉੱਦਾਂ ਹੀ ਹੱਸਦਾ ਹਸਾਉਂਦਾ ਇੱਕ ਟਰੈਕ ਆ ਰਿਹਾ ਜੀ ਨਛੱਤਰ ਗਿੱਲ ਦਾ

0: ਹੈਲੋ ਜੀ, ਐਫ ਐਮ ਬੈਂਡ 102.7 ਮੈਗਾਹਰਟਜ਼ ਦੇ ਉੱਤੇ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ ਜੀ, ਚੱਲ ਰਿਹਾ ਪ੍ਰੋਗਰਾਮ ਹੈਲੋ ਜਲੰਧਰ। ਹੈਲੋ ਜਲੰਧਰ ਪ੍ਰੋਗਰਾਮ ਦੇ ਵਿੱਚ ਸਮਾਂ ਬਹੁਤ ਥੋੜ੍ਹਾ ਰਹਿ ਗਿਆ ਜੀ, ਪਰ ਸਾਡੇ ਆਖਰੀ ਕਾਲਰ ਦੋਸਤ ਸਾਡੇ ਨਾਲ ਜੁੜ ਚੁੱਕੇ ਨੇ। ਆਓ ਜੀ, ਕਰਦੇ ਉਹਨਾਂ ਦੇ ਨਾਲ ਗੱਲਬਾਤ। ਹੈਲੋ
1: ਜੀ, ਨਮਸਕਾਰ।
0: ਪਿਆਰ ਭਰੀ ਨਮਸਕਾਰ ਜੀ।
1: ਪੁਰਸ਼ੋਤਮ ਕਪੂਰਥਲੇ ਬੋਲ ਰਿਹਾ ਜੀ।
0: ਪੁਰਸ਼ੋਤਮ ਜੀ, ਬਹੁਤ ਬਹੁਤ ਸਵਾਗਤ ਕਰਦੇ ਜੀ ਪ੍ਰੋਗਰਾਮ ਹੈਲੋ ਜਲੰਧਰ 'ਚ। ਅਤੇ ਜਨਾਬ, ਪਤਾ ਹੈ ਜੀ ਤੁਹਾਨੂੰ, ਫਿਰ ਅੱਜ ਦਾ ਸਾਡਾ ਛੋਟਾ ਜਿਹਾ ਟਾਸਕ ਕੀ ਹੈ ਜੀ, ਅਤੇ ਫਿਰ ਸਾਨੂੰ ਤੁਸੀਂ ਤਾਰੁਫ ਕਰਵਾ ਦਿਓ ਜੀ ਆਪਣੀ ਆਵਾਜ਼ ਦੇ ਜ਼ਰੀਏ ਕਿ ਕਿਹੜਾ ਡਾਇਲੋਗ ਕਿਸ ਐਕਟਰ ਦੀ ਆਵਾਜ਼ 'ਚ ਲੈ ਕੇ ਆ ਰਹੇ ਹੋ।
1: ਮੈਂ ਰਾਜਕੁਮਾਰ ਦੀ ਆਵਾਜ਼ 'ਚ ਬੋਲਾਂਗਾ
0: ਜੀ।
1: ਉਸ ਤੋਂ ਪਹਿਲਾਂ ਇੱਕ ਐਕਟਰਸ ਉਹਦੀ ਆਵਾਜ਼ ਹੈ।
0: ਅੱਛਾ ਜੀ।
1: ਉਹ ਕਹਿੰਦੀ ਉਹਨੂੰ, ਰਾਜਕੁਮਾਰ ਨੂੰ ਕਹਿੰਦੀ ਹੈ, ਜੇ ਸੁਪਨੇ ਮੇ ਕੋਈ ਫਿਰਦੋਸ ਫਿਰਦੋਸ ਕਾ ਨਾਮ ਲੇਤਾ ਹੈ। ਰਾਜਕੁਮਾਰ ਅੱਗੋਂ ਕਹਿੰਦਾ, ਐਸੀ ਕੌਣ ਸੀ ਫਿਰਦੋਸ ਹੈ ਜਿਸੇ ਹਮ ਨਹੀਂ ਜਾਣਤੇ।
0: ਅੱਛਾ ਜੀ।
1: ਜੇ ਪੈਰ ਜ਼ਮੀਨ ਤੇ ਮਤ ਉਤਾਰੀਏਗਾ, ਗੰਦੇ ਹੋ ਜਾਏਗੇ। ਠੀਕ ਹੈ ਜੀ, ਹੋਰ ਕੋਈ?
0: ਠੀਕ ਹੈ। ਅੱਛਾ, ਬਸ ਖਤਮ ਹੋ ਗਿਆ ਜੀ? ਮੈਂ ਤਾਂ ਜੀ ਖਲਿਆ, ਮੈਂ ਕਿਹਾ ਜੀ ਤੁਸੀਂ ਚੁੱਪ ਹੋ ਗਏ, ਮੈਂ ਕਿਹਾ ਪਾਣੀ ਪੂਣੀ ਲੈਣ ਚਲੇ ਗਏ, ਮੈਂ ਕਿਹਾ ਮੈਂ ਇੱਧਰੋਂ ਸਾਬਣ ਲਿਆ, ਮੈਂ ਪੈਰ ਵੀ ਧੋ ਲਾਂਗੇ।
1: ਨਹੀਂ, ਉਹ ਜਲਦੀ ਜਲਦੀ 'ਚ ਫਿਰ ਇੰਨਾ ਕੁ ਜ਼ਿਆਦਾ, ਹੋਰ ਕਿਸੇ ਦਿਨ ਸੁਣਨਾ ਤਾਂ ਫਿਰ ਤਾਂ ਸੁਣਾ ਦਿਆਂਗੇ ਬਹੁਤ ਲੰਬੇ ਲੰਬੇ ਵੀ।
0: ਓ, ਕਿਆ ਬਾਤ ਹੈ। ਠੀਕ ਹੈ ਜੀ, ਲੰਬੇ ਡਾਇਲੋਗ ਦੀ ਵਾਰੀ ਜਿਸ ਦਿਨ ਆਏਗੀ ਉਸ ਦਿਨ ਜ਼ਰੂਰ ਸੁਣਾਂਗੇ ਜੀ। ਬਹੁਤ ਬਹੁਤ ਸ਼ੁਕਰੀਆ ਪੁਰਸ਼ੋਤਮ ਜੀ, ਔਰ ਬਹੁਤ ਹੀ ਖੂਬਸੂਰਤੀ ਦੇ ਨਾਲ ਤੁਸੀਂ ਦੋਨਾਂ ਆਵਾਜ਼ਾਂ ਦੇ ਜ਼ਰੀਏ ਡਾਇਲੋਗ ਨੂੰ ਸਾਡੇ ਤੱਕ ਪਹੁੰਚਾਇਆ, ਥੈਂਕ ਯੂ ਜੀ। ਅਤੇ ਕਿਹੜਾ ਟਰੈਕ ਹੈ ਜੀ ਜਿਹੜਾ ਅੱਜ ਦੇ ਸਾਡੇ ਇਸ ਪ੍ਰੋਗਰਾਮ ਦਾ ਸ਼ਾਨ ਬਣੇਗਾ?
1: ਕੋਈ ਵੀ ਸੁਣਾ ਦਿਓ ਜੀ।
0: ਠੀਕ ਹੈ ਜੀ, ਚਲੋ ਜੀ ਕੋਈ ਵੀ ਗੀਤ ਸੁਣਾ ਦਿੰਦੇ ਹਾਂ। ਔਰ ਆਸਾ ਸਿੰਘ ਮਸਤਾਨਾ ਜੀ ਔਰ ਸੁਰਿੰਦਰ ਕੌਰ ਜੀ ਦੀ ਆਵਾਜ਼ ਦੇ ਵਿੱਚ ਗਾਇਆ ਹੋਇਆ ਟਰੈਕ ਹੈ ਜੀ, ਪਲੇ ਕਰਨ ਜਾ ਰਹੇ ਹਾਂ ਤੁਹਾਡੇ ਰੇਡੀਓ ਸੈੱਟ ਦੇ ਉੱਪਰ ਸਾਡੇ ਅੱਜ ਦੇ ਇਸ ਪ੍ਰੋਗਰਾਮ ਹੈਲੋ ਜਲੰਧਰ ਦੇ ਆਖਰੀ ਟਰੈਕ ਦੇ ਰੂਪ ਦੇ ਵਿੱਚ।

ਜੀ ਦੋਸਤੋ, ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਹੈਲੋ ਜਲੰਧਰ। ਉਮੀਦ ਕਰਦੇ ਹਾਂ ਤੁਹਾਨੂੰ ਅੱਜ ਦਾ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਹੁਣ ਤੋਂ ਕੁਝ ਹੀ ਪਲਾਂ 'ਚ, ਯਾਨੀ ਕਿ ਠੀਕ 5 ਵਜੇ, ਯੁਵਾ ਦੋਸਤ ਆਪਣਾ ਪ੍ਰੋਗਰਾਮ ਯੁਵਾਣੀ ਲੈ ਕੇ ਹਾਜ਼ਰ ਹੋਣਗੇ। ਅੱਜ ਦਾ ਯੁਵਾਣੀ ਪ੍ਰੋਗਰਾਮ ਤੁਸੀਂ ਸੁਣੋਗੇ ਆਰ ਜੇ ਨੀਹਾ ਅਤੇ ਆਰ ਜੇ ਸ਼ਿਵਮ ਦੀ ਆਵਾਜ਼ ਦੇ ਵਿੱਚ।

0: ਖਤਮ ਕਰਦੇ ਇੰਤਜ਼ਾਰ ਕਰਾਂਗੇ ਤੁਹਾਡੇ ਨਾਲ ਕਈ ਗੱਲਾਂ ਸੁਣਾਵਾਂਗੇ ਬਿਹਤਰੀਨ ਗਾਣੇ ਤੇ ਸਾਜ਼ ਤੇ ਫਿਰ ਕਰਦੇ ਆ ਗਾਜ਼ ਪ੍ਰੋਗਰਾਮ ਦੇ ਵਿੱਚ ਤੇ ਫਿਰ ਅੱਜ ਦੇ ਕਿਹੜੇ ਖਾਸ ਸੈਗਮੈਂਟ ਸਹਿਣੇ ਆ
1: ਖਾਸ ਸੈਗਮੈਂਟ ਤਾਂ ਅੱਜ ਦੇ ਬਹੁਤ ਨੇ ਪਰ ਅੱਜ ਦਾ ਜਿਹੜਾ ਖਾਸ ਸਾਡਾ ਸੈਗਮੈਂਟ ਹੈ ਨਾ ਟੂਰਸ ਐਂਡ ਟਰੈਵਲਸ ਉਹਦੇ ਵਿੱਚ ਖਾਸ ਪਤਾ ਕੀ ਹੋਣ ਵਾਲਾ ਸ਼ਿਵਮ ਅੱਜ ਅਸੀਂ ਕਰਾਂਗੇ ਸਾਡੇ ਲਿਸਨਰਸ ਦੇ ਨਾਲ ਗੱਲਬਾਤ ਤੇ ਪ੍ਰੋਗਰਾਮ ਹੋਣ ਵਾਲਾ ਫੋਨ ਇਨ ਤੇ ਤੁਸੀਂ ਵੀ ਸਾਨੂੰ ਅੱਜ ਸਾਡੇ ਨਾਲ ਕਾਲ ਤੇ ਗੱਲਬਾਤ ਕਰ ਸਕਦੇ ਹੋ ਤੇ ਆਪਣੇ ਐਕਸਪੀਰੀਅੰਸ ਸਾਂਝੇ ਕਰ ਸਕਦੇ ਹੋ ਟਰੈਵਲਸ ਬਾਰੇ
0: ਜੀ ਬਿਲਕੁਲ ਹਰ ਵਾਰ ਯੁਵਾਣੀ ਟੂਰਸ ਐਂਡ ਟਰੈਵਲਸ ਦੇ ਵਿੱਚ ਅਸੀਂ ਤੁਹਾਨੂੰ ਕਿਤੇ ਨਾ ਕਿਤੇ ਘੁਮਾਉਣ ਲੈ ਕੇ ਜਾਂਦੇ ਹਾਂ ਪਰ ਹੁਣ ਤੁਸੀਂ ਆਪਣੀ ਯਾਦਾਂ ਰਾਹੀਂ ਸਾਨੂੰ ਯੁਵਾਣੀ ਟੂਰਸ ਐਂਡ ਟਰੈਵਲਸ ਦੇ ਵਿੱਚ ਘੁਮਾਉਣਾ ਤੇ ਫਿਰ ਨੰਬਰ ਨੋਟ ਕਰ ਲਿਓ ਜੀ 0118123420182123421742174 ਤੇ ਜਿੱਦਾਂ ਯੁਵਾਣੀ ਟੂਰਸ ਐਂਡ ਟਰੈਵਲਸ ਸ਼ੁਰੂ ਹੋਏਗਾ ਨਾ ਤੁਹਾਡੇ ਕਾਲ ਸ਼ੁਰੂ ਹੋ ਜਾਣੇ ਚਾਹੀਦੇ ਕਿਉਂਕਿ ਤੁਸੀਂ ਫਿਰ ਲੈ ਕੇ ਜਾਣਾ ਸਾਨੂੰ ਉਹਨਾਂ ਜਗ੍ਹਾ
1: ਤੇ ਅਸੀਂ ਬਹੁਤ ਐਕਸਾਈਟਿਡ ਹਾਂ ਕਿ ਅੱਜ ਸਾਡੇ ਲਿਸਨਰ ਸਾਨੂੰ ਘੁਮਾਉਣ ਲੈ ਕੇ ਜਾਣਗੇ ਤੇ ਸਾਨੂੰ ਇੰਤਜ਼ਾਰ ਰਹੇਗਾ ਤੁਹਾਡੇ ਫੋਨ ਕਾਲਸ ਦਾ ਉਸ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਸਾਡੀ ਅੱਜ ਦੀ ਖਾਸ ਗੱਲ ਦੀ
0: ਤੇ ਦੋਸਤੋ ਅੱਜ ਹੈ ਜੀ ਇੰਟਰਨੈਸ਼ਨਲ ਡੇ ਆਫ ਫੈਮਲੀਜ਼ ਹਰ ਸਾਲ 15 ਮਈ ਨੂੰ ਇਹ ਦਿਨ ਮਨਾਇਆ ਜਾਂਦਾ ਹੈ ਤਾਂ ਜੋ ਅਸੀਂ ਫੈਮਲੀ ਦੀ ਇੰਪੋਰਟੈਂਸ ਨੂੰ ਸਮਝ ਸਕੀਏ ਫੈਮਲੀ ਸਿਰਫ ਖੂਨ ਦਾ ਰਿਸ਼ਤਾ ਹੀ ਨਹੀਂ ਹੁੰਦੀ ਨੇ ਹਾਂ ਫੈਮਲੀ ਉਹ ਹੁੰਦੀ ਹੈ ਜੋ ਤੁਹਾਡੇ ਹੱਸਣ ਅਤੇ ਹੱਸੇ ਅਤੇ ਤੁਹਾਡੇ ਦੁੱਖ ਵਿੱਚ ਸ਼ਾਮਿਲ ਰਹੇ
1: ਅਤੇ ਦੋਸਤੋ ਦੁਨੀਆਂ ਵਿੱਚ ਬਹੁਤ ਕੁਝ ਮਿਲ ਜਾਂਦਾ ਹੈ ਦੌਲਤ ਸ਼ੌਹਰਤ ਵੱਡੇ ਘਰ ਵੱਡੀਆਂ ਗੱਡੀਆਂ ਪਰ ਜੇ ਘਰ ਵਿੱਚ ਆਪਣੇ ਨਾ ਹੋਣ ਤਾਂ ਹਰ ਖੁਸ਼ੀ ਅਧੂਰੀ ਲੱਗਦੀ ਹੈ ਕਿਉਂਕਿ ਪਰਿਵਾਰ ਸਿਰਫ ਇੱਕ ਸ਼ਬਦ ਨਹੀਂ ਇਹ ਉਹ ਅਹਿਸਾਸ ਹੈ ਜਿੱਥੇ ਬਿਨਾਂ ਕਹੇ ਵੀ ਦਰਦ ਸਮਝ ਲਿਆ ਜਾਂਦਾ ਹੈ ਜਿੱਥੇ ਗਲਤੀਆਂ ਅਤੇ ਡਾਂਟ ਵੀ ਮਿਲਦੀ ਹੈ ਅਤੇ ਉਸੇ ਨਾਲ ਸਭ ਤੋਂ ਵੱਧ ਪਿਆਰ ਵੀ ਮਿਲਦਾ ਹੈ
0: ਪਿਆਰ ਦੇ ਨਾਲ ਮੈਨੂੰ ਹੋਰ ਵੀ ਚੀਜ਼ਾਂ ਯਾਦ ਆਉਂਦੀਆਂ ਜਦੋਂ ਟੀਵੀ ਦੇ ਰਿਮੋਟ 'ਤੇ ਕਬਜ਼ਾ ਹੋ ਜਾਂਦਾ ਜਦੋਂ ਉਹ ਛੋਟੀ ਜਿਹੀ ਗਲਤੀ 'ਤੇ ਵੱਡਾ ਲੈਕਚਰ ਹੋ ਜਾਂਦਾ ਅਤੇ ਫਿਰ ਜਦੋਂ ਉਹ ਮੋਰਨਿੰਗ ਵਾਲੇ ਗਰੁੱਪ ਦੇ ਮੈਸੇਜਸ ਗੁੱਡ ਮੋਰਨਿੰਗ ਆਉਂਦੀ ਹੈ ਨਾ ਓ ਹੋ ਹੋ
1: ਅਤੇ ਸ਼ਿਵਮ ਸਭ ਤੋਂ ਬੁਰਾ ਮੈਨੂੰ ਪਤਾ ਕਦੋਂ ਲੱਗਦਾ ਜਦੋਂ ਕਿਸੇ ਹੋਰ ਦੀ ਗਲਤੀ ਦੀ ਡਾਂਟ ਸਾਨੂੰ ਪੈ ਜਾਂਦੀ ਹੈ ਖਾਸ ਕਰ ਜੇ ਤੁਹਾਡੇ ਛੋਟੇ ਭੈਣ ਭਰਾ ਹੋ ਨਾ ਘਰ ਦੇ ਵਿੱਚ ਅਤੇ ਉਹਨੂੰ ਛੋਟਾ ਕਹਿ ਕੇ ਨਾ ਹਮੇਸ਼ਾ ਛੱਡ ਦਿੱਤਾ ਜਾਂਦਾ ਅਤੇ ਜਿਹੜਾ ਵੱਡਾ ਹੁੰਦਾ ਨਾ ਉਹਨੂੰ ਹਮੇਸ਼ਾ ਡਾਂਟ ਪੈ ਜਾਂਦੀ ਹੈ ਅਤੇ ਮੈਨੂੰ ਬਹੁਤ ਵਧੀਆ ਪਈ ਹੈ
0: ਇਹ ਤੁਸੀਂ ਗਲਤ ਬੰਦੇ ਨੂੰ ਦੱਸ ਰਹੇ ਹੋ ਕਿਉਂਕਿ ਮੈਂ ਘਰ 'ਚੋਂ ਸਭ ਤੋਂ ਛੋਟਾ ਹਾਂ ਅਤੇ ਮੈਨੂੰ ਲੱਗਦਾ ਜਿਹੜੇ ਛੋਟੇ ਹੁੰਦੇ ਆ ਨਾ ਉਹਨਾਂ ਦੀ ਕਦੀ ਕੋਈ ਗਲਤੀ ਹੁੰਦੀ ਨਹੀਂ ਹੈ
1: ਤੁਸੀਂ ਲੜਾਈ ਹੋਣੀ ਚਾਹੀਦੀ ਮੇਰੀ
0: ਤੁਹਾਡੀ ਗਲਤੀ ਹੈ ਕਿਉਂਕਿ ਤੁਸੀਂ ਪਹਿਲਾਂ

0: ਜੀ ਦੋਸਤੋ, ਇਸ ਪਿਆਰ ਦਾ ਕੀ ਹੀ ਕਹਿਣਾ।
1: ਜੀ ਦੋਸਤੋ, ਅੱਜ ਦੇ ਖਾਸ ਦਿਨ 'ਤੇ ਮੈਂ ਤੁਹਾਨੂੰ ਇਹੀ ਕਹਿਣਾ ਚਾਹੂੰਗੀ ਕਿ ਰਿਸ਼ਤੇ ਪੌਦਿਆਂ ਵਾਂਗ ਹੁੰਦੇ ਨੇ, ਜੇ ਪਿਆਰ ਅਤੇ ਸਮਾਂ ਮਿਲੇ ਤਾਂ ਹਮੇਸ਼ਾ ਹਰੇ ਰਹਿੰਦੇ ਨੇ। ਅੱਜ ਅੰਤਰਰਾਸ਼ਟਰੀ ਪਰਿਵਾਰ ਦਿਵਸ 'ਤੇ ਆਪਣੇ ਪਰਿਵਾਰ ਨੂੰ ਇੱਕ ਮੁਸਕਾਨ,
0: ਇੱਕ ਘੁੱਟ ਕੇ ਜੱਫੀ
1: ਅਤੇ ਥੋੜ੍ਹਾ ਜਿਹਾ ਸਮਾਂ ਜ਼ਰੂਰ ਦਿਓ, ਕਿਉਂਕਿ ਜ਼ਿੰਦਗੀ ਦੀ ਅਸਲੀ ਦੌਲਤ
0: ਪਰਿਵਾਰ ਹੀ ਹੁੰਦਾ ਦੋਸਤੋ।

0: ਇਹ ਤਾਂ ਅਸ਼ਨੇ ਬਸ਼ਨੇ ਵਾਲੀ ਗੱਲ ਹੋ ਗਈ ਹੈ।
1: ਸ਼ਿਵਮ, ਅਸ਼ਨੇ ਬਸ਼ਨੇ ਕੀ ਹੁੰਦਾ ਹੈ? ਕੁਛ ਡਿਫਰੈਂਟ ਜਿਹਾ ਕਹਿ ਰਹੇ ਹੋ ਤੁਸੀਂ ਅੱਜ।
0: ਤੁਹਾਨੂੰ ਅਸ਼ਨੇ ਬਸ਼ਨੇ ਦਾ ਮਤਲਬ ਨਹੀਂ ਪਤਾ ਨਿਆ?
1: ਨਹੀਂ, ਮੈਨੂੰ ਦੱਸੋਗੇ ਅਸ਼ਨੇ ਬਸ਼ਨੇ ਕੀ ਹੈ?
0: ਦੋਸਤੋ, ਸੈਗਮੈਂਟ ਸ਼ੁਰੂ ਹੋ ਗਿਆ ਜੀ ਵਰਡ ਐਕਸਪ੍ਰੈਸ। ਸਾਡੇ ਨਾਲ ਤਾਂ ਯਾਨੀ ਤੁਹਾਡੇ ਦੋਸਤ ਆਰਜੇ ਸ਼ਿਵਮ ਤੇ
1: ਆਰਜੇ ਨੇਹਾ ਦੇ ਨਾਲ
0: ਓਨਲੀ ਐਟ 102.7 ਮੈਗਾਹਰਟਜ਼ ਪ੍ਰੋਗਰਾਮ ਚੱਲ ਰਿਹਾ ਜੀ ਯੁਵਾਣੀ ਤੇ। ਅੱਜ ਵਰਡ ਐਕਸਪ੍ਰੈਸ ਚ ਅਸੀਂ ਕਰ ਰਹੇ ਹਾਂ ਜੀ ਅਸ਼ਨੇ ਬਸ਼ਨੇ,
1: ਤੇ ਕਾਫੀ ਡਿਫਰੈਂਟ ਜਿਹਾ ਵਰਡ ਲੈ ਕੇ ਆਇਆ ਸ਼ਿਵਮ ਕੀ। ਮੈਂ ਵੀ, ਮੈਨੂੰ ਲੱਗਦਾ ਪਹਿਲੀ ਵਾਰੀ ਸੁਣਿਆ ਇਹ ਵਰਡ।
0: ਇਹ ਅਸ਼ਨੇ ਬਸ਼ਨੇ ਜੋ ਸ਼ਬਦ ਹੈ ਨਾ, ਇਹ ਪੰਜਾਬੀ ਦਾ ਸ਼ਬਦ ਹੈ। ਬੜੀ ਪੁਰਾਣੇ ਵਰਡਸ ਦੇ ਵਿੱਚੋਂ ਇੱਕ ਸ਼ਬਦ ਮੈਂ ਤੁਹਾਡੇ ਸਾਰਿਆਂ ਲਈ ਲੱਭ ਕੇ ਲਿਆਇਆ। ਇਹਦਾ ਮਤਲਬ ਹੁੰਦਾ ਜੀ ਸੱਜਣਾ, ਸਵਰਨਾ।

0: जय शिवम की। मैं भी, मुझे लगता है पहली बार ही सुनिया है वर्ड।
1: ये अचने बचने जो शब्द है ना, ये पंजाबी का शब्द है। बड़ी पुराने वर्ड्स दे विचों एक शब्द मैं तुहाडे सारे लिए लभ के लिया है। इहदा मतलब हुंदा है जी सजना सवरना, बहुत स्टाइल नाल रेडी होना, या थोड़ा फैशनल ते फैशनेबल ते टिप टॉप रहना। ਜਿਵੇਂ ਦੋਸਤੋ ਤੁਸੀਂ ਵੀ ਵੈਡਿੰਗ 'ਤੇ ਜਾਣਾ ਹੋਵੇ ਜਾਂ ਜਦੋਂ ਤੁਸੀਂ ਕਿਸੇ ਪਾਰਟੀ 'ਤੇ ਜਾਂਦੇ ਹੋ, ਤੁਸੀਂ ਬੜਾ ਸੱਜ ਧੱਜ ਕੇ ਜਾਂਦੇ ਹੋ ਅਤੇ ਤੁਹਾਡੇ ਨਾਲ ਜਿਵੇਂ ਨੀਹਾਂ ਹੈਗੀ ਹੁਣ ਮੇਰੇ ਨਾਲ, ਉਹ ਜਦੋਂ ਸੱਜ ਧੱਜ ਕੇ ਆਉਂਦੇ ਆ ਤਾਂ ਫਿਰ ਅਛਨੇ ਬਛਨੇ ਤਾਂ ਹੋ ਹੀ ਜਾਂਦੀ ਹੈ ਅਤੇ ਫਿਰ ਸਾਨੂੰ ਵੀ ਜਿਵੇਂ ਨੀਹਾਂ ਅੱਖਾਂ ਕੱਢ ਕੇ ਕਹਿ ਰਹੀ ਹੈ ਅਤੇ ਫਿਰ ਕਹਿਣਾ ਹੀ ਪੈਂਦਾ ਕਿ ਹਾਂ ਨੀਹਾਂ ਅਛਨੇ ਬਛਨੇ ਹੋਈ ਅੱਜ।
0: ਮਤਲਬ ਤੁਹਾਡੇ ਕਹਿਣ ਦਾ ਮਤਲਬ ਕੀ ਹੈ ਸ਼ਿਵਮ, ਕਿ ਮੈਂ ਤਿਆਰ ਸ਼ਿਆਰ ਹੋ ਕੇ ਨਹੀਂ ਰਹਿੰਦੀ ਅਤੇ ਤਿਆਰ ਨਹੀਂ ਹੋ ਕੇ ਆਉਂਦੀ?
1: ਨਹੀਂ ਨਹੀਂ, ਮੇਰਾ ਕਹਿਣ ਦਾ ਮਤਲਬ ਇਹ ਹੈ ਤੁਹਾਨੂੰ ਅਛਨੇ ਬਛਨੇ ਘਵਾਉਣਾ ਆਉਂਦਾ ਹੈ।
0: ਨਹੀਂ ਫਿਰ ਠੀਕ ਹੈ, ਫਿਰ ਤਾਂ ਬਿਲਕੁਲ ਠੀਕ ਹੈ ਅਤੇ ਵਰਡ ਦਾ ਮਤਲਬ ਕਾਫੀ ਵਧੀਆ ਅਤੇ ਮੈਨੂੰ ਕਾਫੀ ਇੰਟਰਸਟਿੰਗ ਲੱਗਾ ਹੈ।
1: ਅਤੇ ਫਿਰ ਦੋਸਤੋ, ਜਦੋਂ ਤੁਹਾਡੇ ਸਾਹਮਣੇ ਜਿੱਦਾਂ ਨੀਹਾਂ ਤਿਆਰ ਹੋ ਕੇ ਆਉਂਦੀ ਹੈ ਅਤੇ ਅਸੀਂ ਕਹਿੰਦੇ ਹਾਂ ਅਛਨੇ ਬਛਨੇ ਹੋ ਜਾਂਦੀ ਹੈ, ਅਤੇ ਫਿਰ ਤੁਹਾਡੇ ਸਾਹਮਣੇ ਵੀ ਕੋਈ ਹੈਗਾ ਹੈ ਜੋ ਤਿਆਰ ਹੋ ਕੇ ਆਉਂਦਾ ਹੈ ਅਤੇ ਫਿਰ ਅਛਨੇ ਬਛਨੇ ਹੁੰਦੀ ਹੈ, ਤਾਂ ਕਹਿ ਦੇਣਾ ਚਾਹੀਦਾ ਮੈਨੂੰ ਲੱਗਦਾ।
0: ਅਤੇ ਜੇ ਇੱਦਾਂ ਦਾ ਕੁਝ ਹੋ ਜਾਂਦਾ ਹੈ ਨਾ, ਤਾਂ ਜਿਹੜਾ ਅਗਲਾ ਜਿਹੜਾ ਚਟਪਟਾ ਜਿਹਾ ਸੌਂਗ ਹੈ ਨਾ, ਤੁਸੀਂ ਉਹਨੂੰ ਡੈਡੀਕੇਟ ਕਰ ਸਕਦੇ ਹੋ ਅਤੇ ਉਹਨਾਂ ਨੂੰ ਸੁਣਾ ਵੀ ਸਕਦੇ ਹੋ ਅਤੇ ਇੰਜੋਏ ਕਰਦੇ ਪਿਆਰਾ ਜਿਹਾ ਗੀਤ। ਅਤੇ ਫਿਰ ਮਿਲਦੇ ਸਾਡੇ ਅਗਲੇ ਸੈਗਮੈਂਟਸ ਦੇ ਨਾਲ।

0: ਐਫਮੈਂਡ 102.7 ਮੈਗਾਹਰਟਜ਼ ਤੇ ਆਕਾਸ਼ਵਾਣੀ ਦਾ ਜੀ ਜਲੰਧਰ ਕੇਂਦਰ ਹੈ ਤੇ ਹੁਣ ਸਮਾਂ ਹੋ ਗਿਆ ਜੀ ਸਾਡੇ ਪਹਿਲੇ ਸੈਗਮੈਂਟ ਸਿਨੇਮਾ ਸਿਨੇਮਾ ਦਾ।
1: ਤੇ ਦੋਸਤੋ ਸੈਗਮੈਂਟ ਸਟਾਰਟ ਹੋ ਗਿਆ ਸਿਨੇਮਾ ਸਿਨੇਮਾ ਜਿਹਦੇ ਵਿੱਚ ਗੱਲ ਕਰਦੇ ਹਾਂ ਆਪਾਂ ਬਾਲੀਵੁੱਡ ਬਾਰੇ, ਬਾਲੀਵੁੱਡ ਦੀ ਖਾਸ ਮੂਵੀਜ਼ ਬਾਰੇ। ਅਤੇ ਅੱਜ ਵੀ ਆਪਾਂ ਕੁਝ ਖਾਸ ਹੀ ਲੈ ਕੇ ਆਏ ਹਾਂ, ਪਰ ਉਸ ਤੋਂ ਪਹਿਲਾਂ ਮੈਂ ਸ਼ਿਵਮ ਤੋਂ ਕੁਝ ਪੁੱਛਣਾ ਚਾਹੁੰਦੀ ਹਾਂ। ਸ਼ਿਵਮ ਨੇ ਮੈਨੂੰ ਹੁਣੀ ਕੁਐਸਚਨ ਕੀਤਾ ਸੀਗਾ ਕਿ ਜੇ ਤੁਹਾਡੇ ਫੈਮਿਲੀ 'ਤੇ ਕੋਈ ਮੂਵੀ ਬਣੀ ਹੁੰਦੀ ਤਾਂ ਉਸ ਮੂਵੀ ਦਾ ਟਾਈਟਲ ਕੀ ਹੁੰਦਾ ਅਤੇ ਸਟੋਰੀ ਕੀ ਹੁੰਦੀ। ਅਤੇ ਹੁਣ ਇਹੀ ਸਵਾਲ ਨਾ ਮੇਰਾ ਸ਼ਿਵਮ ਤੋਂ ਹੈ ਕਿ ਸ਼ਿਵਮ ਹੁਣ ਤੁਸੀਂ ਦੱਸੋਗੇ ਜੇ ਤੁਹਾਡੀ ਫੈਮਿਲੀ ਬੇਸਡ ਕੋਈ ਮੂਵੀ ਹੁੰਦੀ ਤਾਂ ਉਹ ਕਿੱਦਾਂ ਦੀ ਹੁੰਦੀ।
0: ਕਿੱਦਾਂ ਦੀ ਤਾਂ ਨਹੀਂ ਪਤਾ, ਪਰ ਮੈਨੂੰ ਇੰਨਾ ਪਤਾ ਕਿ ਉਸ ਫਿਲਮ ਦਾ ਨਾਮ ਹੋਣਾ ਸੀ ਸ਼ਿਵਮ ਦੀਆਂ ਗਲਤੀਆਂ।
1: ਤੇ ਮਾਈ ਗੋਡ,
0: ਉਹਦੇ ਵਿੱਚ ਮੇਰੀਆਂ ਸਾਰੀਆਂ ਗਲਤੀਆਂ ਦਿਖਾਈ ਜਾਣੀਆਂ ਸੀ ਛੋਟੇ ਹੁੰਦੇ ਤੋਂ ਲੈ ਕੇ ਵੱਡੇ ਹੋਣ ਤੱਕ, ਅਤੇ ਹੁਣ ਅਜੇ ਤੱਕ ਵੀ ਜਿਹੜੀਆਂ ਛੋਟੀਆਂ ਛੋਟੀਆਂ ਮੈਂ ਗਲਤੀਆਂ ਕਰਦਾ ਰਹਿੰਦਾ, ਅਤੇ ਮੈਂ ਉਹਨਾਂ ਨੂੰ ਗਲਤੀਆਂ ਮੰਨਦਾ ਨਹੀਂ ਰਿਹਾ। ਪਤਾ ਨਹੀਂ ਉਹ ਕਿੱਦਾਂ ਮੰਨ ਲੈਂਦੇ
1: ਆ। ਛੋਟੀਆਂ ਛੋਟੀਆਂ ਤੁਸੀਂ ਵੱਡੀਆਂ ਵੱਡੀਆਂ ਵੀ ਗਲਤੀਆਂ ਬਹੁਤ ਕਰਦੇ, ਤੁਹਾਨੂੰ ਪਤਾ ਹੀ ਨਹੀਂ ਲੱਗਦਾ ਬਸ ਆਪ ਨੂੰ।
0: ਪਤਾ ਨਹੀਂ ਤੁਹਾਨੂੰ ਕਿੱਦਾਂ ਪਤਾ ਲੱਗ ਜਾਂਦਾ, ਮੈਨੂੰ ਲੱਗਦਾ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਨਾ ਇਹ ਨੇਹਾ ਨੂੰ ਮੇਰਾ ਜਾਸੂਸ ਬਣਾ ਕੇ ਭੇਜਿਆ ਗਿਆ ਹੈ, ਅਤੇ ਮੈਨੂੰ ਲੱਗਦਾ ਕਿ ਜਦੋਂ ਵੀ ਮੈਂ ਕਿਤੇ ਜਾਂਦਾ ਹਾਂ ਜਿਵੇਂ ਮੇਰੇ ਘਰ ਦੇ ਮੈਨੂੰ ਮਿਲਦੇ ਆ ਕਿਸੇ ਨਾਲ, ਤਾਂ ਉਹੀ ਪੁੱਛਦੇ ਆ ਇਹ ਮੁੰਡਾ ਠੀਕ ਹੈ, ਇੱਦਾਂ ਠੀਕ ਹੈ, ਇੱਦਾਂ ਕਰਦਾ, ਇਹ ਤੁਹਾਨੂੰ ਤੰਗ ਤਾਂ ਨਹੀਂ ਕਰਦਾ। ਮੇਰੇ 'ਤੇ ਪੂਰਾ ਵਿਸ਼ਵਾਸ ਨਹੀਂ ਹੈਗਾ ਉਹਨਾਂ ਨੂੰ,
1: ਬਿਲਕੁਲ ਵੀ ਨਹੀਂ ਹੈਗਾ ਸ਼ਿਵਮ। ਅਤੇ ਕਈ ਵਾਰੀ ਮੈਨੂੰ ਵੀ ਲੱਗਦਾ ਕਿ ਤੁਹਾਡੀ ਮੰਮੀ ਨੂੰ ਕਾਲ ਕਰਕੇ ਮੈਨੂੰ ਵੀ ਤੁਹਾਡੀ 2-4 ਸ਼ਿਕਾਇਤਾਂ ਲਗਾਉਣੀਆਂ ਚਾਹੀਦੀਆਂ।
0: ਅਤੇ ਜੇ ਮੇਰੀ ਮੰਮੀ ਇਹ ਪ੍ਰੋਗਰਾਮ ਸੁਣ ਰਹੀ ਹੈ ਤਾਂ ਤੁਹਾਨੂੰ ਪਤਾ ਤੁਸੀਂ ਕਿਸੇ ਨਾਲ ਨਹੀਂ ਗੱਲ ਕਰਨੀ, ਅਤੇ ਪਲੀਜ਼ ਉਹਨਾਂ ਨਾਲ ਨਾ ਗੱਲ ਕਰਿਓ। ਅਤੇ ਹੁਣ ਵੱਧਦੇ ਹਾਂ ਜੀ ਆਪਣੇ ਅਗਲੇ ਸੈਗਮੈਂਟ ਵੱਲ, ਸਿਨੇਮਾ ਸਿਨੇਮਾ ਵੱਲ। ਅਤੇ ਦੋਸਤੋ ਸਿਨੇਮਾ ਸਿਨੇਮਾ ਦੇ ਵਿੱਚ ਅੱਜ ਅਸੀਂ ਫੈਮਿਲੀ ਮੂਵੀਜ਼ ਬਾਰੇ ਗੱਲ ਕਰਦੇ ਹਾਂ।
1: ਬਿਲਕੁਲ, ਜੇ ਗੱਲ ਫੈਮਿਲੀ ਦੀ ਹੋ ਹੀ ਰਹੀ ਹੈ ਤਾਂ ਅੱਜ ਦਿਨ ਵੀ ਬੜਾ ਖਾਸ ਹੈ ਜਿਹਦੇ ਵਿੱਚ ਆਪਾਂ ਗੱਲ ਕੀਤੀ ਫੈਮਿਲੀ ਬਾਰੇ। ਅਤੇ ਸਾਡੀ ਅੱਜ ਦੀ ਜਿਹੜੀਆਂ ਸਾਰੀਆਂ ਮੂਵੀਜ਼ ਹੈ ਨਾ, ਸਾਰੀ ਮੂਵੀਜ਼ ਫੈਮਿਲੀ ਬੇਸਡ ਨੇ ਜੋ ਕਿ ਫੈਮਿਲੀ 'ਤੇ ਬਣੀਆਂ ਹੋਈਆਂ ਨੇ, ਤਾਂ ਤੁਸੀਂ ਆਪਣੀ ਫੈਮਿਲੀ ਦੇ ਨਾਲ ਬੈਠ ਕੇ ਇੰਜੋਏ ਵੀ ਬਹੁਤ ਵਾਰੀ ਕੀਤੀਆਂ ਹੋਣੀਆਂ। ਫਿਲਮਾਂ ਸਿਰਫ ਕਹਾਣੀਆਂ ਨਹੀਂ ਹੁੰਦੀਆਂ ਦੋਸਤੋ, ਕਈ ਵਾਰੀ ਇਹ ਸਾਡੀ ਆਪਣੀ ਜ਼ਿੰਦਗੀ ਦਾ ਹਿੱਸਾ ਵੀ ਬਣ ਜਾਂਦੀਆਂ ਨੇ।
0: ਬਿਲਕੁਲ, ਅਤੇ ਇਹ ਹਿੱਸਾ ਇੱਦਾਂ ਦਾ ਬਣ ਜਾਂਦੀਆਂ ਨੇ ਕਿ ਜਦੋਂ ਅਸੀਂ ਆਪਣੇ ਆਪ ਨੂੰ ਉਸ ਸਿਚੁਏਸ਼ਨਸ ਦੇ ਵਿੱਚ ਦੇਖਦੇ ਹਾਂ, ਉਸ ਸਫ਼ਰ ਦੇ ਵਿੱਚ ਦੇਖਦੇ ਹਾਂ, ਤਾਂ ਸਾਨੂੰ ਪਤਾ ਹੁੰਦਾ ਕਿ ਫਿਰ ਅਗਲਾ ਕਦਮ ਸਾਡਾ ਕੀ ਹੋਣਾ ਚਾਹੀਦਾ। ਅਤੇ ਇਸ ਮੂਵੀ ਦੇ ਵਿੱਚ ਸਭ ਤੋਂ ਪਹਿਲੀ ਮੂਵੀ ਜੋ ਮੈਨੂੰ ਯਾਦ ਆ ਰਹੀ ਹੈ ਨਾ, ਉਹ ਹੈ ਜੀ K3G, ਦੈਟ ਮੀਨਸ ਕਭੀ ਖੁਸ਼ੀ
1: ਕਭੀ ਗਮ। ਅਤੇ ਦੋਸਤੋ ਜ਼ਿੰਦਗੀ ਇੱਦਾਂ ਹੀ ਹੁੰਦੀ ਹੈ, ਸਾਰੀ ਫੈਮਿਲੀਜ਼ ਇਸ ਚੀਜ਼ ਨਾਲ ਰਿਲੇਟ ਕਰਦੀਆਂ ਹੁੰਦੀਆਂ ਕਿ ਲਾਈਫ ਦੇ ਵਿੱਚ ਕਭੀ ਖੁਸ਼ੀ ਅਤੇ ਕਭੀ ਗਮ, ਕਦੇ ਬਹੁਤ ਅੱਛਾ ਟਾਈਮ ਹੁੰਦਾ ਅਤੇ ਕਦੇ ਥੋੜ੍ਹਾ ਜਿਹਾ ਟਾਈਮ ਮਾੜਾ ਵੀ ਆ ਜਾਂਦਾ। ਬਟ ਹਮੇਸ਼ਾ ਜਦੋਂ ਮਾੜਾ ਟਾਈਮ ਚੱਲ ਰਿਹਾ ਹੁੰਦਾ ਨਾ, ਆਪਣੇ ਜਿਹੜੇ ਖੁਸ਼ੀ ਵਾਲੇ ਅੱਛੇ ਮੂਮੈਂਟਸ ਹੁੰਦੇ ਆ, ਉਹਨਾਂ ਨੂੰ ਯਾਦ ਜ਼ਰੂਰ ਕਰਦੇ ਰਹਿਣਾ ਚਾਹੀਦਾ, ਉਹਨਾਂ ਮੂਮੈਂਟਸ ਨੂੰ ਕਦੇ ਭੁੱਲਣਾ ਨਹੀਂ ਚਾਹੀਦਾ ਸ਼ਿਵਮ।
0: ਬਿਲਕੁਲ, ਅਤੇ ਖਾਸ ਕਰਕੇ ਮੇਰੀਆਂ ਇਸ ਮੂਵੀ ਨਾਲ ਜਿਹੜੀਆਂ ਯਾਦਾਂ ਜੁੜੀਆਂ ਉਹ ਸੀਗੀ ਕਿ ਤੁਹਾਨੂੰ ਉਹ ਸੀਨ ਯਾਦ ਹੈ ਜਦੋਂ ਸ਼ਾਹਰੁਖ ਖਾਨ ਆ ਰਿਹਾ ਹੁੰਦਾ ਅਤੇ ਉਹਦੀ ਮੰਮੀ ਨੂੰ ਪਹਿਲਾਂ ਹੀ ਪਤਾ ਲੱਗ ਜਾਂਦਾ ਕਿ ਉਹ ਆਉਣ ਵਾਲਾ ਹੁੰਦਾ।
1: ਬਿਲਕੁਲ ਸ਼ਿਵਮ, ਉਸ ਟਾਈਮ 'ਤੇ ਤਾਂ ਅਸੀਂ ਜਦੋਂ ਛੋਟੇ ਹੁੰਦੇ ਸੀਗੇ ਸੋਚਦੇ ਹੁੰਦੇ ਸੀਗੇ ਕਿ ਇੱਦਾਂ ਦਾ ਕੀ ਹੁੰਦਾ ਕਿ ਜਦੋਂ ਕਿਸੇ ਹੀਰੋ ਦੀ ਐਂਟਰੀ ਹੋਣ ਵਾਲੀ ਹੁੰਦੀ ਹੈ ਜਾਂ ਹੀਰੋਇਨ ਦੀ, ਮਤਲਬ ਉਹਨਾਂ ਦੇ ਮੰਮੀਆਂ ਨੂੰ ਕਿੱਦਾਂ ਪਤਾ ਲੱਗ ਜਾਂਦਾ ਕਿ ਉਹ ਆ ਰਿਹਾ ਹੈ।
0: ਪਰ ਨੇਹਾ, ਸਾਡੀ ਮੰਮੀਆਂ ਨੂੰ ਪਤਾ ਲੱਗ ਜਾਂਦਾ ਹੈ ਕੀ ਕੀਤਾ ਜਾਵੇ ਇਸ ਚੀਜ਼ ਦਾ।
1: ਐਕਚੁਅਲੀ ਸ਼ਿਵਮ, ਮੰਮੀਆਂ ਨਾ ਹੁੰਦੀਆਂ ਥੋੜ੍ਹੀ ਇੱਦਾਂ ਦੀਆਂ ਕਿ ਉਹਨਾਂ ਨੂੰ ਨਾ ਲਾਈਕ ਫੀਲ ਹੋ ਜਾਂਦਾ ਕਿ ਸ਼ਾਇਦ ਸਾਡਾ ਬੱਚਾ ਹੁਣ ਆ ਰਿਹਾ, ਆਪਣੇ ਬੱਚੇ ਨਾਲ ਜਾਂ ਫੈਮਿਲੀ ਨਾਲ ਕਨੈਕਟਡ ਬਹੁਤ ਜ਼ਿਆਦਾ ਹੁੰਦੀਆਂ।
0: ਅਤੇ ਬਸ ਇਸੇ ਕਨੈਕਸ਼ਨ ਨੂੰ ਇਸ ਮੂਵੀ ਵਿੱਚ ਸੈਲੀਬ੍ਰੇਟ ਕੀਤਾ ਗਿਆ। ਅਤੇ ਫਿਰ ਦੱਸ ਦਈਏ ਤੁਹਾਨੂੰ ਕਿ ਮੂਵੀ ਦਾ ਬਜਟ ਅਰਾਊਂਡ 40 ਕਰੋੜ ਸੀ ਅਤੇ ਰਿਜ਼ਲਟ
1: ਬਲੌਕਬਸਟਰ।
0: ਅਮਿਤਾਭ ਬੱਚਨ ਤੋਂ ਲੈ ਕੇ ਸ਼ਾਹਰੁਖ ਖਾਨ ਅਤੇ ਕਾਜੋਲ ਤੱਕ ਹਰ ਕਰੈਕਟਰ ਯਾਦਗਾਰ ਸੀ।
1: ਅਤੇ ਦੋਸਤੋ ਸੱਚ ਦੱਸੋ, ਕਹਿ ਦੀਆਂ ਵਾਲਾ ਡਾਇਲੋਗ ਕਿਹਨੂੰ ਯਾਦ ਹੈ?
0: ਮੈਨੂੰ ਤਾਂ ਬਿਲਕੁਲ ਯਾਦ ਹੈ, ਕਿਉਂਕਿ ਜਦੋਂ ਮੰਮੀ ਮੈਨੂੰ ਕਹਿੰਦੇ ਸੀ ਨਾ ਸ਼ਿਵਮ ਟ੍ਰਿਪ 'ਤੇ ਨਹੀਂ ਜਾਣਾ, ਫਿਰ ਮੈਂ ਕਹਿੰਦਾ ਸੀ ਮੰਮੀ ਜਾਣਾ,
1: ਤੇ ਫਿਰ ਮੰਮੀ ਕਹਿ ਦਿਆ ਤਾਂ ਬਸ ਕਹਿ ਦਿਆ, ਇਹ ਡਾਇਲੋਗ ਨਾ।
0: ਬਿਲਕੁਲ ਜੀ, ਬਿਲਕੁਲ। ਤੇ ਦੋਸਤੋ ਜੇ ਤੁਹਾਡੀਆਂ ਵੀ ਇਹ ਮਿੱਠੀਆਂ ਯਾਦਾਂ ਜੁੜੀਆਂ ਇਸ ਫਿਲਮ ਨਾਲ, ਇੱਕ ਵਾਰੀ ਅੱਜ ਫਿਰ ਸਾਡੇ ਕਹਿਣ 'ਤੇ ਦੇਖੋ।

0: ਕਿਉਂ
1: ਬਸ ਇਸ ਪਿਆਰੇ ਜਿਹੇ ਸੌਂਗ ਤੇ ਤੁਸੀਂ ਬਸ ਇੱਕ ਸਟੈਪ ਕਰਕੇ ਦਿਖਾਓ ਆਪਣੇ ਘਰਦਿਆਂ ਨੂੰ ਜਿਨ੍ਹਾਂ ਨਾਲ ਵੀ ਤੁਸੀਂ ਬਹਿ ਕੇ ਸਾਡਾ ਪ੍ਰੋਗਰਾਮ ਇੰਜੋਏ ਕਰ ਰਹੇ ਹੋ ਸਟੈਪ ਤਾਂ ਕਰਨਾ ਬਣਦਾ ਹੀ ਹੈ
2: ਚਲੋ ਸ਼ੁਰੂ ਹੋ ਜਾਓ 1 2 1 2 3

0: ਵੈਲਕਮ ਬੈਕ ਹੈ ਦੋਸਤੋ, ਐਫ ਐਮ 107 ਮੈਗਾਹਰਟਜ਼ ਆਕਾਸ਼ਵਾਣੀ ਜਲੰਧਰ ਤੇ ਪ੍ਰੋਗਰਾਮ ਚੱਲ ਰਿਹਾ ਯੁਵਾਣੀ, ਤੇ ਮੈਂ ਹਾਂ ਤੁਹਾਡੀ ਦੋਸਤ ਅਰਜਨੀ ਹਾਂ,
1: ਤੇ ਮੈਂ ਹਾਂ ਜੀ ਆਰਜੇ ਸ਼ਿਵਮ।
0: ਤੇ ਦੋਸਤੋ, ਸੈਗਮੈਂਟ ਤੁਸੀਂ ਇੰਜੋਏ ਕਰ ਰਹੇ ਹੋ ਸਿਨੇਮਾ ਤੇ ਗਾਣਾ ਤੁਸੀਂ ਹੁਣੇ ਹੁਣੇ ਇੰਜੋਏ ਕੀਤੇ ਸ਼ਾਵਾ ਸ਼ਾਵਾ,
1: ਤੇ ਬਸ ਫਿਰ ਸ਼ਾਵਾ ਸ਼ਾਵਾ ਕਰਾਈ ਹੋਈ ਹੈ। ਤੇ ਹੁਣ ਫਿਲਮਾਂ ਦੀ ਲੜੀ ਦੇ ਵਿੱਚ ਅਗਲੀ ਫਿਲਮ ਦੀ ਗੱਲ ਕਰਦੇ ਹਾਂ ਜੀ। ਅਗਲੀ ਫਿਲਮ ਬਹੁਤ ਹੀ ਆਈਕੋਨਿਕ ਫਿਲਮ ਹੈ, ਤੇ ਕਈ ਵਾਰ ਮੈਨੂੰ ਲੱਗਦਾ ਹੈ ਉਹ ਸਿੱਖ ਦੇਣ ਲਈ, ਮਤਲਬ ਇੱਕ ਸਿੱਖਿਆ ਦੇਣ ਲਈ, ਇੱਕ ਆਈਡਲ ਬੱਚੇ ਕੀ ਹੁੰਦੇ ਆ ਇਹ ਦੱਸਣ ਲਈ ਮੇਰੇ ਪੇਰੈਂਟਸ ਨੇ ਮੈਨੂੰ ਇਹ ਮੂਵੀ ਕਾਫੀ ਵਾਰ ਦਿਖਾਈ ਸੀ।
0: ਜਿਹੜੀ ਮੂਵੀ ਦੀ ਤੁਸੀਂ ਗੱਲ ਕਰ ਰਹੇ ਹੋ ਸ਼ਿਵਮ ਨਾ, ਇਹ ਮੂਵੀ ਜਦੋਂ ਮੈਂ ਫਸਟ ਟਾਈਮ ਦੇਖੀ ਸੀਗੀ ਨਾ, ਮੇਰਾ ਮੈਂ ਬਹੁਤ ਇਮੋਸ਼ਨਲ ਹੋ ਗਈ ਸੀਗੀ ਮੂਵੀ ਦੇਖਣ ਤੋਂ ਬਾਅਦ।
1: ਬਈ ਜਿਹੜੀ ਮੂਵੀ ਦੀ ਹੁਣ ਅਸੀਂ ਗੱਲ ਕਰਨ ਜਾ ਰਹੇ ਹਾਂ ਉਹਨੂੰ ਉਹਦਾ ਸਸਪੈਂਸ ਖਤਮ ਕਰਦੇ ਹਾਂ ਅਤੇ ਨਾਮ ਦੱਸ ਹੀ ਦਿੰਦੇ ਹਾਂ।
0: ਬਿਲਕੁਲ, ਅਤੇ ਦੋਸਤੋ ਮੂਵੀ ਹੈ ਬਾਗਬਾਨ। ਬਹੁਤ ਸਾਰੇ ਲਿਸਨਰਸ ਦੇ ਮੈਨੂੰ ਲੱਗਦਾ ਮੂਵੀ ਦੇਖੀ ਹੋਣੀ, ਅਤੇ ਇੱਕ ਵਾਰ ਨਹੀਂ ਕਈ ਵਾਰ ਦੇਖੀ ਹੋਣੀ। ਅਤੇ ਜਿਹੜੀ ਮੂਵੀ ਦੀ ਸਟੋਰੀ ਹੈ ਨਾ ਦੋਸਤੋ, ਕਿਆ ਸਟੋਰੀ ਹੈ ਮੂਵੀ ਦੀ।
1: ਮੈਨੂੰ ਲੱਗਦਾ ਹੈ ਕਿ ਇੱਕ ਚੀਜ਼ ਜੋ ਇਸ ਮੂਵੀ ਨੇ ਮੈਨੂੰ ਸਿਖਾਈ ਸੀ ਉਹ ਇਹ ਸੀ ਕਿ ਕਈ ਵਾਰ ਅਸੀਂ ਇਹ ਭੁੱਲ ਜਾਂਦੇ ਹਾਂ ਕਿ ਸਾਡੇ ਮਾਂ ਪਿਓ ਨੇ ਸਾਨੂੰ ਬਿਨਾਂ ਕੁਝ ਸੋਚੇ ਅਨਕੰਡੀਸ਼ਨਲੀ ਵੱਡਾ ਕੀਤਾ, ਸਾਡੀ ਦੇਖਭਾਲ ਕੀਤੀ, ਸਾਨੂੰ ਪਿਆਰ ਕੀਤਾ, ਅਤੇ ਜਦੋਂ ਉਹਨਾਂ ਦੀ ਵਾਰੀ ਆ ਜਾਂਦੀ ਹੈ ਉਦੋਂ ਅਸੀਂ ਇਹਨਾਂ ਸੋਚਣ ਕਿਉਂ ਲੱਗ ਜਾਂਦੇ ਹਾਂ।
0: ਪਤਾ ਨਹੀਂ ਸ਼ਿਵਮ, ਕਿਉਂਕਿ ਜਿੰਨਾ ਕੁ ਮੈਂ ਦੇਖੇ ਨਾ, ਸਾਡੇ ਪੇਰੈਂਟਸ

0: ਸਾਡੇ ਤੇ ਬਹੁਤ ਸਾਰੀਆਂ ਚੀਜ਼ਾਂ ਸੈਕਰੀਫਾਈਸ ਕੀਤੀਆਂ ਆ, ਆਪਣਾ ਟਾਈਮ, ਆਪਣੀ ਲਾਈਫ ਦੇ ਕੁਛ ਇੱਦਾਂ ਦੇ ਮੂਮੈਂਟਸ ਉਹ ਇੰਜੋਏ ਕਰ ਸਕਦੇ ਸੀਗੇ, ਬਟ ਉਹਨਾਂ ਨੇ ਸਾਰਾ ਟਾਈਮ ਸਿਰਫ ਸਾਨੂੰ ਦਿੱਤਾ ਸਾਡੇ ਫਿਊਚਰ ਨੂੰ ਬਿਲਡ ਕਰਨ ਲਈ, ਸਾਡੀ ਪਰਵਰਿਸ਼ ਵਿੱਚ ਉਹਨਾਂ ਨੇ ਆਪਣਾ ਬਹੁਤ ਟਾਈਮ ਲਗਾਇਆ ਹੈ, ਅਤੇ ਮੈਨੂੰ ਲੱਗਦਾ ਸਾਨੂੰ ਵੀ ਇਹ ਚੀਜ਼ ਰਿਟਰਨ ਆਪਾਂ ਪਵਾਂ ਨਹੀਂ ਕਰ ਸਕਦੇ, ਬਟ ਅਸੀਂ ਉਹਨਾਂ ਲਈ ਬਹੁਤ ਕੁਛ ਬੈਟਰ ਤਾਂ ਕਰ ਹੀ ਸਕਦੇ ਹਾਂ ਨਾ।
1: ਬਿਲਕੁਲ ਬਿਲਕੁਲ ਦੋਸਤੋ, ਇਹ ਮੂਵੀ ਉਹ ਸੀ ਜਿਹਨੇ ਹਰ ਜਨਰੇਸ਼ਨ ਨੂੰ ਇਮੋਸ਼ਨਲ ਕਰ ਦਿੱਤਾ।
0: ਅਤੇ ਦੋਸਤੋ, ਇਸ ਮੂਵੀ ਦਾ ਬਜਟ ਸੀਗਾ ਅਰਾਊਂਡ 10 ਕਰੋੜ, ਅਤੇ ਰਿਜ਼ਲਟ ਸੀਗੀ ਸੁਪਰ ਹਿੱਟ ਮੂਵੀ। ਅਮਿਤਾਭ ਬੱਚਨ ਅਤੇ ਹੇਮਾ ਮਾਲਿਨੀ ਦੀ ਕੈਮਿਸਟਰੀ ਨੇ ਮੂਵੀ ਨੂੰ ਹੋਰ ਇਮੋਸ਼ਨਲ ਬਣਾ ਦਿੱਤਾ।
1: ਅਤੇ ਦੋਸਤੋ, ਫਿਰ ਤੁਸੀਂ ਵੀ ਜੇ ਸੋਚ ਰਹੇ ਹੋ ਕਿ ਇੱਕ ਕੁਆਲਿਟੀ ਟਾਈਮ ਆਪਣੇ ਪੇਰੈਂਟਸ ਨਾਲ ਸਪੈਂਡ ਕਰਨਾ, ਤਾਂ ਮੈਨੂੰ ਲੱਗਦਾ ਇਹ ਮੂਵੀ ਮਸਟ ਵਾਚ ਹੈ।
0: ਦੋਸਤੋ, ਇੱਦਾਂ ਦੀਆਂ ਜਿਹੜੀਆਂ ਮੂਵੀਜ਼ ਹੁੰਦੀਆਂ ਨਾ, ਅਸੀਂ ਬਹੁਤ ਵਾਰੀ ਦੇਖਦੇ, ਸਾਨੂੰ ਲੱਗਦਾ ਸਿਰਫ ਇੱਕ ਸਟੋਰੀ ਹੈ, ਬਟ ਨਹੀਂ, ਕਈ ਵਾਰ ਇੱਦਾਂ ਦੀਆਂ ਮੂਵੀਜ਼ ਰਿਐਲਿਟੀ ਬੇਸਡ ਹੁੰਦੀਆਂ ਨੇ, ਅਤੇ ਸਾਨੂੰ ਇਹਨਾਂ ਮੂਵੀਜ਼ ਤੋਂ ਬਹੁਤ ਕੁਝ ਸਿੱਖਣਾ ਚਾਹੀਦਾ, ਅਤੇ ਖਾਸ ਕਰ ਆਪਣੇ ਪੇਰੈਂਟਸ ਦੀ ਰਿਸਪੈਕਟ ਕਰਨਾ।
1: ਬਿਲਕੁਲ ਦੋਸਤੋ, ਫਿਰ ਇੰਜੋਏ ਕਰੋ ਇਹ ਟਰੈਕ, ਟਰੈਕ ਤੋਂ ਬਾਅਦ ਫਿਰ ਮਿਲਦੇ ਹਾਂ ਕੁਝ ਹੋਰ ਮੂਵੀਜ਼ ਦੇ ਨਾਲ।

0: ਇਹਾਂ ਤੋਂ ਇਲਾਵਾ ਬਹੁਤ
1: ਮਤਲਬ
0: ਸਾਰੇ
1: ਮੌਕੇ ਤੇ ਬਦਲ ਜਾਂਦੇ ਆ,
0: ਮੌਕੇ ਤੇ ਬਦਲ ਜਾਂਦੇ ਮੈਨੂੰ ਲੱਗਦਾ, ਜਿੱਦਾਂ ਮੰਮੀਆਂ ਦੇ ਵੀ ਮੂਡ ਸਵਿੰਗਸ ਹੁੰਦੇ ਆ ਨਾ, ਬਸ ਉਹਦੇ ਅਕੋਰਡਿੰਗ ਜੇ ਆਪਾਂ ਕੰਮ ਬਹੁਤ ਵਧੀਆ ਕੀਤਾ ਹੈ, ਮੰਮਾ ਨੇ ਕਹਿਣਾ ਬੇਟਾ ਬੇਟਾ, ਤੇ ਜੇ ਕੋਈ ਕੰਮ ਗੜਬੜ ਹੋ ਗਿਆ ਤੇ ਫਿਰ ਮੰਮਾ ਨੇ ਬਸ ਆਪਣਾ ਅਸਲੀ ਰੂਪ ਦਿਖਾ ਦੇਣਾ।
1: ਮੈਨੂੰ ਬਿਲਕੁਲ ਯਕੀਨ ਹੈ ਨੇਹਾ ਇੱਦਾਂ ਕਰ ਸਕਦੀ ਹੈ ਤੇ ਉਹਨਾਂ ਦੇ ਨਾਮ ਵੀ ਬਿਲਕੁਲ ਸਹੀ ਹੋਣਗੇ।
0: ਤੇ ਮੈਨੂੰ ਵੀ ਇੱਦਾਂ ਲੱਗਦਾ ਨਾ, ਸ਼ਿਵਮ ਦਾ ਵੀ ਕੋਈ ਫਨੀ ਜਿਹਾ ਨਾਮ ਹੋਣਾ ਜ਼ਰੂਰ ਹੈ ਘਰ ਵਿੱਚ। ਸ਼ਿਵਮ ਝੂਠ ਨਹੀਂ ਬੋਲਣਾ।
1: ਮੈਂ ਕਿਉਂ ਝੂਠ ਬੋਲਾਂਗਾ, ਮੈਨੂੰ ਸਾਰਿਆਂ ਨੂੰ ਪਤਾ ਕਿ ਮੈਨੂੰ ਸ਼ਿਵੀ ਕਹਿ ਕੇ ਬੁਲਾਉਂਦੇ ਆ।
0: ਉਹ ਸ਼ਿਵੀ, ਬਟ ਜਦੋਂ ਮੰਮਾ ਗੁੱਸੇ ਹੁੰਦੇ ਆ ਜਾਂ ਤੁਹਾਡੇ ਤੋਂ ਨਾਰਾਜ਼ ਹੁੰਦੇ ਆ ਉਸ ਟਾਈਮ ਤੇ,
1: ਉਹ ਮੈਂ ਸਾਰਿਆਂ ਨੂੰ ਦੱਸ ਨਹੀਂ ਸਕਦਾ। ਤੇ ਦੋਸਤੋ, ਹੁਣ ਅਸੀਂ ਗੱਲ ਕਰ ਰਹੇ ਸੀ ਫਿਲਮਾਂ ਦੀ, ਤੇ ਫਿਲਮਾਂ ਦੇ ਵਿੱਚ ਹੁਣ ਆਪਣੀ ਅਗਲੀ ਫਿਲਮ ਤੇ ਆ ਜਾਂਦੇ ਹਾਂ ਜੀ। ਸਾਡੀ ਅਗਲੀ ਫਿਲਮ ਉਹ ਹੈ ਜਿਹਦੇ ਵਿੱਚ ਅਮਿਤਾਭ ਬੱਚਨ ਨੇ ਡਬਲ ਰੋਲ ਕੀਤਾ ਤੇ ਸਾਰਿਆਂ ਨੂੰ ਐਂਟਰਟੇਨ ਕੀਤਾ, ਤੇ ਇਹ ਮੂਵੀ ਮੈਨੂੰ ਲੱਗਦਾ ਵੈਲਿਊਜ਼ ਦੇ ਵਿੱਚ, ਰਿਸਪੈਕਟ ਦੇ ਵਿੱਚ, ਫੈਮਲੀ ਦੇ ਵਿੱਚ ਸਭ ਤੋਂ ਟੌਪ 'ਤੇ ਆ।
0: ਤੇ ਦੋਸਤੋ, ਜਿਹੜੀ ਇਹ ਮੂਵੀ ਹੈ ਨਾ, ਮੂਵੀ ਦਾ ਨਾਮ ਹੈ ਸੂਰਿਆਵੰਸ਼ਮ। ਇਹ ਸਿਰਫ ਇੱਕ ਫਿਲਮ ਨਹੀਂ ਸੀਗੀ, ਇੱਕ ਪਰਿਵਾਰ, ਇੱਜ਼ਤ, ਮਿਹਨਤ ਤੇ ਪਿਤਾ ਪੁੱਤਰ ਦੇ ਰਿਸ਼ਤੇ ਦੀ ਕਹਾਣੀ ਸੀਗੀ, ਜਿਸ ਵਿੱਚ ਅਮਿਤਾਭ ਬੱਚਨ ਨੇ ਦੋ ਦੋ ਕਿਰਦਾਰ ਨਿਭਾਏ ਨੇ, ਪਿਤਾ ਦਾ ਵੀ ਤੇ ਆਪਣੇ ਬੇਟੇ ਦਾ ਵੀ। ਤੇ ਮੂਵੀ ਦੀ ਸਟੋਰੀ ਕੁਛ ਇੱਦਾਂ ਹੁੰਦੀ ਹੈ ਕਿ ਉਸ ਵਿੱਚ ਜਿਹੜਾ ਅਮਿਤਾਭ ਬੱਚਨ, ਜਿਹਨੇ ਬੇਟੇ ਦਾ ਰੋਲ ਅਦਾ ਕੀਤਾ ਹੁੰਦਾ, ਉਹ ਪੜ੍ਹਨ ਲਿਖਣ ਵਿੱਚ ਬਹੁਤ ਹੀ ਕਮਜ਼ੋਰ ਹੁੰਦਾ, ਮਤਲਬ ਉਹਨੂੰ ਪੜ੍ਹਨ ਲਿਖਣ 'ਚ ਕੋਈ ਇੰਟਰਸਟ ਨਹੀਂ ਹੁੰਦਾ, ਪਰ ਉਸਦੇ ਫਾਦਰ ਨੂੰ ਇੱਦਾਂ ਲੱਗਦਾ ਕਿ ਹਾਂ, ਜੇ ਪੜ੍ਹਿਆ ਲਿਖਿਆ ਨਹੀਂ ਹੈ ਤਾਂ ਕੁਛ ਵੀ ਨਹੀਂ ਕਰ ਸਕਦਾ ਆਪਣੀ ਲਾਈਫ ਦੇ ਵਿੱਚ। ਪਰ ਐਟ ਦਾ ਐਂਡ ਜਦੋਂ ਉਹ ਬਹੁਤ ਮਿਹਨਤ ਕਰਦਾ ਹੈ ਅਤੇ ਉਹ ਆਪਣੀ ਲਾਈਫ ਦੇ ਵਿੱਚ ਇੱਕ ਇੱਦਾਂ ਦੇ ਮੁਕਾਮ 'ਤੇ ਪਹੁੰਚ ਜਾਂਦਾ ਹੈ ਜੋ ਕਿ ਕਿਸੇ ਨੇ ਸੋਚਿਆ ਵੀ ਨਹੀਂ ਹੁੰਦਾ,
1: ਅਤੇ ਬਸ ਫਿਰ ਪਤਾ ਲੱਗਦੀ ਹੈ ਜੀ ਪਿਆਰ ਦੀ, ਪਿਤਾ ਦੀ ਅਤੇ ਪੁੱਤਰ ਦੀ ਅਸਲੀ ਬੁਕਤ। ਅਤੇ ਫਿਰ ਦੋਸਤੋ, ਇਹ ਫਿਲਮ ਜੋ ਹੈ ਨਾ, ਇਹ ਮੈਨੂੰ ਲੱਗਦਾ ਕਈ ਵਾਰ ਟੈਲੀਵਿਜ਼ਨ 'ਤੇ ਰਿਪੀਟ ਹੁੰਦੀ ਹੈ ਅਤੇ ਰਿਪੀਟ ਕਰ ਕਰਕੇ ਦੇਖਣੀ ਚਾਹੀਦੀ ਹੈ ਅਤੇ ਯਾਦ ਕਰਨਾ ਚਾਹੀਦਾ ਕਿ ਸਾਡੇ ਮਾਂ ਪਿਓ ਸਾਡੇ ਲਈ ਕਿੰਨਾ ਕੁਛ ਕਰਦੇ ਨੇ।
0: ਅਤੇ ਦੋਸਤੋ, ਇਹ ਮੂਵੀ ਸਾਨੂੰ ਮੈਸੇਜ ਕੀ ਦਿੰਦੀ ਹੈ, ਕਈ ਵਾਰ ਜ਼ਿੰਦਗੀ ਵਿੱਚ ਅਸੀਂ ਵੀ ਹੀਰਾ ਵਾਂਗ ਕਿਸੇ ਦੀ ਅਪਰੂਵਲ ਲਈ ਤਰਸਦੇ ਰਹਿੰਦੇ ਹਾਂ, ਪਰ ਜਦੋਂ ਵਕਤ ਬਦਲਦਾ ਹੈ ਤਾਂ ਸੱਚਾਈ ਅਤੇ ਮਿਹਨਤ ਹੀ ਇਨਸਾਨ ਨੂੰ ਅਸਲੀ ਪਹਿਚਾਣ ਦਿੰਦੀ ਹੈ। ਅਤੇ ਇਸੇ ਲਈ ਹਰ ਟਾਈਮ ਕਿਸੇ ਦੇ ਅਪਰੂਵਲ ਦੀ ਵੇਟ ਨਹੀਂ ਕਰਨੀ, ਬਸ ਮਿਹਨਤ ਕਰਦੇ ਰਹੋ ਅਤੇ ਆਪਣੇ ਆਪ ਨੂੰ ਪ੍ਰੂਵ ਕਰੋ।
1: ਬਿਲਕੁਲ, ਫਿਰ ਹੋਰ ਫਿਲਮਾਂ ਨਾਲ ਤੁਹਾਨੂੰ ਮਿਲਦੇ ਹਾਂ ਜੀ ਇੱਕ ਛੋਟੇ ਜਿਹੇ ਗੀਤ ਤੋਂ ਬਾਅਦ।

0: ਅਤੇ ਦੋਸਤੋ ਸਾਡਾ ਪ੍ਰੋਗਰਾਮ ਵੀ ਤੁਹਾਡੇ ਤੋਂ ਬਿਨਾਂ ਅਧੂਰਾ ਹੈ। ਤੁਹਾਨੂੰ ਪਤਾ ਪੂਰੇ 5:40 'ਤੇ ਅਸੀਂ ਸ਼ੁਰੂ ਕਰ ਦਿੰਦੇ ਹਾਂ ਜੀ ਆਪਣਾ ਖਾਸ ਸੈਗਮੈਂਟ
1: ਟੂਰਸ ਐਂਡ ਟਰੈਵਲਸ, ਅਤੇ ਜਿਹਦੇ ਵਿੱਚ ਦੋਸਤੋ ਅੱਜ ਥੋੜ੍ਹਾ ਟਵਿਸਟ ਹੈ। ਟਵਿਸਟ ਇਹ ਹੈ ਕਿ ਅੱਜ ਅਸੀਂ ਤੁਹਾਨੂੰ ਘੁੰਮਾਉਣ ਨਹੀਂ ਲੈ ਕੇ ਜਾ ਰਹੇ, ਤੁਸੀਂ ਸਾਨੂੰ ਘੁੰਮਾਉਣ ਲੈ ਕੇ ਜਾ ਰਹੇ ਹੋ, ਅਤੇ ਬਸ ਫਿਰ ਆਪਣੇ ਫੋਨਸ ਕੱਢ ਕੇ ਰੈਡੀ ਰਹੋ ਕਿ ਤੁਸੀਂ ਸਾਨੂੰ ਕਿੱਥੇ ਲੈ ਕੇ ਜਾ ਰਹੇ ਹੋ। ਅੱਛਾ, ਬਹੁਤ ਐਕਸਾਈਟਡ ਹੈ ਘੁੰਮਣ ਲਈ।
0: ਬਿਲਕੁਲ ਜੀ, ਨੰਬਰ ਨੋਟ ਕਰ ਲਿਓ ਜੀ, 0118-1342-174-01-8121-2341-74 'ਤੇ ਇੰਜੋਏ ਕਰੋ ਇਹ ਟਰੈਕ।

ਸੁਣਾਵਾਂਗੇ ਤੇ ਤੁਸੀਂ ਕਰਨਾ ਹੈ ਗੈਸ।

0: ਤੇ ਦੋਸਤੋ ਹੁਣ ਤਾਂ ਦਿਲ ਕਹਿ ਰਿਹਾ ਕਿ ਸਾਡੇ ਲਿਸਨਰਸ ਨਾਲ ਗੱਲਬਾਤ ਹੋ ਜਾਏ, ਕਿਉਂਕਿ ਸੈਗਮੈਂਟ ਚੱਲ ਰਿਹਾ ਜੀ ਯੁਵਾਣੀ ਟੂਰਸ ਐਂਡ ਟਰੈਵਲਸ। ਤੇ ਫਿਰ ਜਲਦੀ ਜਲਦੀ ਸਾਡੇ ਪਹਿਲੇ ਸਰੋਤੇ ਨਾਲ ਗੱਲ ਕਰਦੇ ਹਾਂ ਤੇ ਉਹਨਾਂ ਨੂੰ ਪੁੱਛਦੇ ਹਾਂ ਅੱਜ ਕਿੱਥੇ ਲੈ ਕੇ ਜਾ ਰਿਹਾ ਸਾਨੂੰ।
1: ਹੈਲੋ
2: ਹੈਲੋ,
1: ਹਾਂਜੀ ਕੌਣ ਗੱਲ ਕਰ ਰਹੇ ਨੇ?
2: ਗੁੱਡ ਈਵਨਿੰਗ ਮੈਮ।
1: ਗੁੱਡ ਈਵਨਿੰਗ ਜੀ, ਗੁੱਡ ਈਵਨਿੰਗ।
2: ਮੈਂ ਜੀ ਪਿਊਸ਼ ਗੱਲ ਕਰ ਰਿਹਾ।
0: ਪਿਊਸ਼ ਜੀ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਦੇ ਪ੍ਰੋਗਰਾਮ ਦੇ ਵਿੱਚ। ਸਾਨੂੰ ਕਿੱਥੇ ਲੈ ਕੇ ਜਾ ਰਹੇ ਹੋ ਅੱਜ ਯੁਵਾਣੀ ਟੂਰਸ ਐਂਡ ਟਰੈਵਲਸ ਵਿੱਚ?
2: ਮੇਰਾ ਤਾਂ ਆਲ ਟਾਈਮ ਫੇਵਰੇਟ ਉੱਤਰਾਖੰਡ ਹੈ, ਔਰ ਉਹ ਵੀ ਧਨੌਲਟੀ ਕਰਕੇ ਇੱਕ ਪਲੇਸ ਹੈ, ਉੱਪਰ ਆਫਬੀਟ ਹੈ ਥੋੜਾ, ਬਟ ਲੋਕੇਸ਼ਨ ਬਹੁਤ ਜ਼ਬਰਦਸਤ ਹੈ
1: ਜੀ। ਤੁਸੀਂ ਹੁਣ ਉੱਤਰਾਖੰਡ ਦੀ ਗੱਲ ਕੀਤੀ ਹੈ ਤੇ ਮੈਨੂੰ ਪਹਾੜਾਂ ਦੀ

0: ਯਾਦ ਆ ਗਈ ਹੈ। ਤੇ ਫਿਰ ਤੁਸੀਂ ਉੱਤਰਾਖੰਡ ਵਿੱਚ ਤੁਸੀਂ ਸਾਨੂੰ ਲੈ ਕੇ ਜਾ ਰਹੇ ਹੋ, ਤੇ ਉੱਥੇ ਦੀ ਖਾਸੀਅਤ ਬਾਰੇ ਕੁਝ ਤਾਂ ਸਾਡੇ ਲਿਸਨਰਸ ਨੂੰ ਦੱਸੋ।
1: ਖਾਣਾ ਤੇ ਬੜਾ ਯੂਨੀਕ ਹੈ ਉੱਥੇ ਦਾ, ਜਿਹੜਾ ਬੇਸਿਕਲੀ ਉਹ ਸਿੱਧੂ ਸਿੱਧੂ ਕਰਕੇ ਉਹਨਾਂ ਦੀ ਲੋਕਲ ਡਿਸ਼ ਹੈ ਉੱਥੇ
2: ਸਿੱਧੂ,
1: ਜਿਹੜੀ ਕਿ ਹਾਂ ਸਿੱਧੂ, ਜਿਹੜੀ ਕਿ ਮੈਨੂੰ ਬਹੁਤ ਸਵਾਲ ਲੱਗਦੀ, ਮੇਰੀ ਪਰਸਨਲ ਫੇਵਰੇਟ ਹੈ।
0: ਪਰ ਮੈਨੂੰ ਲੱਗਦਾ ਹੈ ਪਿਊਸ਼ ਜੀ, ਸਿੱਧੂ ਹਿਮਾਚਲੀ ਫੂਡ ਨਹੀਂ ਹੈਗਾ।
1: ਬਟ ਮੈਨੂੰ ਲੱਗਦਾ ਹੈ ਕਿ ਜਿਹੜੇ ਆਪਣੇ ਇੰਡੀਅਨ ਫੂਡਸ ਹੈ ਤੇ ਡਾਇਵਰਸਿਟੀ ਹੈ, ਹੁਣ ਕੋਈ ਵੀ ਫੂਡ ਕਿਤੇ ਵੀ ਜਾ ਕੇ ਮਿਲ ਸਕਦਾ ਹੈ।
2: ਬਿਲਕੁਲ। ਤੇ ਪਿਊਸ਼ ਜੀ ਇਹ ਦੱਸੋ ਕਿ ਤੁਸੀਂ ਉੱਤਰਾਖੰਡ ਦੇ ਵਿੱਚ ਕਿਹੜੀਆਂ ਚੀਜ਼ਾਂ ਦੇਖੀਆਂ ਜੋ ਅੱਜ ਤੁਸੀਂ ਸਾਡੇ ਨਾਲ ਸਾਂਝੀਆਂ ਕਰਨਾ ਚਾਹੁੰਦੇ ਹੋ?
1: ਬੇਸਿਕਲੀ ਮੈਂ ਆਫ ਬੀਟ ਟਰੈਵਲਰ ਹਾਂ, ਮੈਨੂੰ ਜ਼ਰਾ ਰਸ਼ ਤੋਂ ਥੋੜ੍ਹੀ ਐਲਰਜੀ ਹੈ, ਮੈਂ ਜਾਂਦਾ ਨਹੀਂ ਹਾਂ ਉੱਥੇ। ਟਨੋਲਟੀ ਕਾਇੰਡ ਆਫ ਪਲੇਸ ਹੈ ਜਿਹੜਾ ਬੜਾ ਆਫ ਬੀਟ ਹੈ ਔਰ ਯੂਨੀਕ ਹੈ। ਉੱਥੇ ਵਾਟਰ ਪਾਰਕ ਹੈ, ਉੱਥੇ ਆਲੂਆਂ ਦੀ ਖੇਤੀ ਹੁੰਦੀ ਹੈ, ਬੇਗਾਨ ਹੈ। ਉਸ ਤੋਂ ਉੱਪਰ ਚਲੇ ਜਾਓ, ਸੁਰਗੰਡਾ ਮਾਤਾ ਦਾ ਦੇਵੀ ਮੰਦਿਰ ਹੈ, ਜੋ ਕਿ ਉੱਥੇ ਕੇਬਲ ਕਾਰ ਦੇ ਨਾਲ ਹੀ ਉੱਪਰ ਜਾਇਆ ਜਾਂਦਾ, ਇੱਕਦਮ ਟੌਪ ਤੇ ਬਣਿਆ ਹੋਇਆ ਪਹਾੜ ਤੇ।
2: ਘੁੰਮ ਰਹੇ ਹਾਂ ਕਿਉਂਕਿ ਜਿਵੇਂ ਸਾਨੂੰ ਦੱਸਿਆ ਗਿਆ ਕਿ ਹੁਣ ਸਾਨੂੰ ਥੋੜ੍ਹੀ ਨਾ ਥ੍ਰਿਫਟਿੰਗ ਕਰਨੀ ਚਾਹੀਦੀ ਹੈ ਘੁੰਮਣ ਫਿਰਨ ਦੇ ਵਿੱਚ, ਕਿਉਂਕਿ ਹੁਣ ਸਾਡੇ ਮਾਣਯੋਗ ਪ੍ਰਧਾਨ ਮੰਤਰੀ ਜੀ ਨੇ ਇਹ ਸਾਨੂੰ ਹਦਾਇਤਾਂ ਦਿੱਤੀਆਂ ਕਿ ਸਾਨੂੰ ਥੋੜ੍ਹਾ ਜਿਹਾ ਘਰੇ ਰਹਿ ਕੇ ਥੋੜ੍ਹੀ ਥ੍ਰਿਫਟਿੰਗ ਕਰਨੀ ਚਾਹੀਦੀ ਹੈ, ਇਕੋਨਮੀ ਨੂੰ ਸੇਵ ਕਰਨਾ ਚਾਹੀਦਾ। ਅਤੇ ਫਿਰ ਹੁਣ ਜੇ ਘਰੇ ਬੈਠੇ ਬੈਠੇ ਤੁਸੀਂ ਕਿਹੜੀ ਜਗ੍ਹਾ ਦੇ ਨਜ਼ਾਰੇ ਲੈਣਾ ਚਾਹੁੰਦੇ ਹੋ ਕਿ ਅੱਖਾਂ ਬੰਦ ਕਰਕੇ ਬਸ ਉੱਥੇ ਚੱਲ ਜਾਓ?
1: ਮੈਂ ਅਗਰ ਗੱਲ ਕਰਾਂ ਤਾਂ ਮੈਂ ਸਿਸੂ ਜਾਣ ਦਾ ਮੇਰਾ ਪਲਾਨ ਸੀ, ਬਟ ਦੇਖਦੇ ਹੁਣ ਕਿਸ ਤਰ੍ਹਾਂ ਉਹਨੂੰ ਵਰਕਆਊਟ ਹੋਏਗਾ। ਸਿਸੂ ਮਨਾਲੀ ਦੇ ਉੱਪਰ ਇੱਕ ਸਪੋਟ ਹੈ, ਉਹ ਵੀ ਆਫ ਬੀਟ ਸਪੋਟ ਹੈ, ਬਹੁਤ ਅਲਟੀਮੇਟ ਲੋਕੇਸ਼ਨ ਹੈ।
2: ਬਹੁਤ ਵਧੀਆ ਲੱਗਿਆ ਜੀ ਪਿਊਸ਼ ਜੀ ਤੁਹਾਡੇ ਨਾਲ ਗੱਲ ਕਰਕੇ। ਅਤੇ ਮੈਨੂੰ ਲੱਗਦਾ ਇੱਕ ਵਾਰੀ ਜਿੱਥੇ ਵੀ ਤੁਸੀਂ ਜਾਣਾ ਨਾ, ਬਸ ਅੱਖਾਂ ਬੰਦ ਕਰੋ ਅਤੇ ਉਸ ਜਗ੍ਹਾ ਨੂੰ ਯਾਦ ਕਰੋ, ਅਤੇ ਮੈਨੂੰ ਲੱਗਦਾ ਅਲਟੀਮੇਟਲੀ ਤੁਸੀਂ ਉੱਥੇ ਪਹੁੰਚ ਜਾਣਾ। ਮੈਨੀਫੈਸਟੇਸ਼ਨ ਵੀ ਕੋਈ ਚੀਜ਼ ਹੁੰਦੀ ਹੈ, ਨਹੀਂ?
1: ਬਿਲਕੁਲ, ਡੈਫੀਨੇਟਲੀ।
2: ਬਹੁਤ ਵਧੀਆ ਲੱਗਿਆ ਜੀ ਤੁਹਾਡੇ ਨਾਲ ਗੱਲਬਾਤ ਕਰਕੇ। ਅਤੇ ਦੋਸਤੋ ਹੁਣ ਤੁਸੀਂ ਵੀ ਸਾਡੇ ਨਾਲ ਸਾਂਝੀ ਕਰ ਸਕਦੇ ਹੋ ਕੁਝ ਚੀਜ਼ਾਂ, ਕਿਉਂ?
0: ਬਿਲਕੁਲ। ਅਤੇ ਤੁਸੀਂ ਕੁਝ ਖਾਸ ਨਹੀਂ ਕਰਨਾ, ਬਸ ਫੋਨ ਚੱਕਣਾ ਅਤੇ ਡਾਇਲ ਕਰਨਾ 0181-143-144 ਤੇ ਘੁੰਮਾ ਸਕਦੇ ਹੋ ਸਾਨੂੰ ਆਪਣੀ ਫੇਵਰੇਟ ਪਲੇਸਿਸ 'ਤੇ, ਅਤੇ ਅਸੀਂ ਬਿਲਕੁਲ ਤਿਆਰ ਹਾਂ ਘੁੰਮਣ ਲਈ।

0: ਐਫਐਮ 102.7 ਮੈਗਾਹਰਟਜ਼ ਤੇ ਆਕਾਸ਼ਵਾਣੀ ਦਾ ਜੀ ਜਲੰਧਰ ਕੇਂਦਰ ਹੈ ਤੇ ਹੁਣ ਸਾਡੇ ਨਾਲ ਸਾਡੇ ਇੱਕ ਹੋਰ ਲਿਸਨਰ ਜੁੜ ਚੁੱਕੇ ਨੇ ਯੁਵਾਨੀ ਟੂਰਸ ਐਂਡ ਟਰੈਵਲਸ ਦੇ ਵਿੱਚ ਤੇ ਫਿਰ ਗੱਲ ਕਰਦੇ ਆ
1: ਤੇ ਦੇਖਦੇ ਹਾਂ ਸਾਨੂੰ ਕਿੱਥੇ ਘੁਮਾਣ ਲੈ ਕੇ ਜਾ ਰਹੇ ਨੇ ਅੱਜ।
2: ਹੈਲੋ
0: ਹੈਲੋ ਜੀ, ਕੌਣ ਬੋਲ ਰਹੇ ਹੋ ਜੀ, ਕਿੱਥੋਂ ਗੱਲ ਕਰ ਰਹੇ ਹੋ?
2: ਹੈਲੋ, ਦੋਵੇਂ ਆਰਜੀ ਨੂੰ ਪਿਆਰ ਭਰੀ ਨਮਸਕਾਰ ਜੀ। ਜ਼ਿਲ੍ਹਾ ਲੁਧਿਆਣਾ ਮੁੱਲਾਪੁਰ ਜ਼ਾਖਾ ਮੰਡੀ ਤੋਂ ਰਜੇਸ਼ ਜਨ ਬਿੱਟੂ ਬੋਲ ਰਿਹਾ ਜੀ।
0: ਰਜੇਸ਼ ਜੀ, ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਕਿੱਥੇ ਲੈ ਕੇ ਜਾ ਰਹੇ ਹੋ ਅੱਜ?
2: ਮੈਂ ਤੁਹਾਨੂੰ ਲੈ ਕੇ ਜਾ ਰਿਹਾ ਜੀ ਨਿਊਜ਼ੀਲੈਂਡ।
0: ਨਿਊਜ਼ੀਲੈਂਡ ਲੈ ਕੇ ਚੱਲੇ ਹੋ
2: ਜੀ?
0: ਬਹੁਤ ਦੂਰ ਲੈ ਕੇ ਚੱਲੇ ਹੋ, ਮੈਂ ਕਹਿ ਰਿਹਾ ਸੀ
2: ਆਪਣਾ ਮਲੇਸ਼ੀਆ ਸਟੇ ਕਰੂੰਗਾ। ਦਿੱਲੀ ਤੋਂ 14,000 ਕਿਲੋਮੀਟਰ ਆ ਤੇ ਆਕਲੈਂਡ ਆਪਾਂ ਉਤਰ ਗਏ ਆ।
0: ਰਜੇਸ਼ ਜੀ, ਆਕਲੈਂਡ ਤੋਂ ਫੋਨ ਕਰ ਰਹੇ ਹੋ ਸਾਨੂੰ?
2: ਨਹੀਂ, ਆਕਲੈਂਡ ਆਪਾਂ ਉਤਰ ਗਏ ਜਹਾਜ਼ ਚੋਂ ਉਤਰ ਗਏ, ਉਸਦੇ ਟਿਕਟਾਂ ਚੈੱਕ ਕਰਾ ਕੇ ਏਅਰਪੋਰਟ ਤੋਂ ਚੈਕਿੰਗ ਬਹੁਤ ਸਖਤ ਹੈ ਇੱਥੇ
0: ਜੀ।
2: ਗੱਡੀ ਦੇ ਵਿੱਚ ਆਪਾਂ ਜਾ ਰਹੇ ਹਾਂ ਹੈਮਿਲਟਨ। ਹੈਮਿਲਟਨ ਇੱਥੇ 110 ਕਿਲੋਮੀਟਰ ਆ।
0: ਹੈਮਿਲਟਨ ਜਾ ਰਹੇ ਹੋ ਜੀ?
2: ਹਾਂਜੀ, ਹੈਮਿਲਟਨ ਜਾ ਰਹੇ ਹਾਂ। ਹੈਮਿਲਟਨ ਵਿੱਚ ਬੇਟਾ ਮੇਰਾ ਸਟੱਡੀ ਬੇਸ ਤੇ ਆਇਆ ਹੋਇਆ, ਪੀਆਰ ਹੋ ਗਿਆ, ਜੋਬ ਕਰ ਰਿਹਾ ਜੀ, ਸਰਕਾਰੀ ਜੋਬ ਕਰ ਰਿਹਾ।
1: ਕਿਆ ਬਾਤ ਹੈ ਜੀ, ਕਿਆ ਬਾਤ ਹੈ, ਤੁਸੀਂ ਤਾਂ ਸਾਨੂੰ ਇੰਟਰਨੈਸ਼ਨਲ ਟ੍ਰਿਪ ਹੀ ਕਰਾਤੀ ਅੱਜ।
2: ਹਾਂਜੀ ਹਾਂਜੀ
0: ਰਜੀਸ਼ ਜੀ, ਅਸੀਂ ਅੱਜ ਫੈਮਿਲੀ
2: ਵਿਊਜ਼ ਆ, ਬਹੁਤ ਦੇਖਣ ਵਾਲਾ ਯੋਗ ਜਗ੍ਹਾ ਵਾ
0: ਜੀ ਜੀ ਜੀ ਜੀ ਜੀ।
2: ਵਿਕਟੋਰੀਆ ਪੈਲਸ ਆ ਤੇ ਇੱਥੇ ਵੈਲਿੰਗਟਨ ਰਾਜਧਾਨੀ ਆ, ਇੱਥੋਂ 150-200 ਕਿਲੋਮੀਟਰ ਤੇ ਰਾਜਧਾਨੀ ਬਹੁਤ ਸੋਹਣੀ ਆ
0: ਜੀ।
2: ਉੱਥੇ ਕੋਈ ਵੀ ਬੰਦਾ ਜਾ ਸਕਦਾ, ਸਿਕਿਉਰਿਟੀ
0: ਪੜ੍ਹਾਈ ਵੀ ਪੂਰੀ ਹੋ ਗਈ ਹੈ, ਅੱਜ ਕਿੱਦਾਂ ਦਾ ਲੱਗ ਰਿਹਾ
2: ਜੀ? ਸਰ, ਪੜ੍ਹਾਈ ਪੂਰੀ ਹੋ ਗਈ ਔਰ ਸ਼ਾਦੀ ਵਾਸਤੇ ਲੜਕੀ ਲੱਭ ਰਹੇ ਜੀ।
0: ਜੀ, ਮੈਨੂੰ ਲੱਗਦਾ ਜੋ ਤੁਹਾਡੀਆਂ ਮੁਰਾਦਾਂ ਆਸਾਂ ਹੈ ਉਹ ਵੀ ਪੂਰੀਆਂ ਹੋਣਗੀਆਂ। ਬਹੁਤ ਵਧੀਆ ਲੱਗਿਆ ਜੀ ਤੁਹਾਡੇ ਨਾਲ ਗੱਲ ਕਰਕੇ। ਇੱਦਾਂ ਹੀ ਸਾਡੇ ਨਾਲ ਜੁੜਦੇ ਰਿਹਾ ਕਰੋ ਪ੍ਰੋਗਰਾਮ ਦੇ ਵਿੱਚ ਤੇ ਦੋਸਤੋ ਤੁਸੀਂ

0: ਬਿਲਕੁਲ ਨਖਰੇ ਨਹੀਂ ਕਰਨੇ, ਕਿਉਂਕਿ ਨਖਰੇ ਕਰਾਂਗੇ ਤੇ ਫਿਰ ਗੱਲਬਾਤ ਨਹੀਂ ਹੋਗੀ, ਤੇ ਮੈਨੂੰ ਲੱਗਦਾ ਹੁਣ ਸਾਡੇ ਲਿਸਨਰ ਜੁੜ ਚੁੱਕੇ ਨੇ, ਉਹ ਵੀ ਨਖਰੇ ਕਰਨਗੇ ਸਾਨੂੰ ਦੱਸਣ 'ਚ।
1: ਬਿਲਕੁਲ ਨਖਰੇ ਕਰਨੇ ਵੀ ਨਹੀਂ ਚਾਹੀਦੇ, ਘੁਮਾਣ ਵਿੱਚ ਨਖਰੇ ਕਰਨ ਵਾਲੀ ਕਿਹੜੀ ਗੱਲ ਹੈ, ਤੇ ਸਾਡੇ ਲਿਸਨਰਸ ਨੂੰ ਵੀ ਤਾਂ ਸਾਨੂੰ ਲੈ ਕੇ ਚੱਲਣਗੇ ਸਾਡੇ ਨਵੇਂ ਨੈਕਸਟ ਕਾਲਰ। ਹੈਲੋ।
2: ਹੈਲੋ ਜੀ, ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਜੀ,
0: ਨਮਸਕਾਰ ਜੀ, ਬਹੁਤ ਬਹੁਤ ਸਵਾਗਤ ਹੈ ਜੀ ਅੱਜ ਦੇ ਪ੍ਰੋਗਰਾਮ ਦੇ ਵਿੱਚ। ਕਿੱਥੇ ਲੈ ਕੇ ਚੱਲੇ ਹੋ ਅੱਜ ਸਾਨੂੰ?
2: ਧੰਨਵਾਦ, ਅਸੀਂ ਅੱਜ ਤੁਹਾਨੂੰ ਠਹਿਰ ਕੇ ਲੈ ਕੇ ਜਾਵਾਂਗੇ ਪਲੈਨਿੰਗ ਬਾਬਾ, ਜੋ ਅਜੇ
0: ਕਿੱਥੇ ਜਾਣ ਦੀ ਪਲੈਨਿੰਗ ਹੋ ਰਹੀ ਹੈ ਜੀ,
2: ਜਿਹੜੀ ਯਾਤਰਾ ਕਰਨੀ ਪੂਰੇ ਇੰਡੀਆ ਦੀ ਕਰਨ ਦਾ ਚਾਂਸ ਅਪਣਾਇਆ ਅਸੀਂ।
0: ਅੱਛਾ, ਇੰਡੀਆ ਦਾ ਟੂਰ ਕਰਨ ਨਿਕਲ ਰਹੇ ਹੋ?
2: ਹਾਂਜੀ, ਉਹ ਬਹਾਨਾ, ਉਹ ਚੱਕਰ ਇਹ ਆ ਜਿਹੜਾ ਟੂਰ ਕਰਨਾ, ਉਹ ਜਾਣੀ ਕਿ ਨਾ ਇੱਕ ਸਬਜੈਕਟ ਆ ਮਨੋਵਿਗਿਆਨ, ਤੇ ਉਹਦਾ ਮੈਂ ਪੰਜਾਬੀ ਦੇ ਵਿੱਚ ਲਿਖਦਾ ਐਮ ਬੀ ਡੀ ਵਾਂਗੂ ਸੌਖਾ ਬਣਾ ਕੇ, ਜਿਹੜੀਆਂ ਸੀ ਬੀ ਐਸ ਈ ਕਿਤਾਬ ਦੀਆਂ ਬੋਰਡ ਦੀਆਂ ਕਿਤਾਬਾਂ ਨਾ, ਉਹ ਕਾਫੀ ਕੰਪਲੈਕਸ ਔਖੀ ਭਾਸ਼ਾ ਦੇ ਵਿੱਚ ਆ, ਕਿਉਂਕਿ ਉਹਨਾਂ ਨੇ ਨਾ ਬੀ ਏ ਐਮ ਏ ਦਾ ਸਿਲੇਬਸ ਜਿਹੜਾ ਆ
0: ਸੀ ਬੀ ਐਸ ਈ ਦਾ, ਫਿਰ ਤੁਸੀਂ ਕਾਫੀ ਚੀਜ਼ਾਂ ਸਾਡੇ ਸਟੂਡੈਂਟਸ ਲਈ ਆਸਾਨ ਕਰ ਦਿੰਦੇ ਹੋ।
2: ਵਨ ਤੇ ਟੂ ਦੇ ਵਿੱਚ
0: ਜੀ ਜੀ ਜੀ ਜੀ ਜੀ
2: ਉਹਨਾਂ ਸਮਝਣਾ ਬਹੁਤ ਔਖਾ ਆ, ਕਿਉਂਕਿ ਡਿਫੀਕਲਟ ਭਾਸ਼ਾ ਤੇ ਮੈਂ ਐਮ ਪੀ ਡੀ ਵਾਂਗੂ ਬਣਾਉਂਦਾ ਆ ਅਖਬਾਰ ਚ ਮੇਰਾ ਆਉਂਦਾ।
0: ਬਹੁਤ ਵਧੀਆ ਜੀ, ਮੈਨੂੰ ਇਹ ਦੱਸੋ ਕਿ ਅੱਜ ਕਿੱਥੇ ਲੈ ਕੇ ਕਿੱਥੇ ਜਾ ਰਹੇ ਹੋ ਸਾਨੂੰ?
2: ਵਿਗਿਆਨਕ ਪ੍ਰਯੋਗਸ਼ਾਲਾ ਪਿੰਡ ਮੀਰਪੁਰ।
0: ਤੇ ਫਿਰ ਲੈ ਕੇ ਕਿੱਥੇ ਜਾ ਰਹੇ ਹੋ ਅੱਜ?
2: ਉਹਦੀ ਸਰਲ ਭਾਸ਼ਾ ਦੇ ਵਿੱਚ ਬਣਾ ਕੇ ਤਾਂ ਸਾਰੇ ਫਿਰ ਇੰਡੀਆ ਦੇ ਵਿੱਚ ਘੁੰਮਣਾ ਹੈ, ਯੂਪੀ ਬਿਹਾਰ ਚੋਂ ਨਾ ਸਬਜੈਕਟ ਦੱਖਣੀ ਭਾਰਤ ਦੇ ਵਿੱਚ ਬਹੁਤ ਮਸ਼ਹੂਰ ਵਾ ਐਮ ਪੀ ਡੀ ਵਾਂਗੂ।
0: ਤੇ ਬਹੁਤ ਵਧੀਆ, ਮੈਂ ਚਾਹੁੰਦਾ ਕਿ ਤੁਹਾਡੀ ਇਹ ਜਿਹੜੀ ਯਾਤਰਾ ਹੈ ਸਫਲ ਰਹੇ, ਕਿਉਂ ਨੇ? ਹਾਂ
1: ਬਿਲਕੁਲ ਬਿਲਕੁਲ, ਤੇ
0: ਬਹੁਤ ਬਹੁਤ ਤੁਹਾਨੂੰ ਸ਼ੁਭਕਾਮਨਾਵਾਂ ਸਾਡੇ ਵੱਲੋਂ, ਤੇ ਬਸ ਅਸੀਂ ਚਾਹੁੰਦੇ ਹਾਂ ਤੁਹਾਡੀ ਯਾਤਰਾ ਵੀ ਪੂਰੀ ਹੁੰਦੀ ਰਹੇ। ਤੇ ਦੋਸਤੋ, ਜੇ ਤੁਸੀਂ ਵੀ ਕਿਤੇ ਪਲਾਨ ਕੀਤਾ ਸਾਨੂੰ ਅੱਜ ਘੁੰਮਾਉਣ ਦਾ, ਤੇ ਫਿਰ ਜਲਦੀ ਨੰਬਰ ਡਾਇਲ ਕਰੋ, ਨੰਬਰ ਦੱਸ ਦਿਓ ਨੇਹਾ।
1: 0181-43-174 ਤੇ ਤੁਸੀਂ ਸਾਨੂੰ ਕਾਲ ਕਰਨਾ ਹੈ, ਤੇ ਬਸ ਡਿਫਰੈਂਟ ਡਿਫਰੈਂਟ ਪਲੇਸਿਸ ਤੇ ਘੁੰਮਾਉਣ ਲੈ ਕੇ ਜਾਣਾ ਹੈ, ਤੇ ਇੰਜੋਏ ਕਰਦੇ ਹਾਂ, ਇੱਕ ਛੋਟਾ ਜਿਹਾ ਮਿਊਜ਼ੀਕਲ ਬ੍ਰੇਕ ਲੈਂਦੇ ਹਾਂ, ਤੇ ਵੇਟ ਕਰਦੇ ਤੁਹਾਡੀ ਕਾਲਸ ਦਾ।
0: ਤੇ ਬਸ ਫਿਰ ਜਲਦੀ ਜਲਦੀ ਕਾਲ ਕਰੋ, ਕਿਉਂਕਿ ਜਦੋਂ ਤੁਸੀਂ ਕਾਲ ਕਰੋਗੇ ਫੇਰ ਹੀ ਤਾਂ ਆਪਾਂ ਘੁੰਮਣ ਜਾਵਾਂਗੇ।

0: ਮਨ ਗਈ
1: ਉਹ ਮੁੰਡਿਆਂ ਤੇ ਕੁੜੀਆਂ ਦੇ ਕੁੜੀਆਂ ਤੇ ਮੁੰਡਿਆਂ ਦੇ ਉਹ ਮੁੰਡਿਆਂ ਤੇ ਕੁੜੀਆਂ ਦੀ ਗੱਲ ਬਣ ਗਈ ਉਹ ਬਣ ਗਈ ਗੱਲ ਬਣ ਗਈ।
2: ਅਤੇ ਦੋਸਤੋ ਗੱਲ ਤਾਂ ਅੱਜ ਬਣ ਹੀ ਗਈ ਹੈ ਕਿ ਸਾਡੇ ਲਿਸਨਰ ਸਾਡੇ ਨਾਲ ਇੰਨੇ ਜੁੜੇ ਨੇ ਅਤੇ ਡਿਫਰੈਂਟ ਡਿਫਰੈਂਟ ਪਲੇਸਿਸ 'ਤੇ ਤੁਹਾਨੂੰ ਸਾਨੂੰ ਲੈ ਕੇ ਗਏ ਨੇ ਅਤੇ ਸਾਡੇ ਲਿਸਨਰਸ ਨੂੰ ਵੀ ਘੁੰਮਾ ਕੇ ਲੈ ਕੇ ਆਏ ਨੇ। ਸ਼ਿਵਮ ਤੁਹਾਨੂੰ ਕੀ ਲੱਗਦਾ ਗੱਲ ਬਣੀ ਅੱਜ ਕਿ ਨਹੀਂ ਬਣੀ?
3: ਬਈ ਬਣ ਜਾਏਗੀ, ਸਾਡੇ ਨਾਲ ਇੱਕ ਹੋਰ ਸਰੂਤ ਜੁੜ ਗਏ ਨੇ, ਫਿਰ ਉਹਨਾਂ ਨਾਲ ਗੱਲ ਕਰਕੇ ਗੱਲ ਬਣਾ ਲੈਂਦੇ ਆਪਾਂ।
2: ਬਿਲਕੁਲ ਜੀ ਬਿਲਕੁਲ।
3: ਹੈਲੋ ਜੀ, ਕੌਣ ਬੋਲ ਰਹੇ ਜੀ, ਕਿੱਥੋਂ ਗੱਲ ਕਰ ਰਹੇ ਹੋ?
4: ਨਮਸਕਾਰ ਜੀ।
3: ਨਮਸਕਾਰ ਜੀ,
4: ਜਤਿੰਦਰ ਭਾਸਕਰ ਬੋਲ ਰਿਹਾ ਜੀ, ਪਾਇਲ ਤੋਂ।
3: ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ, ਅਤੇ ਕਿੱਥੇ ਲੈ ਕੇ ਚੱਲੇ ਹੋ ਅੱਜ ਸਾਨੂੰ?
4: ਅੱਜ ਤੁਹਾਨੂੰ ਹਸੀਨ ਵਾਦੀਆਂ ਦੇ ਵਿੱਚ ਲੈ ਕੇ ਚੱਲੇ ਹਾਂ ਜੀ।
2: ਹਸੀਨ ਵਾਦੀਆਂ ਦੇ ਵਿੱਚ, ਕੀ ਬਾਤ ਹੈ, ਹੁਣ ਤਾਂ ਮਜ਼ਾ ਹੀ ਆਏਗਾ ਘੁੰਮਣ ਦਾ ਫਿਰ ਕਿਤੇ।
4: ਹਾਂਜੀ ਹਾਂ ਹਾਂ ਬਿਲਕੁਲ ਬਿਲਕੁਲ।
3: ਕਿੱਥੇ ਲੈ ਕੇ ਜਾ ਰਹੇ ਹੋ ਜੀ?
4: ਉੱਥੇ ਜੀ, ਅਸਲ ਦੇ ਵਿੱਚ ਸਾਡਾ ਟੂਰ ਪ੍ਰੋਗਰਾਮ ਸੀ ਅਮਰਨਾਥ ਜੀ ਦਾ, ਉਸ ਤੋਂ ਮਗਰੋਂ ਫਿਰ ਤਿੰਨ ਦਿਨ ਅਸੀਂ ਸ਼੍ਰੀਨਗਰ ਜਿਹੜਾ ਘੁੰਮਣਾ ਸੀਗਾ
3: ਜੀ।
4: ਉੱਥੇ ਅਸੀਂ ਕਾਫੀ ਇੰਜੋਏ ਕੀਤਾ, ਉੱਥੇ ਚਸ਼ਮੇ ਸ਼ਾਹੀ

0: ਹੈ, ਆਪਣੇ ਬਾਗ ਹੈ ਦੇਖਣ ਵਾਲੇ ਨੇ, ਨਿਸ਼ਾਤ ਬਾਗ ਬਹੁਤ ਵਧੀਆ, ਉਹਦੇ ਵਿੱਚ ਜਿਹੜਾ ਹੈਗਾ ਲਾਈਟ ਐਂਡ ਸਾਊਂਡ ਦਾ ਪ੍ਰੋਗਰਾਮ ਬਹੁਤ ਅੱਛਾ ਚੱਲਦਾ। ਉਹ ਮਨ ਦੇ ਵਿੱਚ ਇਹ ਆ ਵੀ ਇਹ ਜ਼ਰੂਰ ਦੇਖ ਕੇ ਆਉਣਾ, ਉਹ ਰਾਤੀ ਚੱਲਦਾ ਹੁੰਦਾ ਸੀਗਾ ਜੀ, ਤੇ ਉਹ ਰਾਤ ਨੂੰ 9-10 ਵਜੇ ਤੱਕ ਚੱਲਦਾ ਸੀ ਪ੍ਰੋਗਰਾਮ, ਤੇ ਮਨ ਦੇ ਵਿੱਚ ਇਹ ਆਇਆ ਵੀ ਇਹ ਜ਼ਰੂਰ ਪ੍ਰੋਗਰਾਮ ਦੇਖਣਾ, ਤੇ ਅਸੀਂ ਰਾਤ ਨੂੰ ਦੇਖ ਕੇ 12 ਵਜੇ ਅਸੀਂ ਆਪਣੇ ਹੋਟਲ ਦੇ ਵਿੱਚ ਪਹੁੰਚੇ, ਤੇ ਉਸ ਤੋਂ ਮਗਰੋਂ ਫਿਰ ਗੁਲਮਰਗ ਜਾਣ ਦਾ ਮੌਕਾ ਮਿਲਿਆ ਸਾਨੂੰ।
1: ਬਹੁਤ ਵਧੀਆ ਜੀ, ਬਹੁਤ ਵਧੀਆ। ਤੇ ਹੋਰ ਉਹ ਯਾਦਾਂ ਜਿਹੜੀਆਂ ਹੈ ਉਹ ਤਾਜ਼ੀਆਂ ਅਜੇ ਵੀ ਦਿਮਾਗ ਦੇ ਵਿੱਚ, ਉਹ ਚੇਤੇ ਆ, ਉਹ ਸਾਰੀਆਂ ਚੀਜ਼ਾਂ, ਉਹ ਸਾਰੇ ਨਜ਼ਾਰੇ।
0: ਉਹ ਸਾਰੇ ਨਜ਼ਾਰੇ ਜਦੋਂ ਗੱਲਬਾਤ ਕਰਦੇ ਆ ਤਾਂ ਵਾਕਈ ਉਹਦੇ ਵਿੱਚ ਆ ਜਾਂਦੇ ਆ। ਉਹਦੇ ਵਿੱਚ ਗੁਲਮਰਗ ਜਾਣ ਦੀ ਇੱਕ ਮੈਂ ਤੁਹਾਨੂੰ ਥੋੜੀ ਜੀ ਗੱਲ ਦੱਸ ਰਿਹਾ, ਤੇ ਉੱਥੋਂ ਅਸੀਂ ਜਦੋਂ ਸ੍ਰੀਨਗਰ ਜਾ ਰਹੇ ਸੀ ਤਾਂ ਉੱਥੇ ਹੈਲੀਪੈਡ ਬਣਿਆ ਹੋਇਆ ਸੀ, ਉੱਥੇ ਅਸੀਂ ਪੁੱਛਿਆ ਵੀ ਇਹ ਕਿੱਥੇ ਜਾ ਰਿਹਾ ਜੀ, ਕਹਿੰਦੇ ਹੈਲੀਕਾਪਟਰ ਤੱਕ ਕਿੱਥੇ ਕਿੱਥੇ ਜਾ ਜਾਂਦੇ ਜੀ, ਕਹਿੰਦੇ ਗੁਲਮਰਗ ਵੀ ਜਾਂਦਾ
1: ਜੀ।
0: ਤੇ ਮੈਨੂੰ ਥੋੜੀ ਜਿਹੀ ਆਦਤ ਸੀਗੀ ਸੁਬਾਹ ਜਲਦੀ ਉੱਠਣ ਦੀ, ਮੈਂ ਜਲਦੀ ਉੱਠ ਕੇ ਤਿਆਰ ਹੋ ਜਾਂਦਾ ਸੀ, ਤੇ ਮੇਰੇ ਨਾਲ ਦੇ ਜਿਹੜੇ ਦੋਸਤ ਸੀਗੇ ਉਹ ਕਹਿੰਦੇ ਵੀ ਆਪਾਂ ਤੁਸੀਂ ਜਲਦੀ ਤਿਆਰ ਹੋ ਗਏ, ਤੁਸੀਂ ਪਤਾ ਕਰਿਓ ਜੇ ਆਪਾਂ ਹੈਲੀਕਾਪਟਰ ਰਾਹੀਂ ਚੱਲਦੇ ਹਾਂ
1: ਜੀ।
0: ਤੇ ਮੈਂ ਪਤਾ ਕਰਨ ਲਈ ਮੈਂ ਆਟੋ ਲਿਆ, ਪਤਾ ਕਰਨ ਲਈ ਚਲਿਆ ਗਿਆ, ਉਹ ਕਹਿੰਦੇ ਜੀ ਇਹਦਾ ਜਿਹੜਾ ਹੈਗਾ ਟਿਕਟ ਮੈਂ ਕਿੱਥੋਂ ਮਿਲਣਗੇ, ਕਹਿੰਦੇ ਜੀ ਇਹਦੀ ਬੁਕਿੰਗ ਜਿਹੜੀ ਹੁੰਦੀ ਹੈ ਕਮਿਊਨਿਟੀ ਸੈਂਟਰ 'ਚ ਹੁੰਦੀ ਹੈ। ਮੈਂ ਚਲੋ ਜੀ ਆਪਾਂ ਕਮਿਊਨਿਟੀ ਸੈਂਟਰ ਚੱਲਦੇ ਹਾਂ ਜੀ, ਤੇ ਉੱਥੇ ਤਕਰੀਬਨ 8:30 ਵਜੇ ਪਹੁੰਚ ਗਿਆ ਮੈਂ, ਤੇ ਉਹ ਕਹਿੰਦੇ ਜੀ ਦਫ਼ਤਰ ਜਿਹੜਾ ਹੈ 9 ਵਜੇ ਖੁੱਲੂਗਾ, ਤੇ ਮੈਂ ਹੁਣ 10 ਕਿਲੋਮੀਟਰ ਆਇਆ ਹੋਇਆ ਸੀਗਾ, ਮੈਂ ਕਿਹਾ ਵੀ ਹੁਣ ਦੇਖੀ ਜਾਊਗੀ ਆਪਾਂ ਇੱਥੇ ਮਤਲਬ ਕਿ ਦਫ਼ਤਰ ਖੁੱਲਣ ਦਾ ਇੰਤਜ਼ਾਰ ਕਰਦੇ ਹਾਂ। ਉਹ ਇੰਤਜ਼ਾਰ ਜਦੋਂ ਖੁੱਲਿਆ ਤੇ ਉਹਨਾਂ ਨੂੰ ਪੁੱਛਿਆ ਜੀ, ਕਹਿੰਦੇ ਜੀ ਘੱਟੋ ਘੱਟ 12 ਸਵਾਰੀਆਂ ਹੋਣਗੀਆਂ ਤਾਂ ਜਾਊਗਾ। ਅਸੀਂ ਕਿਹਾ ਜੀ ਅਸੀਂ ਤਾਂ 5-6 ਜਾਣੇ ਆ। ਕਹਿੰਦੇ ਨਹੀਂ ਜੀ ਪੂਰੀ 12 ਸਵਾਰੀਆਂ ਜਦੋਂ ਹੋਣਗੀਆਂ ਫਿਰ ਜਾਵਾਂਗੇ।
1: ਫਿਰ ਜਲਦੀ ਕਰੋ 12 ਸਵਾਰੀਆਂ, ਕਿਉਂਕਿ ਸਾਡੇ ਸ਼ੋਅ ਦਾ ਖਤਮ ਹੋਣ ਦਾ ਵੀ ਟਾਈਮ ਹੋ ਰਿਹਾ, ਜਲਦੀ ਦੱਸੋ ਕੀ ਹੋਇਆ। ਜਿਹੜਾ
0: ਟੂਰ ਦੀ ਗੱਡੀ ਜਾ ਚੁੱਕੀ ਸੀਗੀ
1: ਜੀ,
0: ਉਹ 3 ਗੱਡੀਆਂ ਗਈਆਂ ਸੀ, ਉਹ ਤਿੰਨਾਂ ਮੈਂ ਦੂਸਰੇ ਹੋਟਲ ਚ ਗਿਆ, ਮੈਂ ਚਲੋ ਉਹ ਦੂਜੀ ਲੈ ਲੈਂਦੇ, ਉਹ ਵੀ ਚਲੀ ਗਈ, ਕਰਦੇ ਕਰਾਉਂਦੇ ਤੀਜੀ ਵੀ ਚਲੀ ਗਈ, ਮੈਂ ਰਹਿ ਗਿਆ ਜੀ ਆਪਣਾ ਸ੍ਰੀਨਗਰ। ਉਸ ਤੋਂ ਮਗਰੋਂ ਮੈਂ ਆਟੋ ਵਾਲੇ ਨੂੰ ਕਿਹਾ, ਮੈਂ ਵੀ ਹੁਣ ਮੈਂ ਤਾਂ ਜਾਣਾ ਜ਼ਰੂਰ ਗੁਲਮਰਗ, ਮੈਨੂੰ ਦੱਸ ਹੁਣ ਬੱਸ ਕਿੱਥੋਂ ਮਿਲੂਗੀ। ਬੱਸ ਮੈਂ ਲੈ ਕੇ ਮਤਲਬ ਕਿ ਬਟਮਾਲੂ ਜਿਹੜਾ ਹੈਗਾ।
1: ਫਿਰ ਇੱਕ ਕੰਮ ਕਰਦੇ ਹਾਂ, ਇਸ ਕਹਾਣੀ ਨੂੰ ਨਾ ਥੋੜ੍ਹਾ ਅੱਜ ਦੇ ਲਈ ਇੰਨਾ ਕੀ ਰੱਖਦੇ ਹਾਂ, ਕਿਉਂਕਿ ਮੈਨੂੰ ਬਹੁਤ ਵਧੀਆ ਲੱਗ ਰਹੀ ਹੈ, ਇੰਟਰਸਟਿੰਗ ਲੱਗ ਰਹੀ ਹੈ, ਇਹ ਅਗਲੇ ਯੁਵਾਣੀ ਟੂਰਸ ਐਂਡ ਟਰੈਵਲਸ ਦੇ ਵਿੱਚ ਆਪਾਂ ਪੱਕਾ ਲਵਾਂਗੇ ਤੇ ਇਹਦੇ ਬਾਰੇ ਹੋਰ ਗੱਲ ਕਰਾਂਗੇ। ਮੈਨੂੰ ਲੱਗਦਾ ਹੁਣ ਸਾਨੂੰ ਇੱਕ ਮਿਊਜ਼ੀਕਲ ਬ੍ਰੇਕ ਥੋੜ੍ਹਾ ਜਿਹਾ ਲੈ ਹੀ ਲੈਣਾ ਚਾਹੀਦਾ,
2: ਜਿਵੇਂ ਕਿ ਸਾਡੇ ਲਾਸਟ ਕਾਲਰ ਸਾਨੂੰ ਵਾਦੀਆਂ ਵਿੱਚ ਲੈ ਕੇ ਗਏ ਸੀ, ਤੇ ਕਿਉਂ ਨਾ ਇੱਕ ਵਧੀਆ ਜਿਹਾ ਗੀਤ ਇੰਜੋਏ ਕਰ ਲਏ ਜੋ ਸਾਨੂੰ ਵਾਦੀਆਂ ਦੀ ਫੀਲ ਦਵਾਵੇ।

0: ਹੁਣੇ ਯੁਵਾ ਦੋਸਤ ਆਪਣਾ ਪ੍ਰੋਗਰਾਮ ਸੁਣ ਰਹੇ ਸੀ ਯੁਵਾਣੀ ਆਰਜੇ ਨੇਹਾ ਅਤੇ ਆਰਜੇ ਸ਼ਿਵਮ ਦੀਆਂ ਆਵਾਜ਼ਾਂ ਦੇ ਵਿੱਚ। ਐਫਐਮ ਬੈਂਡ 102.7 ਮੈਗਾਹਰਟਜ਼ ਅਤੇ ਆਕਾਸ਼ਵਾਣੀ ਜਲੰਧਰ ਦਾ ਇਹ ਰੇਨਬੋ ਚੈਨਲ ਹੈ। ਇਸ ਵੇਲੇ ਰੇਨਬੋ ਦੀ ਕੜੀ ਦੇ ਮੁਤਾਬਕ ਸ਼ਾਮ ਦੇ 6 ਵੱਜ ਚੁੱਕੇ ਨੇ। ਹੁਣ ਤੋਂ ਕੁਝ ਹੀ ਪਲਾਂ 'ਚ ਤੁਸੀਂ ਸੁਣੋਗੇ ਪ੍ਰੋਗਰਾਮ ਲਵ ਯੂ ਜ਼ਿੰਦਗੀ।
1: ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਤੁਹਾਡੇ ਸਾਰਿਆਂ ਦਾ ਆਪਣਾ ਕੰਠ ਕਲੇਰ ਅਤੇ ਤੁਸੀਂ ਸੁਣ ਰਹੇ ਹੋ ਐਫ ਐਮ

ਵੈਲਕਮ ਬੈਕ ਦੋਸਤੋ। ਅਸੀਂ ਅਕਸਰ ਨਾ ਜਦੋਂ 30-40 ਸਾਲ ਦੀ ਉਮਰ ਹੋ ਜਾਂਦੀ ਹੈ ਨਾ ਤਾਂ ਅਸੀਂ ਕਹਿਣ ਲੱਗ ਜਾਂਦੇ ਹਾਂ ਯਾਰ ਹੁਣ ਤਾਂ ਨਾ ਗੋਡੇ ਦੁਖਦੇ ਨੇ, ਹੁਣ ਕੀ ਹੋਣਾ। ਪਰ ਅੱਜ ਦੀ ਇੱਕ ਸੱਚੀ ਕਹਾਣੀ ਹੈ ਜੀ, ਜੋ ਸਾਡੇ ਆਪਣੇ ਹੀ ਪੰਜਾਬ ਦੀ ਮਿੱਟੀ ਦੇ ਪੁੱਤਰ ਫੌਜਾ ਸਿੰਘ ਦੀ ਹੈ। ਕੀ ਤੁਸੀਂ ਜਾਣਦੇ ਹੋ ਜੀ ਕਿ ਫੌਜਾ ਸਿੰਘ ਜੀ ਨੇ 81 ਸਾਲ ਦੀ ਉਮਰ ਤੱਕ ਰਨਿੰਗ ਜਿਹੜੀ ਹੈ ਦੌੜਨਾ ਉਹ ਸ਼ੁਰੂ ਨਹੀਂ ਕੀਤਾ ਸੀ, ਪਰ ਜਦੋਂ ਉਹਨਾਂ ਨੇ ਸ਼ੁਰੂ ਕੀਤਾ ਉਸ ਤੋਂ ਬਾਅਦ ਲੈ ਕੇ ਲਗਾਤਾਰ 100 ਸਾਲ ਦੀ ਉਮਰ ਵਿੱਚ ਵੀ ਉਹ ਮੈਰਾਥਨ ਪੂਰੀ ਕਰਨ ਵਾਲੇ ਦੁਨੀਆ ਦੇ ਪਹਿਲੇ ਇਨਸਾਨ ਬਣੇ ਸਨ। ਅਤੇ ਜਦੋਂ ਲੋਕਾਂ ਨੇ ਪੁੱਛਿਆ ਕਿ ਇਹ ਕਿਵੇਂ ਮੁਮਕਿਨ ਹੈ ਤਾਂ ਉਹ ਬੋਲੇ ਕਿ ਮੈਂ ਦੌੜਦਾ ਨਹੀਂ, ਮੈਂ ਤਾਂ ਬਸ ਰੱਬ ਨਾਲ ਗੱਲਾਂ ਕਰਦਾ। ਸੋ ਦੋਸਤੋ, ਜੇਕਰ 99 ਸਾਲ, 90, 91, 92, 93 ਜਿੰਨੇ ਵੀ 100 ਸਾਲ ਤੱਕ ਦੀ ਉਮਰ ਦੇ ਵਿੱਚ ਸਾਡੇ ਫੌਜਾ ਸਿੰਘ ਜੀ ਦੌੜੇ ਸਨ, ਮੈਰਾਥਨ ਦੇ ਵਿੱਚ ਉਹਨਾਂ ਨੇ ਪਾਰਟੀਸਪੇਟ ਕੀਤਾ ਸੀ, ਜੇਕਰ ਉਹ ਆਪਣੀ ਇਸ ਜ਼ਿੰਦਗੀ ਦੀ ਉਮਰ ਦੇ ਪੜਾਅ ਦੇ ਵਿੱਚ ਉਹ ਕੰਮ ਕਰ ਸਕਦੇ ਹਨ, ਤਾਂ ਅਸੀਂ ਅੱਜ ਦੇ ਯੰਗ ਨੌਜਵਾਨ ਯੂਥ ਜਾਂ ਆਪਣੀ ਜ਼ਿੰਦਗੀ ਦੇ 30-40 ਸਾਲ ਜਾਂ 50 ਸਾਲ ਜਾਂ 60 ਸਾਲ ਜਾਂ 70 ਸਾਲ, ਮੈਂ ਕਿਹਾ ਜੀ ਉਮਰ ਦੇਖੋ ਕਿੰਨੀ ਹੈ, ਲੇਕਿਨ ਇਸ ਦੌਰਾਨ ਅਸੀਂ ਆਪਣੀ ਜ਼ਿੰਦਗੀ ਦੀ ਦੌੜ ਤੋਂ ਕਿਉਂ ਹਾਰ ਰਹੇ ਹਾਂ। ਅੱਜ ਹੀ ਆਪਣੇ ਸੁਪਨਿਆਂ 'ਤੇ ਪਈ ਹੋਈ ਧੂੜ ਨੂੰ ਝਾੜੀਏ, ਤੁਰਨਾ ਸ਼ੁਰੂ ਕਰੀਏ, ਤੁਰਨ ਤੋਂ ਬਾਅਦ ਹੌਲੀ ਹੌਲੀ ਭੱਜਣਾ ਅਤੇ ਉਸ ਤੋਂ ਬਾਅਦ ਦੇ ਵਿੱਚ ਬਸ ਜ਼ਿੰਦਗੀ ਨੂੰ ਇੱਕ ਮੈਰਾਥਨ ਸਮਝ ਕੇ ਭੱਜਦੇ ਰਹੀਏ ਅਤੇ ਆਖਦੇ ਰਹੀਏ ਲਵ ਯੂ ਜ਼ਿੰਦਗੀ।

ਤਰਜੀਹੀ ਤੌਰ ਤੇ ਉਮੀਦਵਾਰ ਜਲੰਧਰ ਜਾਂ ਇਸ ਦੇ ਨੇੜਲੇ ਇਲਾਕਿਆਂ ਦਾ ਵਸਨੀਕ ਹੋਵੇ। ਚਾਹਵਾਨ ਉਮੀਦਵਾਰ ਵਿਦਿਅਕ ਯੋਗਤਾ ਦੇ ਸਰਟੀਫਿਕੇਟ ਅਤੇ ਤਜਰਬੇ ਦੀਆਂ ਤਸਦੀਕਸ਼ੁਦਾ ਕਾਪੀਆਂ ਨਾਲ ਵੇਰਵੇ ਸਹਿਤ ਬਾਇਓਡਾਟਾ, ਰੰਗਦਾਰ ਪਾਸਪੋਰਟ ਸਾਈਜ਼ ਫੋਟੋ ਅਰਜ਼ੀ ਨਾਲ ਨੱਥੀ ਕਰਕੇ ਭੇਜਣ। ਅਰਜ਼ੀਆਂ ਭੇਜਣ ਲਈ ਪਤਾ ਏ, ਸਹਾਇਕ ਨਿਰਦੇਸ਼ਕ ਖੇਤਰੀ ਸਮਾਚਾਰ ਯੂਨਿਟ, ਆਕਾਸ਼ਵਾਣੀ ਕੇਂਦਰ, ਨੇੜੇ BMC ਚੌਂਕ, ਜਲੰਧਰ। ਅਰਜ਼ੀਆਂ ਭੇਜਣ ਦੀ ਆਖਰੀ ਤਰੀਕ 20 ਮਈ 2026 ਹੈ। ਚੋਣ ਪ੍ਰਕਿਰਿਆ ਬਾਰੇ ਵੇਰਵੇ ਸਹਿਤ ਜਾਣਕਾਰੀ ਅਤੇ ਖਾਲੀ ਫਾਰਮ ਸਾਡੀ ਵੈਬਸਾਈਟ newsonair.com ਜਾਂ newsonair.gov.in ਤੇ ਜਾ ਕੇ ਵੈਕੈਂਸੀ ਕਾਲਮ ਵਿੱਚੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਧਿਆਨ ਰਹੇ, ਇਹ ਕੋਈ ਨਿਯਮਿਤ ਰੁਜ਼ਗਾਰ ਜਾਂ ਨੌਕਰੀ ਨਹੀਂ ਹੈ, ਤੁਹਾਨੂੰ ਜ਼ਰੂਰਤ ਦੇ ਮੁਤਾਬਿਕ ਬੁਲਾਇਆ ਜਾਵੇਗਾ।

0: FM ਬੈਂਡ 102.7 ਮੈਗਾਹਰਟਸ ਤੇ ਆਕਾਸ਼ਵਾਣੀ ਜਲੰਧਰ ਦਾ ਇਹ ਰੇਨਬੋ ਚੈਨਲ ਹੈ ਜੀ, ਔਰ ਤੁਸੀਂ ਇੰਜੋਏ ਕਰ ਰਹੇ ਹੋ ਪ੍ਰੋਗਰਾਮ ਲਵ ਯੂ ਜ਼ਿੰਦਗੀ। ਔਰ ਲਵ ਯੂ ਜ਼ਿੰਦਗੀ ਪ੍ਰੋਗਰਾਮ ਦੇ ਵਿੱਚ ਮੋਟੀਵੇਸ਼ਨਲ ਸਟੋਰੀਜ਼ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤਾਂ ਕਿ ਅਸੀਂ ਆਪਣੀ ਜ਼ਿੰਦਗੀ ਦੇ ਉਹਨਾਂ ਖਰਾਬ ਪਲਾਂ ਨੂੰ ਜਿਹੜਾ ਹੈ ਉਹ ਖੂਬਸੂਰਤ ਬਣਾ ਸਕੀਏ। ਪਰ ਹੁਣ ਸਮਾਂ ਹੋ ਗਿਆ ਜੀ ਪ੍ਰਦੇਸ਼ਿਕ ਖਬਰਾਂ ਦਾ, ਪ੍ਰਦੇਸ਼ਿਕ ਖਬਰਾਂ ਨੂੰ ਸੁਣਦੇ ਹਾਂ।
1: ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਦੇਸ਼ਕ ਖਬਰਾਂ ਸੁਣੋ।

0: ਪਹਿਲਾਂ ਬੁਲੇਟਿਨ ਦੀਆਂ ਖਾਸ ਖਬਰਾਂ। ਰਾਸ਼ਟਰੀ ਪ੍ਰੀਖਿਆ ਏਜੰਸੀ ਵੱਲੋਂ ਨੀਟ UG 2026 ਦੀ ਮੁੜ ਪ੍ਰੀਖਿਆ 21 ਜੂਨ ਨੂੰ ਕਰਵਾਉਣ ਦਾ ਐਲਾਨ। ਹਲਵਾਰਾ ਹਵਾਈ ਅੱਡੇ 'ਤੇ ਏਅਰ ਇੰਡੀਆ ਦੀ ਪਹਿਲੀ ਉਡਾਣ ਦੇ ਆਉਣ ਨਾਲ ਪੰਜਾਬ ਦਾ ਲੁਧਿਆਣਾ ਭਾਰਤ ਦੇ ਵਪਾਰਕ ਹਵਾਬਾਜ਼ੀ ਨੈੱਟਵਰਕ ਨਾਲ ਜੁੜਿਆ। ਚੋਣ ਕਮਿਸ਼ਨ ਵੱਲੋਂ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵਿੱਚ ਵਿਸ਼ੇਸ਼ ਤੀਬਰ ਸੋਧ 15 ਜੂਨ ਤੋਂ। ਮੌਸਮ ਵਿਭਾਗ ਨੇ ਅੱਜ ਪੰਜਾਬ ਅਤੇ ਹਰਿਆਣਾ 'ਚ ਕੁਝ ਥਾਵਾਂ 'ਤੇ ਗਰਜ ਚਮਕ ਨਾਲ ਹਲਕੀ ਤੋਂ ਦਰਮਿਆਨੀ ਬਾਰਿਸ਼ ਅਤੇ ਤੇਜ਼ ਹਵਾਵਾਂ ਵਗਣ ਦੀ ਪੇਸ਼ੀਨਗੋਈ ਕੀਤੀ। ਅਤੇ IPL ਕ੍ਰਿਕਟ ਵਿੱਚ ਅੱਜ ਲਖਨਊ ਸੁਪਰ ਜਾਇੰਟਸ ਦਾ ਮੁਕਾਬਲਾ, ਲਖਨਊ 'ਚ ਸ਼ਾਮੀ 7:30 ਵਜੇ ਚੇਨਈ ਸੁਪਰ ਕਿੰਗਸ ਨਾਲ। ਅਤੇ ਹੁਣ ਖਬਰਾਂ ਵਿਸਥਾਰ ਨਾਲ। ਰਾਸ਼ਟਰੀ ਪ੍ਰੀਖਿਆ ਏਜੰਸੀ NTA ਨੇ ਐਲਾਨ ਕੀਤਾ ਕਿ ਨੀਟ UG 2026 ਦੀ ਮੁੜ ਪ੍ਰੀਖਿਆ 21 ਜੂਨ ਨੂੰ ਹੋਵੇਗੀ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਏਜੰਸੀ ਨੇ ਉਮੀਦਵਾਰਾਂ ਅਤੇ ਮਾਪਿਆਂ ਨੂੰ ਸਿਰਫ NTA ਦੇ ਅਧਿਕਾਰਤ ਚੈਨਲਾਂ 'ਤੇ ਭਰੋਸਾ ਕਰਨ ਦੀ ਅਪੀਲ ਕੀਤੀ ਹੈ। ਇਸ ਦੌਰਾਨ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਕਿਹਾ ਕਿ ਵਿਦਿਆਰਥੀ ਸਰਕਾਰ ਦੀ ਤਰਜੀਹ ਨੇ ਅਤੇ ਸਰਕਾਰ ਉਹਨਾਂ ਦੀਆਂ ਚਿੰਤਾਵਾਂ ਪ੍ਰਤੀ ਸੰਵੇਦਨਸ਼ੀਲ ਹੈ। ਅੱਜ ਨਵੀਂ ਦਿੱਲੀ 'ਚ ਇੱਕ ਪ੍ਰੈਸ ਕਾਨਫਰੰਸ ਵਿੱਚ ਸ੍ਰੀ ਪ੍ਰਧਾਨ ਨੇ ਕਿਹਾ ਕਿ ਰਾਸ਼ਟਰੀ ਪ੍ਰੀਖਿਆ ਏਜੰਸੀ ਨੇ 21 ਜੂਨ ਨੂੰ ਨੀਟ UG 2026 ਪ੍ਰੀਖਿਆ ਦੀ ਮੁੜ ਸਮਾਂ ਸਾਰਨੀ ਦਾ ਐਲਾਨ ਕੀਤਾ। ਉਹਨਾਂ ਕਿਹਾ ਕਿ ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਨੂੰ 14 ਜੂਨ ਤੱਕ ਦਾਖਲਾ ਕਾਰਡ ਉਪਲਬਧ ਕਰਵਾਏ ਜਾਣਗੇ। ਉਹਨਾਂ ਕਿਹਾ,
1: परीक्षा में थोड़ा हमको जो उनकी फॉर्मेलिटीज है, OMR शीट को दस्तखत करना, आरंभ में एक बार करना, अंत में भी एक बार करना, उसमें हमारे विद्यार्थियों कोर टाइम में कटौती हुई थी। जो 2 से 5 एग्जामिनेशन टाइम था उसको ध्यान में रखते NTA ने थोड़ी एक निष्पत्ति किया है कि उसको और 15 मिनट बढ़ाए। 2 से शुरू होगा, 5:15 तक ये परीक्षा की समय बढ़ाया जाएगा। एडमिट कार्ड, इस बार के एडमिट कार्ड 14 जून तक सभी को पहुंच जाएगा।
0: ਸਿੱਖਿਆ ਮੰਤਰੀ ਨੇ ਕਿਹਾ ਕਿ NTA ਦੇ ਅੰਦਰ ਮਹੱਤਵਪੂਰਨ ਸੁਧਾਰਾਂ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਕਿਸੇ ਵੀ ਬੇਅਨੀਮੀਆਂ ਨੂੰ ਰੋਕਣ ਲਈ ਪ੍ਰੀਖਿਆ ਪ੍ਰਣਾਲੀ ਨੂੰ ਮਜ਼ਬੂਤ ਕਰਨ ਵਾਸਤੇ ਉਪਾਅ ਕੀਤੇ ਜਾਣਗੇ। ਸ੍ਰੀ ਪ੍ਰਧਾਨ ਨੇ ਕਿਹਾ ਕਿ ਸਰਕਾਰ ਨਹੀਂ ਚਾਹੁੰਦੀ ਕਿ ਕੋਈ ਵੀ ਯੋਗ ਵਿਦਿਆਰਥੀ ਧੋਖਾਧੜੀ ਵਾਲੇ ਉਮੀਦਵਾਰਾਂ ਜਾਂ ਸਿੱਖਿਆ ਮਾਫੀਆ ਵੱਲੋਂ ਸਾਜਿਸ਼ਾਂ ਕਰਨ ਕਾਰਨ ਅਧਿਕਾਰਾਂ ਤੋਂ ਵਾਂਝਾ ਰਹੇ।
2: CBI तहत तक जाएगी, कहां वो कमांड चेन पे ब्रीच हुई है। राधा कृष्ण कमेटी को पूरा पालन करने के उपरांत भी कहां वो ब्रीच हुई है, उस ब्रीच को मेरा पूरा विश्वास है CBI के ऊपर। सरकार की पूरा नेतृत्व, सभी विभाग उसमें से गंभीरता चीज को लेते हुए शीर्ष तो नेतृत्व उसके लिए खूब दायित्व लिया है, चिंता कर रहा है। हम इस बार माल प्रैक्टिस होने नहीं देंगे।
0: ਇਸ ਤੋਂ ਪਹਿਲਾਂ ਇਸ ਮਹੀਨੇ ਦੀ 3 ਤਰੀਕ ਨੂੰ ਹੋਣ ਵਾਲੀ ਪ੍ਰੀਖਿਆ ਕਥਿਤ ਪੇਪਰ ਲੀਕ ਕਾਰਨ ਰੱਦ ਕਰ ਦਿੱਤੀ ਗਈ ਸੀ ਅਤੇ CBI ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੰਜਾਬ ਵਿੱਚ ਏਅਰ ਇੰਡੀਆ ਦੀ ਪਹਿਲੀ ਉਡਾਣ ਅੱਜ ਸਵੇਰੇ ਸਨਅਤੀ ਸ਼ਹਿਰ ਲੁਧਿਆਣਾ ਦੇ ਹਲਵਾਰਾ ਹਵਾਈ ਅੱਡੇ 'ਤੇ ਉਤਰੀ। 3 ਦਹਾਕੇ ਪੁਰਾਣੀ ਉਮੀਦ ਹਕੀਕਤ ਵਿੱਚ ਬਦਲਣ ਨਾਲ ਸੈਂਕੜੇ ਸਨਅਤਕਾਰ ਅਤੇ ਹੋਰ ਲੋਕ ਖੁਸ਼ ਨਜ਼ਰ ਆਏ। ਇਸ ਉਡਾਣ ਦੇ ਨਾਲ ਲੁਧਿਆਣਾ ਭਾਰਤ ਦੇ ਸਨਅਤੀ ਉਡਾਣ ਨਕਸ਼ੇ 'ਤੇ ਆ ਗਿਆ। ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ, ਜੋ ਸੰਸਦ ਮੈਂਬਰਾਂ ਵਿਕਰਮਜੀਤ ਸਿੰਘ ਸਾਹਨੀ ਅਤੇ ਰਾਜਿੰਦਰ ਗੁਪਤਾ ਅਤੇ ਹੋਰਨਾਂ ਮੁਸਾਫਰਾਂ ਦੇ ਨਾਲ ਦਿੱਲੀ ਤੋਂ ਲੁਧਿਆਣਾ ਲਈ ਸ਼ੁਰੂ ਹੋਈ ਉਡਾਣ 'ਚ ਸਵਾਰ ਹੋਏ ਨੇ, ਇਸ ਕਾਰਜ ਨੂੰ ਸਥਾਨਕ ਸਨਅਤ ਅਤੇ ਆਰਥਿਕ ਵਿਕਾਸ ਲਈ ਇੱਕ ਵੱਡਾ ਹੁਲਾਰਾ ਦੱਸਿਆ। ਏਅਰ ਇੰਡੀਆ ਨੇ ਆਪਣੀਆਂ ਉਡਾਣਾਂ ਦਿੱਲੀ ਰਾਹੀਂ ਬਰਤਾਨੀਆ ਅਤੇ ਰੋਮ, ਮਿਲਾਨ ਅਤੇ ਪੈਰਿਸ ਸਮੇਤ ਬਾਕੀ ਯੂਰਪ ਦੇ ਸਥਾਨਾਂ ਲਈ ਕੌਮਾਂਤਰੀ ਸੰਪਰਕ ਸੰਭਵ ਹੋਏਗਾ। ਤੈਅ ਪ੍ਰੋਗਰਾਮ ਮੁਤਾਬਕ ਉਡਾਣ AI 481 ਸਵੇਰੇ 5:55 ਤੋਂ ਦਿੱਲੀ ਤੋਂ ਰਵਾਨਾ ਹੋਵੇਗੀ ਅਤੇ ਸਵੇਰੇ 7:05 'ਤੇ ਹਲਵਾਰਾ ਪਹੁੰਚੇਗੀ। ਇਸ ਤੋਂ ਬਾਅਦ ਵਾਪਸੀ ਸੇਵਾ ਸਵੇਰੇ 7:55 ਤੋਂ ਰਵਾਨਾ ਹੋਵੇਗੀ ਅਤੇ ਸਵੇਰੇ 9:10 'ਤੇ ਦਿੱਲੀ ਪਹੁੰਚੇਗੀ। ਇਸ ਤੋਂ ਪਹਿਲਾਂ ਹਲਵਾਰਾ ਹਵਾਈ ਅੱਡੇ 'ਤੇ ਟਰਮੀਨਲ ਇਮਾਰਤ ਦਾ ਉਦਘਾਟਨ ਇਸ ਸਾਲ 1 ਫਰਵਰੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤਾ ਸੀ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਅੱਜ ਟ੍ਰਿਬਿਊਨ ਚੌਂਕ ਫਲਾਈਓਵਰ ਲਈ ਦਰਖਤਾਂ ਦੀ ਕਟਾਈ 'ਤੇ ਰੋਕ ਲਗਾ ਦਿੱਤੀ ਹੈ। ਇਸ ਨਾਲ ਤਜਵੀਜ਼ਸ਼ੁਦਾ ਪ੍ਰੋਜੈਕਟ ਰੁਕਿਆ। ਚੀਫ਼ ਜਸਟਿਸ ਸ਼ੀਲ ਨਾਗੂ ਅਤੇ ਜਸਟਿਸ ਸੰਜੀਵ ਬੇਰੀ ਦੀ ਡਿਵੀਜ਼ਨ ਬੈਂਚ ਨੇ ਕਿਹਾ ਕਿ ਇਸ ਮਾਮਲੇ ਦੀ ਸੁਣਵਾਈ ਪਹਿਲਾਂ ਹੀ ਹੋ ਚੁੱਕੀ ਹੈ ਅਤੇ ਜਲਦ ਹੀ ਇਸ ਦਾ ਫੈਸਲਾ ਹੋਣ ਦੀ ਸੰਭਾਵਨਾ ਹੈ। ਬੈਂਚ ਨੇ ਕਿਹਾ ਕਿ ਅਜਿਹੇ ਸਮੇਂ ਇਹ ਠੀਕ ਹੋਵੇਗਾ ਕਿ ਚੰਡੀਗੜ੍ਹ ਪ੍ਰਸ਼ਾਸਨ ਅਤੇ ਹੋਰ ਪ੍ਰਤੀਵਾਦੀਆਂ ਨੂੰ ਟ੍ਰਿਬਿਊਨ ਚੌਂਕ 'ਤੇ ਕਿਸੇ ਵੀ ਅੰਬ ਦੇ ਦਰਖਤ ਜਾਂ ਕਿਸੇ ਹੋਰ ਦਰਖਤ ਨੂੰ ਕੱਟਣ ਤੋਂ ਰੋਕਿਆ ਜਾਵੇ। ਹਾਲਾਂਕਿ ਬੈਂਚ ਨੇ ਕਿਹਾ ਕਿ ਅੰਤਰਿਮ ਨਿਰਦੇਸ਼ ਪਟੀਸ਼ਨ ਦੇ ਅੰਤਿਮ ਨਤੀਜੇ ਦੇ ਅਧੀਨ ਰਹੇਗਾ। ਬੈਂਚ ਨੇ ਚੰਡੀਗੜ੍ਹ ਦੇ ਇਸ ਕਦਮ ਨੂੰ ਸ਼ਹਿਰ ਦੀ ਵਿਰਾਸਤ ਦੇ ਖਿਲਾਫ਼ ਕਰਾਰ ਦਿੱਤਾ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIR ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਚੋਣ ਕਮਿਸ਼ਨ ਨੇ 15 ਜੂਨ ਤੋਂ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵਿੱਚ ਵਿਸ਼ੇਸ਼ ਤੀਬਰ ਸੋਧ SIR ਕਰਨ ਦਾ ਐਲਾਨ ਕੀਤਾ। ਚੰਡੀਗੜ੍ਹ ਵੋਟਰਾਂ ਦੀ ਅੰਤਿਮ ਸੂਚੀ 22 ਸਤੰਬਰ ਨੂੰ ਪ੍ਰਕਾਸ਼ਿਤ ਕੀਤੀ ਜਾਵੇਗੀ। ਕੁੱਲ ਮਿਲਾ ਕੇ SIR ਆਪਣੇ 3ਜੇ ਗੇੜ ਤਹਿਤ ਦੇਸ਼ ਭਰ ਦੇ 16 ਸੂਬਿਆਂ ਅਤੇ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ 'ਚ ਕੀਤੀ ਜਾਵੇਗੀ। ਅੱਜ ਚੰਡੀਗੜ੍ਹ ਵਿੱਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਇਹ ਖੁਲਾਸਾ ਕਰਦਿਆਂ ਕੇਂਦਰੀ ਸ਼ਾਸਿਤ ਪ੍ਰਦੇਸ਼ ਦੇ ਮੁੱਖ ਚੋਣ ਅਧਿਕਾਰੀ ਪ੍ਰੇਰਣਾ ਪੁਰੀ ਨੇ ਦੱਸਿਆ ਕਿ 614 ਬੂਥ

0: ਅਧਿਕਾਰੀ 15 ਜੂਨ ਤੋਂ 14 ਜੁਲਾਈ ਤੱਕ ਸ਼ਹਿਰ ਦੇ 518,663 ਵੋਟਰਾਂ ਦੇ ਵੇਰਵੇ ਇਕੱਤਰ ਕਰਨ ਲਈ ਘਰ ਘਰ ਦੌਰੇ ਸ਼ੁਰੂ ਕਰਨਗੇ।
1: पहला जो चरण है इसमें वो है हमारा स्क्रीनिंग का, स्क्रीनिंग और डिस्ट्रीब्यूशन ऑफ मटेरियल का, और ये जो प्रिंटिंग का जो कार्य है ये हमारा 5 जून से लेके 14 जून तक ये कार्य होना है। उसके बाद एक हाउस टू हाउस एन्यूमरेशन होनी है बाय द बूथ लेवल ऑफिसर्स, और ये एक महीने का समय है, 15/6 से लगभग 14 जुलाई तक का। उसके बाद क्योंकि हमारे को इसके हिसाब से पोलिंग स्टेशन को रैशनलाइज करना है ताकि हर पोलिंग स्टेशन पे 1200 से अधिक मतदाता ना हो, उससे कम ही हो या अप टू 1200 मतदाता ही हो पोलिंग स्टेशन वाइज। उसके अलावा ड्राफ्ट इलेक्टोरल रोल की पब्लिकेशन है जो कि 21/7 को की जाएगी। क्लेम्स और ऑब्जेक्शंस का लगभग एक माह का पीरियड है, 20 अगस्त तक का। उसके बाद फाइनली क्लेम्स और ऑब्जेक्शंस को डिसाइड किया जाएगा और 22/9 को जो फाइनल पब्लिकेशन ऑफ इलेक्टोरल रोल की जाएगी। तो लगभग ये जो समय है जो जून से लेके सितंबर 22 तक का ये समय है।
0: मुख्य चुनाव अधिकारी ने कहा कि SIR योग और अयोग वोटरों का भी पता लगाएगी।
1: स्पेशल इंटेंसिव रिविजन का जो मुख्य उद्देश्य यही है कि किस तरह हमारे जो इलेक्टोरल रोल्स है उनका शुद्धिकरण एक तरीके से किया जाए ताकि जो हमारी मतदाता सूची है वो सटीक हो, शुद्ध हो, समावेशी हो, और जो उसमें डुप्लीकेट एंट्रीज हैं वो ना हो। जिन लोगों की पात्रता नहीं है उनको उसमें से हटाना है और जो पात्र है उनको उसमें लाना है।
0: इस दौरान श्रीमती पुरी वालों राजनीतिक पार्टियां नूं विशेष तीबर सोध के प्रोग्राम बारे जानकारी देने लिए एक मीटिंग भी की गई, जिस विच राष्ट्रीय राजनीतिक पार्टियां के नुमाइंदियां ने शिरकत की। ਉਨ੍ਹਾਂ ਦੱਸਿਆ ਕਿ ਚੰਡੀਗੜ੍ਹ ਵਿੱਚ ਆਖਰੀ ਤੀਬਰ ਸੋਧ ਸਾਲ 2002 'ਚ ਕੀਤੀ ਗਈ ਸੀ। ਤੇਜ਼ੀ ਨਾਲ ਸ਼ਹਿਰੀਕਰਨ, ਨਿਰੰਤਰ ਪ੍ਰਵਾਸ, 18 ਸਾਲ ਦੀ ਉਮਰ ਪ੍ਰਾਪਤ ਕਰਨ ਵਾਲੇ ਨੌਜਵਾਨ ਨਾਗਰਿਕਾਂ ਅਤੇ ਵੋਟ ਪਾਉਣ ਦੇ ਯੋਗ ਬਣਨ, ਮੌਤ ਬਾਰੇ ਜਾਣਕਾਰੀ ਪ੍ਰਾਪਤ ਕਰਨ ਵਿੱਚ ਦੇਰੀ ਅਤੇ ਵੋਟਰ ਸੂਚੀ ਵਿੱਚ ਗੈਰ ਕਾਨੂੰਨੀ ਵਿਦੇਸ਼ੀ ਨਾਗਰਿਕਾਂ ਦੇ ਨਾਮ ਸ਼ਾਮਲ ਕਰਨ ਦੇ ਮੱਦੇਨਜ਼ਰ ਇਹ ਤੀਬਰ ਸੋਧ ਇੱਕ ਗਲਤੀ ਮੁਕਤ ਅਤੇ ਭਰੋਸੇਯੋਗ ਵੋਟਰ ਸੂਚੀ ਤਿਆਰ ਕਰਨ ਲਈ ਬੇਹੱਦ ਜ਼ਰੂਰੀ ਹੋ ਗਈ ਹੈ। SIR ਦੀ ਯੋਗਤਾ 1 ਜੁਲਾਈ 2026 ਹੈ। ਸੰਗਰੂਰ ਦੀ ਗਊਸ਼ਾਲਾ ਦੇ ਨਵੀਨੀਕਰਨ ਲਈ 50 ਲੱਖ ਰੁਪਏ ਦੀ ਲਾਗਤ ਵਾਲੇ ਪ੍ਰੋਜੈਕਟ ਦਾ ਅੱਜ ਨੀਂਹ ਪੱਥਰ ਰੱਖਿਆ ਗਿਆ। ਵਿਧਾਇਕ ਨਰਿੰਦਰ ਕੌਰ ਪਰਾਸ਼ ਨੇ ਕਿਹਾ ਕਿ ਗਊਧਨ ਦੀ ਸੁਚੱਜੀ ਸੰਭਾਲ ਦੇ ਉਦੇਸ਼ ਨਾਲ ਇਹ ਪ੍ਰੋਜੈਕਟ ਸ਼ੁਰੂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਗਊਸ਼ਾਲਾ ਉਬਾਵਾਲ ਸੜਕ ਦੇ ਨਵੀਨੀਕਰਨ ਨਾਲ ਗਊਧਨ ਦੀ ਦੇਖਭਾਲ 'ਚ ਵੱਡੀ ਰਾਹਤ ਮਿਲੇਗੀ ਅਤੇ ਨਾਲ ਹੀ ਇਹ ਵੀ ਯਕੀਨੀ ਬਣਾਇਆ ਜਾ ਰਿਹਾ ਕਿ ਹੰਗਾਮੀ ਹਾਲਾਤ ਵਿੱਚ ਇਲਾਜ ਸੰਬੰਧੀ ਸੇਵਾਵਾਂ ਵੀ ਤੇਜ਼ੀ ਨਾਲ ਮੁਹੱਈਆ ਹੋ ਸਕਣ। ਗੁਰਦਾਸਪੁਰ ਪੁਲਿਸ ਨੇ ਡਕੈਤੀ ਦੀ ਯੋਜਨਾ ਨੂੰ ਨਾਕਾਮ ਕਰਦਿਆਂ 6 ਮੁਲਜ਼ਮਾਂ ਨੂੰ ਇੱਕ ਪਿਸਤੌਲ, ਮੈਗਜ਼ੀਨ, 4 ਰੌਂਦ ਅਤੇ ਹਥਿਆਰਾਂ ਸਮੇਤ ਕਾਬੂ ਕੀਤਾ। ਇਸ ਬਾਰੇ ਵੇਰਵੇ ਸਾਂਝੇ ਕਰਦਿਆਂ ਗੁਰਦਾਸਪੁਰ ਦੇ ਸੀਨੀਅਰ ਪੁਲਿਸ ਕਪਤਾਨ ਆਦਿਤਿਆ ਨੇ ਕਿਹਾ,
2: ਇਹਦੇ 'ਚ ਸਾਨੂੰ ਇਨਫੋਰਮੇਸ਼ਨ ਆਈ ਸੀਗੀ ਕਿ ਵੀ ਕੁਛ ਬੰਦੇ ਦੀਨਾਨਗਰ ਦੇ ਏਰੀਆ ਦੇ ਵਿੱਚ ਹੈਗੇ ਜੋ ਕਿਸੇ ਵਾਰਦਾਤ ਕਰਨ ਦੀ ਫਿਰਾਕ 'ਚ ਹੈਗੇ, ਤਾਂ ਇਮੀਡੀਏਟਲੀ ਸਾਡੀ ਟੀਮਾਂ ਵੱਲੋਂ ਉਹਨੂੰ ਪੋਸਟ ਦੇ ਵਿੱਚ ਰਿਐਕਟ ਕੀਤਾ ਗਿਆ ਐਂਡ ਇੱਕ ਅਸੀਂ ਗੱਡੀ ਫੜੀ, ਉਹਦੇ ਨਾਲ ਅਸੀਂ 6 ਬੰਦੇ ਫੜੇ, ਇਹਨਾਂ 'ਤੇ ਪਰਚਾ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਹੈਗਾ। ਅਸੀਂ ਜਿਹੜੀ ਹੈਗੀ ਇਨੀਸ਼ੀਅਲ ਜਿਹੜੀ ਪੁੱਛਗਿੱਛ ਹੈ ਉਹ ਇਹਨਾਂ ਤੋਂ ਕਰ ਰਹੇ ਹੈਗੇ ਐਂਡ ਇਹਨਾਂ ਦਾ ਸਪੈਸੀਫਿਕ ਕੀ ਟਾਰਗੇਟ ਸੀ ਉਹ ਸਾਰੀ ਚੀਜ਼ਾਂ ਅਸੀਂ ਜਿਹੜਾ ਹੈਗਾ ਕੰਪਰੀਹੈਂਸਿਵਲੀ ਜਿਹੜੇ ਹੈਗੇ ਉਹ ਕੇਸ ਦੇ ਵਿੱਚ ਅਸੀਂ ਇਨਵੈਸਟੀਗੇਟ ਕਰਾਂਗੇ।
0: ਉਧਰ ਪਠਾਨਕੋਟ ਪੁਲਿਸ ਨੇ ਚੋਰੀ ਹੋਏ ਅਤੇ ਗੁੰਮ ਹੋਏ ਕਰੀਬ 120 ਮੋਬਾਈਲ ਫੋਨ ਬਰਾਮਦ ਕਰਕੇ ਉਹਨਾਂ ਨੂੰ ਅਸਲ ਮਾਲਕਾਂ ਨੂੰ ਸੌਂਪਿਆ। ਪਠਾਨਕੋਟ ਦੇ SSP ਦਲਜਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਜਨਤਕ ਸ਼ਿਕਾਇਤਾਂ ਦੇ ਆਧਾਰ 'ਤੇ ਨਿਰੰਤਰ ਕਾਰਵਾਈ ਕਰਦਿਆਂ ਇਹਨਾਂ ਮੋਬਾਈਲ ਫੋਨ ਨੂੰ ਟਰੇਸ ਕੀਤਾ ਗਿਆ ਅਤੇ ਉਹਨਾਂ ਦੇ ਮਾਲਕਾਂ ਨੂੰ ਦਿੱਤੇ ਗਏ ਨੇ। ਮਾਨਸਾ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਭੁਚਾਲ ਵਰਗੀ ਕੁਦਰਤੀ ਆਫ਼ਤ ਨਾਲ ਨਜਿੱਠਣ ਲਈ ਅੱਜ ਇੱਕ ਵਿਸ਼ੇਸ਼ ਮੌਕਡ੍ਰਿਲ ਕਰਵਾਈ ਗਈ। ਡਿਪਟੀ ਕਮਿਸ਼ਨਰ ਨਵਜੋਤ ਕੌਰ ਦੀ ਅਗਵਾਈ ਹੇਠ ਹੋਏ ਇਸ ਅਭਿਆਸ ਦਾ ਮੁੱਖ ਉਦੇਸ਼ ਭੁਚਾਲ ਆਉਣ ਦੀ ਸੂਰਤ ਵਿੱਚ ਜਾਨੀ ਮਾਲੀ ਨੁਕਸਾਨ ਨੂੰ ਘੱਟ ਤੋਂ ਘੱਟ ਕਰਨ ਲਈ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਸਮੀਖਿਆ ਕਰਨਾ ਸੀ। ਮੌਸਮ ਵਿਭਾਗ ਨੇ ਅੱਜ ਪੰਜਾਬ ਅਤੇ ਹਰਿਆਣਾ ਵਿੱਚ ਕੁਝ ਥਾਵਾਂ 'ਤੇ ਗਰਜ ਚਮਕ ਨਾਲ ਹਲਕੀ ਤੋਂ ਦਰਮਿਆਨੀ ਬਾਰਿਸ਼ ਅਤੇ ਤੇਜ਼ ਹਵਾਵਾਂ ਵਗਣ ਦੀ ਪੇਸ਼ੀਨਗੋਈ ਕੀਤੀ ਹੈ। ਇਸ ਦੇ ਨਾਲ ਹੀ 17 ਤੋਂ 21 ਮਈ ਤੱਕ ਇਹਨਾਂ ਦੋਵਾਂ ਸੂਬਿਆਂ 'ਚ ਕਈ ਥਾਵਾਂ 'ਤੇ ਭਾਰੀ ਗਰਮੀ ਪੈਣ ਬਾਰੇ ਯੈਲੋ ਅਲਰਟ ਜਾਰੀ ਕੀਤਾ ਗਿਆ। ਇਸੇ ਦੌਰਾਨ ਪੰਜਾਬ 'ਚ 41 ਡਿਗਰੀ ਸੈਲਸੀਅਸ ਤਾਪਮਾਨ ਨਾਲ ਅੱਜ ਪਠਾਨਕੋਟ ਸਭ ਤੋਂ ਗਰਮ ਸ਼ਹਿਰ ਰਿਹਾ, ਜਦਕਿ ਹਰਿਆਣਾ 'ਚ ਵੱਧ ਤੋਂ ਵੱਧ ਤਾਪਮਾਨ 40.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। IPL ਕ੍ਰਿਕਟ ਵਿੱਚ ਅੱਜ ਲਖਨਊ ਸੁਪਰ ਜਾਇੰਟਸ ਦਾ ਮੁਕਾਬਲਾ ਸ਼ਾਮੀ 7:30 ਚੇਨਈ ਸੁਪਰ ਕਿੰਗਸ ਨਾਲ ਹੋਵੇਗਾ। ਅਤੇ ਆਖਰ 'ਚ ਖਾਸ ਖ਼ਬਰਾਂ ਇੱਕ ਵਾਰ ਫਿਰ ਤੋਂ। ਰਾਸ਼ਟਰੀ ਪ੍ਰੀਖਿਆ ਏਜੰਸੀ ਵੱਲੋਂ ਨੀਟ UG 2026 ਦੀ ਮੁੜ ਪ੍ਰੀਖਿਆ 21 ਜੂਨ ਨੂੰ ਕਰਵਾਉਣ ਦਾ ਐਲਾਨ। ਹਲਵਾਰਾ ਹਵਾਈ ਅੱਡੇ 'ਤੇ ਏਅਰ ਇੰਡੀਆ ਦੀ ਪਹਿਲੀ ਉਡਾਨ ਦੇ ਆਉਣ ਨਾਲ ਪੰਜਾਬ ਦਾ ਲੁਧਿਆਣਾ ਭਾਰਤ ਦੇ ਸਨਅਤੀ ਹਵਾਬਾਜ਼ੀ ਨੈੱਟਵਰਕ ਨਾਲ ਜੁੜਿਆ। ਚੋਣ ਕਮਿਸ਼ਨ ਵੱਲੋਂ ਕੇਂਦਰੀ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ 'ਚ ਵਿਸ਼ੇਸ਼ ਤੀਬਰ ਸੋਧ 15 ਜੂਨ ਤੋਂ। ਅਤੇ ਮੌਸਮ ਵਿਭਾਗ ਨੇ ਅੱਜ ਪੰਜਾਬ ਅਤੇ ਹਰਿਆਣਾ 'ਚ ਕੁਝ ਥਾਵਾਂ 'ਤੇ ਗਰਜ ਚਮਕ ਨਾਲ ਹਲਕੀ ਤੋਂ ਦਰਮਿਆਨੀ ਬਾਰਿਸ਼ ਅਤੇ ਤੇਜ਼ ਹਵਾਵਾਂ ਦੀ ਪੇਸ਼ੀਨਗੋਈ ਕੀਤੀ। ਇਸ ਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 7:30। ਨਮਸਕਾਰ।

ਲਓ ਜੀ ਜਲੰਧਰ ਵਾਲਿਓ, ਇਸ ਵੇਲੇ ਸਮਾਂ ਹੋ ਚੁੱਕਾ ਜੀ 6:38, ਅਤੇ ਉਹ ਸਮਾਂ ਹੁੰਦਾ ਹੈ ਜੀ ਜਦੋਂ ਸਾਡੇ ਦੋਸਤ ਜਿਹੜੇ ਨੇ ਜਿੰਮ ਵੱਲ ਨੂੰ ਰੁੱਖ ਕਰ ਲੈਂਦੇ ਨੇ ਕਿ ਯਾਰ ਜਿੰਮ ਚੱਲੀਏ, ਸ਼ਾਮ ਦਾ ਟਾਈਮ ਹੋ ਗਿਆ ਨਾ, ਸੋ ਜਿੰਮ ਦੇ ਵੱਲੋਂ ਤਿਆਰੀਆਂ ਖਿੱਚ ਲੈਂਦੇ ਨੇ। ਤਾਂ ਇੱਦਾਂ ਹੀ ਕੱਲ੍ਹ ਦੀ ਗੱਲ ਹੈ ਜੀ, ਮੈਂ ਜਲੰਧਰ ਦੇ ਵਿੱਚ ਹੀ ਘੁੰਮ ਫਿਰ ਰਿਹਾ ਸੀ ਤਾਂ ਮੈਂ ਦੇਖਿਆ ਕਿ ਇੱਕ ਜਿੰਮ ਦੇ ਬਾਹਰ ਨਾ ਗੋਲ ਗੱਪਿਆਂ ਵਾਲੀ ਰੇਹੜੀ ਲੱਗੀ ਹੋਈ, ਅਤੇ ਉੱਥੇ ਇੱਕ ਸਾਡੇ ਵੀਰ ਜੀ ਗੋਲ ਗੱਪੇ ਖਾ ਰਹੇ ਸੀਗੇ ਅਤੇ ਜਿੰਮ ਦੀ ਡਰੈਸ ਪਾਈ ਹੋਈ ਸੀ। ਮੇਰੀ ਉਤਸੁਕਤਾ ਇੰਨੀ ਕਿ ਮੈਂ ਕਿਹਾ ਚਲੋ ਜਾ ਕੇ ਇਹਨਾਂ ਤੋਂ ਪੁੱਛਦੇ ਹਾਂ ਕਿ ਹੈ ਕੀ ਹੈ। ਮੈਂ ਕਿਹਾ ਭਾਅ ਜੀ ਅੰਦਰ ਜਿੰਮ ਅਤੇ ਬਾਹਰ ਗੋਲ ਗੱਪੇ, ਇਹ ਕਿਹੜਾ ਭਲਾ ਵਰਕਆਊਟ ਹੋਇਆ? ਅਤੇ ਉਹ ਮੈਨੂੰ ਅੱਗੇ ਕਹਿਣ ਲੱਗੇ, ਕਹਿੰਦੇ ਭਾਈ ਸਾਹਿਬ ਅੰਦਰ ਤਾਂ ਮੈਂ ਬੋਡੀ ਬਣਾਉਂਦਾ ਅਤੇ ਬਾਹਰ ਮੈਂ ਆਪਣੀ ਆਤਮਾ ਨੂੰ ਖੁਸ਼ ਕਰਦਾ, ਅਤੇ ਜੇ ਕਹਿੰਦੇ ਆਤਮਾ ਹੀ ਖੁਸ਼ ਨਹੀਂ ਤਾਂ ਕਹਿੰਦੇ ਫਿਰ ਇਹ ਡੋਲੇ ਸ਼ੋਲੇ ਕਿਸ ਕੰਮ ਦੇ? ਅਤੇ ਗੱਲ ਤਾਂ ਵੈਸੇ ਉਹਨਾਂ ਦੀ ਸਹੀ ਹੈ ਜੀ ਕਿ ਅੰਤਰ ਆਤਮਾ ਅਗਰ ਸਾਡੀ ਖੁਸ਼ ਨਹੀਂ ਹੈਗੀ ਤਾਂ ਫਿਰ ਇਹ ਡੀਲ ਡੋਲ ਜਾਂ ਜੋ ਚੀਜ਼ਾਂ ਅਸੀਂ ਐਕਟੀਵਿਟੀਜ਼ ਕਰਦੇ ਹਾਂ ਪਲੈਨ ਸਾਡੇ ਸਰੀਰ ਵਾਸਤੇ, ਤਾਂ ਫਿਰ ਉਹ ਕਿਸ ਕੰਮ ਦੀਆਂ ਹੋਣਗੀਆਂ? ਸੋ ਬਸ ਫਿਰ ਇਸੇ ਚੀਜ਼ ਨੂੰ ਮੈਂ ਮੱਦੇਨਜ਼ਰ ਰੱਖ ਲਿਆ। ਮੈਂ ਕਿਹਾ ਜੀ ਚਲੋ ਠੀਕ ਹੈ, ਲੇਕਿਨ ਕਾਫੀ ਸੋਹਣੇ ਡੀਲ ਡੋਲ ਦੇ ਮਾਲਕ ਸੀ ਅਤੇ ਪੱਟ ਦੇ ਉੱਪਰ ਉਹਨਾਂ ਦੇ ਮੋਰਨੀ ਪਾਈ ਹੋਈ ਸੀ। ਮੈਂ ਕਿਹਾ ਭਾਅ ਜੀ ਬਹੁਤ ਪੁਰਾਣਾ ਟਰੈਂਡ ਹੈ ਕਿ ਬਹੁਤ ਪੁਰਾਣੇ ਸਮੇਂ ਦੇ ਵਿੱਚ ਲੋਕ ਮੋਰਨੀ ਪਾਉਂਦੇ ਹੁੰਦੇ ਸੀ, ਇੱਕ ਵੱਖਰੀ ਟੌਰ ਜਾਂ ਇੱਕ ਵੱਖਰੀ ਅਲੱਗ ਨਿਸ਼ਾਨੀ ਜਾਂ ਸ਼ਿੰਗਾਰ ਕਹਿ ਲਓ, ਟੈਟੂ ਬਹੁਤ ਪੁਰਾਣੇ ਸਮੇਂ ਤੋਂ ਚੱਲਦੇ ਆ ਰਹੇ ਨੇ, ਉਹ ਨਿਸ਼ਾਨੀ ਸੀ। ਬਸ ਫਿਰ ਮੋਰਨੀ ਨੂੰ ਜੁੜਿਆ ਹੋਇਆ ਇੱਕ ਗੀਤ ਮੈਨੂੰ ਮਿਲ ਗਿਆ ਜੀ ਮੇਰੇ ਕੰਪਿਊਟਰ 'ਚ, ਅਤੇ ਮੈਂ ਕਿਹਾ ਚਲੋ ਫਿਰ ਹੁਣ ਜੇ ਯਾਦ ਆਈ ਹੈ ਅਤੇ ਗਾਣਾ ਵੀ ਪਲੇ ਕਰ ਦਿੱਤਾ ਜਾਏ।

ਟ੍ਰੈਫਿਕ ਨਿਯਮ ਤੋੜਨ ਤੇ ਦੁਨੀਆ ਭਰ ਵਿੱਚ ਹਰ ਸਾਲ 12.5 ਲੱਖ ਲੋਕ ਮਾਰੇ ਜਾਂਦੇ ਨੇ, ਯਾਨੀ 3,424 ਮੌਤਾਂ ਹਰ ਰੋਜ਼, ਅਤੇ ਉਹਨਾਂ ਵਿੱਚੋਂ ਅੱਧੇ ਤੋਂ ਜ਼ਿਆਦਾ 15 ਤੋਂ 45 ਸਾਲ ਦੀ ਉਮਰ ਵਿੱਚ ਹੀ ਹੁੰਦੇ ਨੇ। ਸੜਕ ਦੁਰਘਟਨਾ 'ਚ ਮਰਨ ਵਾਲੇ ਦੋ ਪਹੀਆ ਵਾਹਨ ਚਾਲਕਾਂ ਵਿੱਚੋਂ ਹਰੇਕ 5ਵਾਂ ਮ੍ਰਿਤਕ ਉਹ ਹੁੰਦਾ ਹੈ ਜਿਸ ਨੇ ਹੈਲਮੇਟ ਨਹੀਂ ਪਾਇਆ ਹੁੰਦਾ। ਅਸੀਂ ਮੋਬਾਈਲ ਸਕਰੀਨ ਗਾਰਡ ਤੋਂ ਲੈ ਕੇ ਹਰ ਚੀਜ਼ ਦੀ ਹਿਫਾਜ਼ਤ ਲਈ ਉਪਰਾਲੇ ਕਰਦੇ ਹਾਂ, ਅਤੇ ਫਿਰ ਸਿਰ ਦੀ ਹਿਫਾਜ਼ਤ ਵਿੱਚ ਅਣਗਹਿਲੀ ਕਿਉਂ? ਸੀਟ ਬੈਲਟ ਨਾ ਲਾ ਕੇ, ਡਰਾਈਵਿੰਗ ਵੇਲੇ ਫੋਨ ਸੁਣ ਕੇ ਅਤੇ ਗਲਤ ਓਵਰਟੇਕਿੰਗ ਕਰਕੇ ਅਸੀਂ ਟ੍ਰੈਫਿਕ ਪੁਲਿਸ ਨੂੰ ਨਹੀਂ, ਖੁਦ ਨੂੰ ਹੀ ਧੋਖਾ ਦੇ ਰਹੇ ਹੁੰਦੇ ਹਾਂ। ਓਵਰ ਸਪੀਡ ਗੱਡੀ ਚਲਾਉਣ ਨਾਲ ਤੁਹਾਡੇ ਗਲ ਵਿੱਚ ਕੋਈ ਤਮਗਾ ਨਹੀਂ ਪਾ ਦੇਵੇਗਾ, ਹਾਂ ਤੁਹਾਡੀ ਫੋਟੋ ਨੂੰ ਸ਼ਰਧਾਂਜਲੀ ਦਿੰਦਿਆਂ ਫੁੱਲਾਂ ਦਾ ਹਾਰ ਜ਼ਰੂਰ ਪੈ ਜਾਏਗਾ। ਕੀ ਤੁਸੀਂ ਜਾਣਦੇ ਹੋ ਕਿ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਿਆਂ ਦੇ ਕਾਰਨ ਸੜਕ ਹਾਦਸਿਆਂ ਵਿੱਚ ਮਰਨ ਵਾਲੇ ਲੋਕਾਂ ਦੀ ਗਿਣਤੀ ਲਗਭਗ 1/3 ਹੁੰਦੀ ਹੈ? ਸ਼ਰਾਬ ਦੇ ਨਾਲ ਹੁਣ ਤੁਸੀਂ ਇਨਸਾਨੀ ਖੂਨ ਦੇ ਪਿਆਸੇ ਤੇ ਨਾ ਬਣੋ। ਕਦੋਂ ਤੱਕ ਰੰਗਦੇ ਰਹੋਗੇ ਸੜਕਾਂ ਨੂੰ ਆਪਣੇ ਜਾਂ ਦੂਜਿਆਂ ਦੇ ਖੂਨ ਨਾਲ? ਕਦੋਂ ਤੱਕ, ਆਖਿਰ ਕਦੋਂ ਤੱਕ?

ਦੋਸਤੋ ਸਮਾਂ ਜਿਹੜਾ ਜੀ ਇਸ ਵੇਲੇ ਉਹ ਆਪਣੀ ਸਪੀਡ ਦੇ ਅਨੁਸਾਰ ਅੱਗੇ ਵੱਧ ਰਿਹਾ ਜੀ ਅਤੇ 6:55 ਹੋ ਚੁੱਕੇ ਨੇ ਯਾਨੀ ਕਿ ਹੁਸ਼ ਤੋਂ ਕੁਝ ਹੀ ਪਲਾਂ ਦੇ ਵਿੱਚ ਆਪਾਂ ਨੂੰ ਇਸ ਪ੍ਰੋਗਰਾਮ ਨੂੰ ਸਮੇਟਣਾ ਪੈਣਾ ਕਿਉਂਕਿ ਅਗਲੇ ਆਰ ਜੇ ਇਸ ਵੇਲੇ ਸਟੂਡੀਓ 'ਚ ਤਸ਼ਰੀਫ ਲਿਆ ਚੁੱਕੇ ਨੇ। ਸੋ ਦੋਸਤੋ ਲਵ ਯੂ ਜ਼ਿੰਦਗੀ ਪ੍ਰੋਗਰਾਮ ਦਾ ਸਫ਼ਰ ਇੱਥੇ ਹੀ ਮੁਕੰਮਲ ਕਰਦੇ ਹਾਂ ਅਤੇ ਜਾਂਦੇ ਜਾਂਦੇ ਇੱਕ ਗੱਲ ਹੀ ਆਖਾਂਗਾ ਕਿ ਕੱਲ੍ਹ ਕੀ ਹੋਵੇਗਾ ਕਿਸੇ ਨੂੰ ਨਹੀਂ ਪਤਾ, ਪਰ ਅੱਜ ਤੁਹਾਡੇ ਕੋਲ ਹੈ। ਇਸ ਨੂੰ ਇੰਨੀ ਖੂਬਸੂਰਤੀ ਨਾਲ ਜੀਓ ਕਿ ਕੱਲ੍ਹ ਦਾ ਸੂਰਜ ਤੁਹਾਡੀ ਮੁਸਕਰਾਹਟ ਦੇਖ ਕੇ ਚੜ੍ਹੇ।

ਨਮਸਕਾਰ ਸ਼ਾਮ ਦੇ 7 ਵਜ ਚੁੱਕੇ ਨੇ ਤੇ ਐਫ ਐਮ ਰੇਨਬੋ ਦੇ ਸਮਾਂ ਹੋ ਚੁੱਕਿਆ ਹੁਣ ਐਫ ਐਮ ਨਿਊਜ਼ ਹੈਡਲਾਈਨਸ ਦਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅੱਜ ਸੰਯੁਕਤ ਅਰਬ ਅਮੀਰਾਤ ਦੇ ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ ਜ਼ਾਇਦ ਅਲ ਨਾਹਯਾਨ ਨਾਲ ਮੁਲਾਕਾਤ। ਮੀਟਿੰਗ ਊਰਜਾ ਸਹਿਯੋਗ ਅਤੇ ਦੁਵੱਲੇ ਵਪਾਰ ਉੱਤੇ ਕੇਂਦਰਿਤ। ਵਿਦੇਸ਼ ਮੰਤਰੀ ਡਾ ਐਸ ਜੈਸ਼ੰਕਰ ਨੇ ਭਾਰਤ ਸੁਧਾਰ ਹੋਏ ਅਤੇ ਪ੍ਰਭਾਵਸ਼ਾਲੀ ਭਵਿੱਖਵਾਦ ਦੇ ਟੀਚੇ ਨੂੰ ਅੱਗੇ ਵਧਾਉਣ ਵਾਸਤੇ ਸਾਰੇ ਭਾਈਵਾਲਾਂ ਨਾਲ ਕੰਮ ਕਰਨ ਲਈ ਵਚਨਬੱਧ। ਰਾਸ਼ਟਰੀ ਪ੍ਰੀਖਿਆ ਏਜੰਸੀ ਵੱਲੋਂ ਨੀਟ ਯੂ ਜੀ 2026 ਦੀ ਮੁੜ ਪ੍ਰੀਖਿਆ 21 ਜੂਨ ਨੂੰ ਕਰਾਉਣ ਦਾ ਐਲਾਨ। ਹਲਵਾਰਾ ਹਵਾਈ ਅੱਡੇ ਉੱਤੇ ਏਅਰ ਇੰਡੀਆ ਦੀ ਪਹਿਲੀ ਉਡਾਨ ਦੇ ਆਉਣ ਨਾਲ ਪੰਜਾਬ ਦਾ ਲੁਧਿਆਣਾ ਭਾਰਤ ਦੇ ਵਪਾਰਕ ਹਵਾਬਾਜ਼ੀ ਨੈੱਟਵਰਕ ਨਾਲ ਜੁੜਿਆ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਟ੍ਰਿਬਿਊਨ ਚੌਂਕ ਫਲਾਈਓਵਰ ਲਈ ਦਰਖਤਾਂ ਦੀ ਕਟਾਈ ਉੱਤੇ ਰੋਕ ਲਗਾਈ। ਚੋਣ ਕਮਿਸ਼ਨ ਵੱਲੋਂ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵਿੱਚ ਵਿਸ਼ੇਸ਼ ਤੀਬਰ ਸੋਧ 15 ਜੂਨ ਤੋਂ ਕਰਾਉਣ ਦਾ ਐਲਾਨ। ਹਵਾਈ ਸੈਨਾ ਮੁਖੀ ਏਅਰ ਮਾਰਸ਼ਲ ਏ ਪੀ ਸਿੰਘ ਨੇ ਕਿਹਾ ਕਿ ਡਰੋਨ ਅਤੇ ਮਨੁੱਖ ਰਹਿਤ ਹਵਾਈ ਪ੍ਰਣਾਲੀਆਂ ਹਵਾਈ ਸ਼ਕਤੀ ਦਾ ਵੀ ਵਿਸਤਾਰ ਨੇ। ਤੇਲ ਕੰਪਨੀਆਂ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ 3-3 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ। ਮੌਸਮ ਵਿਭਾਗ ਨੇ ਅੱਜ ਪੰਜਾਬ ਅਤੇ ਹਰਿਆਣਾ ਵਿੱਚ ਕੁਝ ਥਾਵਾਂ ਉੱਤੇ ਗਰਜ ਚਮਕ ਨਾਲ ਹਲਕੀ ਤੋਂ ਦਰਮਿਆਨੀ ਬਾਰਿਸ਼ ਅਤੇ ਤੇਜ਼ ਹਵਾਵਾਂ ਚੱਲਣ ਦੀ ਪੇਸ਼ਨਗੋਈ ਕੀਤੀ ਹੈ। ਆਈ ਪੀ ਐਲ ਕ੍ਰਿਕਟ ਵਿੱਚ ਅੱਜ ਲਖਨਊ ਸੁਪਰ ਜੁਆਇੰਟਸ ਦਾ ਮੁਕਾਬਲਾ ਲਖਨਊ ਵਿੱਚ ਚੇਨਈ ਸੁਪਰ ਕਿੰਗਜ਼ ਨਾਲ ਹੋ ਰਿਹਾ। ਇਸ ਹੁਣ ਤੱਕ ਦੀਆਂ ਐਫ ਐਮ ਨਿਊਜ਼ ਹੈਡਲਾਈਨਜ਼।

ਜੀ ਵਾਕਈ ਸੋ ਇਸ ਗਾਣੇ ਦੀ ਤਰ੍ਹਾਂ ਹੀ ਮਾਧੁਰੀ ਦੀਕਸ਼ਿਤ ਜੀ ਦੀ ਜ਼ਿੰਦਗੀ ਦੇ ਵਿੱਚ ਚੰਗੀ ਖੂਬਸੂਰਤ ਬਹਾਰ ਆਈ ਐਂਡ ਚੰਗੇ ਲੰਮੇ ਸਮੇਂ ਦੇ ਲਈ ਬਹਾਰ ਆਈ, ਕਿਉਂਕਿ ਮਾਧੁਰੀ ਦੀਕਸ਼ਿਤ ਦੇ ਇੰਨੇ ਜ਼ਿਆਦਾ ਫੈਨ ਬਣ ਗਏ ਇਸ ਗਾਣੇ ਨੇ ਤਾਂ ਆਲ ਓਵਰ ਇੰਡੀਆ ਦੇ ਵਿੱਚ ਰਾਤੋ ਰਾਤ ਇੰਨੀ ਆਪਣੀ ਮੈਂ ਕਹਿੰਦਾ ਕਿ ਧਾਕ ਜਿਹੜੀ ਹੈ ਜਮਾ ਲਈ, ਬੱਚੇ ਤੋਂ ਬੱਚੇ, ਸਿਆਣੇ ਤੋਂ ਸਿਆਣੇ, ਉਹ ਸਾਰੇ ਇੱਕ ਦੋ ਤਿੰਨ, ਈਵਨ ਅੱਜ ਕੱਲ੍ਹ ਵੀ ਤੁਸੀਂ ਅਗਰ ਅੰਤਾਕਸ਼ਰੀ ਖੇਡਦੇ ਹੋ ਨਾ, ਤੁਸੀਂ ਭਾਵੇਂ ਜੈਨਜ਼ੀ ਹੋ, ਜਦੋਂ ਵੀ ਇਹ ਸਾਊਂਡ ਆਉਂਦਾ ਨਾ ਕਿ ਹਾਂ ਵੀ ਇਹ ਤੋਂ ਕੋਈ ਗਾਣਾ ਗਾਉਣਾ, ਤਾਂ ਸਾਰਿਆਂ ਦੇ ਜ਼ੁਬਾਨ ਦੇ ਵਿੱਚ ਇਹੀ ਗਾਣਾ ਆਉਂਦਾ, ਇੱਕ ਦੋ ਤਿੰਨ, ਮਤਲਬ ਚਾਹੇ ਬੰਦੇ ਨੇ ਚਾਹੇ ਔਰਤਾਂ ਨੇ, ਸਾਰਿਆਂ ਦੀ ਜ਼ੁਬਾਨ 'ਤੇ ਮਾਧੁਰੀ ਦੀਕਸ਼ਿਤ ਦਾ ਇਹ ਗੀਤ। ਅੱਛਾ, ਮਾਧੁਰੀ ਦੀਕਸ਼ਿਤ ਜਿਹੜੇ ਨੇ ਬੜੀ ਜਲਦੀ ਜਦੋਂ ਹਿੱਟ ਹੋ ਗਏ ਤਾਂ ਬਈ ਸਾਰਿਆਂ ਨੂੰ ਇੰਨੀ ਗੱਲ ਪਤਾ ਲੱਗ ਗਈ ਕਿ ਬਈ ਇਹ ਜਿਹੜੀ ਐਕਟਰੈਸ ਹੈ, ਇੱਕ ਤਾਂ ਡਾਇਲੋਗ ਡਿਲੀਵਰੀ ਖੂਬਸੂਰਤ ਹੈ ਹੀ ਹੈ, ਇਹਦੇ ਜਿਹੜੇ ਦੰਦ ਨੇ, ਇਹਦੀ ਜਿਹੜੀ ਸਮਾਈਲ ਹੈ ਉਹ ਬਹੁਤ ਪਿਆਰੀ ਹੈ ਅਤੇ ਲੋਕਾਂ ਨੂੰ ਬੜੇ ਜ਼ਿਆਦਾ ਖਿੱਚਦੀ ਹੈ। ਇਹੀ ਕਾਰਨ ਹੈ ਕਿ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਡਾਇਰੈਕਟਰਸ ਜਿਹੜੇ ਨੇ ਉਹ ਸਿਰਫ ਅਤੇ ਸਿਰਫ ਕੈਮਰਾ ਜਿਹੜਾ ਇੰਨਾ ਕਲੋਜ਼ਅਪ ਕਰ ਦਿੰਦੇ ਸੀਗੇ ਕਿ ਮਾਧੁਰੀ ਦੀਕਸ਼ਿਤ ਦੇ ਦੰਦ ਜਿਹੜੇ ਨੇ ਉਹ ਸਕਰੀਨ 'ਤੇ ਦਿਖਾਏ ਜਾਣ। ਕਾਫੀ ਸਾਰੀ ਫਿਲਮਾਂ ਦੇ ਵਿੱਚ ਸਿਰਫ ਉਹਨਾਂ ਦਾ ਹੱਸਣ ਦਾ ਇੱਦਾਂ ਦੀਆਂ ਜਿਹੜੀਆਂ ਚੀਜ਼ਾਂ ਨੇ ਉਹਨਾਂ ਉੱਤੇ ਹੀ ਫਿਲਮ ਜਿਹੜੀ ਹੈ, ਸਟੋਰੀ ਜਿਹੜੀ ਹੈ, ਕਾਫੀ ਸਾਰੇ ਸੀਨ ਜਿਹੜੇ ਨੇ ਘੁੰਮਾ ਦਿੰਦੇ ਸੀਗੇ, ਕਿਉਂਕਿ ਵਾਕਈ ਉਹ ਦੇਖਣ ਯੋਗ ਸੀ ਐਂਡ ਮਜ਼ਾ ਵੀ ਆਉਂਦਾ ਸੀਗਾ। ਖੈਰ, ਸੋ ਇਸ ਫਿਲਮ ਤੋਂ ਬਾਅਦ, ਤੇਜ਼ਾਬ ਤੋਂ ਬਾਅਦ, ਇਸ ਗਾਣੇ ਤੋਂ ਬਾਅਦ ਉਹ ਮਲਟੀ, ਮਤਲਬ ਕਹਿ ਲਓ ਕਿ ਦਿਨਾਂ ਦੇ ਵਿੱਚ ਰਾਤੋ ਰਾਤ ਸੁਪਰ ਸਟਾਰ ਜਿਹੜੇ ਨੇ ਬਣ ਕੇ ਲੋਕ ਇਹਨਾਂ ਦੀ ਡਾਂਸ ਦੀ ਨਕਲ ਕਰਨ ਲੱਗ ਪਏ, ਕਿਉਂਕਿ ਛੋਟੇ ਹੁੰਦੇ ਤੋਂ ਹੀ ਉਹਨਾਂ ਨੂੰ ਡਾਂਸ ਕਰਨ ਦਾ ਬਹੁਤ ਸ਼ੌਂਕ ਸੀਗਾ, ਕਲਾਸੀਕਲ ਸਿੱਖਿਆ ਸੀ, ਬਾਲੀਵੁੱਡ ਕਰਨਾ ਇੰਨਾ ਮੁਸ਼ਕਿਲ ਨਹੀਂ ਲੱਗਿਆ, ਬਟ ਕਿਤੇ ਕਿਤੇ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਸਕਸੈਸ ਦਾ ਜਿਹੜਾ ਬਹੁਤ ਵੱਡਾ ਜਿਹੜਾ ਕ੍ਰੈਡਿਟ ਜਿਹੜਾ ਹੈ ਉਹ ਜਾਂਦਾ ਹੈ ਇਹਨਾਂ ਦੀ ਫੇਮਸ ਜਿਹੜੇ ਕੋਰੀਓਗ੍ਰਾਫਰ ਸੀਗੇ ਸਰੋਜ ਖਾਨ ਸਾਹਿਬ, ਉਹਨਾਂ ਨੇ ਵੀ ਇਹਨਾਂ ਨੂੰ ਫੇਮਸ ਕਰਨ ਦੇ ਵਿੱਚ ਉਹਨਾਂ ਦਾ ਬੜਾ ਜ਼ਿਆਦਾ ਯੋਗਦਾਨ ਜਿਹੜਾ ਹੈ ਉਹ ਕਾਊਂਟ ਹੁੰਦਾ, ਕਿਉਂਕਿ ਉਹਨਾਂ ਦੀ ਕੋਰੀਓਗ੍ਰਾਫੀ ਦੇ ਵਿੱਚ ਜਿਵੇਂ ਜਿਵੇਂ ਮਾਧੁਰੀ ਦੀਕਸ਼ਿਤ ਜਿਵੇਂ ਨੱਚਦੇ ਸੀਗੇ, ਈਵਨ ਸਰੋਜ ਖਾਨ ਵੀ ਕਹਿੰਦੇ ਸੀਗੇ ਕਿ ਮੈਂ ਖੁਦ ਹੈਰਾਨ ਹਾਂ ਕਿ ਇੰਨੀ ਜਲਦੀ ਕਿਵੇਂ ਮੇਰੇ ਡਾਂਸ ਸਟੈਪਸ ਜਿਹੜੇ ਨੇ ਉਹ ਕਿਵੇਂ ਕੋਈ ਪਿੱਕ ਕਰ ਲੈਂਦਾ, ਕਿਉਂਕਿ ਮਾਧੁਰੀ ਦੀਕਸ਼ਿਤ, ਬਾਕੀ ਮਾਧੁਰੀ ਦੀਕਸ਼ਿਤ ਹੀ ਨੇ।

ਜੀ ਦੋਸਤੋ ਇੰਜੋਏ ਕਰ ਰਹੇ ਪ੍ਰੋਗਰਾਮ ਫਿਲਮੀ ਦੁਨੀਆ ਐਂਡ ਫਿਲਮੀ ਦੁਨੀਆ ਦੇ ਵਿੱਚ ਸਮਾਂ ਹੋ ਚੁੱਕਿਆ ਹੈ ਸ਼ਾਮ ਦੇ 7:00 ਪੂਰੇ 25 ਮਿੰਟ ਅੱਜ ਅਸੀਂ ਗੱਲ ਕਰ ਰਹੇ ਹਾਂ ਬੋਲੀਵੁੱਡ ਦੀ ਆਹਾ ਗਰਲ ਜਾਂ ਫਿਰ ਕਹਿ ਲਓ ਕਿ ਊਹੂ ਗਰਲ ਸੋ ਯਾ ਮਾਧੁਰੀ ਦੀਕਸ਼ਿਤ ਜੀ ਦੇ ਬਾਰੇ ਸੋ ਯੈਸ ਮਾਧੁਰੀ ਦੀਕਸ਼ਿਤ ਜੀ ਨੇ ਬਹੁਤ ਸਾਰੀਆਂ ਫਿਲਮਾਂ ਕੀਤੀਆਂ ਬਹੁਤ ਸਾਰੇ ਫੇਮਸ ਗਾਣੇ ਐਂਡ ਜ਼ਿਆਦਾਤਰ ਉਹਨਾਂ ਦੇ ਗਾਣਿਆਂ ਤੋਂ ਉਹਨਾਂ ਨੂੰ ਯਾਦ ਕੀਤਾ ਜਾਂਦਾ ਕਿ ਉਹ ਫਲਾਂ ਦੇ ਵਿੱਚ ਉਹ ਸਟੈਪ ਕੀਤਾ ਸੀ ਉਹ ਫਲਾਂ ਦੇ ਵਿੱਚ ਉਹ ਸਟੈਪ ਕੀਤਾ ਸੀ ਯਾਨੀ ਕਿ ਉਹਨਾਂ ਦਾ ਡਾਂਸ ਇੰਨਾ ਜ਼ਿਆਦਾ ਫੇਮਸ ਸੀ ਫਿਰ ਨਾ ਡਾਇਰੈਕਟਰਸ ਨੇ ਕੋਰੀਓਗ੍ਰਾਫਰਸ ਨੇ ਕੁਝ ਨਾ ਐਕਸਪੈਰੀਮੈਂਟਸ ਵੀ ਕੀਤੇ ਜੀ ਦੋਸਤੋ 2002 ਦੇ ਵਿੱਚ ਫਿਲਮ ਆਉਂਦੀ ਹੈ ਬੜੀ ਵੱਡੀ ਫਿਲਮ ਆਉਂਦੀ ਹੈ ਸ਼ਾਹਰੁਖ ਖਾਨ ਐਸ਼ਵਰਿਆ ਰਾਏ ਜੈਕੀ ਸ਼ਰੋਫ ਐਂਡ ਯੈਸ ਮਾਧੁਰੀ ਦੀਕਸ਼ਿਤ ਫਿਲਮ ਦਾ ਨਾਮ ਦੇਵਦਾਸ

देवदास फिल्म जो कि एक तरह का रीमेक कह लो या फिर दोबारा जिहड़ी है वो बनाई गई सी एंड वक्रे ढंग नाल बनाई गई सी एंड बनाने वाले फिर डायरेक्टर भी तो फिर कमाल ही सन। सो उन्होंने की सोचा कि बई बंसाली साहब ने कि फिल्म तो सोहनी बन रही है, सब कुछ ठीक हो रहा है, माधुरी दीक्षित अगर विच लै रहे हैं तो उन्होंने डांस कुछ स्पैशल होना चाहिए। बई इन्ना स्पैशल सीगा कि उन्होंने उस टाइम बड़ा ज़्यादा गल दी हाइप हुई सी कि शायद 50 तो वध किलो का लहंगा पा के माधुरी दीक्षित जी ने डांस किया सीगा मारे डाला। जी हाँ, ਉਹਨਾਂ ਦਾ ਬਾਅਦ ਵਿੱਚ ਵੀ ਜਦੋਂ ਇੰਟਰਵਿਊ ਆਇਆ ਉਹਨਾਂ ਦੱਸਿਆ, ਮੈਂ ਐਗਜੈਕਟਲੀ ਅਗਰ ਮੈਂ ਦੱਸਾਂ ਥੋੜ੍ਹਾ ਜਿਹਾ ਮੈਂ ਹੋਰ ਦੇਖ ਲੈਂਦਾ ਕਿ ਬਈ ਜਿਹੜਾ ਮਾਰ ਡਾਲਾ ਸੌਂਗ ਦਾ ਜਿਹੜਾ ਲਹਿੰਗਾ ਸੀਗਾ ਉਹਦਾ ਵੇਟ ਕਿੰਨਾ ਸੀਗਾ, ਕਿਉਂਕਿ ਇੰਨੀ ਜ਼ਿਆਦਾ ਉਹਦੀ ਹਾਈਪ ਬਣੀ ਸੀਗੀ ਕਿ ਬਹੁਤ ਜ਼ਿਆਦਾ ਵੇਟ ਜਿਹੜਾ ਉਸ ਪਰਟੀਕੁਲਰ ਲਹਿੰਗੇ ਦਾ ਸੀਗਾ। ਹਾਂ, 30 ਕਿਲੋ ਦਾ ਸੀਗਾ, ਬਟ 30 ਕਿਲੋ ਦਾ ਲਹਿੰਗਾ ਪਾ ਕੇ ਤੁਸੀਂ ਡਾਂਸ ਕਰੋ ਉਹ ਵੀ ਇੰਨੀ ਜ਼ਿਆਦਾ ਖੂਬਸੂਰਤੀ ਦੇ ਨਾਲ, ਸ਼ਾਇਦ ਹੋਰ ਕੋਈ ਵੀ ਨਾ ਕਰ ਪਾਉਂਦਾ, ਪਰ ਮਾਧੁਰੀ ਦੀਕਸ਼ਿਤ ਜੀ ਦੇ ਇੱਕ ਇੱਕ ਸਟੈਪ, ਓ ਮਾਈ ਗੋਡ।

ਵਾਕਿਆ ਜੀ ਇਹਨਾਂ ਨੇ ਮਾਰ ਡਾਲਾ ਉਸ ਟਾਈਮ ਜਦੋਂ ਇਹ ਆਪਣੇ ਕਰੀਅਰ ਦੇ ਸਭ ਤੋਂ ਜ਼ਿਆਦਾ ਪੀਕ 'ਤੇ ਸੀ। ਯਾਨੀ ਕਿ ਕਿਸੇ ਵੀ ਮੂਵੀ ਦੇ ਲਈ ਕਿੰਨੇ ਵੀ ਪੈਸੇ ਮੰਗਦੇ, ਕੋਈ ਵੀ ਚੀਜ਼ ਆਖਦੇ ਤਾਂ ਡਾਇਰੈਕਟਰ, ਪ੍ਰੋਡਿਊਸਰ, ਈਵਨ ਐਕਟਰਸ ਜਿਹੜੇ ਨੇ ਉਹ ਸ਼ਾਇਦ ਇਹਨਾਂ ਦੇ ਕਦਮਾਂ 'ਚ ਧਰ ਦਿੰਦੇ। ਪਰ ਸਭ ਤੋਂ ਉਲਟ ਮਾਧੁਰੀ ਦੀਕਸ਼ਿਤ ਨੇ ਵਾਕਈ ਲੋਕਾਂ ਨੂੰ ਉਦੋਂ ਮਾਰ ਦਿੱਤਾ, ਯਾਨੀ ਕਿ ਉਦੋਂ ਸਰਪ੍ਰਾਈਜ਼ ਕਰ ਦਿੱਤਾ ਜਦੋਂ ਉਹਨਾਂ ਨੇ ਸ਼੍ਰੀ ਰਾਮ ਨੈਣੇ ਯਾਨੀ ਕਿ ਡਾਕਟਰ ਨੈਣੇ ਜੀ ਦੇ ਨਾਲ 1999 ਦੇ ਵਿੱਚ ਵਿਆਹ ਕਰ ਲਿਆ ਅਤੇ ਅਮੈਰੀਕਾ ਮੂਵ ਹੋ ਗਏ। ਸਾਰੇ ਜਾਣੇ ਹੈਰਾਨ ਸੀ ਕਿ ਮਾਧੁਰੀ ਦੀਕਸ਼ਿਤ ਨੇ ਇਹ ਕੀ ਕੀਤਾ, ਕਿਉਂਕਿ ਬਹੁਤ ਖੂਬਸੂਰਤ ਫਿਲਮਾਂ ਉਹਨਾਂ ਦੀਆਂ ਚੱਲ ਰਹੀਆਂ ਸੀ, ਗਾਣੇ ਇੱਕ ਤੋਂ ਇੱਕ ਹਿੱਟ ਚੱਲ ਰਹੇ ਸੀਗੇ, ਬਹੁਤ ਡਿਮਾਂਡਿੰਗ ਸੀ। ਬਟ ਫਿਰ ਵੀ ਬਸ ਉਹਨਾਂ ਦਾ ਡਿਸੀਜਨ, ਉਹਨਾਂ ਦੀ ਮਰਜ਼ੀ।

जी, चूड़ी की खनखन में वो है, पाँव की पायल छन छन में वो है। यानी कि माधुरी दीक्षित भी इदा दी सी कि बई जिहड़ी मर्जी फिल्म दे विच उन्होंने कोई किरदार मिलिया होवे ना, तां वाकई इदा लगदा सीगा कि हाँ यह फिल्म शायद इहनां लई ही बनी है। अच्छा वो फिल्म वो एक्टिंग कीती है? नहीं यार, माधुरी दीक्षित मतलब शायद ऐसे करैक्टर लई बने। ईवन अज भी अगर किसी भी फिल्म दे विच अगर साइड रोल भी कर लैन, मतलब एक भावें कैमियो भी दे देन, कैमियो समझ लेना, यानी कि पूरी फिल्म दे विच बस थोड़ी देर लई आना, माधुरी दीक्षित उहदे विच भी, मतलब मैं कहना कि बाकी जिहड़े मेन कलाकार होणगे ना उहनां नूं भी साइड लाइन कर देणगे। सो यस, असीं गल कर रहे हैं कि माधुरी दीक्षित जी ਕਿਵੇਂ ਕਿਉਂ ਕਿੱਦਾਂ ਆਪਣੀ ਸੋਹਣੀ ਜੀ ਖੂਬਸੂਰਤ ਜੀ ਸਕਸੈਸਫੁਲ ਲਾਈਫ ਨੂੰ ਜਿਉਂਦੇ ਹੋਏ ਅਚਾਨਕ ਅਮੈਰੀਕਾ, ਚਲੋ ਠੀਕ ਹੈ, ਪਰਸਨਲ ਪਰਸਨਲ ਪਰਸਨਲ ਡਿਸੀਜਨ, ਬਟ ਉਸ ਤੋਂ ਬਾਅਦ ਵਾਪਸੀ ਵੀ ਹੁੰਦੀ ਹੈ, ਜਿਹਨਾਂ ਬਾਰੇ ਅਸੀਂ ਗੱਲ ਕਰਾਂਗੇ ਫਿਲਹਾਲ। ਇੱਕ ਹੋਰ ਐਸੇ ਗੀਤ ਬਾਰੇ ਮੈਂ ਗੱਲ ਕਰਨ ਜਾ ਰਿਹਾ। ਜੀ ਹਾਂ, ਇਸ ਗੀਤ ਨੇ, ਮਤਲਬ ਅਸੀਂ ਕੱਲ੍ਹ ਵੀ ਮੈਂ ਜਦੋਂ ਗੱਲ ਕਰ ਰਿਹਾ ਸੀਗਾ, ਹਾਂ, ਰਾਜ ਸ਼੍ਰੀ ਪ੍ਰੋਡਕਸ਼ਨ ਦੀ, ਉਹਦੇ ਵਿੱਚ ਵੀ ਇਹ ਗੀਤ ਮੈਂ ਪਲੇ ਕਰਦਾ ਕਰਦਾ ਰਹਿ ਗਿਆ, ਪਰ ਅੱਜ ਤਾਂ ਜ਼ਰੂਰ ਕਰਾਂਗਾ। ਫਿਲਮ ਹਮ ਆਪਕੇ ਹੈਂ ਕੌਣ। ਜੀ ਹਾਂ, ਇਸ ਫਿਲਮ ਦੇ ਵਿੱਚ ਮਾਧੁਰੀ ਦੀਕਸ਼ਿਤ ਦੀ ਐਕਟਿੰਗ ਐਡੀ ਕਮਾਲ ਦੀ ਸੀ, ਵਾਕਈ ਲੱਗਦਾ ਸੀਗਾ ਕਿ ਇੱਕ ਨਾ ਵਿਆਹ ਵਾਲਾ ਘਰ ਹੈ, ਐਂਡ ਉਹ ਵਿਆਹ ਵਾਲੀ ਕੁੜੀ ਦੀ ਛੋਟੀ ਭੈਣ ਹੈ, ਮਸਤੀ ਕਰ ਰਹੀ ਹੈ, ਖੱਪ ਆ ਰਹੀ ਹੈ, ਕਿਵੇਂ ਸੋਹਣੇ ਜਿਹੇ ਦਿਨ ਆਪਣੇ ਕੱਢ ਰਹੀ ਹੈ, ਐਂਡ ਉੱਥੇ ਫਿਰ ਅੱਖਾਂ ਮਿਲਦੀਆਂ ਨੇ ਸਲਮਾਨ ਖਾਨ ਸਾਹਿਬ ਦੇ ਨਾਲ। ਸੋ ਬਹੁਤ ਸੋਹਣੀ ਸੋਹਣੀ ਐਕਟਿੰਗ। ਗੀਤ ਗੀਤ ਤੁਹਾਨੂੰ ਸਾਰਿਆਂ ਨੂੰ ਪਤਾ ਜੀ, ਦੀਦੀ ਤੇਰਾ ਦੇਵਰ ਦੀਵਾਨਾ।

ਜੀ ਹਾਂ, ਮਾਧੁਰੀ ਦੀਕਸ਼ਿਤ ਜੀ ਨੇ ਬਹੁਤ ਸਾਰੀਆਂ ਹਿੱਟ ਫਿਲਮਸ ਦਿੱਤੀਆਂ ਜਿਨ੍ਹਾਂ ਕਰਕੇ ਉਹਨਾਂ ਨੂੰ ਬਹੁਤ ਸਾਰੇ ਅਵਾਰਡਸ ਦੇ ਨਾਲ ਵੀ ਨਵਾਜ਼ਿਆ ਗਿਆ। ਜੀ ਹਾਂ, ਉਹਨਾਂ ਨੇ ਆਪਣੀ ਕਰੀਅਰ ਦੇ ਵਿੱਚ ਬਹੁਤ ਸਾਰੇ ਫਿਲਮਫੇਅਰ ਅਵਾਰਡ ਜਿੱਤੇ, ਜਿਵੇਂ ਕਿ ਫਿਲਮ ਦਿਲ ਦੇ ਲਈ, ਫਿਲਮ ਬੇਟਾ ਦੇ ਲਈ, ਫਿਲਮ ਹਮ ਆਪਕੇ ਹੈ ਕੌਣ ਦੇ ਲਈ ਐਂਡ ਦਿਲ ਤੋਂ ਪਾਗਲ ਹੈ ਦੇ ਲਈ ਖਾਸ ਤੌਰ 'ਤੇ ਸਨਮਾਨ ਮਿਲਿਆ। ਇਸ ਤੋਂ ਇਲਾਵਾ ਭਾਰਤ ਸਰਕਾਰ ਵੱਲੋਂ ਇਹਨਾਂ ਨੂੰ ਪਦਮ ਸ਼੍ਰੀ ਦੇ ਨਾਲ ਵੀ ਨਵਾਜ਼ਿਆ ਗਿਆ। ਇੱਕ ਹੋਰ ਦੋਸਤ ਨੇ ਸਾਨੂੰ ਮੈਸੇਜ ਭੇਜਿਆ, ਗੁੱਡ ਈਵਨਿੰਗ ਸਰ ਜੀ, ਪੁਰਾਣਾ ਪੰਗਾਲਾ ਮੁਕੇਰੀਆਂ ਹੁਸ਼ਿਆਰਪੁਰ ਵਰਿਆਮ ਅਮਿਤ ਕੁਮਾਰ ਪੂਨਮ ਰਾਣੀ ਸ਼ਿਵਾਨੀ ਅਤੇ ਬੜਾ ਖੂਬਸੂਰਤ ਗੀਤ ਜੋ ਕਿ ਵੈਸੇ ਵੀ ਮੈਂ ਸ਼ਾਇਦ ਪਲੇਅ ਕਰਦਾ ਬੇਟਾ ਮੂਵੀ ਦਾ ਗਾਣਾ, ਕੋਇਲ ਸੀ ਤੇਰੀ ਬੋਲੀ ਕੁੱਕ ਕੁੱਕ ਕੁੱਕ ਕੁੱਕ

ਤੇ ਦੋਸਤੋ ਅੱਜ ਅਸੀਂ ਗੱਲ ਕਰ ਰਹੇ ਹਾਂ ਮਾਧੁਰੀ ਦੀਕਸ਼ਿਤ ਜੀ ਦੇ ਬਾਰੇ। ਅੱਜ ਉਹਨਾਂ ਦਾ ਬਰਥਡੇ ਹੈ, ਵਨਸ ਅਗੇਨ ਹੈਪੀ ਬਰਥਡੇ। ਜੀ ਹਾਂ, ਮਾਧੁਰੀ ਦੀਕਸ਼ਿਤ ਜੀ ਨੇ ਬਹੁਤ ਸਾਰੀਆਂ ਫਿਲਮਾਂ ਕੀਤੀਆਂ, ਪਰ ਦੇਖੋ ਕਿਸਮਤ ਦੇਖੋ ਕਿ 6-7 ਕਲਾਕਾਰਾਂ ਦੇ ਨਾਲ ਉਹਨਾਂ ਨੇ ਜ਼ਿਆਦਾ ਮੂਵੀਜ਼ ਕੀਤੀਆਂ, ਯਾਨੀ ਕਿ ਚਾਰ ਪੰਜ ਦੇ ਅਰਾਊਂਡ ਫਿਲਮਸ ਜਿਹੜੀ ਨੇ ਉਹਨਾਂ ਨੇ ਕੀਤੀਆਂ। ਜਿਵੇਂ ਉਹਨਾਂ ਨੇ ਅਨਿਲ ਕਪੂਰ ਜੀ ਦੇ ਨਾਲ 3-4 ਮੂਵੀਜ਼ ਕੀਤੀਆਂ, ਤੇਜ਼ਾਬ, ਬੇਟਾ, ਰਾਮ ਲਖਨ, ਸਲਮਾਨ ਖਾਨ ਜੀ ਦੇ ਨਾਲ ਇੱਕ ਮੂਵੀ ਹੀ ਕੀਤੀ, ਹਮ ਆਪਕੇ ਹੈ ਕੌਣ, ਸ਼ਾਹਰੁਖ ਖਾਨ ਸਾਹਿਬ ਦੇ ਨਾਲ 2 ਮੂਵੀਜ਼ ਕੀਤੀਆਂ, ਦਿਲ ਤੋਂ ਪਾਗਲ ਹੈ ਦੇਵਦਾਸ, ਸੰਜੇ ਦੱਤ ਜੀ ਦੇ ਨਾਲ 2 ਮੂਵੀਜ਼ ਕੀਤੀਆਂ, ਸਾਜਨ ਅਤੇ ਖਲਨਾਇਕ। ਇਸ ਤੋਂ ਇਲਾਵਾ ਇਹ ਸ਼ਾਇਦ ਇੱਕ ਰਿਸ਼ੀ ਕਪੂਰ ਸਾਹਿਬ ਦੇ ਨਾਲ ਵੀ ਮੂਵੀ ਹੈ ਇਹਨਾਂ ਦੀ, ਅਤੇ 1-2 ਕਲਾਕਾਰਾਂ ਦੇ ਨਾਲ 1-1 ਸਿੰਗਲ ਹੋਰ ਮੂਵੀ ਹੈ। ਪਰ ਇਹਨਾਂ ਸਾਰੇ ਸਟਾਰ ਜਿਹੜੇ ਨੇ ਇਹ ਅਜੇ ਵੀ ਸੋਹਣਾ ਕੰਮ ਕਰ ਰਹੇ ਨੇ, ਚਾਹੇ ਮੈਂ ਸ਼ਾਹਰੁਖ ਖਾਨ ਦੀ ਗੱਲ ਕਰਾਂ, ਸਲਮਾਨ ਖਾਨ ਦੀ ਗੱਲ ਕਰਾਂ, ਅਨਿਲ ਕਪੂਰ ਦੀ ਗੱਲ ਕਰਾਂ। ਅੱਜ ਵੀ ਜਦੋਂ ਇਹਨਾਂ ਕਲਾਕਾਰਾਂ ਤੋਂ ਪੁੱਛਿਆ ਜਾਂਦਾ ਕਿ ਤੁਹਾਡੀ ਫੇਵਰੇਟ ਕੌਣ ਇੱਕ ਐਸੀ ਕਹਿ ਲਓ ਕਿ ਹੀਰੋਇਨ ਸੀ ਜਿਹਨਾਂ ਨਾਲ ਕੰਮ ਕਰਕੇ ਤੁਹਾਨੂੰ ਬੜਾ ਜ਼ਿਆਦਾ ਚੰਗਾ ਪਿਆਰਾ ਐਂਡ ਯਾਦ ਹੈ ਤੁਹਾਨੂੰ, ਅਤੇ ਹਰ ਇੱਕ ਦੀ ਜ਼ੁਬਾਨ ਦੇ ਵਿੱਚ ਪਹਿਲੇ 2 ਨਾਮਾਂ ਦੇ ਵਿੱਚ ਪਹਿਲਾ ਨਾਮ ਮਾਧੁਰੀ ਦੀਕਸ਼ਿਤ ਹੀ ਹੁੰਦਾ ਸੀ, ਇਨ ਹਵੇ ਅਜੇ ਵੀ ਹੈ ਈਵਨ, ਕਿਉਂਕਿ ਮਾਧੁਰੀ ਦੀਕਸ਼ਿਤ ਜੀ ਦੀ ਸਕਰੀਨ ਪ੍ਰੈਜੈਂਟ ਐਂਡ ਈਵਨ ਬਤੌਰ ਇਨਸਾਨ ਵੀ ਉਹ ਇੰਨੇ ਜ਼ਿਆਦਾ ਪਿਆਰੇ ਨੇ। ਜੀ ਹਾਂ, ਦਿਲ ਤੋਂ ਪਾਗਲ ਹੈ ਇੱਕ ਐਸੀ ਮੂਵੀ ਜਿਹਦੇ ਵਿੱਚ ਬਹੁਤ ਇੱਕ ਆਰਟ ਫੋਰਮ ਨੂੰ, ਇੱਕ ਡਾਂਸ ਨੂੰ, ਇੱਕ ਡਾਂਸ ਦੇ ਪ੍ਰਤੀ ਜਨੂਨੀ ਲੋਕਾਂ ਨੂੰ, ਫਿਰ ਥੀਏਟਰ ਨੂੰ, ਐਂਡ ਫਿਰ ਨਾਲੋਂ ਨਾਲ ਇੱਕ ਲਵ ਟ੍ਰਾਇੰਗਲ ਜਿਹੜਾ ਹੈ ਕ੍ਰਿਸ਼ਮਾ ਕਪੂਰ, ਸ਼ਾਹਰੁਖ ਖਾਨ ਐਂਡ ਮਾਧੁਰੀ ਦੀਕਸ਼ਿਤ ਦਾ ਚੱਲਦਾ। ਇਸ ਫਿਲਮ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਜਦੋਂ 1997 ਦੇ ਵਿੱਚ ਰਿਲੀਜ਼ ਹੁੰਦੀ ਹੈ। ਜਿਵੇਂ ਅਗਰ ਅੱਜ ਵੀ ਦਿਖਾਇਆ ਜਾਵੇਗਾ, ਤੁਸੀਂ ਅੱਜ ਵੀ ਸੇਮ ਕੋਨਸੈਪਟ ਦੀਆਂ ਨਿਊ ਮੂਵੀਜ਼ ਵੀ ਦੇਖੋਗੇ, ਪਰ ਜੋ ਐਕਟਿੰਗ ਇਸ ਫਿਲਮ ਦੇ ਵਿੱਚ ਹੈ ਖੂਬਸੂਰਤ।

ਜੀ, ਇੱਕ ਇੱਕ ਗਾਣਾ ਐਡਾ ਖੂਬਸੂਰਤ ਹੈ ਕਿ ਮੇਰਾ ਤਾਂ ਆਪ ਇੱਥੇ ਡਾਂਸ ਕਰਨ ਨੂੰ ਜੀ ਪਿਆ ਕਰਦਾ ਹੈ ਇੱਕ ਇੱਕ ਗੀਤ 'ਤੇ। ਖੈਰ, ਅਸੀਂ ਗੱਲ ਕਰ ਰਹੇ ਹਾਂ ਮਾਧੁਰੀ ਦੀਕਸ਼ਿਤ ਜੀ ਦੀਆਂ ਫਿਲਮਾਂ ਬਾਰੇ। ਸੋ ਜਿਵੇਂ ਕਿ ਮੈਂ ਦੱਸਿਆ ਕਿ ਬਈ 1999 ਦੇ ਲਾਗੇ ਛੱਗੇ ਉਹ ਚਲ ਜਾਂਦੇ ਨੇ ਬਾਹਰ ਅਮੈਰੀਕਾ ਦੇ ਵਿੱਚ ਵਿਆਹ ਕਰਕੇ, ਜਿੱਥੇ ਉਹਨਾਂ ਦੇ ਅੱਗੋਂ ਦੋ ਪੁੱਤਰ ਨੇ। ਐਂਡ ਮਾਧੁਰੀ ਦੀਕਸ਼ਿਤ ਹਮੇਸ਼ਾ ਹੀ ਜਾਣੇ ਜਾਂਦੇ ਨੇ ਕਿ ਆਪਣੇ ਪਰਿਵਾਰ ਨੂੰ ਉਹ ਪਹਿਲ ਦਿੰਦੇ ਨੇ, ਪਰ ਸ਼ਾਇਦ ਉਹਨਾਂ ਦੇ ਪਤੀ ਐਂਡ ਉਹਨਾਂ ਦੇ ਪਰਿਵਾਰ ਨੇ ਹੀ ਕਿਹਾ ਹੋਣਾ ਕਿ ਬਈ ਤੁਸੀਂ ਬਾਲੀਵੁੱਡ ਦੇ ਵਿੱਚ ਅਗਰ ਇੰਨੇ ਵੱਡੇ ਕਲਾਕਾਰ ਸੀ ਤਾਂ ਇੱਕ ਦੁਬਾਰਾ ਟਰਾਈ ਕਰਕੇ ਇੱਕ 2.0 ਜਿਹੜਾ ਹੈ ਤੁਸੀਂ ਕਿਉਂ ਨਹੀਂ ਕੋਸ਼ਿਸ਼ ਕਰਦੇ। ਤਾਂ ਸ਼ਾਇਦ ਬਹੁਤ ਜ਼ਿਆਦਾ ਉਹਨਾਂ ਨੂੰ ਮੋਟੀਵੇਟ ਕੀਤਾ ਗਿਆ ਹੋਏਗਾ, ਤਾਂ ਹੀ 2007 ਦੇ ਵਿੱਚ ਉਹ ਕਮਬੈਕ ਕਰਦੇ ਨੇ ਆਪਣੀ ਇੱਕ ਫਿਲਮ ਦੇ ਨਾਲ ਜਿਸਦਾ ਨਾਮ ਸੀ ਆ ਜਾ ਨੱਚ ਲੈ। ਜੀ ਹਾਂ, ਇਸ ਮੂਵੀ ਦੇ ਨਾਲ, ਖਾਸ ਕਰਕੇ ਇਸ ਗੀਤ ਦੇ ਨਾਲ ਮਾਧੁਰੀ ਦੀਕਸ਼ਿਤ ਜਦੋਂ ਦੁਬਾਰਾ 70 mm ਦੇ ਵੱਡੇ ਪਰਦੇ 'ਤੇ ਡਾਂਸ ਕਰਦੇ ਦਿਖਦੇ ਨੇ ਤੇ ਆਹਾ ਹਾ

ਆਉਂਦੀ ਹੈ ਉਹਦੇ ਵਿੱਚ ਉਹਨਾਂ ਦੇ ਨਾਲ ਜੂਹੀ ਚਾਵਲਾ ਵੀ ਨਜ਼ਰ ਆਉਂਦੇ ਨੇ ਜੋ ਕਿ ਦੋ ਐਸੇ ਬੋਲੀਵੁੱਡ ਦੀਆਂ ਐਸੀਆਂ ਕਲਾਕਾਰਾਂ ਜਿਨ੍ਹਾਂ ਨੇ ਸੇਮ ਟਾਈਮ ਦੇ ਵਿੱਚ ਹੀ ਚੰਗਾ ਆਪਣਾ ਨਾਮ ਜਿਹੜਾ ਹੈ ਬਣਾਇਆ। ਜਿਵੇਂ ਕਿ ਨਾਮ ਤੋਂ ਕਲੀਅਰ ਹੋ ਜਾਂਦਾ ਹੈ ਗੁਲਾਬ ਗੈਂਗ ਇੱਕ ਐਸੀ ਰੈਵੋਲਿਊਸ਼ਨਰੀ ਮੂਵਮੈਂਟ ਨੂੰ ਦਰਸਾਉਂਦੀ ਹੋਈ ਮੂਵੀ ਜਿਹੜੀ ਹੈ ਜਿਹਦਾ ਮੇਨ ਮਕਸਦ ਕਮਰਸ਼ਲੀ ਭਾਵੇਂ ਪੈਸਾ ਕਮਾਉਣਾ ਨਹੀਂ ਸੀਗਾ ਬਟ ਯੈਸ ਇੱਕ ਪ੍ਰੈਜੈਂਸ ਜਿਹੜੀ ਹੈ ਉਹ ਬਣਾਉਣੀ। ਪਰ ਮਾਧੁਰੀ ਦੀਕਸ਼ਿਤ ਦੁਬਾਰਾ ਕਦੋਂ ਫੇਮਸ ਹੁੰਦੇ ਨੇ? ਜੀ ਹਾਂ, ਪੈਰਲਲੀ ਉਹ ਕਾਫੀ ਸਾਰੇ ਟੀ ਵੀ ਉੱਤੇ ਜਿਹੜੇ ਡਾਂਸ ਸ਼ੋਜ਼ ਨੇ ਉਹਨਾਂ ਦੇ ਵਿੱਚ ਜਦੋਂ ਰਿਐਲਿਟੀ ਸ਼ੋਜ਼ ਦੇ ਵਿੱਚ ਬਤੌਰ ਜੱਜ ਜਦੋਂ ਆਏ ਉਦੋਂ ਲੋਕਾਂ ਨੇ ਫਿਰ ਦੁਬਾਰਾ ਬਹੁਤ ਪਸੰਦ ਕੀਤਾ ਕਿਉਂਕਿ ਜਿੰਨਾ ਕੁ ਟਾਈਮ ਗੈਪ ਰਿਹਾ ਉਸ ਪ੍ਰੋਗਰਾਮ ਦੇ ਵਿੱਚ ਜਦੋਂ ਆਪਣੀਆਂ ਨਿੱਕੀਆਂ ਨਿੱਕੀਆਂ ਗੱਲਾਂ ਉਹਨਾਂ ਨੇ ਸ਼ੇਅਰ ਕੀਤੀਆਂ ਆਪਣੇ ਦੋਸਤਾਂ ਦੇ ਨਾਲ ਅਤੇ ਦੱਸਿਆ ਕਿ ਕਿਵੇਂ ਉਹ ਕੀ ਕਰਦੇ ਸੀ, ਫਿਰ ਲੋਕਾਂ ਦੇ ਨਾਲ ਦੁਬਾਰਾ ਕਨੈਕਸ਼ਨ ਜਿਹੜਾ ਹੈ ਉਹ ਬਣਨਾ ਸ਼ੁਰੂ ਹੋਇਆ। ਐਂਡ ਈਵਨ ਜਦੋਂ ਡਾਂਸ ਸ਼ੋਜ਼ ਦੇ ਦੌਰਾਨ ਜਦੋਂ ਪਾਰਟੀਸਪੈਂਟਸ ਰਿਕੁਐਸਟ ਕਰਦੇ ਸੀਗੇ ਕਿ ਮਾਧੁਰੀ ਮੈਮ ਤੁਸੀਂ ਪਲੀਜ਼ ਇਸ ਗਾਣੇ 'ਤੇ ਬਹੁਤ ਖੂਬਸੂਰਤ ਡਾਂਸ ਕਰ ਚੁੱਕੇ ਹੋ, ਇੱਕ ਛੋਟਾ ਜਿਹਾ ਡਾਂਸ ਸਟੈਪ ਦੁਬਾਰਾ, ਫਿਰ ਲੋਕਾਂ ਨੇ ਦੁਬਾਰਾ ਦੇਖਿਆ ਕਿ ਅੱਛਾ ਅਸੀਂ ਇਸ ਪਰਸਨ ਨੂੰ ਇੱਦਾਂ ਇੰਨਾ ਜ਼ਿਆਦਾ ਪਿਆਰ ਕੀਤਾ ਅਤੇ ਹੁਣ ਕਿਉਂ ਨਹੀਂ ਕਰ ਪਾ ਰਹੇ। ਬਟ ਫਿਰ ਵੀ ਉਹਨਾਂ ਨੇ ਸੋਚ ਹੀ ਲਿਆ ਕਿ ਹੁਣ ਮੈਂ ਜਿਹੜੇ ਡਾਂਸ ਸ਼ੋਜ਼ ਨੇ ਉਹਨਾਂ ਦੇ ਵਿੱਚ ਜ਼ਿਆਦਾ ਆਪਣਾ ਪ੍ਰੈਜੈਂਸ ਜਿਹੜੀ ਹੈ ਕਰਾਂਗੀ। ਪਰ ਇੱਕ ਵਾਰ ਫਿਰ ਉਹਨਾਂ ਨੇ ਹੁਣ ਆਪਣਾ ਰੀਸੈਂਟਲੀ ਓ ਟੀ ਟੀ ਡੈਬਿਊ ਜਿਹੜਾ ਹੈ ਕਰ ਦਿੱਤਾ, ਯਾਨੀ ਕਿ ਜਿਹੜੀਆਂ ਅੱਜ ਕੱਲ੍ਹ ਐਪਲੀਕੇਸ਼ਨਸ ਆਉਂਦੀਆਂ ਨੇ ਉਹਨਾਂ ਦੇ ਵਿੱਚ ਇੱਕ ਬੜਾ ਸੋਹਣਾ ਕਿਰਦਾਰ ਉਹ ਨਿਭਾ ਰਹੇ ਨੇ, ਇੱਕ ਪੁਲਿਸ ਵਾਲੇ ਦਾ ਐਂਡ ਇੱਕ ਜਸੂਸ ਕਾਇੰਡ ਆਫ ਕਰੈਕਟਰ ਜਿਹੜਾ ਨਿਭਾ ਰਹੇ ਨੇ ਜੋ ਕਿ ਲੋਕਾਂ ਨੂੰ ਕਾਫੀ ਪਸੰਦ ਆ ਰਿਹਾ। ਸੋ ਹੁਣ ਕਹਿ ਸਕਦੇ ਹਾਂ ਕਿ ਮਾਧੁਰੀ ਦੀਕਸ਼ਿਤ ਦਾ 3.0 ਇੱਕ ਤੀਸਰਾ ਫੇਸ ਜਿਹੜਾ ਹੈ ਉਹ ਸ਼ੁਰੂ ਹੋ ਚੁੱਕਿਆ ਜੋ ਕਿ ਹੁਣ ਲੋਕਾਂ ਨੂੰ ਪਸੰਦ ਆ ਰਿਹਾ, ਲੋਕ ਪਸੰਦ ਕਰ ਰਹੇ ਨੇ, ਇੱਕ ਨਵੀਂ ਚੀਜ਼ ਮਾਧੁਰੀ ਦੀਕਸ਼ਿਤ ਦੀ ਉਹ ਦੇਖ ਰਹੇ ਨੇ। ਸੋ ਯੈਸ, ਇੱਕ ਹੋਰ 2019 ਦੇ ਵਿੱਚ ਵੀ ਉਹਨਾਂ ਦਾ ਕੈਮਿਓ ਸੀਗਾ ਇੱਕ ਫਿਲਮ ਕਲੰਕ ਜੋ ਕਿ ਕਾਫੀ ਅੱਛੀ ਰਹੀ ਸੀ। ਐਂਡ ਆਓ ਹੁਣ ਸੁਣਦੇ ਹਾਂ ਕਲੰਕ ਮੂਵੀ ਦਾ ਖੂਬਸੂਰਤ

ਜੀ ਹਾਂ, ਸਾਨੂੰ ਵਾਕਈ ਕਿਸਮਤ ਹੈ ਕਿ ਮਾਧੁਰੀ ਦੀਕਸ਼ਿਤ ਜੀ ਨੂੰ ਅਸੀਂ ਕਾਫੀ ਛੋਟੇ ਹੁੰਦੇ ਤੋਂ ਦੇਖ ਰਹੇ ਹਾਂ, ਕਾਫੀ ਸਾਰੀ ਫਿਲਮਾਂ ਦੇ ਨਾਲ ਦੇਖਿਆ, ਕਾਫੀ ਸਾਰੇ ਗੀਤਾਂ ਦੇ ਵਿੱਚ ਡਾਂਸ ਕਰਦੇ ਵੇਖਿਆ, ਲੋਕਾਂ ਨੂੰ ਮੋਟੀਵੇਟ ਕਰਦੇ ਵੇਖਿਆ, ਐਂਡ ਇੱਕ ਵਧੀਆ ਕਲਾਕਾਰ, ਇੱਕ ਵਧੀਆ ਅਦਾਕਾਰਾ ਮਾਧੁਰੀ ਦੀਕਸ਼ਿਤ ਜੀ। ਸੋ ਵੰਸ ਅਗੇਨ ਹੈਪੀ ਬਰਥਡੇ। ਚਲੋ ਜੀ, ਇੱਥੇ ਹੀ ਸਾਈਨ ਆਫ ਕਰਦੇ ਹਾਂ ਇਸ ਪ੍ਰੋਗਰਾਮ ਨੂੰ ਅਤੇ ਇਸ ਬੜੇ ਹੀ ਖੂਬਸੂਰਤ ਗੀਤ ਦੇ ਨਾਲ। ਪਰ ਜਾਣਾ ਕੀਤੀ ਨਹੀਂ, ਪਰ ਨਾਲੋਂ ਨਾਲ ਮੈਂ ਅਨਾਊਂਸ ਕਰ ਦੇਵਾਂ ਕਿ ਭਾਈ ਇੱਦਾਂ ਵਾ ਕਿ ਜਿਹੜਾ ਅਗਲਾ ਪ੍ਰੋਗਰਾਮ ਹੈ ਉਹ ਬੜਾ ਖਾਸ ਪ੍ਰੋਗਰਾਮ ਹੈ, ਕਿਉਂਕਿ ਤੁਹਾਨੂੰ ਪਤਾ ਹੈ ਕਿ ਪਬਲਿਕ ਮੰਚ ਜਦੋਂ ਸੱਜ ਜਾਂਦਾ ਹੈ ਅਤੇ ਉਸ ਮੰਚ ਦੇ ਵਿੱਚ ਅਸੀਂ ਬੜਾ ਇੱਕ ਅਹਿਮ ਟੋਪਿਕ ਲੈ ਕੇ ਆਉਂਦੇ ਹਾਂ, ਅਤੇ ਜਿਹੜਾ ਟੋਪਿਕ ਅੱਜ ਦਾ ਜਨਾਬ ਅੰਤਰਰਾਸ਼ਟਰੀ ਪਰਿਵਾਰ ਦਿਵਸ ਦੇ ਵਿਸ਼ੇ ਉੱਤੇ ਇੱਕ ਪ੍ਰੋਗਰਾਮ ਹੈ, ਜਿਹਦੇ ਵਿੱਚ ਮੈਂ ਲੋਕਾਂ ਨੂੰ ਕਹਾਂਗਾ ਕਿ ਬਾਈ ਪ੍ਰੋਗਰਾਮ ਦੇ ਵਿੱਚ ਆਓ ਅਤੇ ਫਿਰ ਗੱਲ ਕਰਦੇ ਹਾਂ ਕਿ ਬਈ, ਕਿਉਂਕਿ ਸੇਮ ਟਾਈਮ 'ਤੇ ਆਪਣੀ ਜੀ ਉਹ ਵੀ ਸ਼ੁਰੂ ਹੋ ਚੁੱਕੀ, ਸੈਂਸਸ ਵੀ ਸ਼ੁਰੂ ਹੋ ਚੁੱਕਿਆ, ਅਤੇ ਬੜਾ ਇੱਕ ਸੋਹਣਾ ਟਾਈਮ ਹੈ ਪਰਿਵਾਰ ਦੀ ਗੱਲ ਕਰਨੀ, ਪਰਵਰਿਸ਼ ਦੀ ਗੱਲ ਕਰਨੀ, ਸਕੂਲ, ਕਾਲਜ, ਸ਼ਹਿਰ, ਸੁਸਾਇਟੀ ਕਿਵੇਂ ਇੱਕ ਰਲ ਮਿਲ ਕੇ ਇੱਕ ਸੋਹਣਾ ਸਮਾਜ ਦਾ ਸਿਰਜਦੇ ਆ ਅਤੇ ਮਜ਼ਬੂਤ ਅਤੇ ਖੁਸ਼ਹਾਲ ਪਰਿਵਾਰ ਬਣਾਉਣ ਲਈ ਕਿਹੜੀਆਂ ਆਦਤਾਂ ਅਪਣਾਉਣੀਆਂ ਚਾਹੀਦੀਆਂ ਨੇ, ਇਹਦੇ ਬਾਰੇ ਅਸੀਂ ਗੱਲ ਕਰਾਂਗੇ। ਸੋ ਮੈਂ ਸੀਰੀਅਸ ਜਵਾਬ ਜਿਹੜੇ ਨੇ ਲੋਕਾਂ ਤੋਂ ਉਮੀਦ ਕਰਦਾ, ਅਤੇ ਆਓ ਫਿਰ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਵੋ। 081-2342-1174।

ਸਕਦਾ ਹੈ। ਬ੍ਰਿਕਸ ਮੈਂਬਰ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਨੇ ਆਲਮੀ ਸ਼ਾਸਨ ਵਿੱਚ ਸੁਧਾਰ ਲਈ ਆਪਣੀ ਵਚਨਬੱਧਤਾ ਦੁਹਰਾਈ ਹੈ। ਨੀਟ UG 2026 ਦੀ ਰੱਦ ਹੋਈ ਪ੍ਰੀਖਿਆ ਹੁਣ 21 ਜੂਨ ਨੂੰ ਹੋਵੇਗੀ। ਮੱਧ ਪ੍ਰਦੇਸ਼ ਹਾਈ ਕੋਰਟ ਨੇ ਧਾਰ ਜ਼ਿਲ੍ਹੇ ਦੇ ਬੋਧਸ਼ਾਲਾ ਕੰਪਲੈਕਸ ਨੂੰ ਹਿੰਦੂ ਮੰਦਿਰ ਐਲਾਨ ਦਿੱਤਾ। ਹਲਵਾਰਾ ਹਵਾਈ ਅੱਡੇ ਤੇ ਏਅਰ ਇੰਡੀਆ ਦੀ ਪਹਿਲੀ ਉਡਾਨ ਦੇ ਆਉਣ ਨਾਲ ਪੰਜਾਬ ਦਾ ਲੁਧਿਆਣਾ ਭਾਰਤ ਦੇ ਵਪਾਰਕ ਹਵਾਬਾਜ਼ੀ ਨੈੱਟਵਰਕ ਨਾਲ ਜੁੜ ਗਿਆ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਟ੍ਰਿਬਿਊਨ ਚੌਂਕ ਉੱਪਰ ਫਲਾਈਓਵਰ ਲਈ ਦਰਖਤਾਂ ਦੀ ਕਟਾਈ ਉੱਤੇ ਰੋਕ ਲਗਾਈ। ਚੋਣ ਕਮਿਸ਼ਨ ਵੱਲੋਂ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵਿੱਚ ਵਿਸ਼ੇਸ਼ ਤੀਬਰ ਸੋਧ 15 ਜੂਨ ਤੋਂ ਕਰਾਉਣ ਦਾ ਐਲਾਨ। ਮੌਸਮ ਵਿਭਾਗ ਨੇ ਅੱਜ ਪੰਜਾਬ ਅਤੇ ਹਰਿਆਣਾ ਵਿੱਚ ਕਈ ਥਾਵਾਂ ਉੱਤੇ ਗਰਜ ਚਮਕ ਨਾਲ ਹਲਕੀ ਤੋਂ ਦਰਮਿਆਨੀ ਬਾਰਿਸ਼ ਅਤੇ ਤੇਜ਼ ਹਵਾਵਾਂ ਚੱਲਣ ਦੀ ਪੇਸ਼ਨਗੋਈ ਕੀਤੀ ਹੈ। ਬੈਂਕਾਕ 'ਚ ਥਾਈਲੈਂਡ ਓਪਨ ਬੈਡਮਿੰਟਨ ਵਿੱਚ ਸਾਥ ਵਿਕਸਰਾਈਜ਼ ਰੈਕੀਰੈਂਡੀ ਅਤੇ ਚਿਰਾਗ ਸ਼ੈੱਟੀ ਦੀ ਪੁਰਸ਼ ਡਬਲਸ ਜੋੜੀ ਸੈਮੀਫਾਈਨਲ 'ਚ ਪਹੁੰਚ ਗਈ ਹੈ। ਇਹ ਸਨ ਹੁਣ ਤੱਕ ਦੀਆਂ FM ਨਿਊਜ਼ ਹੈੱਡਲਾਈਨਜ਼।

0: ਜੀ ਦੋਸਤੋ ਇੰਜੋਏ ਕਰੇ ਪ੍ਰੋਗਰਾਮ ਪਬਲਿਕ ਮੰਚ ਇੱਕ ਦੋਸਤ ਸਾਡੇ ਨਾਲ ਸ਼ਾਮਿਲ ਹੋ ਚੁੱਕੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਹੈਲੋ
1: ਹੈਲੋ ਜੀ ਸਤਿ ਸ੍ਰੀ ਅਕਾਲ
0: ਸਤਿ ਸ੍ਰੀ ਅਕਾਲ ਜੀ ਕੌਣ ਸਾਹਿਬ ਗੱਲ ਕਰ ਰਹੇ ਨੇ
1: ਕੁਲਵਿੰਦਰ ਸਿੰਘ ਬੋਲਦਾ ਪਿੰਡ ਬਿਹਾਲਾ ਜ਼ਿਲ੍ਹਾ ਹੁਸ਼ਿਆਰਪੁਰ ਤੋਂ
0: ਕੁਲਵਿੰਦਰ ਸਿੰਘ ਜੀ ਕੀ ਹਾਲ ਚਾਲ ਨੇ
1: ਠੀਕ ਠਾਕ ਜੀ
0: ਜੀ ਸੋ ਪ੍ਰੋਗਰਾਮ ਦਾ ਜਿਹੜਾ ਅੱਜ ਮੁੱਦਾ ਹੈ ਆਪਾਂ ਸਮਝਿਆ ਅੰਤਰਰਾਸ਼ਟਰੀ ਪਰਿਵਾਰ ਦਿਵਸ ਦੀ ਗੱਲ ਕਰ ਰਹੇ ਹਾਂ ਕਿ ਪਰਿਵਾਰਾਂ ਦੀ ਜਿਹੜੀ ਅਹਿਮੀਅਤ ਹੈ ਜਿਹੜੀ ਬਦਲਦੀ ਜਾ ਰਹੀ ਹੈ ਪਰਿਵਾਰਾਂ ਦੀ ਪਰਿਭਾਸ਼ਾ ਜਿਹੜੀ ਹੈ ਬਦਲਦੀ ਜਾ ਰਹੀ ਹੈ ਪਰਿਵਾਰਾਂ ਦਾ ਜਿਹੜਾ ਜੀਆਂ ਦੀ ਗਿਣਤੀ ਹੈ ਉਹ ਬਦਲਦੀ ਜਾ ਰਹੀ ਹੈ ਅਤੇ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ
1: ਇੱਦਾਂ ਆ ਸਾਰੀ ਦੁਨੀਆਂ ਦੇ ਵਿੱਚ ਇੱਕ ਪਰਿਵਾਰ ਬਣਾਉਣ ਲਈ ਕੋਸ਼ਿਸ਼ਾਂ ਤਾਂ ਜਾਰੀ ਆ ਸਾਰੀ ਦੁਨੀਆਂ ਦਾ ਸੁਧਾਰ ਹੋ ਜਾਵੇ ਪਰ ਅਜੇ ਮੰਜ਼ਿਲ ਕਾਫੀ ਦੂਰ ਵਾ ਸਮੱਸਿਆਵਾਂ ਵੀ ਬਹੁਤ ਜ਼ਿਆਦਾ ਆ ਹੱਲ ਵੀ ਹੋ ਰਹੇ ਆ ਹੱਲ ਦੇ ਲਈ ਜਿੱਦਾਂ ਜਿਹੜੀ UNO ਆ ਸਾਰੀ ਦੁਨੀਆਂ ਦੇ ਉੱਤੇ ਕੰਟਰੋਲ ਕਰ ਰਹੀ ਆ ਸਮੱਸਿਆਵਾਂ ਦੇਖਦੀ ਆ ਰੈੱਡ ਕਰਾਸ ਵੀ ਸਾਰੀ ਦੁਨੀਆਂ ਦੇ ਵਿੱਚ ਵਾ ਸਾਡੇ ਪਿੰਡ ਦੇ ਨਾਲ ਹੀ ਇੱਕ ਨਾਲ ਪਿੰਡ ਵਾ ਉੱਥੇ ਜਿਹੜੀ ਫ੍ਰੈਂਚ ਭਾਸ਼ਾ ਆ ਉਹ ਸਕੂਲ ਦੇ ਵਿੱਚ ਮੈਂ ਬੋਰਡ ਲੱਗਾ ਦੇਖਿਆ ਕਿ ਫ੍ਰੈਂਚ ਭਾਸ਼ਾ ਤੁਸੀਂ ਸਿੱਖ ਸਕਦੇ ਆ ਆਮ ਪਿੰਡਾਂ ਦੇ ਵਿੱਚ ਆ ਗਈ ਇਹ ਤੇ ਇਹ ਵੀ ਖਬਰ ਪੜ੍ਹੀ ਆ ਕਿ ਜਿਹੜੀ ਪੰਜਾਬੀ ਭਾਸ਼ਾ ਆ ਇਹ ਚੀਨ ਦੇ ਵਿੱਚ ਵੀ ਲਾਗੂ ਹੋ ਗਈ ਆ ਕਈ ਸਕੂਲਾਂ ਦੇ ਵਿੱਚ ਉੱਥੇ ਵੀ ਮਾਨਤਾ ਦੇ ਦਿੱਤੀ ਆ ਪੰਜਾਬੀ ਭਾਸ਼ਾ ਤੁਸੀਂ ਪੜ੍ਹ ਸਕਦੇ ਆ
0: ਠੀਕ ਹੈ
1: ਬਾਕੀ ਜਿਹੜੀਆਂ ਡਾਕਟਰੀ ਸਹੂਲਤਾਂ ਆ ਉਹ ਸਾਰੀ ਦੁਨੀਆਂ ਦੇ ਵਿੱਚ ਚੱਲ ਰਹੀਆਂ ਕਿਉਂਕਿ ਜਿਹੜੇ ਹੁਣ ਆਪਣੇ ਮਸ਼ੀਨਾਂ ਆ ਉਹ ਵਿਦੇਸ਼ਾਂ ਦੇ ਵਿੱਚ ਬਣਦੀਆਂ ਜਿਹੜੀਆਂ ਇੰਡੀਆ ਦੇ ਵਿੱਚ ਆਉਂਦੀਆਂ ਕਰੋੜ 2 ਕਰੋੜ 5 ਕਰੋੜ ਬੜੀਆਂ ਮਹਿੰਗੀਆਂ ਮਹਿੰਗੀਆਂ
0: ਆ ਤਾਂ ਸਰ ਤੁਸੀਂ ਗੱਲ ਕਰ ਰਹੇ ਹੋ ਚਲੋ ਜਿਹੜੀ ਤਰੱਕੀ ਹੋ ਰਹੀ ਹੈ ਅਸੀਂ ਸਪੈਸੀਫਿਕਲੀ ਸਿਰਫ ਪਰਿਵਾਰਾਂ ਦੀ ਗੱਲ ਕਰ ਰਹੇ ਹਾਂ ਕਿ ਪਰਿਵਾਰਾਂ ਦੇ ਵਿੱਚ ਜੋ ਅੱਜ ਕੱਲ੍ਹ ਚੱਲ ਰਿਹਾ ਹੈ ਚਾਹੇ ਬਜ਼ੁਰਗਾਂ ਦਾ ਖਿਆਲ ਨਾ ਰੱਖਣਾ
1: ਜਾਂ ਉਹ ਇਦਾਂ ਆ ਜੀ ਉਹ ਉਹੀ ਗੱਲ ਵਾ ਕਿ ਸਾਰੀਆਂ ਚੀਜ਼ਾਂ ਜਿਹੜੀਆਂ ਪ੍ਰਾਪਤ ਨਹੀਂ ਹੋ ਰਹੀਆਂ ਤੇ ਇਸ ਪਾਸੇ ਘਾਟ ਪੈ ਰਹੀ ਆ ਘਾਟ ਦੇ ਵਿੱਚ ਇੱਦਾਂ ਆ ਕਿ ਹੁਣ ਜਿਹੜਾ ਪੰਜਾਬ ਦਾ ਨਿਸ਼ਾਨਾ ਆ ਉਹ ਸਾਰਿਆਂ ਦਾ ਇਹ ਆ ਕਿ ਅਸੀਂ ਨਾ ਬਹੁਤਿਆਂ ਦਾ ਕਿ ਵਿਦੇਸ਼ਾਂ ਚ ਜਾਈਏ ਮਾਂ ਪਿਓ ਵੀ ਇਹੀ ਚਾਹੁੰਦੇ ਆ ਲੜਕੀਆਂ ਵੀ ਇਹੀ ਚਾਹੁੰਦੀਆਂ ਜਦੋਂ ਉਹ ਚੱਲ ਜਾਂਦੇ ਆ ਤਾਂ ਪਿੱਛੇ ਉਹ ਮਾਂ ਬਾਪ ਇਕੱਲੇ ਰਹਿ ਜਾਂਦੇ ਆ ਬਾਹਰ ਨਿਆਣੇ ਨੂੰ ਭੇਜਣ ਲਈ
0: ਚਲੋ ਤੁਸੀਂ ਮੇਰਾ ਇੱਕ ਸਵਾਲ ਦਾ ਜਵਾਬ ਦਿਓ ਕੀ ਤੁਹਾਨੂੰ ਲੱਗਦਾ ਕਿ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਪਰਿਵਾਰਾਂ ਦੇ ਕੋਲ ਇੱਕ ਦੂਜੇ ਨੂੰ ਦੇਣ ਲਈ ਸਮਾਂ ਬਹੁਤ ਘੱਟ ਹੈ
1: ਹਾਂਜੀ ਹਾਂਜੀ ਸਮਾਂ ਬਹੁਤ ਘੱਟ ਇਸ ਕਰਕੇ ਆ ਕਿਉਂਕਿ ਹਰੇਕ ਬੰਦਾ ਆਪਣੇ ਹਿਸਾਬ ਨਾਲ ਸੋਚ ਰਿਹਾ ਆਪਣੇ ਹਿਸਾਬ ਨਾਲ ਰਹਿਣਾ ਚਾਹੁੰਦਾ ਖਾਣਾ ਚਾਹੁੰਦਾ ਪੀਣਾ ਚਾਹੁੰਦਾ ਉਹ ਦੂਸਰੇ ਦਾ ਦਖਲ ਬਰਦਾਸ਼ਤ ਕਰਕੇ ਖੁਸ਼ੇ ਨਹੀਂ ਹੈਗਾ ਬੰਦਾ ਘਰਦਿਆਂ ਦਾ ਵੀ ਤੇ ਇਹ ਇਸ ਢਾਂਚੇ

0: ਮੇਨ ਹੋਂਦ ਵਾ ਜਾਣੀ ਡਿੱਗੀ ਹੋਂਦ ਬਣਾਉਣੀ ਆ ਤੇ ਇਹਦੇ ਵਿੱਚ ਜਾਣੀ ਕਿ ਨਿਯਮ ਏਦਾਂ ਦੇ ਬਣਨੇ ਚਾਹੀਦੇ ਆ ਕਿ ਬੰਦਾ ਇਕੱਲਾ ਹੁੰਦਿਆਂ ਹੋਇਆ ਵੀ ਉਹਦਾ ਸੁਧਾਰ ਹੋ ਸਕੇ, ਉਹਦਾ ਤਾਲਮੇਲ ਬਣਿਆ ਰਹੇ,
1: ਇਹਦੇ ਉੱਤੇ
0: ਕੋਸ਼ਿਸ਼ ਕਰਨ ਦੀ ਲੋੜ ਵਾ।
1: ਠੀਕ ਹੈ, ਥੈਂਕ ਯੂ ਸੋ ਮਚ ਜੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਤੇ ਸੋਹਣੇ ਸੁਝਾਅ ਜਿਹੜੇ ਨੇ ਉਹ ਦੇਣ ਦੇ ਲਈ। ਸੋ ਆਪਾਂ ਫਿਲਹਾਲ ਦੋ ਗੱਲਾਂ ਆਪਾਂ ਸੁਣੀਆਂ ਸਮਝੀਆਂ ਇਸ ਕਾਲ ਦੇ ਰਾਹੀਂ ਕਿ ਇੱਕ ਤਾਂ ਪਰਿਵਾਰ ਬਾਕੀ ਛੋਟੇ ਜਿਹੜੇ ਨੇ ਹੋ ਗਏ ਨੇ, ਈਵਨ ਜੇ ਛੋਟੇ ਵੀ ਹੋ ਗਏ ਨੇ ਉਹ ਵੀ ਜਿਹੜੇ ਨੇ ਟਾਈਮ ਜਿਹੜਾ ਹੈ ਆਪਣੇ

0: ਠੀਕ ਹੈ ਸਰ, ਬਹੁਤ ਵਧੀਆ।
1: ਪੁਲਿਸ ਸਾਹਿਬ, ਰੇਡੀਓ ਦੀ ਆਵਾਜ਼ ਵਾਪਸ ਆ ਰਹੀ ਹੈ, ਥੋੜ੍ਹੀ ਜਿਹੀ ਘਟਾਓ।
0: ਹਾਂਜੀ ਹਾਂਜੀ ਹਾਂਜੀ, ਘੱਟ ਕਰਨੀ ਉਹ ਵੱਧ ਹੋ ਗਈ, ਘੱਟ ਕਰਨੀ ਉਹ ਵੱਧ ਹੋ ਗਈ
1: ਜੀ। ਪੁਲਿਸ ਸਾਹਿਬ, ਮੁੱਦਾ ਸਮਝ ਆ ਗਿਆ ਤੁਹਾਨੂੰ?
0: ਹਾਂਜੀ ਹਾਂਜੀ ਹਾਂਜੀ, ਮੁੱਦਾ ਸਮਝ ਆ ਗਿਆ।
1: ਠੀਕ ਹੈ, ਸੋ ਹੁਣ ਤੁਸੀਂ ਦੱਸੋ ਕਿ ਜੋ ਪਹਿਲਾਂ ਅਸੀਂ ਆਪਣੇ ਪਰਿਵਾਰਾਂ ਦੇ ਵਿੱਚ ਬੱਚਿਆਂ ਨੂੰ ਜਿਵੇਂ ਪਾਲਦੇ ਸੀ, ਜਿਵੇਂ ਬੱਚਿਆਂ ਦਾ ਖਿਆਲ ਰੱਖਦੇ ਸੀ, ਅੱਜ ਕੱਲ੍ਹ ਜਿਹੜਾ ਬਦਲਾਅ ਆ ਗਿਆ, ਉਹ ਸੋਹਣਾ ਬਦਲਾਅ ਹੈ ਜਾਂ ਮਾੜਾ ਬਦਲਾਅ ਹੈ?
0: ਦੇਖੋ ਜੀ, ਬਦਲਾਅ ਮਾੜਾ ਆਪਾਂ ਕਹਿ ਸਕਦੇ, ਸੋਹਣਾ ਕਹਿ ਨਹੀਂ ਸਕਦੇ। ਉਹਦੀ ਵਜ੍ਹਾ ਇਹ ਹੈ ਵੀ ਜਿੱਦਾਂ ਹੁਣ ਦੇਖੋ, ਅਸੀਂ 40 ਸਾਲ 50 ਸਾਲ ਪਹਿਲਾਂ ਪਿੱਛੇ ਚੱਲ ਜਾਓ ਤੇ ਆਪਣੇ ਲਾਗੇ ਛਾਗੇ ਕੋਈ ਬਿਰਧ ਆਸ਼ਰਮ ਨਹੀਂ ਸੀ। ਤੇ ਹੁਣ ਦੇਖੋ ਵੀ ਤੁਸੀਂ 10 ਕਿਲੋਮੀਟਰ ਦੀ ਦੂਰੀ ਤੇ ਜਾਓਗੇ ਤਾਂ ਉੱਥੇ ਕੋਈ ਆਸ਼ਰਮ ਮਿਲੂਗਾ। ਉਹਦੀ ਵਜ੍ਹਾ ਇਹ ਹੈ ਵੀ ਬੱਚੇ ਜਿਹੜੇ ਅੱਜ ਦੇ ਆ ਨਾ, ਆਪ ਨੂੰ ਇਕੱਲਾ ਸਮਝ ਕੇ, ਵਧੀਆ ਇਕੱਲਾ ਰੱਖ ਕੇ ਆਪਣੇ ਆਪ ਨੂੰ ਵਧੀਆ ਸਮਝਦੇ ਆ ਵੀ ਮੈਂ ਇਕੱਲਾ ਰਵਾਂ ਤਾਂ ਜ਼ਿਆਦਾ ਵਧੀਆ। ਯਾਨੀ ਜਿਹੜੇ ਬਜ਼ੁਰਗ ਆ ਸਾਡੇ ਕੋਲ, ਚਾਹੇ ਮਾਂ ਆ ਤਾਂ ਚਾਹੇ ਉਹ ਪਿਓ ਆ, ਉਹਨੂੰ ਨਾਲ ਰੱਖ ਕੇ ਰਾਜੀ ਨਹੀਂ, ਕਿਉਂਕਿ ਉਹਨਾਂ ਨੇ ਗੱਲਾਂ ਕਰਨੀਆਂ ਹੁੰਦੀਆਂ ਪਿਆਣੇ ਪੁਰਾਣੇ ਖਿਆਲਾਂ ਦੀਆਂ। ਅਸੀਂ ਮੰਜਿਆਂ ਦੇ ਰਹੇ ਹਾਂ, ਅਸੀਂ ਉਹ ਮਿੱਟੀ ਦੇ ਬਰਤਨ 'ਚ ਸਾਗ ਬਣਾਉਂਦੇ ਰਹੇ ਹਾਂ, ਅਸੀਂ ਇੱਦਾਂ ਕਰਦੇ ਰਹੇ, ਅਸੀਂ ਉੱਦਾਂ ਕਰਦੇ ਰਹੇ, ਇਹ ਕਿਹੜੀਆਂ ਗੱਲਾਂ ਕਰਦੇ ਹੈ?
1: ਬਜ਼ੁਰਗ ਨੇ ਜੇਕਰ ਉਹ ਗੱਲਾਂ ਉਹੀ ਕਰਨੇ ਚਾਹੁੰਦੇ ਨੇ ਤਾਂ ਇੱਕ ਵਿਚਕਾਰਲਾ ਇੱਕ ਸੋਲੂਸ਼ਨ ਜਿਹੜਾ ਹੈ ਉਹ ਉਹਨਾਂ ਬਜ਼ੁਰਗਾਂ ਨੂੰ ਵੀ, ਉਹਨਾਂ ਵੱਡਿਆਂ ਲੋਕਾਂ ਨੂੰ ਵੀ ਕਿਹਾ ਜਾਵੇ, ਕਿਉਂਕਿ ਇੱਕ ਟਾਈਮ 'ਤੇ ਅਸੀਂ ਵੀ ਉਸ ਉਮਰ 'ਤੇ ਜਾਣਾ। ਠੀਕ ਹੈ, ਅਤੇ ਕਿਉਂ ਨਾ ਜਿਹੜੀ ਇੱਕ ਜਨਰੇਸ਼ਨ ਹੈ ਉਹ ਇੰਨੀ ਸਿੱਖ ਲੈ ਲਵੇ ਕਿ ਬਈ ਜਿਹੜੀ ਨਵੀਂ ਜਨਰੇਸ਼ਨ ਆ ਰਹੀ ਹੈ ਨਾ, ਉਹ ਵੱਖਰਾ ਚਾਹੁੰਦੀ ਹੈ। ਉਹ ਇੱਕ ਤਾਂ ਫਰੀਡਮ ਚਾਹੁੰਦੀ ਹੈ, ਇੱਕ ਆਜ਼ਾਦੀ ਚਾਹੁੰਦੀ ਹੈ, ਅਤੇ ਉਹ ਗੱਲਾਂ ਨਹੀਂ ਚਾਹੁੰਦੀ। ਤਾਂ ਠੀਕ ਹੈ, ਉਹ ਗੱਲਾਂ ਨਾ ਕੀਤੀਆਂ ਜਾਣ, ਉਹਨਾਂ ਨੂੰ ਆਜ਼ਾਦੀ ਵੀ ਦੇ ਦਿਉ, ਪਰ ਇੱਕ ਟਾਈਮ ਵੀ ਸੈੱਟ ਕਰ ਲਓ ਕਿ ਨਹੀਂ ਜੀ, ਫੈਮਲੀ ਦੇ ਜਿਹੜੇ ਮੋਰਲਸ ਨੇ, ਫੈਮਲੀ ਦੇ ਜਿਹੜੇ ਵੈਲਿਊਜ਼ ਨੇ, ਉਹ ਵੀ ਤੁਹਾਨੂੰ ਸਿੱਖਣੇ ਜ਼ਰੂਰੀ ਨੇ, ਕਿਉਂਕਿ ਇਹੀ ਤਰੀਕੇ ਦੇ ਨਾਲ ਹੀ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਨਵਾਂ ਸਿੱਖ ਸਕਦੇ ਹੋ ਅਤੇ ਆਪਣੀ ਜੜ੍ਹਾਂ ਨਾਲ ਜੁੜੇ ਰਹੋਗੇ।
0: ਰੂਬਲ ਜੀ, ਮੈਂ ਤੁਹਾਡੀ ਗੱਲ ਨਾਲ ਬਿਲਕੁਲ ਸਹਿਮਤ ਹਾਂ ਕਿ ਇਹ ਗੱਲਾਂ ਹੋਣੀਆਂ ਚਾਹੀਦੀਆਂ, ਪਰ ਗੱਲਾਂ ਇੱਦਾਂ ਹੋ ਜਾਂਦੀਆਂ ਨਾ ਵੀ ਜਿਹੜਾ ਹੁਣ ਪੁਰਾਣੇ ਬੰਦੇ ਉਹ ਪੁਰਾਣੀ ਗੱਲ ਨਹੀਂ ਛੱਡਦੇ, ਜਿੰਨੀ ਮਰਜ਼ੀ ਗੱਲ ਹੋ ਜਾਵੇ ਉਹ ਨਾ ਉਹ ਛੱਡਦੇ ਨਹੀਂ। ਕਹਿੰਦੇ ਹੁੰਦੇ ਨਾ ਇੱਕ ਕਿਤੇ ਰਾਜਾ ਸੀਗਾ ਤਾਂ ਉਹ ਕਿਸੇ ਰਾਜੇ ਦੇ ਵਿੱਚ ਇਹ ਕਾਨੂੰਨ ਸੀਗਾ ਵੀ ਜਿਹੜਾ ਦੂਸਰੀ ਸਾਡੀ ਸਟੇਟ ਚੋਂ ਆਊਗਾ ਨਾ ਉਹ ਸਾਨੂੰ ਉਹਨੂੰ ਰਾਜਾ ਬਣਾ ਦਿੱਤਾ ਜਾਊਗਾ।
1: ਅੱਛਾ,
0: ਤੇ ਉਹ ਆਪਣੇ ਉਹਦੇ ਕੋਲ ਬੰਦੇ ਦੇ ਕੋਲ ਕੀ ਸੀਗਾ, ਇੱਕ ਦਾਤੀ ਸੀਗੀ, ਇੱਕ ਰੰਬਾ ਸੀਗਾ, ਇੱਕ ਪੱਲੀ ਸੀਗੀ। ਉਹ ਜਦੋਂ ਆਪਣੇ ਕਮਰੇ 'ਚ ਜਾਵੇ ਨਾ ਸਵੇਰ ਨੂੰ, ਤੇ ਉਹ ਜਦੋਂ ਉਹਨੂੰ ਦੂਸਰੇ ਸਟੇਟ ਵਿੱਚ ਗਿਆ ਤਾਂ ਉਹਨੂੰ ਜਾ ਕੇ ਜੀ ਉੱਥੇ ਉਹਨੂੰ ਬੰਦ ਕਰ ਰਿਹਾ। ਉਹ ਕਹਿੰਦਾ ਮੈਨੂੰ ਬੰਦ ਕਰ, ਕਹਿੰਦਾ ਤੈਨੂੰ ਬੰਦ ਇਸ ਕਰਕੇ ਕਰ ਰਿਹਾ ਵੀ ਸਾਡੇ ਇਸ ਸਟੇਟ ਦਾ ਰਾਜਾ ਵੀ ਕਾਨੂੰਨ ਆ ਵੀ ਜਿਹੜਾ ਦੂਸਰੀ ਸਟੇਟ ਤੋਂ ਸਾਡਾ ਸਟੇਟ ਬਣੂਗਾ ਨਾ ਉਹਨੂੰ ਅਸੀਂ ਰਾਜਾ ਬਣਾਉਣਾ। ਤੇ ਉਹ ਕਹਿੰਦਾ ਵੀ ਮੈਂ ਤੇ ਕਾਬਲ, ਕਹਿੰਦਾ ਤੂੰ ਰਾਜੇ ਦੇ ਕਾਬਲ ਹੋ ਚਾਹੇ ਨਾ ਹੋ ਪਰ ਤੈਨੂੰ ਅਸੀਂ ਰਾਜਾ। ਉਹ ਜਦੋਂ ਉੱਥੇ ਰਣ ਲੱਗ ਪਿਆ ਤਾਂ ਸਵੇਰ ਨੂੰ ਜਾਵੇ ਕਹਿੰਦਾ ਮੈਨੂੰ ਇੱਕ ਕਮਰਾ ਮੈਨੂੰ ਇੱਦਾਂ ਦਾ ਦੇ ਦਿਓ ਵੀ ਮੈਂ ਨਾ ਕੋਈ ਹੋਰ ਬੰਦਾ ਜਾਵੇ ਨਾ ਕਿਸੇ ਹੋਰ ਦੀ ਐਂਟਰੈਂਸ ਨਾ ਹੋਵੇ। ਗੱਲ ਇੱਕ ਵੀ ਹੋਊਗੀ ਪਰ ਵਧੀਆ ਗੱਲ ਇਹ ਹੋਊਗੀ।
1: ਠੀਕ ਠੀਕ ਠੀਕ।
0: ਤੇ ਉਹ ਨਾ ਕਹਿੰਦਾ ਕਿ ਤੁਸੀਂ ਮੈਨੂੰ ਉਸ ਕਮਰੇ 'ਚ ਲੈ ਜਾਓ ਵੀ ਉਹ ਇੱਕ ਕਮਰਾ ਦੇ ਦਿਓ। ਉਹਨੇ ਉਸ ਕਮਰੇ 'ਚ ਆਪਣਾ ਰੰਬਾ, ਦਾਤੀ ਤੇ ਪੱਲੀ ਜਿਹੜਾ ਅੱਜ ਘਾਹ ਬੰਨ ਕੇ ਪਾਈਦਾ ਤੇ ਉਹ ਉਹਦੇ ਵਿੱਚ ਪਾ ਕੇ ਤਾਂ ਉੱਥੇ ਉਹ ਕਹਿੰਦਾ ਵੀ ਜਦੋਂ ਇੱਦਾਂ ਪੁੱਛਦੇ ਰਹੇ, ਸਾਲ ਹੋ ਗਿਆ, 2 ਸਾਲ ਹੋ ਗਿਆ, 5 ਸਾਲ ਹੋ ਗਿਆ, ਇੱਦਾਂ ਬੀਜਦੇ ਰਹੇ ਤੇ ਬੰਦੇ ਨੂੰ ਪੁੱਛਦੇ ਵੀ ਤੂੰ ਉਸ ਕਮਰੇ 'ਚ ਜਾਂਦਾ ਕੀ ਆ? ਕਹਿੰਦਾ ਮੈਂ ਉਸ ਕਮਰੇ 'ਚ ਇਸ ਕਰਕੇ ਜਾਂਦਾ ਵੀ ਮੇਰੀ ਔਕਾਤ ਕੀ ਆ? ਮੇਰੀ ਔਕਾਤ ਇਹ ਆ ਵੀ ਮੈਂ ਇੱਕ ਘਾਈ ਸੀਗਾ, ਮੈਂ ਇੱਕ ਘਾਹ ਖੋਤਣ ਆਉਂਦਾ ਹੁੰਦਾ ਸੀ, ਮੈਂ ਦੂਜੀ ਸਾਡੀ ਘਾਹ ਖਤਮ ਹੋ ਗਿਆ ਸੀ,
1: ਠੀਕ
0: ਆਪਣੀ ਔਕਾਤ ਨੂੰ ਚੇਤੇ ਕਰਦਾ ਵੀ ਮੇਰੀ ਔਕਾਤ ਕੀ ਸੀਗੀ, ਮੈਂ ਘਾਈ ਸੀਗਾ, ਇੱਕ ਘਾਹ ਖੋਤਣ ਵਾਲਾ ਬੰਦਾ ਸੀਗਾ ਤੇ ਤਾਂ ਮੈਂ ਇੱਥੇ ਆਉਣਾ ਤੇ ਤਾਂ ਮੈਂ ਰਾਜਾ ਬਣ ਗਿਆ। ਇਸ ਕਰਕੇ ਸਾਡੇ ਬੱਚਿਆਂ ਨੂੰ ਵੀ ਇਹ ਚਾਹੀਦਾ ਵੀ ਜੋ ਬਜ਼ੁਰਗ ਸਾਨੂੰ ਸਿੱਖਿਆ ਦਿੰਦੇ ਆ ਉਹਦੇ ਵਿੱਚ ਕੋਈ ਮਾੜੀ ਗੱਲ ਨਹੀਂ ਹੁੰਦੀ, ਉਹਦੇ ਵਿੱਚ ਵਧੀਆ ਗੱਲ ਹੁੰਦੀ ਆ ਜੇ ਉਹ ਗੱਲ ਮੰਨ ਲੈਣ ਤਾਂ।
1: ਬਿਲਕੁਲ,
0: ਗੱਲ ਨਹੀਂ
1: ਠੀਕ ਠੀਕ,
0: ਤੁਸੀਂ ਆਪਣੀ ਗੱਲ ਕਰੋ।
1: ਠੀਕ ਹੈ ਜੀ, ਠੀਕ ਹੈ, ਥੈਂਕ ਯੂ ਸੋ ਮਚ ਪੋਲ ਸਾਹਿਬ। ਤੁਸੀਂ ਇੱਕ ਸੋਹਣੀ ਇੱਕ ਕਹਾਣੀ ਦੇ ਨਾਲ, ਇੱਕ ਐਗਜ਼ਾਮਪਲ ਦੇ ਨਾਲ ਦੱਸਿਆ ਕਿ ਬਈ ਜਿਹੜੇ ਸਿਆਣੇ ਜਿਹੜੀ ਗੱਲਾਂ ਆਖਦੇ ਨੇ ਉਹਦਾ ਕੋਈ ਮਤਲਬ ਹੁੰਦਾ ਹੈ। ਕਿਉਂ? ਕਿਉਂਕਿ ਸਿਆਣਿਆਂ ਨੇ ਉਹ ਗੱਲ ਜਿਹੜੀ ਹੈ ਉਹ ਹੰਢਾਈ ਹੁੰਦੀ ਹੈ। ਪ੍ਰੋਗਰਾਮ ਤੁਸੀਂ ਇੰਜੋਏ ਕਰੋ ਜੀ ਪਬਲਿਕ।

ਜਿਹਦੇ ਵਿੱਚ ਅਸੀਂ ਗੱਲ ਕਰ ਰਹੇ ਹਾਂ ਕਿ ਬਈ ਜਿਹੜੇ ਪਰਿਵਾਰ ਨੇ, ਇੱਕ ਤਾਂ ਜਿਹੜਾ ਅੰਤਰਰਾਸ਼ਟਰੀ ਪਰਿਵਾਰ ਦਿਵਸ ਜਿਹੜਾ ਅਸੀਂ ਸੈਲੀਬ੍ਰੇਟ ਕਰ ਰਹੇ ਹਾਂ, ਅਤੇ ਉਹਦੇ ਵਿੱਚ ਪਰਿਵਾਰਾਂ ਦੀ ਜਿਹੜੀ ਨਵੀਂ ਪਰਿਭਾਸ਼ਾ ਹੈ, ਵੈਸਟਰਨ ਤੋਂ ਅਸੀਂ ਬਹੁਤ ਜ਼ਿਆਦਾ ਪ੍ਰਭਾਵਿਤ ਹੁੰਦੇ ਹਾਂ ਸ਼ੁਰੂ ਤੋਂ ਹੀ, ਅਤੇ ਉਹਦੇ ਵਿੱਚ ਆਜ਼ਾਦੀ ਲੈਣਾ, ਆਪਣੀ ਮਰਜ਼ੀ ਦਾ ਕਰਨਾ, ਫਿਰ ਦਖਲ ਅੰਦਾਜ਼ੀ ਜਿਹੜੀ ਹੈ ਨਹੀਂ ਪਸੰਦ ਕਰਨੀ, ਫਿਰ ਜਿਵੇਂ ਪੋਲ ਸਾਹਿਬ ਨੇ ਜਾਂ ਉਸ ਤੋਂ ਪਹਿਲਾਂ ਵੀ ਜਿਹੜਾ ਸਰ ਆਏ ਸੀਗੇ ਉਹਨਾਂ ਨੇ ਦੱਸਿਆ ਕਿ ਕਿਵੇਂ ਅਸੀਂ ਜਦੋਂ ਕੋਈ ਸਾਨੂੰ ਕੋਈ ਟੋਕਦਾ ਹੈ, ਸਮਝਾਉਂਦਾ ਹੈ, ਤਾਂ ਅਸੀਂ ਤਾਂ ਲੱਗਦਾ ਕਿ ਨਹੀਂ ਇਹ ਸਾਡਾ ਵੈਰੀ ਜਾ, ਚਾਹੇ ਆਪਣਾ ਬਾਪ ਹੀ ਕਿਉਂ ਨਾ ਹੋਵੇ। ਸੋ ਉਹ ਖਿਆਲਾਤ, ਉਹ ਚੀਜ਼ ਜਿਹੜੀ ਹੈ ਸਾਨੂੰ ਬੜੀ ਦੇਰ ਬਾਅਦ ਸਮਝ ਆਉਂਦੀ ਹੈ ਜਦੋਂ ਚੀਜ਼ ਸਾਡੇ ਹੱਥਾਂ 'ਚੋਂ ਨਿਕਲ ਜਾਂਦੀ ਆ। ਸਮੇਂ ਸਿਰ ਸਮਝੀਏ ਪਰਿਵਾਰਾਂ ਦੇ ਸਿਧਾਂਤਾਂ ਨੂੰ, ਸਮਝੀਏ, ਅਤੇ ਉਹਦੇ ਬਾਰੇ ਅਸੀਂ ਗੱਲ ਕਰ ਰਹੇ ਹਾਂ। ਤੁਸੀਂ ਵੀ ਪ੍ਰੋਗਰਾਮ ਵਿੱਚ ਸ਼ਾਮਿਲ ਹੋਣਾ ਹੈ 081-83-42-174, 01-81-23-42-174।

0: ਪਹਿਲੀ ਗੱਲ ਤਾਂ ਤੁਹਾਡੇ ਲਈ ਪਰਿਵਾਰ ਦੀ ਕੀ ਪਰਿਭਾਸ਼ਾ, ਤੁਸੀਂ ਪਰਿਵਾਰ ਨੂੰ ਕਿੰਨਾ ਪਿਆਰ ਕਰਦੇ ਹੋ, ਐਂਡ ਅਗਰ ਕਿਸੇ ਦਾ ਸੁੱਖ ਨਾਲ ਬਹੁਤ ਵੱਡਾ ਪਰਿਵਾਰ ਹੈ, ਅਸੀਂ ਚਾਹੁੰਦੇ ਹਾਂ ਕਿ ਉਹਨਾਂ ਨੂੰ ਨਜ਼ਰ ਨਾ ਲੱਗੇ, ਪਰ ਹਾਂ ਅਗਰ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਕੇ ਦੱਸਦੇ ਨੇ ਕਿ ਬਈ ਕਿੰਨੇ ਕੁ ਜੀ ਨੇ, ਕਿਵੇਂ ਉਹ ਇਕੱਠੇ ਇੱਕੋ ਵਿਹੜੇ ਦੇ ਵਿੱਚ ਰਹਿੰਦੇ ਨੇ, ਕਿਉਂਕਿ ਵਿਹੜਾ ਵੀ ਹੁਣ ਪੁਰਾਣਾ ਜਿਹਾ ਲੱਗਦਾ ਕਿ ਬਈ ਪੁਰਾਣੇ ਸਮੇਂ ਦੀ ਗੱਲ ਪੈ ਕਰਦੇ ਹਾਂ, ਜਦੋਂ ਵਿਹੜਾ ਹੁੰਦਾ ਸੀ ਚਾਚੇ ਤਾਏ ਸਾਹਮਣੇ ਸਾਹਮਣੇ ਕਮਰਿਆਂ ਦੇ ਵਿੱਚ ਜਾਂ ਕੋਠੇ ਦੇ ਵਿੱਚ ਰਹਿੰਦੇ ਸੀ, ਅੱਜ ਕੱਲ੍ਹ ਉਹੀ ਵਿਹੜਿਆਂ ਦੇ ਵਿੱਚ ਕੰਧ ਜਿਹੜੀ ਹੈ ਫਿਰ ਗਈ ਹੈ, ਬਨੇਰੇ ਜਿਹੜੇ ਨੇ ਹੋ ਗਏ ਨੇ, ਅਤੇ ਇੱਕ ਦੂਜੇ ਦੀ ਸ਼ਕਲ ਦੇਖਣੀ ਤੱਕ ਲੋਕ ਜਿਹੜੇ ਨੇ ਉਹ ਪਸੰਦ ਨਹੀਂ ਕਰਦੇ, ਐਸਾ ਸਮਾਂ ਜਿਹੜਾ ਹੈ ਉਹ ਆ ਚੁੱਕਿਆ। ਸੋ ਫਿਰ ਵੀ ਕਈਆਂ ਥਾਵਾਂ 'ਤੇ ਸ਼ਾਇਦ ਇਹ ਗੱਲਾਂ ਜਿਹੜੀਆਂ ਨੇ ਨਹੀਂ ਹੋ ਰਹੀਆਂ ਹੋਣਗੀਆਂ, ਹਜੇ ਵੀ ਪਰਿਵਾਰਾਂ ਦੇ ਵਿੱਚ ਸਾਂਝ ਉਹ ਪਿਆਰ ਮੁਹੱਬਤ ਜਿਹੜੀ ਹੈ ਉਹ ਹੋਏਗੀ। ਉਹਨਾਂ ਲੋਕਾਂ ਨੂੰ ਅਸੀਂ ਕਹਿ ਰਹੇ ਹਾਂ ਕਿ ਵੀ ਪ੍ਰੋਗਰਾਮ ਵਿੱਚ ਸ਼ਾਮਿਲ ਹੋਵੋ। ਦੂਸਰੇ ਜਿਹੜੇ ਲੋਕ ਨੇ ਤੁਸੀਂ ਵੀ ਪ੍ਰੋਗਰਾਮ ਵਿੱਚ ਸ਼ਾਮਿਲ ਹੋ ਕੇ ਸੁਝਾਓ ਜਿਹੜੇ ਨੇ ਉਹ ਤੁਸੀਂ ਸਾਨੂੰ ਦੇ ਸਕਦੇ ਹੋ, ਜਿਵੇਂ ਕਿ ਸਾਡੇ ਅਗਲੇ ਦੋਸਤ ਸਾਡੇ ਨਾਲ ਸ਼ਾਮਿਲ ਹੋ ਚੁੱਕੇ ਨੇ। ਹੈਲੋ ਹੈਲੋ ਜੀ,
1: ਹੈਲੋ
0: ਹੈਲੋ ਜੀ, ਕੌਣ ਸਾਹਿਬ ਗੱਲ ਕਰ ਰਹੇ ਨੇ?
1: ਉਪਰ ਸਾਹਿਬ ਜੀ, ਮੈਂ ਬਲਵੀਰ ਸਿੰਘ ਗੱਲ ਕਰ ਰਿਹਾ ਜੀ, ਆਪਣਾ ਸੁਲਤਾਨਪੁਰ ਲੋਧੀ ਤੋਂ।
0: ਬਲਵੀਰ ਸਿੰਘ ਜੀ, ਮੈਂ ਰੂਬਲ ਹਾਂ, ਉਪਲ ਨਹੀਂ ਹਾਂ, ਪਰ ਕੋਈ ਗੱਲ ਨਹੀਂ ਜੀ।
1: ਚਲੋ ਰੂਪਲ ਸਿੰਘ ਜੀ।
0: ਅਰੇ ਨਹੀਂ, ਬਲਵੀਰ ਜੀ ਕੀ ਹਾਲ ਚਾਲ, ਠੀਕ ਹੋ?
1: ਠੀਕ ਠਾਕ ਹੈ ਜੀ, ਵਧੀਆ।
0: ਠੀਕ ਹੈ ਬਲਵੀਰ ਜੀ, ਤੁਹਾਡੇ ਪਰਿਵਾਰ 'ਚ ਕਿੰਨੇ ਜੀ ਨੇ?
1: ਸਾਡੇ ਪਰਿਵਾਰ ਦੇ ਵਿੱਚ ਤਿੰਨ ਗੁੱਡੀਆਂ ਨੇ ਤੇ ਦੋ ਕਾਕੀ ਹੈ।
0: ਠੀਕ ਹੈ, ਤੇ ਪਰਿਵਾਰ ਦੀ ਗੱਲ ਕਰ ਰਹੇ ਹਾਂ, ਪਰਿਵਾਰ ਪਹਿਲਾਂ ਚੰਗੇ ਵੱਡੇ ਪਰਿਵਾਰ ਹੁੰਦੇ ਸੀ, ਅੱਜ ਕੱਲ੍ਹ ਬੜੇ ਨਿੱਕੇ ਨਿੱਕੇ ਪਰਿਵਾਰ ਹੋ ਗਏ ਨੇ, ਤੁਸੀਂ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ?
1: ਹਾਂਜੀ ਉਪਰ ਸਾਹਿਬ ਜੀ, ਜੇ ਮੈਂ ਇੱਕ ਗੱਲ ਤੁਹਾਨੂੰ ਦੱਸਣਾ।
0: ਜੀ ਜੀ,
1: ਇੰਜ ਹੈ ਜੀ, ਅਸਲ ਮੇਰਾ ਇਹ ਬੀਜ ਜਿਹੜਾ ਨਾ, ਇਹ ਅਸੀਂ ਬੀਜਿਆ ਹੋਇਆ। ਆਪਾਂ ਛੋਲੇ ਬੀਜ ਕੇ ਉੱਥੇ ਕਣਕ ਕਿਵੇਂ ਕੱਟਾਂਗੇ?
0: ਕਿਆ ਬਾਤ ਹੈ,
1: ਜੇ ਆਪਾਂ ਛੋਲੇ ਬੀਜਾਂਗੇ ਤੇ ਛੋਲੇ ਹੀ ਕੱਟਾਂਗੇ ਨਾ ਜੀ, ਮੇਰੀ ਗੱਲ। ਅਸੀਂ ਆਪਣੇ ਬਜ਼ੁਰਗਾਂ ਨੂੰ ਦੁੱਖ ਦਿੱਤਾ ਹੋਇਆ। ਮੈਂ 71 ਦਾ ਹਾਂ, ਮੇਰੀ ਗੱਲ ਸੁਣ।
0: ਹਾਂਜੀ,
1: ਤੇ ਅਸੀਂ ਨਾ ਇਹ, ਜੇ ਅਸੀਂ ਬਜ਼ੁਰਗਾਂ ਦੀਆਂ ਗੱਲਾਂ ਮੰਨੀਆਂ ਹੁੰਦੀਆਂ ਤੇ ਅੱਜ ਸਾਡੇ ਜਿਹੜੇ ਬੱਚੇ ਹੈ, ਮਤਲਬ ਉਹ ਸਾਡੀਆਂ ਮੰਨ, ਅਸੀਂ ਉਹਨਾਂ ਦੀਆਂ ਗੱਲਾਂ ਨਹੀਂ ਮੰਨੀਆਂ। ਇਹ ਵੈਸੇ ਤਾਂ ਪਹਿਲਾਂ ਸਾਡੀ ਸੁਰਤ ਦੇ ਵਿੱਚ, ਜਦੋਂ ਅਸੀਂ ਛੋਟੇ ਛੋਟੇ ਹੁੰਦੇ ਸੀਗੇ, ਅਸੀਂ ਕਦੀ ਗੁਰਧ ਆਸ਼ਰਮ ਦਾ ਨਾਂ ਹੀ ਨਹੀਂ ਸੀ ਸੁਣਦੇ। ਤੇ ਅੱਜ ਤੁਸੀਂ ਵੇਖ ਲਓ ਵੀ ਕਿੰਨੇ ਬਿਰਧ ਆਸ਼ਰਮ ਬਣ ਗਏ ਹੈ।
0: ਚਲੋ, ਮੈਂ ਤੁਹਾਡੀ ਗੱਲ ਨਾਲ ਬਿਲਕੁਲ ਸਹਿਮਤ ਹਾਂ ਕਿ ਅਸੀਂ ਉਸ ਟਾਈਮ ਜਿਹੜੇ ਨੇ ਆਪਾਂ ਬਜ਼ੁਰਗਾਂ ਦੀ ਗੱਲ ਨਹੀਂ ਸੁਣੀ ਬਲਵੀਰ ਜੀ, ਪਰ ਅੱਜ ਦੇ ਸਮੇਂ ਦੇ ਵਿੱਚ ਜਿਹੜੀ ਅੱਜ ਦੀ ਜਨਰੇਸ਼ਨ ਹੈ, ਉਹਨਾਂ ਨੂੰ ਅਸੀਂ ਕਿਵੇਂ ਇੱਕ ਸੇਧ ਦੇ ਸਕਦੇ ਹਾਂ ਕਿ ਬਈ ਅਸੀਂ ਗਲਤੀ ਕਰ ਲਈਏ, ਤੁਸੀਂ ਨਾ ਕਰਿਓ, ਅਤੇ ਉਹਨਾਂ ਨੂੰ ਕੀ ਸਿੱਖਿਆ ਦੇਣਾ ਚਾਹੁੰਦੇ ਹੋ?
1: ਦੇਖੋ ਜੀ, ਜਿਹੜੇ ਬੱਚੇ ਆਪਣੇ ਹੈ, ਛੋਟੇ ਬੱਚੇ ਹੈ, ਆਪਾਂ ਨੂੰ ਆਪਾਂ 1 ਤੋਂ ਲੈ ਕੇ ਸਭ ਤੋਂ ਵੱਡੇ ਕਰਦੇ ਹਾਂ, ਫਿਰ ਉਹਨਾਂ ਦੀ ਵਿਆਹ ਸ਼ਾਦੀ ਕਰਦੇ ਹਾਂ, ਜੇ ਆਪਾਂ ਨੂੰ ਉਹਨਾਂ ਨੂੰ ਅਕਲ ਦੇਵਾਂਗੇ ਆਪਾਂ ਵੀ ਅੱਜ ਬੱਚਿਆਂ ਨੂੰ ਵੀ ਤੁਸੀਂ ਸਹੁਰੇ ਪਰਿਵਾਰ ਦੇ ਵਿੱਚ ਜਾ ਕੇ ਐਵੇਂ ਵਿਚਰਨਾ ਹੈ, ਫਿਰ ਸਾਰਾ ਕੰਮ ਠੀਕ ਹੋ ਜਾਏਗਾ। ਲੜਕੀ ਹੈ, ਆਪਾਂ ਲੜਕੀ ਨੂੰ ਸਿੱਖਿਆ ਜਿਹੋ ਜਿਹੀ ਦੇਵਾਂਗੇ ਨਾ ਜੀ, ਪਹਿਲਾਂ ਵਿਆਹਾਂ ਸ਼ਾਦੀਆਂ ਤੁਸੀਂ ਜਾਂਦੇ ਹੋਣੇ ਆ, ਅਸੀਂ ਵੀ ਜਾਂਦੇ ਰਹੇ, ਹਰ ਵਿਆਹ ਦੇ ਵਿੱਚ ਸਿੱਖਿਆ ਬੋਲਦੀਆਂ ਹੁੰਦੀਆਂ ਸੀ ਲੜਕੀਆਂ, ਮਤਲਬ ਲੜਕੀ ਨੂੰ ਸਮਝਾਉਂਦੀਆਂ ਸੀ ਲੜਕੇ ਲੜਕੀ ਨੂੰ ਵੀ ਤੁਸੀਂ ਏਦਾਂ ਰਹਿਣਾ। ਤੇ ਅੱਜ ਕੱਲ ਤੁਸੀਂ ਵੇਖ ਲਓ, ਮਤਲਬ ਪੈਲਸਾਂ ਦੇ ਵਿੱਚ ਵਿਆਹ, ਮਤਲਬ ਕੋਈ ਮੇਰਾ ਖਿਆਲ ਤਾਂ ਕੋਈ ਸਿੱਖਿਆ ਨਹੀਂ, ਉੱਥੇ ਤਾਂ ਡੀਜੇ ਵਾਲੇ ਹੀ ਵੱਜਦੇ ਹੁੰਦੇ ਆ, ਮਤਲਬ ਜਾਂ ਡਾਂਸਰ ਨੱਚਦੇ ਹੁੰਦੇ।
0: ਠੀਕ ਹੈ,
1: ਤੇ ਜੇ ਆਪਾਂ ਬੱਚੇ ਨੂੰ ਛੋਟੇ ਜਿਹੇ ਨੂੰ ਆਪਾਂ ਸਮਝਾਵਾਂਗੇ ਨਾ ਜੀ, ਇਹ ਤੇਰਾ ਚਾਚਾ ਹੈ, ਇਹ ਤੁਹਾਡਾ ਤਾਇਆ ਹੈ, ਇਹ ਤੁਹਾਡੀ ਭੂਆ ਹੈ, ਇਹ ਮਾਸੀ ਹੈ, ਇਹ ਸਾਰੇ ਰਿਸ਼ਤੇ ਸਮਝਾਵਾਂਗੇ ਆਪਾਂ, ਤੇ ਉਹਨਾਂ ਕੋਲੇ ਲੈ ਕੇ ਜਾਵਾਂਗੇ, ਉਹ ਆਪਣੇ ਕੋਲੇ ਆਉਣਗੇ, ਤੇ ਸਾਰੇ ਪਰਿਵਾਰ ਜਿਹੜੇ ਨਾ ਉਹ ਫਿਰ ਜੁੜ ਸਕਦੇ।
0: ਠੀਕ ਹੈ, ਤੁਹਾਡੇ ਕਹਿੰਦੇ ਮਤਲਬ ਕਿ ਇੱਕ ਮਿਲਨਸਾਰ ਬਣਾਈਏ, ਆਪਸੀ ਪਿਆਰ ਜਿਹੜਾ ਹੈ ਉਹ ਉੱਥੇ ਰਹੇ, ਇੱਕ ਦੂਜੇ ਦੀ ਇੱਜ਼ਤ ਕਰੀਏ, ਤੇ ਤਾਂਹੀਓਂ ਜਿਹੜਾ ਉਹ ਪਿਆਰ ਜਿਹੜਾ ਹੈ ਉਹ ਬਣਿਆ ਰਹੇਗਾ। ਠੀਕ ਹੈ, ਥੈਂਕ ਯੂ ਸੋ ਮਚ ਜੀ ਬਲਵੀਰ ਜੀ, ਤੁਸੀਂ ਪ੍ਰੋਗਰਾਮ ਵਿੱਚ ਸ਼ਾਮਿਲ ਹੋਏ ਅਤੇ ਸੋਹਣੀ ਤੁਸੀਂ ਗੱਲ ਜਿਹੜੀ ਸਾਡੇ ਨਾਲ ਸਾਂਝੀ ਕੀਤੀ ਹੈ, ਬਹੁਤ ਬਹੁਤ ਧੰਨਵਾਦ। ਅੱਛਾ, ਇੱਕ ਮੈਂ ਹੋਰ ਗੱਲ ਕਹਿ ਦੇਵਾਂ ਕਿ ਜਿਵੇਂ ਨਾ ਪਰਿਵਾਰ ਵੱਡਾ ਵਧੀਆ ਹੋਊਗਾ ਤਾਂ ਵਾਕਈ ਬੰਦਾ ਕਹਿੰਦੇ ਨਾ ਕਿ ਮੇਰੇ ਭਰਾ ਮੇਰੀਆਂ ਬਾਹਾਂ ਨੇ, ਉਹ ਵਾਕਈ ਗੱਲ ਸਹੀ ਹੁੰਦੀ ਸੀ, ਕਿਉਂਕਿ ਮੰਨ ਲਓ ਅਗਰ ਕਿਸੇ ਵੀ ਭਰਾ ਨੂੰ ਕੋਈ ਮੁਸੀਬਤ ਹੈ, ਚਾਹੇ ਕੋਈ ਲੜਾਈ ਹੋ ਗਈ ਜਾਂ ਬਿਜ਼ਨਸ ਦੇ ਵਿੱਚ ਘਾਟਾ ਹੋ ਗਿਆ ਜਾਂ ਕੋਈ ਵੀ ਸਮੱਸਿਆ ਆ ਗਈ, ਚਾਹੇ ਕੁਦਰਤੀ ਸਮੱਸਿਆ ਆ ਗਈ ਅਤੇ ਫਿਜ਼ੀਕਲ ਸਮੱਸਿਆ ਆ ਗਈ, ਤਾਂ ਉਦੋਂ ਕੋਈ ਹੋਰ ਆਵੇ ਨਾ ਆਵੇ, ਉਹਦੇ ਆਪਣੇ ਭਰਾ ਭੈਣ ਪਰਿਵਾਰ ਜਣੇ ਵੀ ਜਦੋਂ ਨਾਲ ਖੜ੍ਹ ਜਾਂਦੇ ਸੀ ਨਾ, ਅਤੇ

0: ਅੱਧੀ ਸਮੱਸਿਆ ਤਾਂ ਉਦੋਂ ਹੀ ਹੱਲ ਹੋ ਜਾਂਦੀ ਹੈ ਕਿ ਨਹੀਂ ਮੇਰੇ ਨਾਲ ਮੇਰਾ ਪਰਿਵਾਰ ਖੜਾ। ਹੈਲੋ ਹੈਲੋ ਜੀ
1: ਹੈਲੋ
0: ਹੈਲੋ ਜੀ ਕੌਣ ਸਾਹਿਬ ਗੱਲ ਕਰ ਰਹੇ ਨੇ?
1: ਰੋਸ਼ਨ ਲਾਲ ਜੀ ਲਖਨੌਰ ਜੀ।
0: ਰੋਸ਼ਨ ਲਾਲ ਜੀ ਕੀ ਹਾਲ ਚਾਲ ਨੇ?
1: ਵਧੀਆ ਜੀ, ਕਿਰਪਾ ਜੀ ਰੱਬ
0: ਜੀ। ਰੋਸ਼ਨ ਲਾਲ ਜੀ ਜਲੰਧਰੋਂ ਗੱਲ ਕਰ ਰਹੇ ਨਾ? ਰੋਸ਼ਨ ਲਾਲ ਜੀ ਪ੍ਰੋਗਰਾਮ ਸੁਣ ਰਹੇ ਹੋ? ਦੱਸੋ ਪਰਿਵਾਰਕ ਗੱਲਾਂ ਕਰ ਰਹੇ ਹਾਂ ਤੇ ਪਰਿਵਾਰਾਂ ਬਾਰੇ ਗੱਲ ਕਰ ਰਹੇ ਹਾਂ। ਪਹਿਲੀ ਗੱਲ ਤੁਸੀਂ ਦੱਸੋ ਤੁਹਾਡੇ ਲਈ ਪਰਿਵਾਰ ਦੀ ਪਰਿਭਾਸ਼ਾ ਕੀ ਹੈ?
1: ਪਰਿਵਾਰ ਦੀ ਭਾਸ਼ਾ ਇਹ ਵੀ ਅੱਜ ਕੱਲ ਜਿਹੜੀ ਨਾ ਨੌਜਵਾਨ ਪੀੜ੍ਹੀ ਹੈ ਉਹ ਅੱਜ ਕੱਲ ਕਾਫੀ ਸਮਝਦਾਰ ਹੋ ਗਈ ਹੈ।
0: ਅੱਛਾ,
1: ਜਿਹੜੀ ਪੁਰਾਣੀ ਪੀੜ੍ਹੀ ਸੀ ਨਾ ਆਪਣੀ ਉਹ ਕੁਛ ਓਲਡ ਵਰਲਡ ਜੀ ਸੀਗੀ, ਜਿੱਦਾਂ ਆਪਾਂ ਕਹਿ ਸਕਦੇ ਹਾਂ ਵੀ ਮੁਰੱਬਾ ਲਵਾਂਗੇ, ਯੇ ਕਰਾਂਗੇ, ਉਹ ਕਰਾਂਗੇ ਤੇ ਉਹ ਉਸ ਟਾਈਮ ਪਰਿਵਾਰ ਜ਼ਿਆਦਾ ਹੁੰਦਾ ਸੀਗਾ। ਜਿਹੜੀ ਅੱਜ ਕੱਲ ਪੀੜ੍ਹੀ ਨਵੀਂ ਹੈ ਇਹ ਬੜੀ ਸਮਝਦਾਰ ਹੋ ਗਈ ਹੈ। ਉਹ ਕਹਿੰਦੇ ਆਪਾਂ ਜੇ ਆਪਾਂ ਜ਼ਿਆਦਾ ਕਰਾਂਗੇ ਆਪਣੇ ਨਿਆਣੇ ਨਿੱਕੇ ਦੇ, ਉਹ ਫਿਰ ਪਰਿਵਾਰ ਨੂੰ ਕਿੱਦਾਂ ਪਾਲਾਂਗੇ, ਪੁੱਛਾਂਗੇ ਜਾਂ ਕਿੱਦਾਂ ਪੜ੍ਹਾਈ ਲਿਖਾਈ ਕਰਾਂਗੇ, ਬੜਾ ਮੁਸ਼ਕਲ ਜਿਹਾ ਹੋ ਜਾਂਦਾ ਅੱਜ ਕੱਲ੍ਹ ਦੇ ਅਨੁਸਾਰ।
0: ਪਰ ਰੋਸ਼ਨ ਲਾਲ ਜੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਇਹ ਇੱਕ ਪੁਆਇੰਟ ਤੋਂ ਤਾਂ ਲੱਗ ਰਿਹਾ ਕਿ ਵੀ ਸਿਆਣੀ ਗੱਲ ਹੈ, ਉਹ ਇੱਕ ਤਾਂ ਲਾਲਚ ਨਹੀਂ ਕਰ ਰਹੇ ਜ਼ਮੀਨ ਦਾ ਵੰਡ ਦਾ, ਦੂਜੇ ਪਾਸੇ ਤੁਸੀਂ ਕਹਿ ਰਹੇ ਹੋ ਕਿ ਉਹ ਫਿਰ ਆਪਣੀ ਵੀ ਪਲੈਨਿੰਗ ਉਸ ਹਿਸਾਬ ਨਾਲ ਕਰਦੇ ਪਏ ਨੇ ਕਿ ਬਈ ਬਹੁਤੇ ਬੱਚੇ ਨਾ ਕਰੀਏ ਕਿਉਂਕਿ ਬਹੁਤੇ ਬੱਚੇ ਕਰਾਂਗੇ ਤਾਂ ਸਾਡੇ ਕੋਲ ਜੀ ਪੜ੍ਹਾ ਨਹੀਂ ਹੋਣਾ, ਖਿਲਾ ਨਹੀਂ ਹੋਣਾ। ਪਰ ਇਸ ਸਭ ਦੇ ਵਿੱਚ ਇਸ ਸੋਚ ਦੇ ਵਿੱਚ ਠੀਕ ਹੈ, ਇੱਕ ਸੋਚ ਠੀਕ ਹੈ ਕਿ ਬਈ ਨਹੀਂ ਕਰਨਾ, ਪਰ ਦੂਜੀ ਸੋਚ ਦੇ ਵਿੱਚ ਅਗਰ ਕੋਈ ਇਕੱਲਾ ਇੱਕ ਇੱਕ ਬੱਚਾ ਹੀ ਪੈਦਾ ਕਰੂਗਾ ਤਾਂ ਉਹਦੇ ਫਿਰ ਭੈਣ ਭਰਾ ਨਹੀਂ ਹੋਣਗੇ, ਉਹਦਾ ਪਰਿਵਾਰ ਫਿਰ ਉਹ ਵੀ ਨਿੱਕਾ ਪਰਿਵਾਰ ਰਹੇਗਾ। ਮਤਲਬ ਜਾਂ ਤਾਂ ਫਿਰ ਅਸੀਂ ਇੱਦਾਂ ਮੰਨ ਲਈਏ ਕਿ ਇੱਕ ਬੱਚਾ ਹੋਵੇ ਠੀਕ ਹੈ, ਪਰ ਜਿਹੜੇ ਚਾਚੇ ਦਾਏ ਦੇ ਬੱਚਿਆਂ ਦੇ ਹੋਏ ਉਹਨਾਂ ਨੂੰ ਵੀ ਇੱਕ ਪਰਿਵਾਰ ਦੇ ਵਿੱਚ ਹੀ ਆਪਣੇ ਨੂੰ ਕਾਊਂਟ ਕਰਨ ਅਤੇ ਉਹਨਾਂ ਨੂੰ ਬੇਗਾਨਾ ਨਾ ਸਮਝਣ। ਚਾਚੇ ਤਾਏ ਦੇ ਵੀ ਅਗਰ ਬੱਚੇ ਨੇ, ਅਗੋ ਗਾਂ ਉਹਨਾਂ ਦੇ ਵੀ ਬੱਚੇ ਨੇ, ਤਾਂ ਆਪਸ ਦੇ ਵਿੱਚ ਇੱਕ ਏਕਾ ਜਿਹੜਾ ਹੈ ਉਹ ਰੱਖਣ ਕਿ ਨਹੀਂ? ਆਪਣੇ ਹੀ ਬਾਪ ਦਾਦੇ ਦਾ ਖੂਨ ਹੈ ਤੇ ਉਹਨੂੰ ਵੀ ਤੁਸੀਂ ਓਨੀ ਰਿਸਪੈਕਟ ਕਰੋ। ਥੈਂਕ ਯੂ ਸੋ ਮਚ ਰੋਸ਼ਨ ਜੀ, ਤੁਸੀਂ ਅੱਜ ਫੇਰ ਪ੍ਰੋਗਰਾਮ ਦੇ ਵਿੱਚ ਚੰਗੀ ਜਿਹੜੀ ਰੋਸ਼ਨੀ ਹੈ ਉਹ ਤੁਸੀਂ ਕੱਲ ਵੀ ਲਿਆਉਂਦੀ ਸੀ, ਅੱਜ ਵੀ ਲਿਆਂਦੀ ਹੈ। ਖੈਰ ਪ੍ਰੋਗਰਾਮ ਦੇ ਵਿੱਚ ਹੁਣ ਅਸੀਂ ਅੱਗੇ ਵਧਦੇ ਹਾਂ ਤੇ ਇੱਕ ਛੋਟਾ ਜਿਹਾ ਗੀਤ ਸੁਣਦੇ ਹਾਂ। ਗੀਤ ਤੋਂ ਬਾਅਦ ਇੱਕ ਹੋਰ ਦੋਸਤ ਨੂੰ ਪ੍ਰੋਗਰਾਮ 'ਚ ਸ਼ਾਮਿਲ ਕਰਾਂਗੇ। 0181 23 42 174 ਪ੍ਰੋਗਰਾਮ ਦਾ ਨਾਮ ਹੈ ਜੀ ਪਬਲਿਕ ਮੰਚ, ਮੇਰਾ ਨਾਮ ਹੈ ਜੀ ਮੋਹਿਤ ਰੂਬਲ।

0: ਦੇਖ ਲਓ ਜੀ, ਅਸੀਂ ਪਰਿਵਾਰਾਂ ਦੀ ਗੱਲ ਕਰ ਰਹੇ ਹਾਂ, ਪਰਿਵਾਰਾਂ ਦੇ ਇਸ ਟੋਪਿਕ ਦੇ ਵਿੱਚ ਗਾਣਾ ਵੀ ਕੁਝ ਐਸਾ ਹੀ ਲੱਗ ਗਿਆ ਕਿ ਵੀ ਅੱਜ ਕੱਲ੍ਹ ਤਾਂ ਔਰਤਾਂ ਵੀ ਕੁੜੀਆਂ ਵੀ ਹੈ ਨਾ, ਜਦੋਂ ਕੋਈ ਕਹਿ ਦਵੇ ਨਾ ਬੇਟਾ ਕੰਮ ਕਰੀ ਜੀ ਕੰਮ ਕਰਨਾ, ਉਹ ਉਦੋਂ ਨਹੀਂ ਮੈਂ ਤੇਰੀ ਨੌਕਰ ਲੱਗੀ ਹਾਂ, ਮਤਲਬ ਉਹ ਇੱਕ ਐਸਾ ਇੱਕ ਬਦਲਾਅ, ਇੱਕ ਐਸਾ ਰੈਵੋਲਿਊਸ਼ਨ ਦਾ ਜ਼ਮਾਨਾ ਜਿਹੜਾ ਆ ਗਿਆ। ਤੁਸੀਂ ਭਾਵੇਂ ਆਪਣੀ ਪਤਨੀ ਨੂੰ, ਭਾਵੇਂ ਆਪਣੀ ਬੇਟੀ ਨੂੰ, ਭਾਵੇਂ ਆਪਣੀ ਫਰੈਂਡ ਨੂੰ, ਆਪਣੀ ਭੈਣ ਨੂੰ, ਕਿਸੇ ਨੂੰ ਵੀ ਤੁਸੀਂ ਕਹੋ ਬਈ ਅੱਗੋਂ ਜਵਾਬ, ਅਗਰ ਤੱਤਾ ਮਾਹੌਲ ਹੋਇਆ ਨਾ ਬਈ ਅੱਗੋਂ ਚੁੱਕਵਾਂ ਜਾਈ ਤੁਹਾਨੂੰ ਜਾਂ ਆਂਸਰ ਜਿਹੜਾ ਹੈ ਮਿਲਣਾ। ਅਤੇ ਚਲੋ ਖੈਰ, ਪ੍ਰੋਗਰਾਮ ਤੁਸੀਂ ਇੰਜੋਏ ਕਰ ਰਹੇ ਹੋ ਪਬਲਿਕ ਮੰਚ, ਐਂਡ ਪਬਲਿਕ ਮੰਚ ਵਿੱਚ ਮੈਂ ਇੰਤਜ਼ਾਰ ਕਰ ਰਿਹਾ ਹੁਣ ਆਪਣੇ ਦੋਸਤਾਂ ਦਾ, ਜਿਹੜੇ ਕਿ ਪ੍ਰੋਗਰਾਮ ਵਿੱਚ ਸ਼ਾਮਿਲ ਹੋਣਗੇ ਅਤੇ ਗੱਲਾਂ ਜਿਹੜੀਆਂ ਨੇ ਮੇਰੇ ਨਾਲ ਕਰਨਗੇ, ਦੱਸਣਗੇ ਕਿ ਬਈ ਕੀ ਸੋਸ਼ਲ ਮੀਡੀਆ ਨੇ ਉਹ ਦੂਰੀ ਦੇ ਵਿੱਚ ਹੋਰ ਦੂਰੀ ਲਿਆਂਦੀ ਹੈ ਜਾਂ ਫਿਰ ਥੋੜ੍ਹੀ ਦੂਰੀ ਘਟਾਈ ਵੀ ਹੈ, ਅਤੇ ਜਾਂ ਫਿਰ ਜਿਹੜੀ ਸਰਕਾਰ ਹੈ ਕਿ ਤੁਹਾਨੂੰ ਲੱਗਦਾ ਕਿ ਸਰਕਾਰਾਂ ਨੂੰ ਇੰਟਰਫੇਰੈਂਸ ਜਿਹੜੀ ਹੈ ਉਹ ਕਰਨੀ ਚਾਹੀਦੀ ਹੈ, ਸਰਕਾਰਾਂ ਵੀ ਕੁਝ ਕਰ ਸਕਦੀਆਂ ਨੇ ਇਸ ਟੌਪਿਕ ਦੇ ਵਿੱਚ। ਹੈਲੋ
1: ਹੈਲੋ
0: ਹੈਲੋ ਜੀ, ਕੌਣ ਸਾਹਿਬ ਗੱਲ ਕਰ ਰਹੇ ਨੇ?
1: ਮੈਂ ਯਸ਼ੂ ਗੱਲ ਕਰ
0: ਰਿਹਾ। ਯਸ਼ ਜੀ ਕੀ? ਯਸ਼ੂ
1: ਯਸ਼ੂ YASHU
0: YASHU। ਯਸ਼ੂ ਜੀ ਤੁਸੀਂ ਕਿੱਥੋਂ ਗੱਲ ਕਰ ਰਹੇ ਹੋ?
1: ਮੈਂ ਜਲੰਧਰ।
0: ਜਲੰਧਰ ਤੋਂ ਪਹਿਲੀ ਵਾਰੀ ਫੋਨ ਮਿਲਾਇਆ ਤੁਸੀਂ ਕਿ ਨਹੀਂ?
1: ਨਹੀਂ, ਸੈਕਿੰਡ ਟਾਈਮ ਮੇਬੀ।
0: ਓਕੇ, ਬਟ ਮਾਈ ਪ੍ਰੋਗਰਾਮ ਸ਼ਾਇਦ ਫਸਟ ਟਾਈਮ ਕਿ ਨਹੀਂ? ਚਲੋ ਠੀਕ ਹੈ ਯਸ਼ੂ ਜੀ, ਫਿਰ ਤੁਸੀਂ, ਹਾਂਜੀ ਯਸ਼ੂ ਜੀ, ਤੁਸੀਂ ਦੱਸੋ ਪਹਿਲਾਂ ਆਪਣੇ ਪਰਿਵਾਰ ਬਾਰੇ, ਕੌਣ ਕੌਣ ਹੈ ਤੇ ਸਾਰੇ ਬਾਰੇ ਦੱਸੋ ਪਹਿਲਾਂ।
1: ਮੈਂ ਐਕਚੁਅਲੀ ਜੁਆਇੰਟ ਫੈਮਿਲੀ ਚ ਰਹਿਣਾ।
0: ਨਾਈਸ ਸਰ, ਵੈਰੀ ਗੁੱਡ।
1: ਔਰ ਮੇਰੀ ਫੈਮਿਲੀ ਵਿੱਚ 10 ਮੈਂਬਰ ਨੇ।
0: ਓ ਗੁੱਡ।
1: ਔਰ ਮੈਂ ਫੈਮਿਲੀ ਲਵਰ ਹਾਂ, ਟੂ ਬੀ ਵੈਰੀ ਟਰੂ।
0: ਅਰੇ ਵਾਹ। ਤੇ 10 ਲੋਕਾਂ ਦੀ ਫੈਮਿਲੀ ਦੇ ਵਿੱਚ ਤੁਸੀਂ ਜਦੋਂ ਰਹਿੰਦੇ ਹੋ ਤਾਂ ਹੋ ਸਕਦਾ ਨਾ ਕਿ ਕਦੇ ਨਾ ਕਦੇ ਕੋਈ ਮਿਸਕਮਿਊਨੀਕੇਸ਼ਨ ਹੋ ਜਾਏ ਤੇ ਕੁਝ ਐਸੀ ਗੱਲ ਹੋ ਜਾਏ ਜਿਹੜੀ ਸ਼ਾਇਦ ਕਹੀ ਨਹੀਂ ਗਈ ਪਰ ਸਮਝ ਲਈ ਗਈ, ਤਾਂ ਉਦੋਂ ਉਹਨੂੰ ਕਿਵੇਂ ਦੂਰ ਕਰਦੇ ਹੋ ਤਾਂ ਜੋ ਆਪਸੀ ਪਿਆਰ ਜਿਹੜਾ ਹੈ ਉਹ ਬਰਕਰਾਰ ਰਹੇ?
1: ਉਹ ਸਰ ਇੱਕੋ ਤਰੀਕੇ ਨਾਲ ਠੀਕ ਹੋ ਸਕਦਾ, ਉਹ ਜਿਹੜੀ ਚੀਜ਼ ਆ ਉਹ ਮਿਊਚੁਅਲ ਅੰਡਰਸਟੈਂਡਿੰਗ ਹੈ।
0: ਬਿਲਕੁਲ ਬਿਲਕੁਲ।
1: ਮੈਂ ਆਪਣੀ ਫੈਮਿਲੀ ਦੀ ਅਗਰ ਗੱਲ ਕਰਾਂ ਤੇ ਮੈਂ ਆਪਣੇ ਬ੍ਰਦਰ ਨਾਲ ਰਹਿ ਰਿਹਾ, ਆਪਣੇ ਪੇਰੈਂਟਸ ਨਾਲ ਰਹਿ ਰਿਹਾ, ਉਹ ਸਾਡੇ ਦਿਲ ਆਪਸ ਚ ਜੁੜੇ ਹੋਏ ਆ। ਇਹੋ ਜਿਹੀ ਕੋਈ ਚੀਜ਼ ਨਹੀਂ ਹੈ ਕਿ ਜਿਹੜੀ ਅਗਰ ਇਫ ਇਨ ਕੇਸ ਕੁਛ ਹੋ ਵੀ ਜਾਂਦੀ ਹੈ ਫ੍ਰਿਕਸ਼ਨ, ਤਾਂ ਇੱਕ ਮਿਊਚੁਅਲ ਅੰਡਰਸਟੈਂਡਿੰਗ ਕਿ ਪਤਾ ਹਾਂ ਥੋੜਾ ਜਿਹਾ ਦਿੱਕਤ ਹੋ ਗਈ, ਚਲੋ ਕੋਈ ਨਹੀਂ ਸੁਣੀ ਹੈ, ਉਹ ਲੈਟ ਇਟ ਬੀ ਵਾਲਾ ਸੀਨ ਹੁੰਦਾ।
0: ਬਿਲਕੁਲ, ਲੈਟ ਗੋ ਕਰਨਾ ਬਹੁਤ ਜ਼ਰੂਰੀ ਹੈ,
1: ਅੱਗੇ ਵਧੋ।
0: ਹਾਂ, ਲੈਟ ਗੋ ਕਰਨਾ ਬਹੁਤ ਜ਼ਰੂਰੀ ਹੈ ਕਿ ਛੋਟੀ ਮੋਟੀ ਗੱਲ ਅਗਰ ਹੋ ਵੀ ਗਈ ਤਾਂ ਮੈਨੂੰ ਲੱਗਦਾ ਕਿ ਤੁਹਾਨੂੰ ਜਿਹੜੇ ਬਹੁਤ ਸਾਰੇ ਮੂਮੈਂਟਸ, ਬਹੁਤ ਸਾਰੇ ਸਾਲ ਤੁਸੀਂ ਜਿਹੜੇ ਇਕੱਠੇ ਬਿਤਾਏ ਨੇ, ਕਿੰਨੀਆਂ ਯਾਦਾਂ ਤੁਹਾਡੀਆਂ ਹੋਣਗੀਆਂ, ਅਗਰ ਉਹਨੂੰ ਉਹਦੇ ਨਾਲ ਤੋਲ ਲਵੋ ਤਾਂ ਤੁਹਾਨੂੰ ਲੱਗੇਗਾ ਕਿ ਆਹ ਤਾਂ ਨਿੱਕੀ ਜਿਹੀ ਗੱਲ ਹੈ।
1: ਮੋਹਿਤ ਸਰ, ਮੇਰਾ ਇਹ ਮੰਨਣਾ ਹੈ ਕਿ ਹਾਂ ਅਸੀਂ ਕਿਸੇ ਦੀ ਆਦਤ ਬਦਲ ਨਹੀਂ ਸਕਦੇ,
0: ਰਾਈਟ ਜੀ,
1: ਸਾਨੂੰ ਆਪਣੇ ਆਪ ਨੂੰ ਉਸ ਅਕੋਰਡਿੰਗ ਬਿਹੇਵ ਕਰਨਾ ਹੁੰਦਾ ਉਸ ਸਿਚੁਏਸ਼ਨ ਵਿੱਚ, ਕਿ ਸਾਰੀ ਚੀਜ਼ਾਂ ਇੱਕਦਮ ਸਬਤਲ ਚੱਲਦੀਆਂ ਰਹਿਣ, ਕੋਈ ਦਿੱਕਤ ਪਰੇਸ਼ਾਨੀ ਨਾ ਸਾਨੂੰ ਹੋਵੇ ਨਾ ਉਹਨੂੰ ਹੋਵੇ। ਇਹੋ ਜਿਹੀ ਭਾਸ਼ਾ ਬਾਣੀ ਦਾ ਉਸ ਟਾਈਮ ਤੇ ਪ੍ਰਯੋਗ ਕਰਨਾ ਚਾਹੀਦਾ ਹੈ ਕਿ ਜੋ ਕਿਸੇ ਦੀ ਸੈਂਟੀਮੈਂਟਸ ਨੂੰ ਹਰਟ ਨਾ ਕਰੇ
0: ਜੀ। ਅੱਛਾ ਯਸ਼ੂ ਜੀ, ਤੁਸੀਂ ਮੈਨੂੰ ਇੱਕ ਗੱਲ ਦੱਸੋ, ਚਲੋ ਬਹੁਤ ਪਹਿਲੀ ਗੱਲ ਤਾਂ ਖੂਬਸੂਰਤ ਗੱਲ ਹੈ ਕਿ ਤੁਸੀਂ ਇੱਕ ਜੁਆਇੰਟ ਫੈਮਿਲੀ ਦੇ ਵਿੱਚ ਰਹਿ ਰਹੇ ਹੋ, ਪਰ ਤੁਹਾਡੇ ਦੋਸਤ, ਤੁਹਾਡੇ ਹੋਰ, ਚਾਹੇ ਜਿੱਥੇ ਤੁਸੀਂ ਕੰਮ ਕਰਦੇ ਹੋ ਜਾਂ ਤੁਹਾਡੇ ਆਲੇ ਦੁਆਲੇ, ਮੋਸਟਲੀ ਅੱਜ ਕੱਲ੍ਹ ਨਿਊਕਲੀਅਰ ਫੈਮਿਲੀਜ਼ ਨੇ, ਤੁਹਾਡੇ ਅਕੋਰਡਿੰਗ ਕੀ ਕਾਰਨ ਹੈ ਕਿ ਉਹ ਫੈਮਿਲੀ ਜਿਹੜੀਆਂ ਨੇ ਛੋਟੀਆਂ ਹੁੰਦੀਆਂ ਜਾ ਰਹੀਆਂ ਨੇ? ਕੀ ਇਕਨੋਮਿਕਲ ਪ੍ਰੈਸ਼ਰ ਹੈ, ਕੀ ਉਹਨਾਂ ਨੂੰ ਆਜ਼ਾਦੀ ਜ਼ਿਆਦਾ ਪਸੰਦ ਹੈ?
1: ਟੂ ਬੀ ਵੈਰੀ ਟਰੂ, ਮੇਰੇ ਹਿਸਾਬ ਦੇ ਨਾਲ ਸਿਚੁਏਸ਼ਨ ਦੀ ਡਿਮਾਂਡ ਹੈ, ਅੱਜ ਕੱਲ ਦੀ ਸਿਚੁਏਸ਼ਨ ਦੀ ਡਿਮਾਂਡ ਹੀ ਇਹੀ ਹੈ ਨਿਊਕਲੀਅਰ ਫੈਮਿਲੀ। ਇੰਨਾ ਪ੍ਰੈਸ਼ਰ ਹੈ, ਮਤਲਬ ਮੈਂ ਦੱਸ ਨਹੀਂ ਸਕਦਾ, ਹਰ ਚੀਜ਼ ਵਿੱਚ ਪ੍ਰੈਸ਼ਰ ਹੈ ਅੱਜ ਦੀ ਡੇਟ ਵਿੱਚ, ਬੱਚੇ, ਫੈਮਿਲੀ, ਜੋਬ, ਆਪਣੇ ਐਕਸਪੈਂਸਿਸ, ਬਹੁਤ ਕੁਛ ਹੈ।

0: ਕੋਈ ਨਵਾਂ ਫੋਨ ਆਵੇ ਗੱਲ ਕਰਨ ਨੂੰ, ਮੇਰਾ ਜੀ ਕਰਦਾ ਹੈ। ਹੈਲੋ
1: ਹੈਲੋ
2: ਹੈਲੋ ਜੀ, ਕੌਣ ਸਾਹਿਬ ਗੱਲ ਕਰ ਰਹੇ ਨੇ?
1: ਸਰ ਮੈਂ ਪ੍ਰਦੀਪ ਗੱਲ ਕਰ ਰਿਹਾ।
2: ਪ੍ਰਦੀਪ ਪ੍ਰਦੀਪ ਗੱਲ ਕਰ ਰਹੇ ਹੋ? ਪ੍ਰਦੀਪ ਜੀ ਕਿੱਥੋਂ ਗੱਲ ਕਰ ਰਹੇ ਹੋ? ਜਲੰਧਰ ਤੋਂ?
1: ਪ੍ਰਤੀਕ
2: ਠੀਕ ਹੈ। ਪ੍ਰਤੀਕ ਜੀ ਜਲੰਧਰੋਂ ਗੱਲ ਕਰ ਰਹੇ ਹੋ?
1: ਹਾਂਜੀ।
2: ਪ੍ਰਤੀਕ ਜੀ ਕੀ ਕਹਿਣਾ ਚਾਹੁੰਦੇ? ਪਹਿਲੀ ਗੱਲ ਤਾਂ ਆਪਣੇ ਬਾਰੇ ਦੱਸੋ, ਤੁਸੀਂ ਕੀ ਕੰਮ ਕਾਜ ਕਰਦੇ ਹੋ, ਪਰਿਵਾਰ 'ਚ ਕੌਣ ਕੌਣ ਹੈ?
1: ਹਾਂ ਮੇਰੇ ਪੇਰੈਂਟਸ ਹੈਗੇ ਆ ਅਤੇ ਮੇਰੀ ਸਿਸਟਰ ਆ।
2: ਤੁਹਾਡੀ ਕਿੰਨੀ ਉਮਰ ਹੈ ਪ੍ਰਤੀਕ?
1: ਮੇਰੀ 30 ਈਅਰਸ।
2: 30 ਈਅਰਸ ਠੀਕ ਹੈ। ਤੁਸੀਂ ਆਪਣੀ ਸਿਸਟਰ ਦੇ ਨਾਲ ਆਪਣੇ ਪੇਰੈਂਟਸ ਨਾਲ ਰਹਿ ਰਹੇ ਹੋ, ਰਾਈਟ?
1: ਹਾਂਜੀ
2: ਠੀਕ ਹੈ। ਅਤੇ ਪ੍ਰੋਗਰਾਮ ਨੂੰ ਕਦੋਂ ਤੋਂ ਸੁਣ ਰਹੇ ਹੋ? ਰੇਡੀਓ ਨਾਲ ਕਦੋਂ ਤੋਂ ਜੁੜੇ ਹੋ?
1: ਕੁਛ ਦੇਰੀ ਹੋਈ ਆ ਵਿੱਚੋਂ, ਕਦੀ ਕਦੀ ਸੁਣ ਲੈਂਦਾ, ਥੋੜ੍ਹਾ ਕੰਮ 'ਚ ਬਿਜ਼ੀ ਹੁੰਦਾ।
2: ਠੀਕ ਹੈ। ਕੰਮ ਕਾਜ ਕੀ ਕਰਦੇ ਹੋ?
1: ਮੇਰਾ ਸੀਏ ਦਾ।
2: ਸੀਏ ਦਾ ਕੰਮ ਹੈ?
1: ਹਾਂਜੀ।
2: ਕੀ ਬਾਤ ਹੈ ਪ੍ਰਤੀਕ ਜੀ, ਪ੍ਰੋਗਰਾਮ ਸੋਹਣਾ ਲੱਗ ਰਿਹਾ ਤੁਹਾਨੂੰ?
1: ਹਾਂਜੀ ਬਹੁਤ ਵਧੀਆ।
2: ਅਤੇ ਫਿਰ ਸੀਏ ਸਾਹਿਬ ਥੋੜ੍ਹਾ ਜਿਹਾ ਦੱਸੋ

0: ਫਿਰ ਕਿਵੇਂ ਕਿੱਥੇ ਕਟੌਤੀ ਹੋ ਰਹੀ ਹੈ, ਕਿਹੜਾ ਟੈਕਸ ਆਪਾਂ ਜ਼ਿਆਦਾ ਕੱਟ ਰਹੇ ਹਾਂ, ਅਤੇ ਕਿਹੜੀਆਂ ਗੱਲਾਂ ਐਸੀਆਂ ਹੋ ਰਹੀਆਂ ਜਿਹੜੀਆਂ ਸਾਡੀਆਂ ਫੈਮਲੀਆਂ ਦੀਆਂ ਕੈਲਕੂਲੇਸ਼ਨਸ ਖਰਾਬ ਕਰ ਰਹੀਆਂ ਨੇ, ਅਤੇ ਜਿਹੜਾ ਐਸੈਟ ਜਿਹੜਾ ਹੈ ਉਹ ਖਰਾਬ ਹੋ ਰਿਹਾ, ਅਤੇ ਕ੍ਰੈਡਿਟ ਡੈਬਿਟ ਦੀ ਜਿਹੜੀ ਰੇਸ਼ੋ ਹੈ ਬਿਲਕੁਲ ਵਿਗੜ ਚੁੱਕੀ ਹੈ।
1: ਸਰ ਜਿੱਦਾਂ ਨਿਊਕਲੀਅਰ ਫੈਮਿਲੀ ਦਾ ਮੇਰੇ ਹਿਸਾਬ ਨਾਲ ਕਨਸੈਪਟ ਠੀਕ ਹੈਗਾ।
0: ਓਕੇ
1: ਹਾਂਜੀ, ਕਿਉਂਕਿ ਉਹੀ ਹੈ ਕਿ ਪੋਪੂਲੇਸ਼ਨ ਇੰਡੀਆ ਦੀ ਹੈਗੀ ਬਹੁਤ ਜ਼ਿਆਦਾ।
0: ਨਹੀਂ, ਉਹਦੇ 'ਚ ਕੋਈ ਦੋ ਰਾਏ ਵਾਲੀ ਗੱਲ ਨਹੀਂ ਹੈ, ਪਰ ਹੋ ਕੀ ਰਿਹਾ ਹੈ ਕਿ ਜਿਵੇਂ ਨਾ ਇੱਕ ਮਤਲਬ ਵੰਡ ਜੀ ਹੈ ਤਿੰਨ ਹਿੱਸਿਆਂ ਦੇ ਵਿੱਚ, ਬਜ਼ੁਰਗ, ਮਿਡਲ ਏਜ, ਬੱਚੇ, ਈਵਨ ਉਸ ਤੋਂ ਵੀ ਛੋਟੇ ਬੱਚੇ। ਚਲੋ ਛੋਟੇ ਬੱਚੇ ਜਿਹੜੇ ਬਹੁਤ ਛੋਟੇ ਬੱਚੇ, ਉਹ ਤਾਂ ਚਲੋ ਕਿਸੇ ਡਿਮਾਂਡਸ ਨਹੀਂ ਰੱਖ ਰਹੇ, ਪਰ ਉਹ ਇੱਕ ਇੰਨਾ ਗੈਪ ਜਿਹੜਾ ਆ ਗਿਆ ਹੈ ਕਿ ਉਹ ਇੰਨਾ ਜ਼ਿਆਦਾ ਗੈਪ ਆ ਗਿਆ ਫਿਜ਼ੀਕਲ ਤਾਂ ਮਾਇੰਡਸੈਟ ਦੇ ਵਿੱਚ, ਇੰਨਾ ਗੈਪ ਆ ਗਿਆ, ਅਸੀਂ ਲੱਗਦਾ ਕਿ ਨਹੀਂ ਆ ਤਾਂ ਬੁੱਢੇ ਹੋ ਗਏ ਨੇ, ਇਹਨਾਂ ਨੂੰ ਗੱਲ ਸਮਝ ਨਹੀਂ ਆਉਂਦੀ, ਬਜ਼ੁਰਗਾਂ ਨੂੰ ਲੱਗਦਾ ਨਾ ਕਿ ਅੱਜ ਦੇ ਜਵਾਕ ਇਸ ਲਈ ਸੁਣਦੇ ਨਹੀਂ, ਤਾਂ ਉਹ ਗੈਪ ਵੱਧਦਾ ਜਾ ਰਿਹਾ। ਐਂਡ ਪਰਿਵਾਰਾਂ ਦੀ ਰਿਸਪੋਂਸੀਬਿਲਿਟੀ ਇੱਕ ਸਿੰਗਲ ਪਰਿਵਾਰ ਦੇ ਵਿੱਚ ਰਹਿ ਕੇ ਵੀ ਉਹ ਰਿਸਪੈਕਟ ਜਿਹੜੀ ਹੈ ਉਹ ਫਿਰ ਘੱਟ ਜਾਂਦੀ ਹੈ, ਉਹਦਾ ਫਿਰ ਜਿਹੜਾ ਅਸਰ ਹੈ ਉਹ ਅਲੱਗ ਅਲੱਗ ਤਰੀਕਿਆਂ ਨਾਲ ਸਾਹਮਣੇ ਆ ਰਿਹਾ।
1: ਹਾਂਜੀ,
0: ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕਿਵੇਂ ਤੁਸੀਂ ਆਪਣੇ ਪਰਿਵਾਰ ਦੇ ਵਿੱਚ, ਪਹਿਲਾਂ ਦੱਸੋ ਕਿ ਤੁਸੀਂ ਕਿਵੇਂ ਰਹਿੰਦੇ ਹੋ, ਕਿਵੇਂ ਰਿਸਪੈਕਟ ਨਾਲ ਰਹਿੰਦੇ ਹੋ, ਅਤੇ ਇੱਕ ਦੂਜੀ ਗੱਲ ਦੱਸੋ ਕਿ ਕੀ ਸੋਸ਼ਲ ਮੀਡੀਆ।
1: ਕਮਿਊਨੀਕੇਸ਼ਨ ਗੈਪ ਤਾਂ ਸਰ ਹੈ ਹੀ ਆ,
0: ਹਾਂ
1: ਜਨਰੇਸ਼ਨ ਦੇ ਵਿੱਚ ਕਮਿਊਨੀਕੇਸ਼ਨ ਗੈਪ ਤਾਂ ਹੈਗਾ ਹੀ ਆ, ਇੱਕ ਜਨਰੇਸ਼ਨ ਤੋਂ ਦੂਜੀ ਜਨਰੇਸ਼ਨ।
0: ਅੱਛਾ, ਅੱਜ ਕੱਲ੍ਹ ਦੀ ਪੀੜ੍ਹੀ ਇੱਦਾਂ ਵਾ ਨਾ ਕਿ ਪੇਰੈਂਟਸ ਵੀ ਕੰਮ ਕਰ ਰਹੇ ਨੇ ਕੁਝ ਕੁਝ ਥਾਵਾਂ ਦੇ ਉੱਤੇ, ਅਤੇ ਬੱਚੇ ਵੀ ਕੰਮ ਕਰ ਰਹੇ ਨੇ, ਅਤੇ ਬੱਚਿਆਂ ਨੂੰ ਲੱਗ ਰਿਹਾ ਕਿ ਜੋ ਉਹਨਾਂ ਦੇ ਕੰਮ ਦੀ ਟੈਨਸ਼ਨ ਹੈ ਉਹ ਉਹਨਾਂ ਦੇ ਪੇਰੈਂਟਸ ਸਮਝ ਨਹੀਂ ਪਾ ਰਹੇ, ਤੇ ਪੇਰੈਂਟਸ ਜੋ ਕੰਮ ਕਰਦੇ ਨੇ ਉਹਨਾਂ ਨੂੰ ਲੱਗਦਾ ਕਿ ਮੈਂ ਕੀ ਸਮਝਾਵਾਂ ਮੇਰੇ ਬੱਚਿਆਂ ਨੂੰ ਸਮਝ ਨਹੀਂ ਆ ਰਿਹਾ,
1: ਹਾਂਜੀ
0: ਉਹ ਵੀ ਸ਼ਾਇਦ ਕਾਰਨ ਹੈ।
1: ਮੈਂ ਕਹਿਣਾ ਚਾਹੂੰਗਾ ਕਿ ਜਿੱਦਾਂ ਜੇ ਬੰਦੇ ਦੀ ਹੁਣ ਨੀਡਸ ਆ, ਹੁਣ ਜਿੱਦਾਂ ਬੰਦਾ ਬਣਾਉਂਦਾ ਪਰਿਵਾਰ, ਨੀਡਸ ਵੀ ਵੱਧ ਜਾਂਦੀਆਂ ਫਿਰ, ਤੇ ਜੇ ਬੰਦਾ ਲਿਮਿਟਿਡ ਰੱਖਦਾ ਫਿਰ ਉਹਦੀ ਉਹੀ ਘੱਟ ਮਤਲਬ ਨੋਰਮਲ ਰਿਸੋਰਸਿਸ 'ਚ ਵੀ ਉਹ ਆਪਣੀ ਲਿਵਿੰਗ ਕਰ ਸਕਦਾ।
0: ਬਿਲਕੁਲ,
1: ਮੇਨ ਰਿਸੋਰਸਿਸ ਦਾ ਕਿ ਇੰਡੀਆ ਦੇ ਮਤਲਬ ਇੰਨੇ ਰਿਸੋਰਸਿਸ ਹੈਗੇ ਆ, ਬਰਡਨ ਔਨ ਰਿਸੋਰਸਿਸ ਬਹੁਤ ਜ਼ਿਆਦਾ, ਪਾਪੂਲੇਸ਼ਨ ਜ਼ਿਆਦਾ ਵੱਧ ਰਹੀ, ਇਸ ਲਈ ਮੇਨ ਚੀਜ਼ ਤਾਂ ਮੇਰੀ ਇਹੀ ਪੁਆਇੰਟ ਆ।
0: ਠੀਕ ਹੈ, ਠੀਕ ਹੈ, ਠੀਕ ਹੈ ਜੀ, ਵਧੀਆ ਗੱਲ। ਇੱਕ ਲਾਸਟ ਸਵਾਲ ਇੱਕ ਹੋਰ ਪੁੱਛਣਾ ਚਾਹਾਂਗਾ ਕਿ ਕਿਉਂਕਿ ਤੁਸੀਂ ਸੀਏ ਸਾਹਿਬ ਹੋ, ਤਾਂ ਕੀ ਆਰਥਿਕ ਦਬਾਅ ਜਿਹੜਾ ਹੈ, ਜਿਹੜਾ ਇਕਨੋਮਿਕਲ ਪ੍ਰੈਸ਼ਰ ਜਿਹੜਾ ਹੈ, ਉਹ ਪਰਿਵਾਰਕ ਰਿਸ਼ਤਿਆਂ ਨੂੰ ਪ੍ਰਭਾਵਿਤ ਕਰ ਰਿਹਾ ਹੈ ਜਾਂ ਨਹੀਂ ਕਰ ਰਿਹਾ?
1: ਆਰਥਿਕ ਦਬਾਅ ਕਿਸ ਸੈਂਸ ਦੇ ਵਿੱਚ?
0: ਆਰਥਿਕ ਦਬਾਓ ਜੀ, ਮੇਰੀਆਂ ਸਮਾਜਿਕ ਲੋੜਾਂ ਨੇ, ਮੈਂ ਸਮਾਨ ਖਰੀਦਣਾ, ਮੈਨੂੰ ਆਹ ਚੀਜ਼ ਨਹੀਂ ਹੈ, ਮੈਂ ਤੋਂ ਉਹ ਚੀਜ਼ ਨਹੀਂ ਹੈ, ਪਰਿਵਾਰਾਂ ਤੋਂ ਸ਼ਿਕਵੇ ਵੀ ਹੋ ਸਕਦੇ ਨੇ ਕਿ ਤੁਸੀਂ ਮੈਨੂੰ ਆਹ ਲੈ ਕੇ ਨਹੀਂ ਦਿੱਤਾ, ਤੁਸੀਂ ਮੈਨੂੰ ਉਹ ਲੈ ਕੇ ਨਹੀਂ ਦੇ ਰਹੇ, ਜਾਂ ਫਿਰ ਮੈਨੂੰ ਮੈਂ ਬਾਕੀ ਆਹ ਪਾ ਰਹੇ ਨੇ ਉਹ ਪਾ ਰਹੇ, ਕਿਸੇ ਵੀ ਤਰੀਕੇ ਨਾਲ ਤੁਸੀਂ ਸਮਝ ਸਕਦੇ ਹੋ ਆਰਥਿਕ ਦਬਾਅ।
1: ਹਾਂਜੀ,
0: ਉਹਦੇ ਵਿੱਚ ਕਿੱਦਾਂ ਮਤਲਬ ਉਹ ਕਾਰਨ ਹੈ ਪਰਿਵਾਰਾਂ ਦੇ ਵਿੱਚ ਜਿਹੜੀ ਦੂਰੀ ਜਿਹੜੀ ਆ ਰਹੀ ਆਪਸ ਦੇ ਲੋਕਾਂ ਦੇ ਆਪਸ ਦੇ ਵਿੱਚ?
1: ਕਹਿ ਸਕਦੇ ਸਰ,
0: ਠੀਕ ਹੈ,
1: ਜਿੱਦਾਂ ਚੋਇਸਿਸ ਬਹੁਤ ਵੱਧ ਰਹੀਆਂ ਬੰਦੇ ਦੇ ਕੋਲ, ਹੁਣ ਬੰਦਾ ਇੱਕ ਤਾਂ ਹੁਣ ਸੋਸ਼ਲ ਮੀਡੀਆ ਤੇ ਬੰਦਾ ਇੱਕ ਦੂਜੇ ਨੂੰ ਦੇਖ ਕੇ ਇਨਫਲੂਐਂਸ ਬਹੁਤ ਹੁੰਦਾ, ਕੋਈ ਕੋਈ ਕਿਤੇ ਗਿਆ, ਕਿਸੇ ਕੋਲ ਕਿਹੜੀ ਕਾਰ ਆ ਗਈ, ਕਿਸੇ ਕੋਈ ਚੀਜ਼ ਆ ਗਈ, ਮੇਰੇ ਕੋਲ ਕਿਉਂ ਨਹੀਂ ਆਈ ਉਹ, ਤੇ ਉਹ ਇਸ ਚੀਜ਼ ਦਾ ਥੋੜਾ ਜਿਹਾ ਤਾਂ ਫਰਕ ਤਾਂ ਪੈ ਹੀ ਰਿਹਾ।
0: ਰਾਈਟ, ਠੀਕ ਹੈ ਸੀਏ ਸਾਹਿਬ, ਅਤੇ ਤੁਸੀਂ ਨਵੇਂ ਨਵੇਂ ਜੁੜੇ ਹੋ, ਮੈਂ ਉਮੀਦ ਕਰਦਾ ਕਿ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਾਡੇ ਨਾਲ ਜੁੜੇ ਰਹੋਗੇ, ਅਤੇ ਹੋਰਾਂ ਪ੍ਰੋਗਰਾਮਾਂ ਦੇ ਵਿੱਚ ਵੀ ਆਪਣੇ ਵੈਲਿਊਬਲ ਥੋਟਸ ਦੋਗੇ। ਥੈਂਕ ਯੂ ਪ੍ਰਦੀਕ।
1: ਥੈਂਕ ਯੂ ਸਰ।
0: ਲਓ ਜੀ, ਬੜਾ ਚੰਗਾ ਲੱਗਦਾ ਜੋ ਨਵੇਂ ਨਵੇਂ ਦੋਸਤ ਵੀ, ਖਾਸ ਕਰਕੇ ਇੱਕ ਯੰਗ ਜਨਰੇਸ਼ਨ, 30 ਸਾਲ ਦੀ ਉਮਰ ਦੇ ਮੇਰੇ ਛੋਟੇ ਵੀਰ ਪ੍ਰੋਗਰਾਮ ਦੇ ਵਿੱਚ ਜੁੜੇ, ਸੋਹਣੀਆਂ ਗੱਲਾਂ ਕੀਤੀਆਂ, ਅਤੇ ਪਬਲਿਕ ਮੰਚ ਦੇ ਪ੍ਰੋਗਰਾਮ ਨੂੰ ਥੋੜ੍ਹਾ ਹੋਰ ਲੈਵਲ ਅਪ ਕੀਤਾ। ਲਓ ਜੀ, ਸਮਾਂ ਚੁੱਕਿਆ 8:45, ਐਂਡ ਜਿਵੇਂ ਕਿ ਮੈਂ ਕਿਹਾ ਕਿ ਜਦੋਂ ਹੀ ਮੈਂ ਭਾਵੇਂ ਗਾਣਾ ਪਲੇ ਕੀਤਾ ਹੋਵੇ, ਜਦੋਂ ਹੀ ਕੋਈ ਕਾਲ ਆ ਜਾਏਗੀ, ਸਿੱਧਾ ਅਸੀਂ ਕਾਲ ਜਿਹੜੀ ਲੈ ਲੈਣੀ ਹੈ। ਸੋ ਨੋਨ ਸਟੋਪ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ 0181 30 42 174।

0: ਬੋਲਣੀ। ਜੀ ਦੋਸਤ ਇੰਜੋਏ ਕਰੇ ਪ੍ਰੋਗਰਾਮ ਪਬਲਿਕ ਮੰਚ, ਇੱਕ ਹੋਰ ਦੋਸਤ ਪ੍ਰੋਗਰਾਮ ਵਿੱਚ ਸ਼ਾਮਿਲ ਹੋਏ ਨੇ। ਹੈਲੋ
1: ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕੌਣ ਸਾਹਿਬ ਗੱਲ ਕਰ ਰਹੇ ਨੇ?
1: ਮੈਂ ਜੀ ਕੁਲਦੀਪ ਸਿੰਘ ਬੋਲਦਾ ਜੀ, ਡਿਸਟ੍ਰਿਕਟ ਮੇਰਾ ਬਠਿੰਡਾ ਨਜ਼ਦੀਕ ਮੋਗੇ ਦੇ ਆ ਹੱਥ ਤੇ।
0: ਜੀ ਕੁਲਦੀਪ ਜੀ, ਆਪਣੇ ਜਿਹੜੇ ਕੰਡਕਟਰ ਭਾਈ ਸਾਹਿਬ ਨੇ?
1: ਨਹੀਂ ਜੀ, ਮੈਂ ਡਰਾਈਵਰ ਹਾਂ ਸਕੂਲ ਬੱਸ ਦਾ
0: ਜੀ। ਅੱਛਾ, ਤੁਸੀਂ ਡਰਾਈਵਰ ਹੋ, ਠੀਕ ਹੈ ਜੀ। ਸਾਨੂੰ ਕੱਲ ਵੀ ਸੇਮ ਬੈਲਟ ਤੋਂ ਫੋਨ ਆਇਆ ਸੀ। ਤੁਸੀਂ ਕਿਹੜੇ ਸ਼ਹਿਰ ਤੋਂ ਗੱਲ ਕਰ ਰਹੇ?
1: ਹਾਂ ਜੀ,
0: ਸ਼ਹਿਰ ਕਿਹੜਾ ਤੁਹਾਡਾ? ਇਨਪੁਟ ਦੇਣਾ ਚਾਹੁੰਦੇ ਹੋ ਪ੍ਰੋਗਰਾਮ ਦੇ ਵਿੱਚ?
1: ਇਨਪੁਟ ਸਰ ਇਹੀ ਹੈ, ਤਕਰੀਬਨ ਜੋ ਅੱਜ ਕੱਲ ਆਪਾਂ ਜਨਰੇਸ਼ਨ ਦੇ ਗੱਲ ਕਰ ਰਹੇ ਹੋ, ਮਾਂ ਬਾਪ ਦੀ, ਹਨਾ, ਇਹ ਤਕਰੀਬਨ ਜਿਹੜੇ ਆਪਣੀ ਪੜ੍ਹਾਈ ਦੇ ਸਦਕੇ ਲਾ ਲਓ, ਜੋ ਇੰਗਲਿਸ਼ ਵੜ ਗਈ ਸਭ ਤੋਂ ਪਹਿਲਾਂ ਮਾਨ ਸਾਹਿਬ ਨੇ ਗਾਇਆ ਸੀ, ਰੁਤਬਾ ਉੱਚਾ ਕਰ ਲਈ ਆਪਣੀ ਉਕਲਾਸ ਤੋਂ ਜ਼ਿਆਦਾ ਲੰਘ, ਬਸ ਮੈਂ ਤਾਂ ਇਹੀ ਸੁਨੇਹਾ ਦੇ ਰਿਹਾ।
0: ਓਕੇ,
1: ਸਿੱਖਿਆ ਨਹੀਂ ਵੇਖ ਰਹੇ ਆਪਾਂ, ਸ਼ੋਕਰ ਨਹੀਂ ਵੇਖ ਰਹੇ।
0: ਕੁਲਦੀਪ ਜੀ, ਤੁਸੀਂ ਦੱਸਿਆ ਕਿ ਤੁਸੀਂ ਬੱਸ ਡਰਾਈਵਰ ਹੋ, ਅਤੇ ਮੇਰੇ ਨਾ ਜ਼ਹਿਨ ਦੇ ਵਿੱਚ ਸਿੱਧਾ ਹੀ ਇੱਕ ਨਾ ਫਿਲਮ ਆ ਗਈ, ਹਮ ਸਾਥ ਸਾਥ ਹੈ, ਜਿਹਦੇ ਵਿੱਚ ਨਾ ਇੱਕ ਪੂਰੀ ਫੈਮਲੀ ਜਿਹੜੀ ਹੈ ਨਾ ਉਹ ਬੱਸ ਦੇ ਨਾਲ ਨਾ ਇੱਕ ਪਿਕਨਿਕ 'ਤੇ ਜਾਂਦੇ ਨੇ, ਅਤੇ ਉਹ ਫਿਲਮ ਖੂਬਸੂਰਤ ਹੀ ਤਾਂ ਸੀ ਕਿਉਂਕਿ ਪਰਿਵਾਰ ਖੂਬਸੂਰਤ, ਚੰਗਾ ਵੱਡਾ ਪਰਿਵਾਰ, ਵੱਡੇ ਜਿਹੜੇ ਬਜ਼ੁਰਗ ਨੇ ਉਹ ਨਾਲ ਬੈਠੇ ਨੇ, ਨਾਲ ਜਿਹੜੇ ਤਿੰਨ ਮੁੰਡੇ ਨੇ ਉਹ ਨੇ, ਫਿਰ ਗੋਣਾ ਦੀ ਕੁੜੀ ਹੈ, ਫਿਰ ਗੋਣਾ ਦਾ ਜਵਾਈ ਹੈ, ਫਿਰ ਗੋਣਾ ਦੇ ਬੱਚੇ ਨੇ, ਉਹ ਪੂਰੀ ਫਿਲਮ ਜਿਹੜੀ ਹੈ ਇਸ ਦੇ ਆਲੇ ਦੁਆਲੇ ਘੁੰਮਦੀ ਹੈ, ਅਤੇ ਬੱਸ ਦੇ ਵਿੱਚ ਜਾ ਰਹੇ ਹੁੰਦੇ ਨੇ, ਗਾਣੇ ਗਾ ਰਹੇ ਨੇ, ਪਿਕਨਿਕ ਆ ਰਹੇ ਨੇ, ਇੱਕ ਦੂਜੇ ਦੇ ਬੱਚਿਆਂ ਨੂੰ ਖਿਲਾ ਰਹੇ ਨੇ, ਅਤੇ ਬਸ ਐਵੇਂ ਗੱਲਾਂ ਜੁੜ ਗਈਆਂ ਆਪਸ ਵਿੱਚ। ਪਰ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਤਾਂ ਉਹ ਚੀਜ਼ ਹੈ ਹੀ ਨਹੀਂ, ਅੱਜ ਕੱਲ੍ਹ ਤਾਂ ਹਰ ਇੱਕ ਨੂੰ ਬਸ ਆਪਣਾ ਦੋਸਤ ਚਾਹੀਦਾ ਜਾਂ ਇੰਟਰਨੈਟ ਚਾਹੀਦਾ, ਅਤੇ
1: ਪਹਿਲੇ ਤੇ ਰਿਸ਼ਤੇਦਾਰ ਹੋਏ,
0: ਆਹ ਚੀਜ਼ ਨਾ ਬੜੇ ਲੋਕੀ ਨਾ ਮੈਂ ਸੁਣਦਾ ਵਾਂ, ਮਤਲਬ ਆਪਾਂ ਨੈਗੇਟਿਵ ਜ਼ਰੂਰ ਗੱਲ ਕਰਦੇ ਹਾਂ ਕਿ ਬਈ ਪਰਿਵਾਰਾਂ ਦੇ ਜੀ ਚਾਚੇ ਨੇ, ਤਾਏ ਨੇ ਜਾਂ ਭੈਣ ਨੇ ਜਾਂ ਕਿਸੇ ਨਾ ਕਿਸੇ ਨੇ ਜੀ ਥੋੜ੍ਹਾ ਜਿਹਾ ਇੱਦਾਂ ਕਰਤਾ ਕਿ ਮੌਕਾ ਪ੍ਰਸਤ ਹੋ ਕੇ ਜ਼ਮੀਨ ਦੇ ਲਾਲਚ ਨਾਲ ਜਾਂ ਕਿਸੇ ਲਾਲਚ ਨਾਲ ਚੀਜ਼ ਕਰ ਦਿੱਤੀ। ਠੀਕ ਹੈ, ਕੁਝ ਮਾੜੀਆਂ ਇਗਜ਼ਾਮਪਲ ਹੋਣਗੀਆਂ ਸੋਸਾਇਟੀ ਦੇ ਵਿੱਚ, ਸ਼ਾਇਦ ਬਹੁਤੀਆਂ ਵੀ ਹੋਣਗੀਆਂ, ਪਰ ਕੁਝ ਚੰਗੀਆਂ ਵੀ ਤਾਂ ਹੋਣਗੀਆਂ ਜਿਹਨਾਂ ਤੋਂ ਸਿੱਖ ਲੈ ਕੇ ਅਸੀਂ ਸੋਹਣੀਆਂ ਗੱਲਾਂ ਵੀ ਆਪਣੇ ਆਉਣ ਵਾਲੀ ਜਨਰੇਸ਼ਨ ਨੂੰ ਦੇਈ ਜਾਈਏ, ਤਾਂ ਜੋ ਉਹ ਸੋਚ, ਕਿਉਂਕਿ ਮੰਨ ਲਓ ਕਿ ਅਸੀਂ ਇੱਕ ਭੂਆ ਨੇ ਕੰਮ ਖਰਾਬ ਕੀਤਾ ਨਾ, ਹੁਣ ਪੂਰੀ ਦੀ ਪੂਰੀ ਪੀੜ੍ਹੀ ਹਰ ਕੋਈ ਜਿਹੜਾ ਹੈ ਉਹ ਆਪਣੀ ਭੂਆ ਨੂੰ ਵੀ ਉਸੇ ਨਿਗਾਹ ਨਾਲ ਵੇਖੀ ਜਾਂਦਾ, ਭਾਵੇਂ ਉਹਦੀ ਭੂਆ ਦੇ ਮਨ ਵਿੱਚ ਕੁਝ ਵੀ ਐਸਾ ਨਾ ਹੋਵੇ, ਉਹ ਚੰਗਾ ਪਿਆਰ ਕਰਦੀ ਹੋਵੇ ਆਪਣੇ ਭਤੀਜਿਆਂ ਭਤੀਜਿਆਂ ਨੂੰ, ਪਰ ਨਹੀਂ, ਉਹ ਬਸ ਬੰਨ ਹੀ ਲਿਆ ਕਿ ਨਹੀਂ ਸਾਰੀ ਭੂਆ ਇੱਦਾਂ ਦੀਆਂ ਹੀ ਆ, ਇੱਦਾਂ ਵੀ
1: ਨਹੀਂ,
0: ਹਾਂ ਸਾਰੇ ਨਹੀਂ ਨਾ ਹੋ ਸਕਦੇ। ਸੋ ਠੀਕ ਹੈ, ਸਮਾਜ ਦੇ ਵਿੱਚ ਕੁਝ ਮਾੜੀਆਂ ਐਗਜ਼ਾਮਪਲਸ ਨੇ, ਮੰਨ ਗਏ, ਪਰ ਆਪਾਂ ਅੱਗੇ ਵਧੀਏ ਅਤੇ ਆਪਾਂ ਪੋਜ਼ਿਟਿਵ ਸੋਚੀਏ, ਪੋਜ਼ਿਟਿਵ ਕਰੀਏ। ਜੇ ਕੋਈ ਮਾੜਾ ਚਾਚਾ ਨਿਕਲਿਆ, ਜੇ ਤੁਸੀਂ ਵੀ ਚਾਚੇ ਹੋ ਤਾਂ ਤੁਸੀਂ ਚੰਗੇ ਨਿਕਲ ਜਾਓ, ਹੈ ਨਾ? ਠੀਕ ਹੈ, ਚਲੋ, ਥੈਂਕ ਯੂ ਸੋ ਮਚ ਜੀ ਕੁਲਦੀਪ ਜੀ, ਤੁਸੀਂ ਪ੍ਰੋਗਰਾਮ ਵਿੱਚ ਸ਼ਾਮਿਲ ਹੋਏ, ਅਤੇ ਆਪਣਾ ਸੋਹਣਾ ਯੋਗਦਾਨ ਜਿਹੜਾ ਹੈ, ਇਨਪੁੱਟ ਜਿਹੜੀ ਹੈ ਤੁਸੀਂ ਪ੍ਰੋਗਰਾਮ ਦੇ ਵਿੱਚ ਦਿੱਤੀ। ਪ੍ਰੋਗਰਾਮ ਚੱਲ ਰਿਹਾ ਜੀ ਪਬਲਿਕ ਮੰਚ, ਪ੍ਰੋਗਰਾਮ ਇੰਜੋਏ ਕਰ ਰਹੇ ਆਪਣੇ ਦੋਸਤ ਮੋਹਿਤ ਰੂਬਲ ਦੇ ਨਾਲ, ਸਮਾਹ ਚਕਰਾ ਦੇ 8:50 ਐਂਡ ਪ੍ਰੋਗਰਾਮ ਨੂੰ ਇੰਜੋਏ ਕਰ ਰਹੇ ਹੋ 102.7 FM ਰੇਨਬੋ ਤੋਂ। ਮੈਨੂੰ ਲੱਗਦਾ ਕਿ ਅਗਰ ਮੇਰੇ ਘਰ ਦੇ ਪ੍ਰੋਗਰਾਮ ਸੁਣਦੇ ਹੋਣਗੇ ਨਾ, ਤਾਂ ਉਹ ਸ਼ਾਇਦ ਫੋਨ ਮਿਲਾਉਣ ਦੀ ਕੋਸ਼ਿਸ਼ ਭਾਵੇਂ ਕਰਨ, ਫੋਨ ਨਹੀਂ ਮਿਲੇ, ਪਰ ਉਹਨਾਂ ਨੇ ਵੀ ਕਹਿਣੀ ਹੈ ਕਿ ਰੂਬਲਾ ਮੈਂ ਵੀ ਗੱਲ ਜਿਹੜੀ ਹੈ ਦੱਸਣੀ ਹੈ, ਐਸੀ ਹੈ ਉਹ। ਚਲੋ, ਕੋਸ਼ਿਸ਼ ਕਰਾਂਗੇ ਨੈਕਸਟ ਟਾਈਮ ਉਹਨਾਂ ਨੂੰ ਵੀ ਮੈਂ ਫੋਨ ਮਿਲਾਉਣਾ ਸਿਖਾ ਕੇ ਅਤੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਕੇ ਨਾ ਉਹਨਾਂ ਦਾ ਵੀ ਮੈਂ ਜਿਹੜਾ ਵੈਲਿਡ ਪੁਆਇੰਟ ਹੈ ਉਹ ਲੈਣ ਦੀ ਕੋਸ਼ਿਸ਼ ਕਰਾਂਗਾ। ਲਓ ਜੀ, ਅੱਗੇ ਵੱਧਦੇ ਹਾਂ, ਇੱਕ ਗੀਤ ਸੁਣਦੇ ਹਾਂ। ਗੀਤ ਦੇ ਵਿਚਾਲੇ ਜਦੋਂ ਵੀ ਫੋਨ ਆ ਗਿਆ ਆਪਾਂ ਕੁੱਕ ਲੈਣਾ।

0: ਲੋ ਜੀ ਇੱਕ ਹੋਰ ਦੋਸਤ ਪ੍ਰੋਗਰਾਮ ਵਿੱਚ ਜੁੜ ਚੁੱਕੇ ਨੇ, ਆਪਣੀ ਕੁਝ ਖਾਸ ਗੱਲਾਂ ਦੱਸਣੀਆਂ ਚਾਹੁੰਦੇ ਨੇ। ਹੈਲੋ
1: ਹਾਂਜੀ ਸਰ।
0: ਹੈਲੋ ਜੀ, ਕੌਣ ਸਾਹਿਬ ਗੱਲ ਕਰ ਰਹੇ ਨੇ?
1: ਹਾਂਜੀ ਸੁਰਿੰਦਰ ਕੁਮਾਰ ਜੀ, ਪਿੰਡ ਖਾਂਬਰਾ, ਨਕੋਜਰ ਰੋਡ।
0: ਕਿਹੜੇ ਕੁਮਾਰ ਜੀ, ਪਹਿਲਾ ਨਾਮ ਬੋਲਿਓ ਜੀ।
1: ਸੁਰਿੰਦਰ ਕੁਮਾਰ।
0: ਸੁਰਿੰਦਰ ਕੁਮਾਰ ਜੀ, ਸੁਰਿੰਦਰ ਜੀ ਕੀ ਹਾਲ ਚਾਲ?
1: ਬਹੁਤ ਵਧੀਆ। ਮੈਂ ਤਾਂ ਕਹਿੰਦਾ ਜੀ ਤੁਸੀਂ ਗਾਣਾ ਸੁਣਾਉਣਾ ਨਾ ਸੁਣਾਓ, ਮੈਨੂੰ ਕੋਈ ਟੈਨਸ਼ਨ ਨਹੀਂ। ਮੇਰਾ ਜ਼ਿੰਦਗੀ 'ਚ 70 ਦੇ ਕਰੀਬ ਉਮਰ ਹੋ ਚੱਲੀ ਹੈ, ਮੇਰਾ ਪਹਿਲੀ ਵਾਰੀ ਫੋਨ ਲੱਗਾ।
0: ਸੁਰਿੰਦਰ ਜੀ, ਇਹ ਫਰਮਾਇਸ਼ਾਂ ਵਾਲਾ ਪ੍ਰੋਗਰਾਮ ਹੈ ਹੀ ਨਹੀਂ ਕਿ ਮੈਂ ਤੁਹਾਡੀ ਫਰਮਾਇਸ਼ ਸੁਣਾ।
1: ਤੁਹਾਡੀ ਗੱਲ ਨੂੰ ਇੰਨੀ ਖੁਸ਼ੀ ਹੈ ਵਿੱਚ, ਮੈਨੂੰ ਇੰਨੀ ਗੱਲ ਨਿਕਲ ਗਈ ਮੂੰਹ।
0: ਚਲੋ ਠੀਕ ਹੈ ਸੁਰਿੰਦਰ ਜੀ, ਕਿੰਨੇ ਸਾਲ
1: ਜ਼ਿਆਦਾ ਖੁਸ਼ੀ ਆ। ਮੈਂ ਤੁਹਾਡਾ ਸਾਰਾ ਅੱਜ ਪ੍ਰੋਗਰਾਮ ਸੁਣਿਆ, ਮਨ ਨੂੰ ਤਸੱਲੀ ਹੋਈ ਆ ਜੀ।
0: ਠੀਕ ਹੈ ਸੁਰਿੰਦਰ ਜੀ, ਪਰਿਵਾਰ 'ਚ ਕੌਣ ਕੌਣ ਰਹਿੰਦਾ?
1: ਚਾਰ ਬੱਚੇ ਆ, ਦੋ ਗੁੱਡੀਆਂ ਆ, ਦੋ ਕਾਕੇ ਆ। ਗੁੱਡੀਆਂ ਵਿਆਹੀਆਂ ਆਪਣੇ ਘਰ ਵਾ, ਹੈ ਬੜਾ ਕਾਕਾ ਆਪਣੇ ਘਰ ਰਹਿੰਦਾ ਆ, ਮੈਂ ਆਪਣੇ ਘਰਦਿਆਂ ਦੇ ਨਾਲ ਵੇਖੇ ਨਾਲ ਰਹਿੰਦਾ। ਮੇਰੇ ਥੋੜੀ ਇਲਾਕੇ 'ਚ ਪ੍ਰੋਬਲਮ ਆ, ਮੈਂ ਸਿਕੰਜੇ ਨਾਲ ਤੁਰਦਾ।
0: ਠੀਕ ਹੈ ਸੁਰਿੰਦਰ ਜੀ, ਜਦੋਂ ਸਾਰਾ ਪਰਿਵਾਰ ਇਕੱਠਾ ਸੀ ਤੇ ਵਧੀਆ ਮਜ਼ਾ ਆਉਂਦਾ ਸੀਗਾ?
1: ਬਹੁਤ ਜ਼ਿਆਦਾ, ਬਹੁਤ ਜ਼ਿਆਦਾ ਜੀ। ਸਾਰੇ ਰੋਟੀ ਪਾਣੀ ਸਾਰਾ ਪਾਣੀ ਲੰਗਰ ਪਾਣੀ ਦੇ ਕੇ ਜਾਂਦੇ ਆ, ਖੁਸ਼ੀਆਂ ਨਾਲ ਸ਼ਾਮ ਨੂੰ ਬਹਿੰਦੇ ਉੱਠਦੇ ਆ, ਬਹੁਤ ਆਨੰਦ ਆਉਂਦਾ ਸਰ।
0: ਚਲੋ ਬਹੁਤ ਵਧੀਆ, ਮੈਂ ਅਰਦਾਸ ਕਰਦਾ ਕਿ ਜਿਹੜੀ ਤੁਹਾਡੀ ਪ੍ਰੋਬਲਮ ਹੈ ਉਹ ਛੇਤੀ ਤੋਂ ਛੇਤੀ ਠੀਕ ਹੋਵੇ ਤੇ ਤੁਸੀਂ ਆਪਣੇ ਪਰਿਵਾਰ ਦੇ ਨਾਲ ਸੋਹਣੇ ਢੰਗ ਦੇ ਨਾਲ ਹੋਰ ਜ਼ਿੰਦਗੀ ਜਿਹੜੀ ਹੈ ਬਤੀਤ ਕਰੋ।
1: ਤੁਹਾਡੀ ਫਿਰ ਮੈਂ ਬਹੁਤ ਸੋਹਣੀ ਗੱਲ ਕਹੀ ਆ ਤੁਸੀਂ, ਵੀ ਜਲਦੀ ਠੀਕ ਹੋ ਜਾਓ। ਜਦੋਂ ਉਹਨਾਂ ਲੱਕ 'ਚ ਫ੍ਰੈਕਚਰ ਹੋਇਆ ਹੋਵੇ ਨਾ, ਤੇ ਉਹ ਸਰ ਮੁਸ਼ਕਲ ਹੀ ਜੀ ਆਈ ਆ।
0: ਕੋਈ ਗੱਲ ਨੀ ਸੁਰਿੰਦਰ ਜੀ, ਮੈਂ ਫੇਰ ਵੀ ਚੰਗਾ ਬੋਲਾਂਗੇ, ਚੰਗਾ ਸੋਚਾਂਗੇ ਕਿ ਪਤਾ ਪਰਮਾਤਮਾ ਨੇੜੇ ਹੋ ਕੇ ਸੋਣੀ ਲਵੇ।
1: ਗੱਲ ਨੀ ਹੋਈ ਜੀ, ਡਾਕਟਰ ਕਹਿੰਦੇ ਫ੍ਰੈਕਚਰ ਹੋਇਆ, ਮੈਂ ਕੁਛ ਨੀ ਕਰਾਇਆ, ਮੈਂ ਹੌਸਲੇ ਨਾਲ ਆਪਣੇ ਤੁਰਦਾ ਫਿਰਦਾ ਆ।
0: ਚਲੋ ਬਹੁਤ ਵਧੀਆ,
1: ਕੰਮ ਕਾਰ ਕਰਦੇ ਆ ਘਰ ਦਾ, ਮਾੜਾ ਮੋਟਾ ਦਾਲ ਸਬਜ਼ੀ ਬਣਾ ਲਈ ਦੀ ਆ।
0: ਚਲੋ ਖਿਆਲ ਰੱਖੋ ਤੁਸੀਂ ਆਪਣਾ, ਪਰ ਸਾਨੂੰ ਵੀ ਬਹੁਤ ਚੰਗਾ ਲੱਗਾ ਸੁਰਿੰਦਰ ਜੀ ਤੁਸੀਂ ਵੀ ਪ੍ਰੋਗਰਾਮ ਵਿੱਚ ਸ਼ਾਮਲ ਹੋਇਓ, ਬਹੁਤ ਬਹੁਤ ਸ਼ੁਕਰੀਆ ਜੀ, ਖੁਸ਼ ਰਹੋ।
1: ਥੈਂਕ ਯੂ।
0: ਕਿਆ ਬਾਤ ਹੈ ਜੀ, ਬਜ਼ੁਰਗ ਵੀ ਜਦੋਂ ਪ੍ਰੋਗਰਾਮਾਂ ਦੇ ਵਿੱਚ ਸ਼ਾਮਿਲ ਹੁੰਦੇ ਨੇ ਤੇ ਉਹ ਖੁਸ਼ੀ ਜਦੋਂ ਬਿਆਨ ਕਰਦੇ ਨੇ ਤੇ ਆਪਣੇ ਆਪ ਨੂੰ ਵੀ ਬੜੀ ਖੁਸ਼ੀ ਹੁੰਦੀ ਕਿ ਚਲੋ ਕਿਸੇ ਦਾ ਸੁਪਨਾ ਵੀ ਹੁੰਦਾ ਕਿ ਵੀ ਰੇਡੀਓ ਦੇ ਵਿੱਚ ਫੋਨ ਮਿਲਾਉਣਾ, ਤੇ ਅੱਜ ਸੁਰਿੰਦਰ ਜੀ ਦਾ ਪੂਰਾ ਹੋ ਗਿਆ। ਸੋ ਚੰਗੀ ਗੱਲ ਹੈ ਜੀ। ਸੋ ਬੇਸਿਕਲੀ ਨਿੱਕੀਆਂ ਨਿੱਕੀਆਂ ਖੁਸ਼ੀਆਂ ਤੁਹਾਡੇ ਲਈ, ਸ਼ਾਇਦ ਜਿਹੜੀ ਯੰਗ ਜਨਰੇਸ਼ਨ ਹੈ ਉਹਨਾਂ ਲਈ ਕਹਿ ਰਿਹਾ ਕਿ ਸ਼ਾਇਦ ਤੁਹਾਡੇ ਲਈ ਬੜੀ ਨਿੱਕੀ ਜਿਹੀ ਗੱਲ ਹੋਵੇਗੀ, ਕਿਸੇ ਨਾਲ ਪਿਆਰ ਨਾਲ ਰੁਕ ਕੇ ਕਿਸੇ ਦਾ ਹਾਲ ਪੁੱਛ ਲੈਣਾ, ਕਿਸੇ ਨਾਲ ਪਿਆਰੀਆਂ ਗੱਲਾਂ ਕਰ ਲੈਣੀਆਂ, ਪਰ ਹੋ ਸਕਦਾ ਕਿ ਅਗਲਾ ਬੰਦਾ ਜਿਹੜਾ ਹੈ ਉਹ ਕਾਫੀ ਸਮੇਂ ਤੋਂ ਇੱਕ ਐਸਾ ਇਕੱਲੇਪਣ 'ਚ ਰਹਿ ਰਿਹਾ ਹੋਵੇ ਕਿ ਜਿਹਦੇ ਨਾਲ ਸ਼ਾਇਦ ਪਿਆਰੀ ਗੱਲ ਕੀਤੇ ਹੀ ਸਮਾਂ ਹੋਇਆ ਹੋਵੇ। ਸੋ ਦੋਸਤੋ, ਜਦੋਂ ਵੀ ਤੁਹਾਨੂੰ ਮੌਕਾ ਮਿਲੇ, ਚਾਹੇ ਤੁਹਾਨੂੰ ਜਾਣਦਾ ਨਹੀਂ ਜਾਣਦਾ ਕੋਈ ਵੀ ਤੁਹਾਨੂੰ ਐਸਾ ਵਿਅਕਤੀ ਇਨਸਾਨ ਸੜਕ ਕਿਨਾਰੇ ਜਾਂ ਸਮਾਜ ਦੇ ਵਿੱਚ ਕਦੋਂ ਵੀ ਤੁਹਾਨੂੰ ਜਦੋਂ ਦਿਖੇ ਤਾਂ ਸਮਾਂ ਦਿਓ ਉਹਨਾਂ ਨੂੰ।

ਜੀ ਬਚ ਕੇ ਬਚ ਕੇ ਵੀ ਸਮਾਜ ਜਿਹੜਾ ਹੈ ਸਮਾਜ ਦੇ ਵਿੱਚ ਵੈਸੇ ਥੋੜ੍ਹੀ ਬਹੁਤੀ ਨੈਗੇਟਿਵਿਟੀ ਤਾਂ ਹਰ ਇੱਕ ਪਾਸੇ ਹੋ ਹੀ ਜਾਂਦੀ ਹੈ, ਪਰ ਪੋਜ਼ਿਟਿਵਿਟੀ ਵੀ ਅਗਰ ਤੁਸੀਂ ਧਿਆਨ ਨਾਲ ਦੇਖੋ ਤਾਂ ਬਹੁਤ ਜ਼ਿਆਦਾ ਹੈ। ਤੁਸੀਂ ਖੁਸ਼ ਰਹੋ ਐਂਡ ਬਾਕੀਆਂ ਨੂੰ ਵੀ ਖੁਸ਼ ਰਹਿਣ ਰੱਖਣ ਦਾ ਤੁਸੀਂ ਇੱਕ ਕਹਿੰਦੇ ਨਾ ਬੰਦਾ ਮੈਂ ਠੇਕਾ ਨਹੀਂ ਲਿਆ, ਪਰ ਮੈਂ ਕਹਿੰਦਾ ਲੈ ਲਓ, ਫ੍ਰੀ ਮਿਲ ਰਿਹਾ ਠੇਕਾ ਤੁਸੀਂ ਲੈ ਲਓ, ਰਿਸਪੋਂਸੀਬਿਲਟੀ ਤੁਸੀਂ ਚੱਕ ਲਓ।

0: ਅਤੇ ਆਪ ਵੀ ਖੁਸ਼ ਹੋਰ ਰਹੋਗੇ ਜਦੋਂ ਤੁਸੀਂ ਹੋਰਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਜਿਹੜੀ ਹੈ ਉਹ ਕਰੋਗੇ। ਲਓ ਜੀ, ਪ੍ਰੋਗਰਾਮ ਬੜਾ ਵਧੀਆ ਰਿਹਾ, ਬੜੇ ਸਾਰੇ ਲੋਕਾਂ ਨੇ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕੀਤੀ, ਸ਼ਾਮਿਲ ਹੋਏ, ਤਾਂ ਜਾਂਦੇ ਜਾਂਦੇ ਇੱਕ ਹੋਰ ਦੋਸਤ ਆ ਹੀ ਗਏ ਨੇ, ਚਲੋ ਉਹਨਾਂ ਨਾਲ ਵੀ ਗੱਲ ਕਰ ਲੈਂਦੇ ਹਾਂ। ਹੈਲੋ
1: ਮੋਹਿਤ ਜੀ, ਨਮਸਤੇ ਭਾਜੀ।
0: ਨਮਸਤੇ ਜੀ, ਕੌਣ ਸਾਹਿਬ ਗੱਲ ਕਰ ਰਹੇ ਨੇ?
1: ਮੈਂ ਕੱਲ ਵੀ ਲਾਸਟ ਕਾਲਰ ਬਣਿਆ ਸੀ ਤੇ ਮੇਰਾ ਅੱਜ ਪ੍ਰੋਗਰਾਮ ਸੁਣ ਕੇ ਬੜਾ ਮਨ ਖੁਸ਼ ਹੋਇਆ ਜੀ।
0: ਚਲੋ ਜੀ, ਆਪਣਾ ਨਾਮ ਦੱਸੋ।
1: ਮੇਰਾ ਨਾਮ ਵੀ ਸੁਰਿੰਦਰ ਕੁਮਾਰ ਸੋਹੀ ਹੈ ਜੀ, ਅੰਮ੍ਰਿਤਸਰ ਤੋਂ।
0: ਹਾਂਜੀ ਹਾਂਜੀ ਸੁਰਿੰਦਰ ਜੀ, ਕੀ ਹਾਲ ਚਾਲ?
1: ਮੈਂ ਕਿਹਾ ਤੁਸੀਂ ਸੁਰਿੰਦਰ ਭਾਈ ਨਾਲ ਗੱਲ ਕੀਤੀ ਹੈ, ਜਲੰਧਰ ਦੇ ਸੀ?
0: ਹਾਂਜੀ ਹਾਂਜੀ ਜਲੰਧਰ ਦੇ। ਹਾਂਜੀ ਹਾਂਜੀ, ਮੈਂ ਕਿਹਾ ਜਲੰਧਰ ਦੇ ਸਾਨੂੰ।
1: ਹਾਂਜੀ ਸੁਰਿੰਦਰ ਬੋਲ ਰਿਹਾ ਤੇ ਬੜਾ ਚੰਗਾ ਲੱਗਾ।
0: ਸੁਰਿੰਦਰ ਜੀ, ਥੋੜਾ ਜਿਹਾ ਨੈਟਵਰਕ ਦੇ ਵਿੱਚ ਉੱਠੋ, ਜਿੱਥੇ ਬੈਠੇ ਹੋ ਥੋੜੀ ਚੰਗੀ ਗੱਲ ਸਾਰੇ ਤੱਕ ਪਹੁੰਚਾਓ।
1: ਹਾਂਜੀ ਹਾਂਜੀ, ਤੇ ਠੀਕ ਅੱਜ ਬਹੁਤ ਹੀ ਪ੍ਰੋਗਰਾਮ ਸੁਣ ਕੇ ਬੜਾ ਮਨ ਖੁਸ਼ ਹੋਇਆ, ਸਾਡੇ ਵੀ ਰਿਸ਼ਤੇਦਾਰਾਂ ਵਿੱਚ ਵੀ ਬਹੁਤ ਕੁਛ ਹੋਇਆ ਸੀਗਾ, ਉੱਪਰ ਥੱਲੇ ਸਭ ਚੱਲਦਾ ਰਿਹਾ। ਹੁਣ ਅੱਗੋ ਦੀ ਜਨਰੇਸ਼ਨ ਚੰਗੀ ਹੈ, ਵਧੀਆ ਆ ਰਹੀ ਹੈ, ਸੋਚ ਚੰਗੀ ਹੈ, ਇਹ ਸਾਨੂੰ ਨਾਲ ਹੈ। ਨਵੀਂ ਜਨਰੇਸ਼ਨ ਨਾਲ ਸਾਨੂੰ ਮਿਲਣਾ ਹੀ ਪਏਗਾ, ਚੱਲਣਾ ਹੀ ਪਏਗਾ।
0: ਬਿਲਕੁਲ,
1: ਪੁਰਾਣਾ ਜੋ ਹੋ ਗਿਆ ਬੀਤ ਗਿਆ ਸੋ ਬੀਤ ਗਿਆ, ਉਹਨੂੰ ਮਿੱਟੀ ਪਾਓ।
0: ਬਿਲਕੁਲ, ਮੈਂ ਵੀ ਇਹੀ ਕਹਿ ਰਿਹਾ ਕਿ ਐਫਰਟਸ ਜਿਹੜੇ ਨੇ ਨਾ, ਕੋਸ਼ਿਸ਼ਾਂ ਜਿਹੜੀਆਂ ਨੇ ਦੋਨੋਂ ਧਿਰਾਂ ਵੱਲੋਂ ਹੋਣਗੀਆਂ ਤਾਂ ਹੀ ਮਜ਼ਾ ਆਏਗਾ। ਕਹਿੰਦੇ ਨਾ ਕਿ ਤਾਲੀ ਜਿਹੜੀ ਇੱਕ ਹੱਥਣਾ ਨਹੀਂ ਵੱਜਦੀ, ਹਾਂ, ਦੋਨੋਂ ਜਾਣੇ ਅੱਗੇ ਹੋਣਗੇ, ਕਹਿਣਗੇ ਕਿ ਅੱਛਾ ਜੀ ਆਹ ਚੀਜ਼ ਤੁਹਾਡੀ ਮਾੜੀ ਆ, ਜੀ ਸਾਡੀ ਚੰਗੀ ਹੈ, ਚਲੋ ਆਪਾਂ ਆਹ ਸਿੱਖ ਲਈਏ, ਤੁਸੀਂ ਆਹ ਭੁੱਲ ਜਾਓ, ਤਾਂ ਉਹ ਰਲ ਮਿਲ ਕੇ ਕੰਮ ਹੋਊਗਾ ਅਤੇ ਵਧੀਆ ਹੋਊਗਾ, ਦੋਵੇਂ ਜਿਹੜੇ ਨੇ ਜਨਰੇਸ਼ਨ ਆਪਸ ਨਾਲ ਖੁਸ਼ ਰਹਿਣਗੇ। ਬਾਕੀ ਥੈਂਕ ਯੂ ਜੀ ਸੁਰਿੰਦਰ ਜੀ, ਤੁਸੀਂ ਵੀ ਲਾਸਟ 'ਚ ਫਿਰ ਚੌਕਾ ਮਾਰ ਹੀ ਦਿੰਦੇ ਹੋ ਆ ਕੇ, ਅਤੇ
1: ਲਾਸਟ ਤੱਕ ਮੈਂ ਸ਼ੁਰੂ ਤੋਂ 8 ਵਜੇ ਤੱਕ ਸੁਣਦਾ ਪਿਆ, ਮੈਂ ਹੁਣ 2-3 ਮਿੰਟ ਦਾ ਹੈਗਾ ਨਹੀਂ ਹੋਏਗਾ, ਮੈਂ ਤਰੀਫ ਹੀ ਕਰ ਦਾਂਗਾ ਕਿ ਪ੍ਰੋਗਰਾਮ ਸੁਣ ਕੇ ਬਾਗ ਬਾਗ ਹੋ ਗਿਆ ਦਿਲ ਸਾਡਾ ਜੀ।
0: ਥੈਂਕ ਯੂ ਸੋ ਮਚ ਸੁਰਿੰਦਰ ਜੀ, ਬਹੁਤ ਬਹੁਤ ਸ਼ੁਕਰੀਆ। ਠੀਕ ਹੈ ਜੀ, ਲਓ ਜੀ ਐਸ ਐਨ ਸਾਡੇ ਇਸ ਪ੍ਰੋਗਰਾਮ ਦੇ ਹੁਣ ਲਾਸਟ ਕਾਲਰ, ਜਾਣਾ ਕਿਤੇ ਨਹੀਂ, ਗਾਣਾ ਸੁਣੋਗੇ? ਠੀਕ, ਗਾਣਾ ਸੁਣਨ ਤੋਂ ਬਾਅਦ 9 ਵਜੇ ਅਸੀਂ ਪਹਿਲਾਂ ਖਬਰਾਂ ਸੁਣਾਂਗੇ, ਉਸ ਤੋਂ ਬਾਅਦ ਪ੍ਰੋਗਰਾਮ ਦਿਲ ਚਾਹਤਾ ਹੈ।

ਅਤੇ ਹਰਿਆਣਾ ਹਾਈ ਕੋਰਟ ਨੇ ਟ੍ਰਿਬਿਊਨ ਚੌਂਕ ਫਲਾਈਓਵਰ ਲਈ ਦਰਖਤਾਂ ਦੀ ਕਟਾਈ ਉੱਤੇ ਰੋਕ ਲਗਾਈ। ਚੋਣ ਕਮਿਸ਼ਨ ਵੱਲੋਂ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵਿੱਚ ਵਿਸ਼ੇਸ਼ ਤੀਬਰ ਸੋਧ 15 ਜੂਨ ਤੋਂ ਕਰਾਉਣ ਦਾ ਐਲਾਨ। ਮੌਸਮ ਵਿਭਾਗ ਨੇ ਅੱਜ ਪੰਜਾਬ ਅਤੇ ਹਰਿਆਣਾ ਵਿੱਚ ਕੁਝ ਥਾਵਾਂ ਉੱਤੇ ਗਰਜ ਚਮਕ ਨਾਲ ਹਲਕੀ ਤੋਂ ਦਰਮਿਆਨੀ ਬਾਰਿਸ਼ ਅਤੇ ਤੇਜ਼ ਹਵਾਵਾਂ ਚੱਲਣ ਦੀ ਪੇਸ਼ਨਗੋਈ ਕੀਤੀ ਹੈ। ਬੈਂਕਾਕ ਚ ਥਾਈਲੈਂਡ ਓਪਨ ਬੈਡਮਿੰਟਨ ਦੇ ਵਿੱਚ ਸਾਤਵਿਕ ਸਰਾਈਜ਼ ਰੈਕੀ ਰੈਂਡੀ ਅਤੇ ਚਿਰਾਗ ਸ਼ੈੱਟੀ ਦੀ ਪੁਰਸ਼ ਡਬਲਸ ਜੋੜੀ ਸੈਮੀਫਾਈਨਲ ਚ ਪਹੁੰਚ ਗਈ ਹੈ। ਇਸ ਹੁਣ ਤੱਕ ਦੀਆਂ ਐਫਐਮ ਨਿਊਜ਼ ਹੈਡਲਾਈਨਜ਼।

ਕਿਆ ਬਾਤ ਹੈ। ਜਦੋਂ ਕਿਸੇ ਦਾ ਪੁਰਾਣਾ ਮੋਹ ਹੋਵੇ ਤਾਂ ਫਿਰ ਭਾਵੇਂ ਚਿਰਾਂ ਬਾਅਦ ਤੁਸੀਂ ਉਹਨਾਂ ਦੀ ਆਵਾਜ਼ ਵੀ ਸੁਣ ਲਓ, ਉਹਨਾਂ ਦੇ ਤੁਹਾਡੇ ਦਿਲਾਂ ਅੰਦਰ ਨਾ ਇੱਕ ਵੱਖਰੀ ਖਿੱਚ ਜੀ ਪੈਣ ਦੀ ਕਿ ਆਹ ਆਪਣਾ ਬੰਦਾ ਯਾਰ, ਇਹ ਆਪਣਾ ਬੰਦਾ ਮੈਨੂੰ ਜਾਣਦਾ। ਸੋ ਇੱਦਾਂ ਹੀ ਮੇਰੇ ਨਾਲ ਹੁਣੇ ਹੋਇਆ ਪ੍ਰੋਗਰਾਮ, ਮੈਂ ਸ਼ੁਰੂ ਕੀਤਾ ਆਪਣਾ ਦਿਲ ਚਾਹਤਾ ਹੈ, ਨਾਲੋਂ ਨਾਲ ਹੀ ਮੈਸੇਜ ਫੋਨ, ਕਿਉਂਕਿ ਸਾਡੇ ਇੱਕ ਪੁਰਾਣੇ ਇੱਕ ਦੋਸਤ, ਇੱਕ ਐਸੇ ਟੀਚਰ ਜੋ ਕਿ ਸਾਨੂੰ ਸੁਬਾਹ ਦੇ ਪ੍ਰੋਗਰਾਮ ਦੇ ਵਿੱਚ ਦਿਲ ਚਾਹੁੰਦਾ ਹੈ, ਪ੍ਰੋਗਰਾਮ ਦਿਲ ਚਾਹਤਾ ਹੈ ਪ੍ਰੋਗਰਾਮ ਦੇ ਵਿੱਚ ਬਹੁਤ ਸਾਰੇ ਮੈਸੇਜ, ਖਾਸ ਕਰਕੇ ਕਿਉਂਕਿ ਉਹ ਲਿਖਦੇ ਬਹੁਤ ਸੋਹਣਾ ਨੇ, ਨਵਦੀਪ ਵਿਦੇਸ਼ਾ ਭਾਅ ਜੀ ਹੋਣਾ ਨੇ, ਨਾਲੋਂ ਨਾਲ ਮੈਸੇਜ ਫੋਨ ਕਰ ਦਿੱਤਾ ਕਿ ਮੋਹਿਤ ਵੀਰ ਬਹੁਤ ਚਿਰਾਂ ਬਾਅਦ ਪ੍ਰੋਗਰਾਮ ਜਿਹੜਾ ਹੈ ਮੈਂ ਸੁਣ ਰਿਹਾ, ਤੁਹਾਡੀ ਆਵਾਜ਼ ਸੁਣ ਕੇ ਬੜਾ ਚੰਗਾ ਲੱਗਾ। ਸੋ ਨਾਲ ਉਹਨਾਂ ਦੇ ਵੱਡੇ ਭਾਅ ਜੀ ਹੋਰ ਬੈਠੇ ਨੇ, ਸੁਖਰਾਜ ਭੁੱਲਰ ਜੀ ਰਲ ਕੇ ਪ੍ਰੋਗਰਾਮ ਨੂੰ ਸੁਣ ਰਹੇ ਨੇ, ਜਲੰਧਰ ਦੇ ਨਹੀਂ ਹੈ, ਆਪਣੇ ਜਲੰਧਰ ਘੁੰਮਣ ਫਿਰਨ ਆਏ ਹੋਏ ਨੇ, ਪ੍ਰੋਗਰਾਮ ਸੁਣ ਰਹੇ ਨੇ। ਸੋ ਥੈਂਕ ਯੂ ਸੋ ਮਚ ਜੀ, ਨਾਲੋਂ ਨਾਲ ਤੁਸੀਂ ਫੋਨ ਮੈਸੇਜ ਵੀ ਕਰ ਦਿੱਤਾ ਅਤੇ ਪ੍ਰੋਗਰਾਮ ਦੇ ਵਿੱਚ ਚਾਰ ਚੰਨ ਤੁਸੀਂ ਵੀ ਲਾ ਦਿੱਤੇ ਨੇ। ਫਰਮਾਇਸ਼ ਆਈ ਇਹਨਾਂ ਦੀ ਕਿ ਬਈ ਗਾਣਾ ਲਾਓ ਗੁਲਾਮ ਅਲੀ ਸਾਹਿਬ ਦਾ, ਕਿਸੇ ਵੀ ਬਾਲੀਵੁੱਡ ਮੂਵੀ ਦਾ। ਸੋ ਮੈਂ ਗਾਣਾ ਲੱਭ ਬੈਠਾ ਕਿ ਹਮ ਤੇਰੇ ਸ਼ਹਿਰ ਮੇਂ, ਕਿਉਂਕਿ ਸ਼ਹਿਰ ਗੇੜੀ ਮਾਰਨ ਦਿਓ ਤਾਂ ਫਿਰ ਇਹ ਗਾਣਾ ਮੈਂ ਜ਼ਰੂਰ ਸੁਣਾਵਾਂਗਾ। ਫਿਲਹਾਲ ਪ੍ਰੋਗਰਾਮ ਦੇ ਵਿੱਚ ਹੋਰ ਵੀ ਮੈਸੇਜ ਆਏ ਨੇ, ਆਓ ਉਹਨਾਂ ਨੂੰ ਵੀ ਆਪਾਂ ਨਾਲ ਲੈ ਲਈਏ। ਅਗਲਾ ਮੈਸੇਜ ਆ ਜੀ, ਸੁਪ੍ਰੇਮ ਨਮਸਕਾਰ, ਹਾਰਦਿਕ ਅਭਿਨੰਦਨ, ਗੀਤ ਜਬ ਤੱਕ ਰਹੇ ਤਨ ਮੇਂ ਜੀਓ। ਫਰਮਾਇਸ਼ ਭੇਜੀਏ ਵੇਦ ਮਿੱਢਾ, ਅਲਕਾ ਮਿੱਢਾ ਨੇ ਨਾਏਵਾਲਾ ਜ਼ਿਲ੍ਹਾ ਹਨੂੰਮਾਨਗੜ੍ਹ ਰਾਜਸਥਾਨ ਤੋਂ, ਥੈਂਕ ਯੂ ਸੋ ਮਚ ਜੀ। ਅਗਲਾ ਮੈਸੇਜ, ਨਮਸਕਾਰ ਜੀ ਹਾਰਦਿਕ ਅਭਿਨੰਦਨ, ਔਰ ਆਜ ਅਭਿਨੇਤਰੀ ਮਾਧੁਰੀ ਦੀਕਸ਼ਿਤ ਜੀ ਕਾ ਜਨਮਦਿਨ ਹੈ, ਉਨ੍ਹੀਂ ਪਰ ਫਿਲਮਾਇਆ ਗੀਤ ਜ਼ਰੂਰ ਸੁਣਵਾ ਦੀਜੀਏ, ਧੱਕ ਧੱਕ ਕਰਨੇ ਲਗਾ। ਸਾਰੇ ਗਾਣੇ ਮੈਂ ਲਗਾ ਚੁੱਕਿਆ ਚੰਡੀਗੜ੍ਹ ਤੋਂ, ਸਤੀਸ਼ ਅਨੇਜਾ, ਬਿਮਲਾ ਅਨੇਜਾ ਜੀ, ਠੀਕ ਹੈ ਜੀ, ਥੈਂਕ ਯੂ ਸੋ ਮਚ। ਅਗਲਾ ਮੈਸੇਜ ਹੈ ਜੀ, ਨਮਸਕਾਰ, ਹੈਪੀ ਬਰਥਡੇ ਟੂ ਮਾਧੁਰੀ ਦੀਕਸ਼ਿਤ ਜੀ, ਦੀ ਗੀਤ ਧੱਕ ਧੱਕ ਕਰਨੇ ਲਗਾ। ਜਨਾਬ, ਲੱਗਦਾ ਹੈ ਮੈਨੂੰ ਲਾਉਣਾ ਹੀ ਪੈਣਾ ਹੈ, ਪਰ ਮੈਂ ਲਗਾ ਚੁੱਕਿਆ ਸੋ ਮੈਂ ਨਹੀਂ ਲਗਾਵਾਂਗਾ। ਸਿਰਸਾ ਹਰਿਆਣਾ ਤੋਂ ਹਿਮਾਂਸ਼ੂ ਸੇਠੀ, ਸ਼ੈਫੀ ਸੇਠੀ, ਨੈਨਸੀ ਜੀ। ਅਗਲਾ ਮੈਸੇਜ ਹੈ ਜੀ, ਫਿਲਮ ਦਾ ਅਰਾਊਂਡ ਦਾ ਵਰਲਡ ਸੌਂਗ, ਚਲੇ ਜਾਣਾ ਜਾਣਾ ਠਹਿਰੇ, ਸੰਦੀਪ ਮੱਕੜ, ਜੋਤੀ ਮੱਕੜ, ਮੰਨਤ ਮੱਕੜ, ਭਾਰਤ, ਕਮਲ ਸਾਨੀ, ਪਿੰਗਾ ਵਾਲਾ ਚੌਂਕ, ਗੁਰਾਇਆ, ਜਲੰਧਰ ਤੋਂ। ਲਓ ਜੀ, ਮੈਸੇਜ ਬਹੁਤ ਸਾਰੇ ਆ ਹੀ ਜਾ ਰਹੇ ਨੇ। ਫਿਲਹਾਲ ਇੱਕ ਗੀਤ ਜਿਹੜਾ ਮੈਂ ਲੱਭ ਬੈਠਾ ਉਹ ਹੁਣ ਆਪਾਂ ਪਲੇ ਕਰ ਹੀ ਦਿੰਦੇ ਹਾਂ, ਅਤੇ ਓਨੀ ਦੇਰ ਨੰਬਰ ਫਿਰ ਅਨਾਊਂਸ ਕਰ ਦੇਵਾਂ ਤਾਂ ਜੋ ਹੋਰ ਦੋਸਤ ਵੀ ਸਾਨੂੰ ਮੈਸੇਜ ਭੇਜ ਸਕਣ। 9855501027।

0: ਬਈ ਇਹ ਤਾਂ ਬੜਾ ਜ਼ਿਆਦਾ ਸੀਰੀਅਸ ਜਿਹਾ ਮਾਹੌਲ ਕਰਨ ਵਾਲੀ ਗੱਲ ਹੈ ਕਿ ਕਿਉਂਕਿ ਵਾਕਈ ਜ਼ਿੰਦਗੀ ਦੇ ਕੁਝ ਐਸੇ ਪੜਾਅ ਆ ਜਾਂਦੇ ਨੇ ਕਿ ਜਦੋਂ ਕਿਸੇ ਨੂੰ ਨਹੀਂ ਸਮਝ ਆਉਂਦਾ ਤਾਂ ਮੈਂ ਬਸ ਇਹੀ ਕਹਿਣਾ ਚਾਹਾਂਗਾ ਕਿ ਦਿਸ ਟੂ ਸ਼ੈਲ ਪਾਸ, ਨਿਕਲ ਜਾਏਗਾ ਸਮਾਂ ਵੀ, ਮੁਸ਼ਕਿਲ ਜ਼ਰੂਰ ਹੁੰਦਾ ਪਰ ਨਿਕਲ ਜਾਂਦਾ, ਰੁਕਿਆ ਨਹੀਂ ਰਹਿੰਦਾ ਸਮਾਂ, ਚੰਗਾ ਹੈ ਉਹ ਵੀ ਨਿਕਲ ਜਾਏਗਾ, ਮਾੜਾ ਹੈ ਅਤੇ ਉਹ ਵੀ ਨਿਕਲ ਜਾਏਗਾ, ਚੰਗਾ ਬਸ ਹੁਣ ਹੱਸ ਖੇਡ ਕੇ ਲੰਘ ਜਾਏਗਾ ਤਾਂ ਪਤਾ ਨਹੀਂ ਲੱਗਦਾ ਕਿ ਬਈ ਹੈ ਹੈ ਹੈ ਲੰਘ ਵੀ ਗਿਆ, ਮਾੜਾ ਹੈ ਅਤੇ ਹੈ ਲੰਘਦਾ ਹੀ ਨਹੀਂ ਪਿਆ। ਸੋ ਇਟਸ ਓਕੇ, ਇਟਸ ਓਕੇ, ਹਾਰ ਨਹੀਂ ਮੰਨੀ, ਚੱਲਦੇ ਰਹਿਣਾ। ਜਿਵੇਂ ਕਿ ਪ੍ਰੋਗਰਾਮ ਚੱਲ ਰਿਹਾ, ਮੇਰੀਆਂ ਗੱਲਾਂ ਚੱਲ ਰਹੀਆਂ, ਪ੍ਰੋਗਰਾਮ ਤੁਸੀਂ ਇੰਜੋਏ ਕਰ ਰਹੇ ਹੋ ਮੇਰੇ ਨਾਲ ਮੋਹਿਤ ਰੂਪਲ ਦੇ ਨਾਲ, ਸਮਾਂ ਚੱਕਰਾ ਦੇ 9:20 ਐਂਡ 23:24 ਸੈਕਿੰਡਸ। ਅੱਗੇ ਵਧਦਿਆਂ ਅਤੇ ਅੱਗੇ ਮੈਸੇਜ ਹੈ ਕਰਮਵੀਰ ਸਿੰਘ, ਅੱਛਾ ਮੈਸੇਜ ਹੋ ਚੁੱਕਿਆ, ਓਕੇ। ਅਗਲਾ ਮੈਸੇਜ, ਫਿਲਮ ਦੋਸਤੀ ਗੀਤ ਚਾਹੂੰਗਾ ਮੈਂ ਤੁਝੇ,
1: ਚਾਹੂੰਗਾ ਮੈਂ ਤੁਝੇ ਸਾਂਝ ਸਵੇਰੇ।
0: ਆਈ ਨੋ ਆਈ ਐਮ ਨੋਟ ਗੁੱਡ ਸਿੰਗਰ ਪਰ ਮੈਂ ਗਾਉਂਦੇ ਰਹਿਣਾ, ਕੌਣ ਰੋਕੇਗਾ ਮੈਨੂੰ। ਜਲਾਲਾਬਾਦ ਵੈਸੇ ਸੁਰੇਸ਼ ਗੁਗਨੇਜਾ, ਪੂਨਮ ਗੁਗਨੇਜਾ, ਵਿਸ਼ਾਲ ਪ੍ਰਿਆ, ਦਿਸ਼ਾਨ ਯੋਰ ਨਿਮਿਤ ਆਹੂਜਾ। ਅਗਲਾ ਮੈਸੇਜ, ਦਿਲ ਚਾਹਤਾ ਹੈ ਪਿੰਡ ਮੂਰੀਆਂ ਵਾਲੀ, ਜ਼ਿਲ੍ਹਾ ਫਾਜ਼ਿਲਕਾ, ਪਿਆਰ ਭਰੀ ਨਮਸਕਾਰ, ਵਿਨੋਦ ਕਾਠਪਾਲ, ਪ੍ਰਵੀਨ ਕਾਠਪਾਲ, ਹਨੀ ਕਾਠਪਾਲ, ਦਿਕਸ਼ਾ ਕਾਠਪਾਲ, ਜਨਤ ਕਾਠਪਾਲ, ਫਿਲਮ ਪੁੱਤ ਜੱਟਾਂ ਦੇ ਦਾ ਕੋਈ ਵੀ ਗੀਤ ਸੁਣਾ ਦਿਓ। ਮੈਂ ਜਦੋਂ ਪੰਜਾਬੀ ਫਿਲਮਾਂ ਦੀ ਫਰਮਾਇਸ਼ਾਂ ਦੀ ਨਾ, ਉਦੋਂ ਤਾਂ ਫਿਰ ਚੇਚਾ ਲਾਉਣੀ ਹੀ ਪੈਂਦੀ ਹੈ। ਉਹਦਾ ਕਾਰਨ ਹੈ ਕਿ ਬੜੇ ਘੱਟ ਲੋਕ ਜਿਹੜੇ ਨੇ ਉਹ ਫਰਮਾਇਸ਼ ਕਰਦੇ ਨੇ। ਸੋ ਜਿਹੜੀ ਨਵੀਂ ਵਾਲੀ ਪੁੱਤ ਜੱਟਾਂ 'ਤੇ ਹੈ ਬੇਟਾ, ਮੈਂ ਉਹ ਲਗਾਉਣ ਲੱਗਾ ਵਾਂ, ਆਈ ਹੋਪ ਤੁਹਾਨੂੰ ਪਸੰਦ ਆਵੇ ਯਾਰ। ਆਵੇ ਕਰਮਵੀਰ, ਕਰਮਜੀਤ ਅਨਮੋਲ ਭਾਅ ਜੀ ਹੁਣ ਦਾ। ਅੱਗੇ ਵਧਦੇ ਜੀ, ਅੱਗੇ ਮੈਸੇਜ, ਹੈਲੋ ਮੈਂ ਅਨਮੋਲ ਡਲਹੌਜ਼ੀ ਸੇ ਗਾਣਾ ਸੁਣਨਾ ਚਾਹਤਾ ਹੂੰ, ਕਿਆਮਤ ਫਿਲਮ ਕਾ ਖਿੜਕੀ ਦਰਵਾਜ਼ੇ ਬੰਦ ਰੱਖਣਾ। ਤੁਸੀਂ ਰੋਜ਼ ਹੀ ਇੱਕ ਫਰਮਾਇਸ਼ ਕਰੀ ਜਾਂਦੇ ਜਨਾਬ। ਅਗਲਾ ਮੈਸੇਜ, ਪਹਾੜਗੰਜ ਮੁਲਤਾਨੀ ਡਾਂਡਾ ਸੇ ਅਨਿਲ ਮੋਹਨ, ਊਸ਼ਾ ਮੋਹਨ, ਟੀਲੂ ਨਾਇਕ, ਕੈਥਲ ਹਰਿਆਣਾ ਸੇ ਮਧੂ ਨਾਇਕ, ਧੰਨਵਾਦ। ਅਗਲਾ ਮੈਸੇਜ, ਨਮਸਕਾਰ, ਰਾਮ ਰਾਮ, ਰਾਮ ਰਾਮ ਸਾ ਘਾਮਾ ਗਣੀ, ਲਿਖਿਆ ਸਾਹਿਬ ਪਾਇਲ ਕਲਾ, ਜ਼ਿਲ੍ਹਾ ਬਲੋਤਰਾ, ਰਾਜਸਥਾਨ ਸੇ ਮੋਹਨ ਲਾਲ ਪ੍ਰਜਾਪਤ, ਮਾਨਕ, ਊਸ਼ਾ ਬਾਲਾ ਦੇਵੀ ਪ੍ਰਜਾਪਤ, ਫਿਲਮ ਕਭੀ ਕਭੀ ਔਰ ਗਾਣੇ ਕੇ ਬੋਲੇ ਤੇਰੇ ਚਿਹਰੇ ਸੇ ਨਜ਼ਰ ਨਹੀਂ।

ਜੀ ਦੋਸਤੋ ਇੰਜੋਏ ਕਰੇ ਪ੍ਰੋਗਰਾਮ ਦਿਲ ਚਾਹਤਾ ਹੈ ਅਤੇ ਪੂਰੇ 9:30 ਹੋ ਚੁੱਕੇ ਨੇ ਯਾਨੀ ਕਿ ਅੱਧਾ ਸਮਾਂ ਬੀਤ ਚੁੱਕਿਆ ਹੈ ਅਤੇ ਬਹੁਤ ਸਾਰੇ ਦੋਸਤਾਂ ਦੀ ਫਰਮਾਇਸ਼ ਮੈਂ ਆਲਰੇਡੀ ਪੂਰੀ ਕਰ ਚੁੱਕਿਆ ਅਤੇ ਹੋਰ ਵੀ ਮੈਂ ਕਰਾਂਗਾ ਸੋ ਫਟਾਫਟ ਪ੍ਰੋਗਰਾਮ ਵਿੱਚ ਮੈਸੇਜ ਭੇਜੋ 9855210229855101027 ਅਗਲਾ ਮੈਸੇਜ ਹੈ ਫਿਲਮ ਗੈਂਬਲਰ ਗੀਤ ਤੇਰੇ ਹੋਂਟੋਂ ਕੋ ਬੰਸੀ ਬਣਾ ਲੇ ਮੁਝੇ ਆਵਾਜ਼ ਕਿਸ਼ੋਰ ਕੁਮਾਰ ਲਤਾ ਮੰਗੇਸ਼ਕਰ ਵਿਕਰਮ ਕੜਵਾਸਰਾ ਸਚਿਨ ਕੜਵਾਸਰਾ ਸਤੀਸ਼ ਯੋਗੇਸ਼ ਔਰ ਯੁਧਵ ਕੜਵਾਸਰਾ ਦਿਲ ਚਾਹਤਾ ਹੈ ਕਾਰਜਕ੍ਰਮ ਮੈਂ ਪੇਸ਼ ਕਰਤਾ ਭਾਈ ਕੋ ਰਾਮ ਰਾਮ ਸਾ ਘਾਮਾ ਗਣੀ ਸਾ ਅਰੇ ਭਾਈ ਆਪ ਸਭੀ ਕੋ ਘਾਮਾ ਗਣੀ ਔਰ ਰਾਮ ਰਾਮ ਸਾ ਆਗੇ ਮੈਸੇਜ ਹਮੇ ਭੇਜਾ ਹੈ ਜੀ ਮੈਸੇਜ ਆਇਆ ਹੈ ਜਨਕਪੁਰੀ ਸਹਾਰਨਪੁਰ ਸੇ ਜੋਨ ਡਿਕੈਸਟਰੋ ਰੋਜ਼ੀ ਡਿਕੈਸਟਰੋ ਪਰਲ ਐਂਡ ਵਿਲਿਸ ਡਿਕੈਸਟਰੋ ਸੌਂਗ ਹਵਾ ਕੇ ਸਾਥ ਹਵਾ ਕੇ ਗੰਗ ਸੰਗ ਸਾਥੀ ਚੱਲ ਓਕੇ ਜੀ ਇਹ ਗਾਣਾ ਜ਼ਰੂਰ ਚਲੇਗਾ ਥੈਂਕ ਯੂ ਜੀ ਇਹ ਫਰਮਾਇਸ਼ ਭੇਜੀ ਹੈ ਹਮੇ ਅੱਛਾ ਨਾਮ ਪੜ ਚੁੱਕਾ ਮੈਂ ਓਕੇ ਆਗੇ ਬੈਠਤੇ ਹੈ ਫਿਲਮ ਪੂਨਮ ਕੀ ਰਾਤ ਆਵਾਜ਼ ਲਤਾ ਮੰਗੇਸ਼ਕਰ ਗੀਤ ਸਾਥੀ ਰੇ ਤੁਝ ਬਿਨ ਜੀਆ ਉਦਾਸ ਓਕੇ ਜੀ ਚੱਕ ਪਾਂਚ ਐਮ ਡੀ ਪਤਰੋੜਾ ਜ਼ਿਲ੍ਹਾ ਸ਼੍ਰੀ ਗੰਗਾਨਗਰ ਰਾਜਸਥਾਨ ਸੇ ਮੰਗਲ ਜਨਾਗਲ ਰਾਹੀ ਸ਼੍ਰੀਮਤੀ ਰੋਸ਼ਨੀ ਜਨਾਗਲ ਅੰਕੁਰ ਜਨਾਗਲ ਇੰਦੂ ਡਾਕਟਰ ਸੁਨੀਲ ਜਨਾਗਲ ਡਾਕਟਰ ਸਾਹਿਬ ਕੈਸੇ ਹੋ ਠੀਕ ਠਾਕ ਹੋ ਅਗਲਾ ਮੈਸੇਜ ਮੋਹਿਤ ਸਾਹਿਬ ਮੇਰਾ ਗਾਣਾ ਵੀ ਸੁਣਾ ਦਿਓ ਫਿਲਮ ਠੋਕਰ ਆਪਣੀ ਅੱਖੋਂ ਮੈਂ ਬਸਾਕ ਸਿੰਗਰ ਰਫੀ ਸਾਹਿਬ ਓਕੇ ਮਿੰਟੂ ਭਾਜੀ ਕੀ ਹਾਲ ਚਾਲ ਅਗਲਾ ਮੈਸੇਜ ਗਾਓਂ ਘਮੰਡੀਆ ਸੁਰਤਗੜ੍ਹ ਸੇ ਜਗਦੀਸ਼ ਢੁਕੀਆ ਪਰਮੀਲਾ ਢੁਕੀਆ ਜਯੋਤੀ ਸਰਿਤਾ ਤਮੰਨਾ ਸਚਿਨ ਵਿਸ਼ਨੂੰ ਸ਼ਿਵਮ ਢੁਕੀਆ ਨਮਸਕਾਰ ਫਿਲਮ ਲੈਲਾ ਮਜਨੂੰ ਕਾ ਕੋਈ ਵੀ ਗੀਤ ਸੁਣਾ ਦੀਜੀਏ ਠੀਕ ਹੈ ਜੀ ਥੈਂਕ ਯੂ ਸੋ ਮੱਚ ਅਗਲਾ ਮੈਸੇਜ ਫਿਲਮ ਸਰਸਵਤੀ ਚੰਦਰ ਗਾਣਾ ਛੋੜ ਦੇ ਸਾਰੀ ਦੁਨੀਆ ਕਿਸੀ ਕੇ ਲੀਏ ਯੇ ਮੁਨਾਸਿਬ ਨਹੀਂ ਆਦਮੀ ਕੇ ਲੀਏ ਮੇਰਠ ਕੈਂਟ ਸੇ ਦਿਗਦਰਸ਼ਨ ਕਵਿਤਾ ਫਿਲਮ

ਜੀ ਦੱਸੋ, ਇੰਜੋਏ ਕਰੇ ਪ੍ਰੋਗਰਾਮ, ਦਿਲ ਚਾਹਤਾ ਹੈ। ਐਂਡ ਹੁਣ ਅਸੀਂ ਅੱਗੇ ਹੋਰ ਦੌੜ ਲਾਉਂਦੇ ਹਾਂ, ਕਿਉਂਕਿ ਬਹੁਤ ਸਾਰੇ ਮੈਸੇਜ ਜਿਹੜੇ ਨੇ ਉਹ ਮੇਰੇ ਪੈਂਡਿੰਗ ਦੇ ਵਿੱਚ ਆ ਚੁੱਕੇ ਨੇ। ਸੋ ਓਕੇ ਜੀ, ਅਗਲਾ ਮੈਸੇਜ ਮੈਂ ਹੁਣ ਲੈਣ ਜਾ ਰਿਹਾ ਜੀ। ਲਿਖਿਆ ਹੈ, ਪ੍ਰੇਮ ਪੂਰਵਕ ਨਮਸਕਾਰ, ਗ੍ਰਾਮ ਪੰਚਾਇਤ ਕਾਲੇਗਾਓਂ ਜ਼ਫਰਾਬਾਦ ਸੇ ਸ਼੍ਰੀ ਸੁਧਾਕਰ ਰਾਜੇ ਯਾਦਵ, ਡਾਕਟਰ ਪ੍ਰਸ਼ਾਂਤ ਰਾਜੇ, ਕੁਮਾਰ ਸਚਿਤ ਵਾਯਾਲ, ਕੁਮਾਰ ਪ੍ਰਥਮੇਸ਼, ਕੁਮਾਰੀ ਪ੍ਰਣਾਲੀ ਦੇਸ਼ਮੁਖ, ਕੁਮਾਰ ਸਰਵਤ ਦੇਸ਼ਮੁਖ, ਕੁਮਾਰੀ ਸਾਨਵੀ ਦੇਸ਼ਮੁਖ, ਸਮਸਤ ਰਾਜੇ ਯਾਦਵ, ਦੇਸ਼ਮੁਖ ਵਯਾਲ ਪਰਿਵਾਰ, ਫਿਲਮ ਜੁਹਾਰ ਭੱਟਾ 1973, ਗਾਇਕ ਲਤਾ ਮੰਗੇਸ਼ਕਰ, ਬੋਲ ਰੂਠਾ ਹੈ ਤੋ ਬਣਾ ਲੇਂਗੇ। ਓਕੇ ਜੀ, ਅਗਲਾ ਮੈਸੇਜ, ਪ੍ਰੋਗਰਾਮ ਦਿਲ ਚਾਹਤਾ ਹੈ, ਅੰਮ੍ਰਿਤਗੜ੍ਹ ਜ਼ਿਲ੍ਹਾ ਸ਼੍ਰੀ ਗੰਗਾਨਗਰ ਤੋਂ ਕੁਲਵੰਤ ਮਾਨ, ਲਖਵਿੰਦਰ ਕੌਰ ਮਾਨ, ਖੁਸ਼ਪ੍ਰੀਤ ਕੌਰ, ਗੁਰਨੂਰ, ਕੁਲਵਿੰਦਰ ਕੌਰ ਅਤੇ ਹਰਵਿੰਦਰ ਮਾਨ, ਕੋਈ ਵੀ ਫਿਲਮੀ ਗੀਤ ਪ੍ਰੋਗਰਾਮ ਲਾਈਵ ਸੁਣ ਰਿਹਾ ਜੀ, ਬੜਾ ਚੰਗਾ ਲੱਗ ਰਿਹਾ, ਬਹੁਤ ਬਹੁਤ ਸ਼ੁਕਰੀਆ ਜੀ। ਅਗਲਾ ਮੈਸੇਜ ਆਇਆ ਜੀ, ਫਰਮਾਇਸ਼ ਸਾਨੂੰ ਕਰ ਰਹੇ ਨੇ, ਭੇਜ ਰਹੇ ਨੇ, ਜ਼ਾਕਿਰ ਮੁਲਾਨੀ, ਸੁਮੱਈਆ ਮੁਲਾਨੀ, ਸੁਭਾਰ ਮੁਲਾਨੀ, ਸਮੀਰ, ਸਲਮਾਨ, ਮੁਮਤਾਜ਼, ਦਿਲਸ਼ਾਹ, ਨਸੀਰ, ਬਾਨੂ, ਬਾਦਸ਼ਾਹ ਔਰ ਪੂਰਾ ਮੁਲਾਨੀ ਪਰਿਵਾਰ। ਠੀਕ ਹੈ ਜੀ, ਅਗਲੀ ਫਰਮਾਇਸ਼ ਸਾਨੂੰ ਆਈ ਹੈ, ਆਰ ਜੇ ਜੀ ਆਪਕੋ ਮੇਰਾ ਨਮਸਕਾਰ, ਧਨੌਰੀ ਤੇਲੀਵਾਲਾ ਸੇ, ਨਿਸਾਰ ਸਲਮਾਨੀ, ਨੌਸ਼ਾਦ ਸਲਮਾਨੀ, ਬੇਬੀ ਆਲੀਆ, ਆਯਾਨ ਬਾਬੂ। ਠੀਕ ਹੈ ਜੀ, ਅਗਲਾ ਮੈਸੇਜ, ਗਾਣੇ ਕੇ ਬੋਲ ਟੂਟੇ ਹੋਏ ਖਾਬੋ ਨੇ ਹਮੇ ਸਿਖਾਇਆ ਹੈ, ਫਿਲਮ ਮਧੂਮਤੀ, ਮਿਰਜ਼ਾਪੁਰ ਕੁਰੂਕਸ਼ੇਤਰ ਸੇ, ਯਸ਼ਪਾਲ ਧੀਮਾਨ, ਸ਼੍ਰੀਮਤੀ ਕ੍ਰਿਸ਼ਨਾ ਧੀਮਾਨ, ਰਾਹੁਲ, ਕੋਮਲ, ਸ਼ੁਭਮ, ਪ੍ਰਿਯੰਕਾ, ਆਂਚਲ, ਕੁੰਜ, ਪਰਵ, ਪ੍ਰਵੀਨ, ਚਿਰਾਗ, ਆਯੋਜਿਤ ਧੀਮਾਨ, ਰਾਜੇਸ਼ ਧੀਮਾਨ। ਸਰ ਜੀ ਨਮਸਕਾਰ, ਜ਼ਿੰਦਗੀ ਕੇ ਸਫ਼ਰ ਮੇਂ ਗੁਜ਼ਰ ਜਾਤੇ ਹੈ ਜੋ ਮਕਾਂ ਫਿਰ ਨਹੀਂ ਆਤੇ, ਕਿਸ਼ੋਰ ਕੁਮਾਰ ਕੀ ਆਵਾਜ਼ ਹੈ, ਆਪਕੀ ਕਸਮ, ਸ਼੍ਰੋਤਾ ਭਾਈ ਨੇ ਇਸਕੀ ਫਰਮਾਇਸ਼ ਭੇਜੀ ਥੀ, ਆਵਾਜ਼ ਕਿਸ਼ੋਰ ਕੁਮਾਰ। ਅਰੇ ਹਮ ਯੇ ਚਲਾ ਚੁੱਕੇ ਹੈਂ, ਜ਼ਿੰਦਗੀ ਕੇ ਸਫ਼ਰ ਮੇਂ ਗੁਜ਼ਰ ਜਾਤੇ ਹੈ, ਸ਼ਾਇਦ ਮੈਂ ਚਲਾ ਚੁੱਕਾ ਹੂੰ, ਯਾ ਫਿਰ ਰੋਜ਼ ਚਲਤਾ ਹੈ ਯੇ ਗਾਣਾ। ਦਿਲ ਚਾਹਤਾ ਹੈ ਕਾਰਜਕ੍ਰਮ ਕੀ ਖੂਬਸੂਰਤ ਪੇਸ਼ਕਸ਼ ਕਾ ਹਮ ਵੀ ਲਾਈਵ ਆਨੰਦ ਲੈ ਰਹੇ ਹੈ। ਸਰ ਜੀ ਪ੍ਰੋਗਰਾਮ ਬਹੁਤ ਹੀ ਖੂਬਸੂਰਤੀ ਸੇ ਆਪ ਪੇਸ਼ ਕਰਤੇ ਹੈ, ਸ਼ੁਭਕਾਮਨਾਏ, ਅਗਰ ਸਮੇਂ ਮਿਲੇ ਤੋ ਹਮਾਰਾ ਮੈਸੇਜ ਵੀ ਸ਼ਾਮਿਲ ਕੀਜੀਏ, ਬੜੀ ਮਿਹਰਬਾਨੀ ਹੋਗੀ। ਫਿਲਮ ਆਸ਼ਕੀ ਕਾ ਕੋਈ ਵੀ ਗੀਤ ਸ਼ਾਮਿਲ ਕੀਜੀਏ, ਸਾਦੁਲ ਸ਼ਹਿਰ ਸੇ, ਰਾਜਸਥਾਨ ਸੇ, ਰਾਜਕੁਮਾਰ ਰਿਵਾੜ, ਚੰਦਰ ਕਲਾ ਰਿਵਾੜ। ਠੀਕ ਹੈ ਜੀ, ਥੈਂਕ ਯੂ ਸੋ ਮਚ। ਅਗਲਾ ਮੈਸੇਜ, ਫਿਲਮ ਦੋ ਰਾਸਤੇ, ਫਿਲਮ ਯੇ ਰੇਸ਼ਮੀ ਜ਼ੁਲਫੇਂ, ਭੋਪਾਲਗੜ੍ਹ ਰਾਜਸਥਾਨ ਸੇ, ਦਮਿੰਦਰ ਚਿੰਪਾ, ਕਪਿਲ, ਇਸ਼ਾਨ ਔਰ ਪੂਜਾ ਪਰਿਹਾਰ, ਮੈਸੇਜ ਜ਼ਰੂਰ ਸ਼ਾਮਿਲ ਕਰੇ। ਠੀਕ ਹੈ ਜੀ, ਅਗਲਾ ਮੈਸੇਜ ਹਮੇ ਯੇ ਜੋ ਆਇਆ ਥਾ ਅਭੀ ਹਮੇ, ਫਿਲਮ ਆਸ਼ਕੀ ਕਾ ਗੀਤ, ਆਸ਼ਕੀ ਕਾ ਗੀਤ, ਆਸ਼ਕੀ ਮੈਂ ਤੇਰੀ, ਆਈ ਨੋ ਯੇ ਵਾਲਾ ਨਹੀਂ ਹੈ, ਓਕੇ, ਆਸ਼ਕੀ ਬਸ ਸਨਮ ਚਾਹੀਏ, ਆਸ਼ਕੀ ਕੇ ਲੀਏ ਟੁਰਨ ਟੁਰਨ ਟੁਰਨ ਟੁਰਨ, ਓਕੇ, 1990 ਕਿਸ਼ਾਨ, ਮੈਂ ਦੁਨੀਆ ਭੁਲਾ ਦੂੰਗਾ, ਬਸ ਇੱਕ ਸਨਮ ਚਾਹੀਏ, ਨਜ਼ਰ ਕੇ ਸਾਹਮਣੇ, ਜਿਗਰ ਕੇ ਪਾਸ, ਧੀਰੇ ਧੀਰੇ ਮੇਰੀ ਜ਼ਿੰਦਗੀ, ਤੂਨੇ ਤੂੰ ਹੈ ਮੇਰੀ ਜ਼ਿੰਦਗੀ ਹੈ। ਓਕੇ, ਕੁਛ ਵੋ ਗਾਣਾ ਜੋ ਕਿ ਰੈਗੂਲਰ ਨਹੀਂ ਚੱਲ ਰਿਹਾ, ਤੂੰ ਮੇਰੀ ਜ਼ਿੰਦਗੀ ਹੈ, ਅਰੇ ਯੇ ਨਹੀਂ, ਅਗਲਾ ਸੁਣਤੇ ਹੈ, ਦਿਲ ਕਾ ਆਲਮ ਮੈਂ ਕਿਆ ਬਤਾਊਂ ਰੇ।

ਪਿਆਸੇ। ਜੀ ਮਿੰਟੂ ਜੀ ਨਾਰਾਜ਼ ਨਹੀਂ ਹੋਈ ਹੋਵੋਗੇ ਹੈ ਨਾ ਜੀ। ਓਕੇ ਜੀ ਅੱਗੇ ਵਧਦੇ ਹਾਂ। ਲਿਖਿਆ ਨਮਸਤੇ ਜੀ, ਫਿਲਮ ਦੋ ਆਂਖੇ ਬੜਾ 12 ਹੱਥ ਮਾਲਿਕ ਤੇਰੇ ਬੰਦੇ ਹਮ ਕਿਆ ਬਾਤ ਹੈ। ਔਰ ਜਿੰਦਰ ਪਾਲ ਰਾਣਾ, ਰੰਜੂ ਰਾਣਾ, ਸ਼ਰੂਤੀ ਰਾਣਾ ਪਿੰਡ ਬੁਲਾਰਾ ਲੁਧਿਆਣਾ ਤੋਂ, ਠੀਕ ਹੈ ਜੀ, ਥੈਂਕ ਯੂ ਸੋ ਮੱਚ। ਅੱਗੇ ਵਧਦੇ ਹਾਂ ਜੀ। ਅੱਗੇ ਮੈਸੇਜ ਆਇਆ ਜੀ, ਕੋਈ ਵੀ ਵਿਪਨ ਗਾਣਾ ਤੁਸੀਂ ਕਹਿੰਦੇ ਸੁਣਾ ਦਿਓ। ਵਿਪਨ ਆਨੰਦ, ਪ੍ਰਵੀਨ ਆਨੰਦ, ਰਾਹੁਲ ਆਨੰਦ, ਮੇਘਾ ਆਨੰਦ, ਨੇੜੇ ਘਾਹ ਮੰਡੀ ਚੌਂਕ ਜਿੰਦਰ, ਥੈਂਕ ਯੂ ਸੋ ਮੱਚ ਜੀ। ਅਗਲਾ ਮੈਸੇਜ ਆਇਆ ਜੀ, ਪਿੰਡ ਅਤੇ ਡਾਕਣਾ ਚਾਹ ਹੋ ਚੁੱਕਿਆ ਹੈ। ਅਤੇ ਇੱਕ ਮੈਸੇਜ ਆਇਆ ਜੀ, ਸਾਰੇ ਪੰਜਾਬੀਆਂ ਨੂੰ ਹਿੰਦੀ ਗੀਤ ਸੁਣਾ ਦਿਓ, ਖਲਨਾਇਕ ਫਿਲਮ ਦਾ ਟਾਈਟਲ ਸੌਂਗ। ਬਈ ਅਗਰ ਤਾਂ ਗਾਣਾ ਸੀਗਾ ਨਾਇਕ ਨਹੀਂ, ਉਹ ਮੈਨੂੰ ਲੱਭਾ ਹੀ ਨਹੀਂ। ਅਤੇ ਫਰਮਾਇਸ਼ਾਂ ਨੂੰ ਭੇਜੀਏ, ਕਾਲਾ ਕੰਬੋਜ਼, ਰਜਨੀ ਬਾਲਾ ਕੰਬੋਜ਼, ਸੀਰਤ ਕੰਬੋਜ਼, ਜਪਜੀ ਕੰਬੋਜ਼, ਅਤੇ ਗੁਰਫਤਿਹ ਸਿੰਘ ਕੰਬੋਜ਼ ਪਿੰਡ ਮੋਣ ਕੇ ਹਿਥਾੜ ਜ਼ਿਲ੍ਹਾ ਫਿਰੋਜ਼ਪੁਰ, ਥੈਂਕ ਯੂ ਸੋ ਮੱਚ ਜੀ। ਅਗਲੀ ਫਰਮਾਇਸ਼ ਹੈਗੀ, ਸਰ ਮੈਂ ਸੁਸ਼ਮਾ ਧਾਲੀਵਾਲ ਜਲੰਧਰ ਸੇ, ਪਲੀਜ਼ ਇਹ ਸੌਂਗ ਲਗਾ ਦੀਜੀਏ, ਗਲੀ ਗਲੀ ਮੇਂ ਫਿਰਤਾ ਹੈ, ਫਿਰਤਾ ਹੂੰ ਬਣ ਕੇ ਵਨਜਾਰਾ। ਠੀਕ ਹੈ ਜੀ, ਮੈਂ ਗਾਣਾ ਜ਼ਰੂਰ ਪਲੇ ਕਰਾਂਗਾ। ਫਿਲਹਾਲ ਜਿਹੜੀ ਫਰਮਾਇਸ਼ ਪਹਿਲਾਂ ਮੈਨੂੰ ਆਈ ਸੀ ਉਸਦੇ ਫਿਲਮ ਨਹੀਂ ਸੀ ਪਤਾ, ਫਿਰ ਫਿਲਮ ਦਾ ਨਾਮ ਆ ਗਿਆ, ਫਿਰ ਤੇਰੀ ਕਹਾਣੀ ਯਾਦ ਆਈ ਦਾ ਗੀਤ ਜਿਹੜਾ ਹੈ ਮੈਂ ਸੁਣਾ ਜਾ ਰਿਹਾ, ਮਮਤਾ ਸੰਧਿਆ ਅਤੇ ਤੇਜਸ ਜੀ ਦੀ ਫਰਮਾਇਸ਼ ਦੇ ਵਿੱਚ।

ਲੋ ਜੀ ਪ੍ਰੋਗਰਾਮ ਦੇ ਵਿੱਚ ਹੁਣ ਅਸੀਂ ਉਸ ਸਮੇਂ ਤੇ ਪਹੁੰਚ ਗਏ ਜਿੱਥੇ ਮੈਂ ਸਾਰਿਆਂ ਨੂੰ ਬਾਏ ਬਾਏ ਆਖਣੀ ਹੈ। ਹੁਣ ਬਾਏ ਬਾਏ ਆਖਦੇ ਆਖਦੇ ਵੀ ਕਿਸੇ ਦਾ ਮੈਸੇਜ ਆ ਗਿਆ ਤਾਂ ਮੈਂ ਜ਼ਰੂਰ ਲਵਾਂਗਾ, ਜਿਵੇਂ ਕਿ ਛੋਟੀ ਵੀਰ ਦਾ ਮੈਸੇਜ ਆ ਚੁੱਕਿਆ ਹੈ, ਅਮਨਦੀਪ ਸਿੰਘ ਹਠੂਰ ਮੈਸੇਜ ਕਰ ਰਹੇ ਨੇ, ਲਿਖ ਰਹੇ ਨੇ ਲੇਟ ਵਾਲੀ ਗੁੱਡ ਈਵਨਿੰਗ, ਲੇਟ ਵਾਲੀ ਗੁੱਡ ਈਵਨਿੰਗ ਜੀ ਤੁਹਾਨੂੰ ਵੀ। ਸੋ ਕੀ ਹਾਲ ਚਾਲ, ਬਾਕੀ ਇੱਕ ਹੋਰ ਫਰਮਾਇਸ਼ ਜਿਹੜੀ ਆਈ ਸੀ ਮੈਨੂੰ ਸੁਸ਼ਮਾ ਧਾਲੀਵਾਲ ਤੋਂ, ਜਿਹੜੇ ਲਿਖ ਰਹੇ ਨੇ ਕਿ ਗਲੀ ਗਲੀ ਮੈਂ ਫਿਰਤਾ ਹੈ ਗਾਣਾ ਤੁਸੀਂ ਸੁਣਾ ਦਿਓ। ਠੀਕ ਹੈ ਜੀ, ਗਾਣਾ ਮੈਂ ਸੁਣਾ ਦਿੰਦਾ। ਐਂਡ ਇਸ ਤੋਂ ਪਹਿਲਾਂ ਮੈਂ ਸਾਰਿਆਂ ਦਾ ਸ਼ੁਕਰੀਆ ਅਦਾ ਕਰਦਾ ਕਿਉਂਕਿ ਨਾ ਨਾ ਕਰਦੇ ਅੱਜ 20-50-60 ਮੈਸੇਜ ਜਿਹੜੇ ਨੇ ਉਹ ਆ ਹੀ ਗਏ ਨੇ। ਸੋ ਬਹੁਤ ਬਹੁਤ ਸ਼ੁਕਰੀਆ ਸਾਰਿਆਂ ਦਾ ਜਿਹਨਾਂ ਨੇ ਪ੍ਰੋਗਰਾਮ ਵਿੱਚ ਮੈਸੇਜ ਭੇਜੇ, ਨਹੀਂ ਵੀ ਭੇਜੇ, ਪ੍ਰੋਗਰਾਮ ਨੂੰ ਪਿਆਰ ਨਾਲ ਸੁਣਿਆ, ਪਿਆਰ ਦਿੱਤਾ ਬੈਠੇ ਬੈਠੇ, ਸਭ ਦਾ ਬਹੁਤ ਬਹੁਤ ਸ਼ੁਕਰੀਆ। ਲਓ ਜੀ, ਪ੍ਰੋਗਰਾਮ ਦਿਲ ਚਾਹਤਾ ਹੈ ਦੀ ਜਿਹੜੀ ਅੱਜ ਦੀ ਕੜੀ ਹੈ ਉਹ ਇੱਥੇ ਹੀ ਸਮਾਪਤ ਹੁੰਦੀ ਹੈ ਅਤੇ ਦੁਬਾਰਾ ਫਿਰ ਕੱਲ੍ਹ ਜਿਹੜੇ ਨਵੇਂ ਦੋਸਤ ਆਉਣਗੇ ਪ੍ਰੋਗਰਾਮ ਦੇ ਵਿੱਚ, ਤੁਸੀਂ ਉਹਨਾਂ ਦੇ ਨਾਲ ਪ੍ਰੋਗਰਾਮ ਨੂੰ ਖੂਬ ਸਾਰਾ ਇੰਜੋਏ ਕਰਿਓ। ਫਿਲਹਾਲ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਹੁਣ ਬਾਏ ਬਾਏ ਆਖਣ ਲੱਗੇ ਹਾਂ ਇਸ ਗੀਤ ਦੇ ਨਾਲ।

ਜਦੋਂ ਸੁਨਜਵਾਈ ਕਰੇ ਪ੍ਰੋਗਰਾਮ ਸ਼ਾਮੀ ਗਜ਼ਲ ਆਪਣੇ ਦੋਸਤ ਮੋਹਿਤ ਰੂਬਲ ਦੇ ਨਾਲ ਸਮਾਂ ਹੋ ਚੁੱਕਾ ਰਾਤ ਦੇ 10:22 ਮਿੰਟ।

ਨਮਸਕਾਰ, ਸਤਿ ਸ਼੍ਰੀ ਅਕਾਲ ਆਦਾਬ ਦੋਸਤੋ। ਰਾਤ ਦੇ 10:30 ਹੋ ਚੁੱਕੇ ਨੇ, ਐਫ ਐਮ ਰੇਨਬੋ 'ਤੇ ਪ੍ਰੋਗਰਾਮ ਸ਼ੁਰੂ ਹੋ ਚੁੱਕਿਆ ਹੈ। ਇੱਕ ਪਿਆਰ ਕਾ ਨਗਮਾ ਹੈ ਇਸ ਪ੍ਰੋਗਰਾਮ ਨੂੰ, ਤੁਸੀਂ ਇੰਜੋਏ ਕਰੋਗੇ ਆਪਣੇ ਦੋਸਤ ਮੋਹਿਤ ਰੂਪਲ ਦੇ ਨਾਲ। ਇਸ ਪ੍ਰੋਗਰਾਮ ਨੂੰ ਤੁਸੀਂ ਇੰਜੋਏ ਕਰੋਗੇ ਸਾਡੀ ਐਪਲੀਕੇਸ਼ਨ ਨਿਊਜ਼ ਔਨ ਏਅਰ ਦੇ ਉੱਤੇ ਵੀ। ਆਓ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਮੁਹੰਮਦ ਰਫੀ ਕਿਸ਼ੋਰ ਦਾ ਦੇ ਬੜੇ ਖੂਬਸੂਰਤ ਗੀਤ ਦੇ ਨਾਲ।

ਐਫਐਮ ਰੇਨਬੋ ਤੇ ਇੰਜੋਏ ਕਰ ਸੀ ਪ੍ਰੋਗਰਾਮ ਇੱਕ ਪਿਆਰ ਕਾ ਨਗਮਾ ਹੈ। ਪ੍ਰੋਗਰਾਮ ਦੇ ਵਿੱਚ ਹੁਣ ਅਸੀਂ ਅੱਗੇ ਵਧਦੇ ਹਾਂ ਅਤੇ ਆਖਰੀ ਗੀਤ ਇਸ ਪ੍ਰੋਗਰਾਮ ਦਾ ਇੰਜੋਏ ਕਰਦੇ ਹਾਂ।